0: ਪਰਿਵਾਰ ਨੂੰ ਰੋਸ਼ਨਾਉਣ ਲਈ ਆ ਗਈ ਸੁਨਹਿਰੀ ਸ਼ਾਮ, ਲੱਖਾਂ ਢੇਰ ਦੁਆਵਾਂ ਲੈ ਕੇ ਵੰਡਣ ਲਈ ਦੁਆ ਸਲਾਮ। ਵਿਰਸੇ ਨੂੰ ਸਾਂਭਣ ਦਾ ਹੋਕਾ ਘਰ ਘਰ ਤੱਕ ਲੈ ਜਾਈਏ, ਭਾਵੇਂ ਕਿਤੇ ਵੀ ਵਸਣ ਪੰਜਾਬੀ, ਪਰ ਮਾਂ ਬੋਲੀ ਨਾ ਭੁੱਲ ਜਾਈਏ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਰੇਡੀਓ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਤੇ ਪਿਆਰੀ ਜੀ ਗੁੱਡ ਈਵਨਿੰਗ। ਉਮੀਦ ਕਰਦੇ ਹਾਂ ਜੀ ਅੱਜ ਦਾ ਦਿਨ, 20 ਮਾਰਚ ਦਾ ਅੱਜ ਦਾ ਦਿਨ ਤੇ ਅੱਜ ਦੀ ਸ਼ਾਮ ਤੁਸੀਂ ਖੂਬ ਆਪਣੇ ਪਰਿਵਾਰ ਦੇ ਨਾਲ ਇੰਜੋਏ ਕਰ ਰਹੇ ਹੋ, ਸਮਾਂ ਵਧੀਆ ਬੀਤ ਰਿਹਾ ਤੇ ਹੁਣ 1 ਘੰਟੇ ਦਾ ਸਮਾਂ ਜੋ ਹੈ ਉਹ ਤੁਹਾਡਾ ਸਾਡੇ ਨਾਲ ਜੁੜ ਚੁੱਕਾ। ਸੁਨਹਿਰੀ ਸ਼ਾਮ ਰੇਡੀਓ 8 ਤੋਂ 9 ਵਜੇ ਤੁਸੀਂ ਜ਼ਰੂਰ ਸੁਣਦੇ ਰਹਿਣਾ ਤੇ ਗੀਤ ਸੰਗੀਤ ਵੀ ਹੋਵੇਗਾ ਤੇ ਅੱਜ ਦੀ ਕਹਾਣੀ ਤੇ ਕਹਾਣੀ ਚੋਂ ਮਿਲੀ ਸਿੱਖਿਆ ਵੀ ਜ਼ਰੂਰ ਹੋਵੇਗੀ। ਸੁਨਹਿਰੀ ਸ਼ਾਮ ਰੇਡੀਓ ਜਿੱਥੇ ਤੁਸੀਂ GTA ਏਰੀਆ ਦੇ ਵਿੱਚ ਦੂਰ ਦੂਰ ਤੱਕ AM 530 ਫ੍ਰੀਕੁਐਂਸੀ ਰਾਹੀਂ ਸੁਣ ਰਹੇ ਹੋ ਤੇ ਨਾਲ ਹੀ iHeart ਰੇਡੀਓ ਐਪ ਰਾਹੀਂ ਤੁਸੀਂ ਐਪ ਰਾਹੀਂ ਵੀ ਇਹ ਰੇਡੀਓ ਪ੍ਰੋਗਰਾਮ ਜੱਗ ਵਿੱਚ ਕਿਤੇ ਵੀ ਬੈਠਿਆਂ ਇਸ ਵੇਲੇ ਸੁਣ ਸਕਦੇ ਹੋ ਤੇ 1 ਘੰਟੇ ਪੂਰਾ ਜੁੜੇ ਰਹਿਣਾ ਜੀ ਪ੍ਰੋਗਰਾਮ ਦੇ ਨਾਲ ਤੇ ਕੁਝ ਹੀ ਪਲਾਂ ਦੇ ਵਿੱਚ ਅੱਜ ਦੀ ਕਹਾਣੀ ਤੇ ਅੱਜ ਦੀ ਕਹਾਣੀ ਦਾ ਪਹਿਲਾ ਵਿਸ਼ਾ ਜੋ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ।
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ek choti jahi monthly kisht banao. Call Ajay ya Naveem nu 416-650-5800-416-650-5800 or gtacredit.com.
0: ਇਹ ਦੁਨੀਆ ਤਾਂ ਇੱਕ ਮੇਲਾ ਆ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਵੀ ਖੁਸ਼ ਨਹੀਂ ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ, ਕੋਈ ਖੁਸ਼ੀਆਂ ਮਨਾਉਂਦਾ ਨਹੀਂ ਥੱਕਦਾ, ਕੋਈ ਦੁੱਖਾਂ ਵਿੱਚ ਉਮਰ ਲੰਘਾ ਜਾਂਦਾ, ਕੋਈ ਪਲ ਦੇ ਵਿੱਚ ਦਿਲ ਤੋੜ ਜਾਂਦਾ ਤੇ ਕੋਈ ਸਾਂਝ ਉਮਰਾਂ ਦੀ ਪਾ ਜਾਂਦਾ ਤੇ ਹਰ ਇੱਕ ਦੀ ਜ਼ਿੰਦਗੀ ਜੋ ਹੈ, ਹਰ ਇੱਕ ਦੀ ਜ਼ਿੰਦਗੀ ਇੱਕ ਆਪਣੀ ਹੀ ਕਿਤਾਬ ਹੈ, ਉਸ ਕਿਤਾਬ ਦਾ ਇੱਕ ਆਪਣਾ ਹੀ ਵਿਸ਼ਾ ਹੈ, ਆਪਣੀ ਇੱਕ ਕਹਾਣੀ ਹੈ ਤੇ ਆਪਣਾ ਹੀ ਇੱਕ ਜੋ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦਾ ਸਫ਼ਰ ਹੈ ਤੇ ਇਹ ਸਿਰਫ ਆਪਣੇ ਆਪ ਤੇ ਹੀ ਡਿਪੈਂਡ ਕਰਦਾ ਤੇ ਅਸੀਂ ਉਸ ਕਿਤਾਬ ਨੂੰ ਇੱਕ ਖੁਸ਼ਨੁਮਾ ਢੰਗ ਦੇ ਨਾਲ ਲਿਖੀਏ ਜਾਂ ਫਿਰ ਉਸ ਨੂੰ ਅਸੀਂ ਗਮਗੀਨ ਰਾਹ ਤੇ ਲੈ ਜਾਈਏ, ਇਹ ਸਿਰਫ ਸਾਡੇ ਹੱਥ ਦੇ ਵਿੱਚ ਹੀ ਆ ਤੇ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਅਸੀਂ ਬਸ ਤੁਰਦੇ ਜਾਈਏ ਖੁਸ਼ੀ ਖੁਸ਼ੀ ਪੋਜ਼ਿਟਿਵਿਟੀ ਦੇ ਨਾਲ, ਕਿਉਂਕਿ ਕਿਸੇ ਨੇ ਇਹ ਬਹੁਤ ਬਖੂਬੀ ਕਿਹਾ ਕਿ ਜੇਕਰ ਅਸੀਂ ਆਪਣਾ ਜੋ ਵੇਖਣ ਦਾ ਨਜ਼ਰੀਆ ਹੈ ਉਸ ਨੂੰ ਅਸੀਂ ਪੋਜ਼ਿਟਿਵ ਰੱਖਾਂਗੇ ਅਤੇ ਵਾਕਈ ਹੀ ਜੋ ਪੂਰੀ ਕਾਇਨਾਤ ਹੈ ਉਹ ਸਾਡੇ ਲਈ ਉਸ ਪੋਜ਼ਿਟਿਵਿਟੀ ਨੂੰ ਹੀ ਹੋਰ ਜ਼ਿਆਦਾ ਸਪਰੈਡ ਕਰੇਗੀ ਅਤੇ ਇਹੀ ਗੱਲ ਨੈਗੇਟਿਵਿਟੀ ਦੇ ਨਾਲ ਵੀ ਹੁੰਦੀ ਆ। ਜੇਕਰ ਅਸੀਂ ਉਦਾਸ ਹੋਵਾਂਗੇ, ਅਸੀਂ ਗੱਲ ਗੱਲ 'ਤੇ ਫਿਕਰਾਂ ਦੇ ਵਿੱਚ ਬੈਠਾਂਗੇ, ਹਰ ਗੱਲ 'ਤੇ ਅਸੀਂ ਫਿਕਰ ਕਰਦੇ ਰਹਾਂਗੇ, ਭਰੋਸਾ ਨਹੀਂ ਕਰਾਂਗੇ ਕਿ ਇਹ ਹੋ ਨਹੀਂ ਸਕਦਾ, ਫਿਰ ਉਹ ਵਾਕਈ ਚੀਜ਼ ਹੋ ਨਹੀਂ ਸਕਦੀ। ਤੇ ਇਸੇ ਥੋਟ ਦੇ ਨਾਲ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਜੀ ਬਿਲਕੁਲ ਜੁੜੇ ਰਹਿਣਾ ਜੀ। ਮੈਂ ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਹਰਿੰਦਰ ਆਪਣੇ ਪਿੰਡ ਉਸ ਘਰ ਦੇ ਗੇਟ ਅੱਗੇ ਖੜਾ ਸੀ ਜਿੱਥੇ ਕਦੇ ਇਸ ਦੁਨੀਆ ਵਿੱਚ ਆਉਣ ਸਮੇਂ ਉਸ ਦੀ ਪਹਿਲੀ ਕਿਲਕਾਰੀ ਗੂੰਜੀ ਸੀ। ਸਭ ਕੁਝ ਆਪਣਾ ਹੁੰਦਿਆਂ ਹੋਇਆਂ ਵੀ ਸਭ ਕੁਝ ਉਪਰਾ ਉਪਰਾ ਪਾਸ ਹੋ ਰਿਹਾ ਸੀ। ਡੌਰ ਪੌਰ ਆਸੇ ਪਾਸੇ ਝਾਕ ਰਿਹਾ ਸੀ ਪਰ ਚਾਰੇ ਪਾਸੇ ਤਾਂ ਚੁੱਪ ਪਸਰੀ ਪਈ ਸੀ। ਵਿਰਾਨ ਘਰ ਮੂਹਰੇ ਖਲੋਤਿਆਂ ਇੱਕ ਅਜੀਬ ਬੇਚੈਨੀ ਮਹਿਸੂਸ ਹੋਣ ਲੱਗੀ ਸੀ। ਪਰ ਅਚਾਨਕ ਬੇਹੱਦ ਆਪਣੇਪਣ ਵਿੱਚ ਅੰਦਰੋਂ ਆਈ ਬਹੁਤ ਹੀ ਧੀਮੀ ਆਵਾਜ਼ ਨੇ ਹਰਿੰਦਰ ਨੂੰ ਅਚੰਬਿਤ ਕਰ ਦਿੱਤਾ। ਧੰਨ ਭਾਗ ਪੁੱਤਰਾ, ਤੈਨੂੰ ਉਡੀਕਦਿਆਂ ਤਾਂ ਮੈਨੂੰ ਦਿਨ ਤਰੀਕਾਂ ਦੀ ਗਿਣਤੀ ਵੀ ਭੁੱਲ ਗਈ ਆ। ਅੱਜ ਤੂੰ ਆਇਆ, ਤੈਨੂੰ ਜੀ ਆਇਆ ਨੂੰ। ਆ ਜਾ ਅੰਦਰ ਲੰਘਾ, ਗੇਟ ਖੁੱਲਾ ਹੀ ਆ, ਹੁਣ ਗੇਟ ਤੇ ਤਾਲੇ ਕਿਹਨੇ ਲਾਉਣੇ ਆ। ਉਂਜ ਗੇਟ ਨੂੰ ਧਿਆਨ ਨਾਲ ਖੋਲੀ, ਇਹਦੇ ਵੀ ਕਬਜ਼ੇ ਹਿੱਲੇ ਪਏ ਨੇ, ਕਿਤੇ ਤੇਰੇ ਉੱਤੇ ਹੀ ਨਾ ਡਿੱਗ ਪਵੇ। ਹਰਿੰਦਰ ਹੈਰਾਨ ਸੀ, ਅੰਦਰ ਕੌਣ ਹੋ ਸਕਦਾ, ਅਸੀਂ ਤਾਂ ਘਰ ਖਾਲੀ ਛੱਡਿਆ ਹੋਇਆ। ਗੇਟ ਤੋਂ ਅੰਦਰ ਲੰਘਦਿਆਂ ਇਸ ਸਵਾਲ ਨੇ ਹੋਰ ਬੇਚੈਨ ਕਰ ਦਿੱਤਾ ਸੀ। ਪਹਿਲਾਂ ਵਾਲੀ ਆਵਾਜ਼ ਦਬਵੇਂ ਹਾਸੇ ਵਿੱਚ ਫੇਰ ਆਈ। ਘਬਰਾ ਨਾ ਪੁੱਤਰਾ, ਮੈਂ ਤੇਰਾ ਆਪਣਾ ਘਰ ਬੋਲਦਾ। ਤੂੰ ਸ਼ਹਿਰ ਵਿੱਚ ਨੌਕਰੀ ਦੇ ਰੁਝੇਵਿਆਂ ਚੋਂ ਮੇਰੇ ਵੱਲ ਗੇੜਾ ਮਾਰਨ ਦਾ ਸਮਾਂ ਭਾਵੇਂ ਨਹੀਂ ਕੱਢ ਸਕਿਆ, ਪਰ ਮੈਂ ਆਸ ਨਹੀਂ ਸੀ ਛੱਡੀ ਪੁੱਤਰਾ। ਹਰਿੰਦਰ ਦੇ ਢਹਿੰਦੇ ਮਨ ਨੂੰ ਢਾਰਸ ਜਿਹਾ ਵੱਜਦਾ ਜਾਪਿਆ ਤੇ ਮਨ ਹੀ ਮਨ ਸੋਚਣ ਲੱਗਾ, ਵਾਕੇ ਹੀ ਰੁਝੇਵਿਆਂ ਮੋਹ ਦੀਆਂ ਤੰਦਾਂ ਤੇ ਵੀ ਕਿਸ ਕਦਰ ਹਾਵੀ ਹੋ ਗਏ ਨੇ, ਕਦੇ ਖਿਆਲ ਹੀ ਨਹੀਂ ਆਇਆ। ਅਗਲੀ ਆਵਾਜ਼ ਨੇ ਉਸ ਦੀ ਸੋਚਾਂ ਦੀ ਲੜੀ ਹੋਰ ਲੰਬੀ ਨਾ ਹੋਣ ਦਿੱਤੀ। ਪੁੱਤਰਾ, ਤੇਰੇ ਦਾਦੇ ਨੇ ਬੜੇ ਚਾਵਾਂ ਨਾਲ ਬਣਾਇਆ ਸੀ ਮੈਨੂੰ। ਉੱਚੇ ਪਿੰਡ ਦੇ ਮਿਸਤਰੀਆਂ ਦੀ ਕਾਰੀਗਰੀ ਉਹਨਾਂ ਦਿਨਾਂ ਵਿੱਚ ਮਸ਼ਹੂਰ ਸੀ, ਜਿਨ੍ਹਾਂ ਕਰਕੇ ਮੇਰੀ ਉਸਾਰੀ 15 ਦਿਨ ਲੇਟ ਸ਼ੁਰੂ ਕਰਨੀ ਪਈ। ਤੇਰਾ ਬਾਪੂ ਉਦੋਂ ਜਵਾਨ ਭਰ ਸੀ, ਤੇਰੇ ਦਾਦੇ ਦੀ ਨੇਕ ਦਿਲੀ ਕਰਕੇ ਸਾਰਾ ਪਿੰਡ ਮੇਰੀ ਉਸਾਰੀ ਵਿੱਚ ਹੱਥ ਵਟਾਉਂਦਾ ਸੀ। ਜੈਲਦਾਰਾਂ ਦੇ ਭੱਠੇ ਦੀ ਮਸ਼ਹੂਰ ਇੱਟ ਲਾਈ ਸੀ, ਲੱਕੜ ਨਿਆਈ ਵਾਲੇ ਖੇਤ ਵਿੱਚ ਸਾਲਾਂ ਤੋਂ ਖੜੀ ਪੁਰਾਣੀ ਟਾਹਲੀ ਦੀ ਲਾਈ ਸੀ। ਸਾਰਾ ਕੰਮ ਚਾਵਾਂ ਨਾਲ ਹੋਇਆ ਸੀ। ਪੱਕੇ ਫਰਸ਼ ਤਾਂ ਥਾਣੇਦਾਰ ਦੀ ਹਵੇਲੀ ਨੂੰ ਛੱਡ ਕੇ ਦੂਜੀ ਥਾਂ ਮੈਨੂੰ ਹੀ ਨਸੀਬ ਹੋਏ ਸਨ। 4 ਕੁ ਮਹੀਨਿਆਂ ਵਿੱਚ ਉੱਤੇ ਇੱਕ ਚੁਬਾਰਾ ਸਮੇਤ ਮੇਰੀ ਉਸਾਰੀ ਮੁਕੰਮਲ ਹੋਈ ਸੀ। ਘਰ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਵਾਇਆ ਗਿਆ ਸੀ। ਮੇਰੀ ਲਿਸ਼ਕ ਪੁਸ਼ਕ ਦੀ ਸਾਰੇ ਪਿੰਡ ਵਿੱਚ ਚਰਚਾ ਸੀ ਤੇ ਮੇਰਾ ਸਿਰ ਵੀ ਮਾਣ ਨਾਲ ਉੱਚਾ ਰਹਿੰਦਾ ਸੀ। ਹਰਿੰਦਰ ਦੀ ਨਜ਼ਰ ਵਿਹੜੇ ਵਿੱਚ ਘੁੰਮ ਰਹੀ ਸੀ, ਸਭ ਕੁਝ ਉਜੜਿਆ ਲੱਗ ਰਿਹਾ ਸੀ। 4 ਦੀਵਾਰੀ ਦਾ ਪਲਸਤਰ ਝੜ ਰਿਹਾ ਸੀ, ਵਿਹੜੇ ਵਿੱਚ ਇੱਟਾਂ ਦੇ ਫਰਸ਼ ਉੱਚੇ ਉੱਚੇ ਘਾਹ ਨੇ ਢੱਕ ਲਏ ਸੀ। ਇੱਕ ਪਲ ਹਰਿੰਦਰ ਦਾ ਦਿਲ ਭਰ ਆਇਆ। ਇਸ ਫਰਸ਼ ਨੂੰ ਮਾਂ ਦਿਨ ਵਿੱਚ ਕਈ ਕਈ ਵਾਰ ਸਾਫ਼ ਕਰਦੀ ਸੀ। ਦੀਵਾਰ ਨਾਲ ਬਣਿਆ ਓਟਾ ਢਹਿ ਚੁੱਕਿਆ ਸੀ, ਬਸ ਕਾੜਨੀ ਦੇ ਧੂਏ ਦੇ ਕਾਲੇ ਨਿਸ਼ਾਨ ਆਪਣੀ ਹੋਂਦ ਦੀ ਨਿਸ਼ਾਨਦੇਹੀ ਦੇ ਰਹੇ ਸਨ। ਪਰ ਇਹ ਕੋਨੇ ਵਿੱਚ ਬਣਿਆ ਬਾਥਰੂਮ ਵੀ ਆਪਣੀ ਤਰਸਯੋਗ ਹਾਲਤ ਬਿਆਨ ਕਰਦਾ ਆਪਣੇ ਤੰਦਰੁਸਤ ਹੋਣ ਦੀ ਆਸ ਛੱਡ ਰਿਹਾ ਜਾਪਦਾ ਸੀ। ਹਰਿੰਦਰ ਤੋਂ ਹੋਰ ਦੇਖਿਆ ਨਾ ਗਿਆ, ਨਜ਼ਰ ਸਿੱਧੀ ਚੁਬਾਰੇ ਵੱਲ ਚਲੀ ਗਈ, ਜਿਸ ਦੀ ਸ਼ਾਨ ਅਜੇ ਵੀ ਕਾਇਮ ਲੱਗ ਰਹੀ ਸੀ। ਪੌੜੀਆਂ ਵੱਲ ਨੂੰ ਤੇਜ਼ ਕਦਮੀ ਤੁਰ ਪਿਆ, ਪਰ ਅਪਣੱਤ ਭਰੀ ਆਵਾਜ਼ ਨੇ ਫਿਰ ਸਾਵਧਾਨ ਕੀਤਾ, ਇੰਨਾ ਕਾਹਲਾ ਨਾ ਪੈ ਪੁੱਤਰਾ, ਮੈਨੂੰ ਵੀ ਆਪਣੀ ਗੱਲ ਪੂਰੀ ਕਰ, ਮਨ ਹੌਲਾ ਕਰ ਲੈਣ ਦੇ। ਮੇਰੀ ਉਸਾਰੀ ਤੋਂ ਬਾਅਦ ਤੇਰੇ ਬਾਪੂ ਦਾ ਵਿਆਹ ਬੜੇ ਚਾਵਾਂ ਨਾਲ ਹੋਇਆ। ਮੇਰੀ ਸ਼ਾਨ ਦਾ ਜਹਾਨੋ ਵੱਖਰੀ ਸੀ, ਮੈਨੂੰ ਲਾਈਟਾਂ ਨਾਲ ਸ਼ਿੰਗਾਰਿਆ ਗਿਆ, ਪੂਰੇ 3 ਦਿਨ ਸਪੀਕਰ ਵੱਜੇ ਸੀ। ਜਦੋਂ ਤੇਰੀ ਮਾਂ ਨੇ ਮੇਰੇ ਵਿਹੜੇ ਵਿੱਚ ਪੈਰ ਧਰਿਆ ਸੀ, ਸੱਚ ਜਾਣੀ ਸ਼ਰਮ ਨਾਲ ਮੇਰਾ ਚਿਹਰਾ ਵੀ ਲਾਲ ਹੋ ਗਿਆ ਸੀ। ਫਿਰ ਪੁੱਤਰਾ ਤੇਰਾ ਜਨਮ ਹੋਇਆ ਤੇ 2 ਸਾਲ ਬਾਅਦ ਤੇਰੀ ਭੈਣ ਸ਼ਿੰਦੋ ਦਾ। ਇੰਨੀਆਂ ਖੁਸ਼ੀਆਂ, ਮੈਨੂੰ ਸੱਚੀ ਮੁੱਜੀ ਸਵਰਗ ਦਾ ਭੁਲੇਖਾ ਪੈਂਦਾ ਸੀ। ਯਾਦ ਕਰ ਪੁੱਤਰਾ, ਇਹ ਉਹੀ ਪੌੜੀ ਆ, ਅਜੇ ਤੂੰ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਸੀ ਸਿੱਖਿਆ, ਇਸ ਪੌੜੀ ਰਾਹੀਂ ਛੱਤ ਤੇ ਜਾ ਚੜਦਾ ਸੀ ਤੇ ਸਾਰੇ ਟੱਬਰ ਦੀ ਜਾਨ ਮੁੱਠੀ ਵਿੱਚ ਆ ਜਾਂਦੀ ਸੀ। ਪਰ ਪੁੱਤਰਾ, ਹੁਣ ਇਹ ਪੌੜੀ ਵੀ ਡਿਗੂ ਡਿਗੂ ਕਰਦੀ ਆ, ਕੰਧ ਦਾ ਸਹਾਰਾ ਲੈ ਕੇ ਬਚਾ ਕੇ ਚੜੀ ਮੇਰਾ ਪੁੱਤ। ਹਰਿੰਦਰ ਘਰ ਦੀ ਛੱਤ ਤੇ ਪਹੁੰਚ ਗਿਆ। ਚੁਬਾਰੇ ਦੀ ਦਿੱਖ ਬਾਹਰੋਂ ਠੀਕ ਲੱਗਦੀ ਸੀ, ਪਰ ਇਹ ਵੀ ਪੂਰੇ ਘਰ ਵਾਂਗ ਤਾਕਤ ਗੁਆ ਚੁੱਕੀ ਸੀ। ਛੱਤ ਤੇ ਚੜ ਕੇ ਹਰਿੰਦਰ ਅਤੀਤ ਦੀਆਂ ਯਾਦਾਂ ਵਿੱਚ ਗੁਆਚਦਾ ਚਲਾ ਗਿਆ। ਕਿਵੇਂ ਇਸ ਘਰ ਦੀ ਸ਼ਾਨ ਹੁੰਦੀ ਸੀ। ਸਾਰੀ ਪੜ੍ਹਾਈ ਦੌਰਾਨ ਚੁਬਾਰਾ ਉਸਦਾ ਬੈੱਡਰੂਮ ਕੰਮ ਸਟੱਡੀ ਰੂਮ ਰਿਹਾ ਸੀ। ਗਰਮੀਆਂ ਸਰਦੀਆਂ ਵਿੱਚ ਘਰਾਂ ਦੀਆਂ ਛੱਤਾਂ ਤੇ ਲੱਗਦੀਆਂ ਰੌਣਕਾਂ ਉਹਨੂੰ ਇੱਕ ਇੱਕ ਕਰਕੇ ਚੇਤੇ ਆ ਗਈਆਂ ਸਨ। ਕਿਤੇ ਹਰਿੰਦਰ ਦੀ ਮਾਂ ਚੁਬਾਰੇ ਦੀ ਦੀਵਾਰ ਓਲੇ ਸਰਦੀਆਂ ਦੀ ਧੁੱਪ ਵਿੱਚ ਉਸਦੇ ਸਿਰ ਵਿੱਚ ਤੇਲ ਦੀ ਮਾਲਿਸ਼ ਕਰ ਰਹੀ ਆ, ਕਿਤੇ ਗਰਮੀਆਂ ਵਿੱਚ ਬਿਜਲੀ ਚਲੀ ਜਾਣ ਕਾਰਨ ਹੱਥਾਂ ਤੇ ਡੱਟੇ ਮੱਝੀਆਂ ਤੇ ਆਂਡੀਆਂ ਗਵਾਂਢੀਆਂ ਨਾਲ ਗੱਲਾਂ ਕਰੀ ਜਾਣਾ। ਕਿਤੇ ਫੁਰਸਤ ਵਿੱਚ ਚੁਬਾਰੇ ਤੇ ਚੜ੍ਹ ਕੇ ਦੂਰ ਦੂਰ ਤੱਕ ਸਾਰੇ ਪਿੰਡ ਦਾ ਨਜ਼ਾਰਾ ਵੇਖਦੇ ਰਹਿਣਾ। ਇੱਕ ਪਲ ਲਈ ਤਾਂ ਲੱਗਿਆ ਮਾਂ ਰਸੋਈ ਚੋਂ ਚਾਹ ਪੀਣ ਲਈ ਹੁਣੇ ਆਵਾਜ਼ ਮਾਰੂਗੀ, ਪਰ ਇਸ ਵਾਰ ਫਿਰ ਆਪਣਾ ਤਪਰੀ ਆਵਾਜ਼ ਨੇ ਉਸਦੀ ਸੋਚਾਂ ਦੀ ਲੜੀ ਤੋੜ ਦਿੱਤੀ। ਪੁੱਤਰਾ, ਗੇੜਾ ਮਾਰ ਲਿਆ ਕਰੋ, ਹੋਰ ਤਾਂ ਮੈਂ ਤੁਹਾਡੇ ਕੋਲ ਕੁਛ ਨਹੀਂ ਮੰਗਦਾ, ਤੁਹਾਡੇ ਨਾਲ ਹੀ ਮੇਰਾ ਭਾਗ ਆ ਤੇ ਮੇਰੇ ਕਰਕੇ ਲੋਕੀ ਤੇਰੇ ਦਾਦੇ ਨੂੰ ਜਾਣਦੇ ਆ, ਤੇਰੇ ਬਾਪੂ ਨੂੰ ਜਾਣਦੇ ਆ, ਉਹਨਾਂ ਨੇਕ ਇਨਸਾਨਾਂ ਦੀਆਂ ਯਾਦਾਂ ਨੂੰ ਸਾਂਭ ਲੈ ਪੁੱਤਰਾ। ਹੁਣ ਤੱਕ ਹਰਿੰਦਰ ਨੇ ਉਸ ਆਪਣਾ ਤਪਰੀ ਆਵਾਜ਼ ਦਾ ਕੋਈ ਜਵਾਬ ਨਹੀਂ ਸੀ ਦਿੱਤਾ, ਪਰ ਇਹ ਤਰਲਾ ਸੁਣ ਕੇ ਉਹ ਚੀਕ ਉੱਠਿਆ, ਹਾਂ ਮੈਂ ਸੰਭਾਲ ਕਰਾਂਗਾ, ਸਾਰੇ ਕੰਮ ਛੱਡ ਕੇ ਸੰਭਾਲ ਕਰਾਂਗਾ, ਕੁਝ ਵੀ ਢਹਿ ਢੇਰੀ ਨਹੀਂ ਹੋਣ ਦੇਵਾਂਗਾ। ਦਰਅਸਲ ਇਹ ਆਵਾਜ਼ਾਂ ਹਰਿੰਦਰ ਦੇ ਮੂੰਹੋਂ ਇੰਨੀਆਂ ਉੱਚੀਆਂ ਤੇ ਸਪਸ਼ਟ ਨਿਕਲੀਆਂ ਕਿ ਸੁੱਤੀ ਪਈ ਉਸ ਦੀ ਪਤਨੀ ਸਰਬਜੀਤ ਡਰ ਕੇ ਉੱਠ ਬੈਠੀ। ਉਧਰ ਹਰਿੰਦਰ ਦਾ ਸੁਪਨਾ ਵੀ ਟੁੱਟ ਚੁੱਕਾ ਸੀ। ਕੀ ਹੋ ਗਿਆ, ਸੁਪਨੇ ਵਿੱਚ ਕਿਹਦੀ ਸੰਭਾਲ ਕਰੀ ਜਾਂਦੇ ਹੋ, ਕਿਹੜਾ ਕਿਲਾ ਢਹਿ ਢੇਰੀ ਹੋ ਗਿਆ? ਸਰਬਜੀਤ, ਤੂੰ ਤਾਂ ਜਾਣਦੀ ਆ ਆਪਣੀ ਦੋਹਾਂ ਦੀ ਨੌਕਰੀ ਪਿੰਡ ਤੋਂ ਦੂਰ ਸ਼ਹਿਰ ਵਿੱਚ ਹੋਣ ਕਰਕੇ ਮਜਬੂਰੀ ਵੱਸ ਸਾਨੂੰ ਸ਼ਹਿਰ ਸ਼ਿਫਟ ਕਰਨਾ ਪਿਆ। ਸ਼ੁਰੂ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ ਤਾਂ ਬੜਾ ਦਿਲ ਕਰਦਾ ਸੀ ਸਾਡੇ ਸੁਪਨਿਆਂ ਦਾ ਵੀ ਘਰ ਹੋਵੇ, ਜਿਹਨੂੰ ਅਸੀਂ ਚਾਵਾਂ ਨਾਲ ਬਣਾਈਏ ਸ਼ਿੰਗਾਰੀਏ, ਕੋਈ ਸਾਨੂੰ ਰੋਕਣ ਟੋਕਣ ਵਾਲਾ ਨਾ ਹੋਵੇ। ਚਲੋ, ਪਰਮਾਤਮਾ ਦੀ ਰਹਿਮਤ ਨਾਲ ਅਸੀਂ ਬਚਤ ਕਰ ਕਰਕੇ ਕੁਝ ਪੂੰਜੀ ਜਮ੍ਹਾਂ ਕਰਕੇ ਬਾਕੀ ਲੋਨ ਲੈ ਕੇ ਆਪਣਾ ਘਰ ਬਣਾ ਲਿਆ। ਮਕਾਨ ਦਾ ਚਾਅ ਬਹੁਤ ਜ਼ਿਆਦਾ ਸੀ, ਬਾਪੂ ਜੀ ਤੇ ਬੀਜੀ ਨੂੰ ਵੀ ਆਪਣੇ ਕੋਲ ਲੈ ਆਏ ਸਾਂ। ਬੈਂਕ ਦੀ ਹਰ ਮਹੀਨੇ ਜਾਂਦੀ ਕਿਸ਼ਤ ਹੁਣ ਵੀ ਧਰਾ ਕੱਢ ਦਿੰਦੀ ਆ। ਮੈਂ ਸੁਣਦਾ ਹੁੰਦਾ ਕਿ ਭਾਵੇਂ ਬੰਦਾ ਵਿਦੇਸ਼ਾਂ ਵਿੱਚ ਮਹਿਲ ਬਣਾ ਲਵੇ ਪਰ ਸੁਪਨੇ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਆਪਾਂ ਵੀ ਸ਼ਹਿਰ ਵਾਲੇ ਘਰ ਨੂੰ ਆਪਣੀ ਮਿਹਨਤ ਦੀ ਕਮਾਈ ਚੋਂ ਹਮੇਸ਼ਾ ਸ਼ਿੰਗਾਰਨ ਵਿੱਚ ਲੱਗੇ ਰਹਿੰਦੇ ਆ, ਪਰ ਮੈਨੂੰ ਵੀ ਜਦੋਂ ਕਦੇ ਸੁਪਨਾ ਆਇਆ ਤਾਂ ਦਾਦਾ ਜੀ ਤੇ ਬਾਪੂ ਜੀ ਦੇ ਉਸਾਰੇ ਉਹ ਪਿੰਡ ਵਾਲੇ ਘਰ ਦਾ ਹੀ ਆਇਆ। ਇਸ ਸ਼ਹਿਰ ਵਾਲੇ ਘਰ ਨੂੰ ਜਿਹਨੂੰ ਮੈਂ ਆਪਣੇ ਸੁਪਨਿਆਂ ਦੇ ਘਰ ਵਜੋਂ ਉਸਾਰਿਆ, ਹਕੀਕਤ ਵਿੱਚ ਕਦੇ ਮੇਰੇ ਸੁਪਨੇ ਵਿੱਚ ਹੀ ਨਹੀਂ ਆਇਆ। ਹੁਣ ਸਰਬਜੀਤ, ਤੂੰ ਹੀ ਫੈਸਲਾ ਕਰ, ਸੁਪਨਿਆਂ ਦਾ ਘਰ ਤਾਂ ਉਹੀ ਹੋਇਆ ਨਾ ਜਿਹਦੇ ਮੁੜ ਮੁੜ ਕੇ ਸੁਪਨੇ ਆਉਂਦੇ ਆ। ਪਰ ਅੱਜ ਤਾਂ ਕੋਈ ਜ਼ਿਆਦਾ ਸੀਰੀਅਸ ਸੁਪਨਾ ਆਇਆ ਲੱਗਦਾ। ਸਹੀ ਕਿਹਾ ਸਰਬਜੀਤ, ਅੱਜ ਤਾਂ ਪਿੰਡ ਵਾਲੇ ਘਰ ਦੇ ਮੋਹ ਤੇ ਤਰਲਿਆਂ ਨੇ ਸਾਡੇ ਰੁਝੇਵਿਆਂ ਦੇ ਬਹਾਨਿਆਂ ਨੂੰ ਬੇਜਾਨ ਕਰਕੇ ਰੱਖ ਦਿੱਤਾ। ਉਸ ਘਰ ਨਾਲ ਇਸ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਖਾਸ਼ਾਂ ਦੁਆਵਾਂ ਜੁੜੀਆਂ ਹੋਈਆਂ ਨੇ। ਇਹ ਮੋਹ ਦੀਆਂ ਤੰਦਾਂ ਇੰਨੀਆਂ ਕੱਚੀਆਂ ਨਹੀਂ ਕਿ ਇਸ ਪਰਿਵਾਰ ਦੀ ਸੁੱਖ ਮੰਗਣ ਵਾਲੀਆਂ ਦੀਵਾਰਾਂ ਨੂੰ ਢਹਿ ਢੇਰੀ ਹੋਣ ਦੇਣਾ ਚਾਹੀਦਾ। ਸੱਚੀ ਜਾਣੀ ਤਾਂ ਇਹ ਸੁਪਨਾ ਨਹੀਂ ਸੀ, ਮੈਨੂੰ ਫਰਜ਼ਾਂ ਪ੍ਰਤੀ ਜਗਾਉਣ ਲਈ ਪਰਮਾਤਮਾ ਵੱਲੋਂ ਹਲੂਣਾ ਦਿੱਤਾ ਗਿਆ ਸੀ। ਸਰਬਜੀਤ ਨੇ ਦੂਰ ਅੰਦੇਸ਼ੀ ਨਾਲ ਕਿਹਾ, ਬਾਪੂ ਜੀ ਤੇ ਬੀਜੀ ਤਾਂ ਉਸ ਘਰ ਦੀ ਦਬੇ ਮਨ ਨਾਲ ਹਮੇਸ਼ਾ ਫਿਕਰ ਕਰਦੇ ਰਹਿੰਦੇ ਨੇ, ਪਰ ਉਹ ਸਾਡੇ ਕੰਮਾਂ ਕਾਰਾਂ ਕਰਕੇ ਆਪਣਾ ਦਰਦ ਦਬਾ ਲੈਂਦੇ ਨੇ। ਕੁਝ ਵੀ ਹੋਵੇ, ਆਪਾਂ ਸਾਰੇ ਕੰਮ ਛੱਡ ਕੇ ਪਿੰਡ ਵਾਲੇ ਘਰ ਦੀ ਰੈਨੋਵੇਸ਼ਨ ਪਲਾਨ ਕਰਾਂਗੇ ਤੇ ਇੱਕ ਵਾਰ ਫੇਰ ਉਸ ਘਰ ਵੱਲੋਂ ਪਰਿਵਾਰ ਲਈ ਕੀਤੀਆਂ ਜਾਂਦੀਆਂ ਦੁਆਵਾਂ ਦਾ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗੇ। ਉਸ ਵਿਹੜੇ ਦੀ ਵਿਰਾਨਗੀ ਨੂੰ ਰੌਣਕਾਂ ਵਿੱਚ ਅਸੀਂ ਜ਼ਰੂਰ ਬਦਲਾਂਗੇ। ਸੋ ਇਹ 100% ਸੱਚ ਆ ਕਿ ਸ਼ਹਿਰਾਂ ਵਿੱਚ ਆਪਣੇ ਉਸਾਰੇ ਮਹਿਲਾਂ ਵਿੱਚ ਰਹਿ ਕੇ ਵੀ ਸੁਪਨੇ ਜਨਮ ਵਾਲੇ ਭਾਵ ਪਿੰਡ ਵਾਲੇ ਘਰ ਦੇ ਹੀ ਆਉਂਦੇ ਆ। ਅਸਲ ਵਿੱਚ ਜਿੱਥੇ ਜਜ਼ਬਾਤ ਇੰਨੇ ਭਾਰੂ ਹੋਣ, ਉੱਥੇ ਅਮਲੀ ਤੌਰ ਤੇ ਵੀ ਉਹਨਾਂ ਜਜ਼ਬਾਤਾਂ ਪਿਛਲੇ ਸੱਚ ਦੀ ਸੰਭਾਲ ਲਈ ਕੁਛ ਕਰਨਾ ਜ਼ਰੂਰ ਬਣਦਾ। ਇਹਨਾਂ ਵਿਰਾਨ ਦੀਵਾਰਾਂ ਦੀ ਸੰਭਾਲ ਕਰਕੇ ਜਿੱਥੇ ਅਸੀਂ ਆਪਣੇ ਵਿਰਸੇ ਦੀ ਸੰਭਾਲ ਕਰ ਸਕਾਂਗੇ, ਉੱਥੇ ਬਦਲੇ ਵਿੱਚ ਬੇਸ਼ਕੀਮਤੀ ਭਾਵਨਾਤਮਕ ਖੁਸ਼ੀ ਖੁਦ ਬਖੁਦ ਸਾਡੇ ਸਵਾਗਤ ਲਈ ਖੜੀ ਹੋਣ ਦਾ ਅਹਿਸਾਸ ਜ਼ਰੂਰ ਕਰਾਵੇਗੀ। ਸੋ ਅੱਜ ਦੀ ਕਹਾਣੀ ਦਾ ਇਹ ਦਰਸਾਉਣ ਦਾ ਯਤਨ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਨਾਲ ਜੁੜੇ ਹੋਏ ਹਾਂ ਇਮੋਸ਼ਨਲੀ, ਸਾਡਾ ਘਰ ਵੀ ਸਾਨੂੰ ਯਾਦ ਜ਼ਰੂਰ ਕਰਦਾ। ਬੇਸ਼ੱਕ ਕਹਾਣੀ ਦੇ ਵਿੱਚ ਉਹ ਬਸ ਇੱਕ ਸੁਪਨਾ ਹੀ ਸੀ, ਪਰ ਸੁਪਨਾ ਇੱਕ ਸਿਰਫ ਸੁਪਨਾ ਨਹੀਂ ਜਿਸ ਦੇ ਵਿੱਚ ਘਰ ਬੋਲ ਪਿਆ, ਪਰ ਘਰ ਜਦੋਂ ਬੋਲ ਪਿਆ ਆਪਣੇ ਇਮੋਸ਼ਨਸ ਆਪਣੇ ਪੁੱਤ ਨੂੰ ਜੰਮਦੇ ਤੋਂ ਜਵਾਨ ਹੁੰਦਾ ਉਸ ਘਰ ਨੇ ਵੀ ਵੇਖਿਆ, ਤੇ ਹੁਣ ਇਕੱਲਾ ਬੇਜਾਨ ਰੌਣਕਾਂ ਤੋਂ ਹੀਨ ਉਹ ਘਰ ਆਵਾਜ਼ਾਂ ਮਾਰ ਕੇ ਬੁਲਾਉਂਦਾ ਕਿ ਭੁੱਲ ਕੇ ਮੇਰੇ ਵਿਹੜੇ ਵਿੱਚ ਵੀ ਰੌਣਕਾਂ ਲਗਾਓ, ਮੈਨੂੰ ਵੀ ਮਿਲਣ ਜ਼ਰੂਰ ਆਓ। ਘਰ ਦੇ ਬਾਹਰ ਬੇਸ਼ੱਕ ਦਿਮਾਗ ਲੈ ਕੇ ਜਾਓ ਕਿਉਂਕਿ ਬਾਹਰ ਬਾਜ਼ਾਰ ਹੈ, ਪਰ ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਓ ਕਿਉਂਕਿ ਅੰਦਰ ਇੱਕ ਪਰਿਵਾਰ ਹੈ ਤੇ ਸਾਡੇ ਘਰ ਦਾ ਵੀ ਇੱਕ ਦਿਲ ਹੁੰਦਾ ਜੋ ਸਾਡੇ ਨਾਲ ਕਨੈਕਟਡ ਹੁੰਦਾ, ਜਿਸਦੇ ਇਮੋਸ਼ਨਸ ਸਾਡੀਆਂ ਯਾਦਾਂ ਦੇ ਨਾਲ ਉਵੇਂ ਹੀ ਜੁੜੇ ਨੇ, ਉਹ ਵੀ ਸਾਡੀ ਉਡੀਕ ਕਰ ਰਿਹਾ।

ਇਹ ਗੀਤ ਸੁਣ ਕੇ ਵਾਕਈ ਅਸੀਂ ਘਰ ਪਹੁੰਚ ਜਾਂਦੇ ਹਾਂ ਅਤੇ ਘਰ ਦੀ ਯਾਦ ਨਾਲ ਅੱਖਾਂ ਵਾਕਈ ਨਮ ਹੋ ਜਾਂਦੀਆਂ ਨੇ। ਪਰ ਜ਼ਰੂਰ ਕੋਸ਼ਿਸ਼ ਕਰੋ ਕਿ ਸਾਲ ਦੇ ਵਿੱਚ ਇੱਕ ਗੇੜਾ ਆਪਣੇ ਘਰ ਦਾ ਜ਼ਰੂਰ ਲਗਾਓ ਅਤੇ ਆਪਣੇ ਬਚਪਨ ਵਾਲੇ ਘਰ ਦੀਆਂ ਜੋ ਯਾਦਾਂ ਨੇ ਉਸ ਨੂੰ ਜਾ ਕੇ ਜ਼ਰੂਰ ਸਮੇਟੋ, ਉਸ ਨੂੰ ਜਾ ਕੇ ਜ਼ਰੂਰ ਜੀਓ, ਆਪਣਾ ਬਚਪਨ ਮੁੜ ਕੇ ਜੀਓ, ਕਿਉਂਕਿ ਬਚਪਨ ਹਮੇਸ਼ਾ ਆਪਣੇ ਅੰਦਰ ਵੱਸਦਾ ਹੈ ਅਤੇ ਅਸੀਂ ਹਮੇਸ਼ਾ ਉਸ ਨੂੰ ਜੀ ਸਕਦੇ ਹਾਂ ਅਤੇ ਸਾਡਾ ਘਰ ਸਾਨੂੰ ਜ਼ਰੂਰ ਉਡੀਕ ਰਿਹਾ। ਇਸ ਦੇ ਨਾਲ ਹੀ 3 Lion ਲੀਗਲ ਸਰਵਿਸਿਸ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ, ਕਿਉਂਕਿ ਬਹੁਤ ਜ਼ਰੂਰੀ ਹੁੰਦਾ ਆਪਣੇ ਸਪੌਂਸਰਸ ਦੇ ਸੰਦੇਸ਼ ਵੀ ਤੁਹਾਡੇ ਤੱਕ ਜ਼ਰੂਰ ਪਹੁੰਚਾਈਏ, ਕਿਉਂਕਿ ਤੁਹਾਨੂੰ A1 ਸਰਵਿਸ ਉਹ ਪ੍ਰੋਵਾਈਡ ਕਰਦੇ ਨੇ, ਹਮੇਸ਼ਾ ਤੁਹਾਡੇ ਨਾਲ ਖੜੇ ਹੁੰਦੇ ਨੇ ਅਤੇ ਹਮੇਸ਼ਾ ਸਾਡੇ ਨਾਲ ਵੀ ਸਾਡੇ ਸਪੌਂਸਰਸ ਖੜੇ ਨੇ ਅਤੇ ਸਾਡੇ ਸਪੌਂਸਰਸ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ, ਕਿਉਂਕਿ ਉਹਨਾਂ ਦੀ ਸਦਕਾ ਹੀ ਇਹ ਪ੍ਰੋਗਰਾਮ ਜੋ ਹੈ ਉਹ ਤੁਹਾਡੇ ਤੱਕ ਲੈ ਕੇ ਆਈਦਾ। ਅਤੇ ਗੱਲ 3 Lion ਲੀਗਲ ਸਰਵਿਸਿਸ ਦੀ ਕਰਾਂਗੇ, ਇੱਕੋ ਛੱਤ ਥੱਲੇ ਇਹ ਮਲਟੀਪਲ ਸੇਵਾਵਾਂ ਦਿੰਦੇ ਨੇ, ਤੁਸੀਂ ਕਿਸੇ ਵੀ ਮਸਲੇ ਦੇ ਵਿੱਚ ਇਹਨਾਂ ਦੀ ਸਲਾਹ ਜ਼ਰੂਰ ਲੈ ਸਕਦੇ ਹੋ। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ, ਗੱਲ ਚਾਹੇ ਲੈਂਡਲੋਰਡ ਅਤੇ ਟੇਨੈਂਟ ਦੇ ਮਸਲੇ ਦੀ ਹੋਵੇ, ਜਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਟ੍ਰੈਫਿਕ ਟਿਕਟਾਂ ਦਾ ਮਸਲਾ ਹੈ, ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇਹਨਾਂ ਨੂੰ ਇੱਕ ਕਾਲ ਕਰਨੀ ਅਤੇ ਤੁਹਾਡੀ ਮੁਸ਼ਕਲ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਨੰਬਰ ਨੋਟ ਕਰ ਲੈਣੇ 905-451-9977 ਸੈਮ ਬਸਰਾ ਜੀ ਲਈ, 905-451-9777 ਤੇ ਕਾਲ ਕੀਤੀ ਜਾ ਸਕਦੀ ਹੈ। ਤੇ 251 ਪਾਰਕਹਸਟ ਸਕੁਐਰ ਯੂਨਿਟ 1 ਏਅਰਪੋਰਟ ਅਤੇ ਸਟੀਲਸ ਦੇ ਲਾਗੇ ਬ੍ਰੈਮਟਨ ਦੇ ਵਿੱਚ ਲੋਕੇਟਡ ਨੇ 3 Lion ਲੀਗਲ ਸਰਵਿਸਿਸ। ਅੱਜ ਹੀ ਇਹਨਾਂ ਨੂੰ ਸੰਪਰਕ ਕਰ ਲੈਣਾ ਜੇਕਰ ਤੁਸੀਂ ਕਿਸੇ ਵੀ ਲੀਗਲ ਪਰੇਸ਼ਾਨੀ ਦੇ ਵਿੱਚ ਹੋ। ਨਾਲ ਦੀ ਨਾਲ ਜੀ, ਜੇਕਰ ਤੁਸੀਂ ਘਰ ਆਪਣਾ ਨਵਾਂ ਖਰੀਦਿਆ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨਾ ਤੇ ਫਰਨੀਚਰ ਸੋਹਣਾ ਹੋਣਾ ਜ਼ਰੂਰ ਹੋਣਾ ਚਾਹੀਦਾ ਤੇ ਸੋਹਣੇ ਦੇ ਨਾਲ ਨਾਲ ਫਰਨੀਚਰ ਟਿਕਾਊ ਹੋਣਾ ਵੀ ਬਹੁਤ ਜ਼ਰੂਰੀ ਆ ਤੇ ਮਜ਼ਬੂਤ ਟਿਕਾਊ ਤੇ ਸੋਹਣਾ ਫਰਨੀਚਰ ਤੁਸੀਂ ਲੈ ਕੇ ਆਓ ਸੋਫਾ ਮਾਰਟ ਤੋਂ, ਜੋ ਕਿ ਆਪ ਤਿਆਰ ਕਰਦੇ ਨੇ ਤੁਹਾਡੇ ਲਈ ਵੱਖੋ ਵੱਖ ਕਲਰਸ ਦੇ ਵਿੱਚ ਤੁਹਾਡੇ ਘਰ ਦੀ ਮੈਜ਼ਰਮੈਂਟਸ ਲੈ ਕੇ ਸੋਫੇ, ਤੇ ਨਾਲ ਹੀ ਸੋਫਿਆਂ ਦੇ ਨਾਲ ਨਾਲ ਕੈਨੇਡੀਅਨ ਮੇਡ ਫਰਨੀਚਰ ਸੈੱਟ ਦੀ ਪੂਰੀ ਰੇਂਜ, ਬੈਸਟ ਪ੍ਰਾਈਸ, ਬੈਸਟ ਕੁਆਲਿਟੀ ਸੋਫਾ ਮਾਰਟ ਕੋਲ ਹੈ। ਦੋ ਲੋਕੇਸ਼ਨਸ ਤੇ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਨਾਲ, ਤੇ ਨਾਲ ਹੀ 120 ਡੈਲਟਾ ਪਾਰਕ ਏਅਰਪੋਰਟ ਅਤੇ ਸਟੀਲ ਏਅਰਪੋਰਟ ਅਤੇ ਕੁਈਨਸ ਦੇ ਲਾਗੇ ਇਹ ਲੋਕੇਟਡ ਨੇ। ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਪਰਮਜੀਤ ਜੀ ਨੂੰ, ਨੰਬਰ 905-803-8056 905-803-8056 ਤੇ ਸੰਪਰਕ ਸੋਫਾ ਮਾਰਟ ਨਾਲ ਹੋ ਸਕਦੇ ਨੇ। ਤੇ ਜਦੋਂ ਵੀ ਸਾਡੇ ਕਿਸੇ ਸਪੌਂਸਰ ਨੂੰ ਕਾਲ ਕਰਦੇ ਹੋ ਤੇ ਹਮੇਸ਼ਾ ਸੁਨਹਿਰੀ ਸ਼ਾਮ ਰੇਡੀਓ ਦਾ ਹਵਾਲਾ ਤੁਸੀਂ ਇੱਕ ਵਾਰੀ ਜ਼ਰੂਰ ਦੇ ਦੇਣਾ। ਤੇ ਤੁਸੀਂ ਆਪਣੇ ਫੀਡਬੈਕ, ਆਪਣੇ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਆਪਣੀਆਂ ਜੋ ਹੁਣ ਤੱਕ ਦੀਆਂ ਜਿੰਨੀਆਂ ਵੀ ਕਹਾਣੀਆਂ ਨੇ ਉਹ ਤੁਸੀਂ ਦੁਬਾਰਾ ਸੁਣਨਾ ਚਾਹੁੰਦੇ ਹੋ ਤੇ ਸੁਨਹਿਰੀ ਸ਼ਾਮ ਰੇਡੀਓ ਪੇਜ ਫੇਸਬੁੱਕ ਤੇ ਜ਼ਰੂਰ ਲਾਈਕ ਕਰਨਾ, ਜ਼ਰੂਰ ਫੋਲੋ ਕਰਨਾ, ਤੇ ਨਾਲ ਦੀ ਨਾਲ ਨੰਬਰ 4372306569 ਤੇ ਵੀ ਤੁਸੀਂ ਆਪਣਾ ਫੀਡਬੈਕ ਦੇ ਸਕਦੇ ਹੋ। ਤੇ ਨਾਲ ਹੀ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤੇ ਨੰਬਰ 4372306569 ਤੇ ਕਾਲ ਕੀਤੀ ਜਾ ਸਕਦੀ ਹੈ। 437-230-63-6569 ਤੇ ਤੁਸੀਂ ਸੰਪਰਕ ਕਰ ਸਕਦੇ ਹੋ।

ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ।

ਜੇਕਰ ਤੁਸੀਂ ਜੀਟੀਏ ਅਤੇ ਜੀਟੀਏ ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਮਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਮਟਨ, ਮਾਰਕਮ, ਰਿਚਮੰਡ ਹਿੱਲ, ਜੋਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478628

ਦਿਲੀਆਂ ਦੀ ਵੀ ਕਰ ਲਈਏ। ਪੰਜਾਬ ਹਰ ਇੱਕ ਨੂੰ ਜਿੰਨਾ ਪਿਆਰਾ, ਪੰਜ ਆਬਾਂ ਦੇ ਨਾਲ ਜਿੰਨਾ ਲਗਾਓ ਹੈ, ਉਹਨਾਂ ਹੀ ਆਪਣੇ ਆਪਣੇ ਜ਼ਿਲ੍ਹਿਆਂ ਦੇ ਨਾਲ ਵੀ ਖਾਸ ਲਗਾਓ ਹੈ। ਇੱਥੇ ਵੀ ਦੇਖਣ ਨੂੰ ਮਿਲਦਾ ਗੱਡੀਆਂ ਦੀ ਨੰਬਰ ਪਲੇਟਸ 'ਤੇ PB 13 PB 65 ਵੇਖਣ ਨੂੰ ਅਸੀਂ ਜ਼ਰੂਰ ਦੇਖਦੇ ਹਾਂ ਅਤੇ ਖੁਸ਼ ਹੁੰਦੇ ਹਾਂ, ਅਤੇ ਡਿਸਟ੍ਰਿਕਟ ਦਾ, ਜ਼ਿਲ੍ਹੇ ਦਾ ਅਸੀਂ ਨਾਂ ਜ਼ਰੂਰ ਚੇਤੇ ਕਰਦੇ ਹਾਂ। ਅਤੇ ਉਸ ਲਗਾਓ ਦਾ ਨੰਬਰ ਪਲੇਟਸ ਤੋਂ ਅੰਦਾਜ਼ਾ ਜੋ ਹੈ ਉਹ ਬਖੂਬੀ ਲਗਾਇਆ ਜਾ ਸਕਦਾ ਕਿ ਸਾਨੂੰ ਸਾਡੇ ਜ਼ਿਲ੍ਹੇ ਦੇ ਨਾਲ, ਸਾਨੂੰ ਸਾਡੇ ਪੰਜਾਬ ਦੇ ਨਾਲ ਕਿੰਨਾ ਪਿਆਰ ਆ। ਚਲੋ ਫਿਰ ਆਪਣੇ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਅਤੇ ਦੇਖਦੇ ਹਾਂ ਕਿਹੜਾ ਜ਼ਿਲ੍ਹਿਆਂ ਜੋ ਕਿਹੜੀ ਕਿਹੜੀ ਗੱਲ ਜੋ ਹੈ ਉਹ, ਕਿਹੜਾ ਜ਼ਿਲ੍ਹਾ ਜੋ ਹੈ ਉਹ ਮਸ਼ਹੂਰੀ ਜੋ ਹੈ ਉਹ ਖੱਟਦਾ, ਅਤੇ ਕਿਹੜਾ ਜ਼ਿਲ੍ਹਾ ਕਿਹੜੀ ਗੱਲ ਲਈ ਜੋ ਮਸ਼ਹੂਰ ਹੈ। ਕਹਿੰਦੇ ਲੁਧਿਆਣੇ ਵਿਕਦਾ ਕੱਪੜਾ ਮਸ਼ਹੂਰ ਵਰਧਮਾਨ ਦੇ ਗੋਲੇ, ਮੁਕਤਸਰ ਵਿੱਚ ਚਰਚਾ ਵਿੱਚ ਰਹਿੰਦੇ ਜੱਟਾਂ ਦੇ ਪਾਣੀਆਂ ਦੇ ਰੌਲੇ, ਜਗਰਾਉਂ ਜਾਂ ਦੇਖ ਆ ਸੰਦਾਂ ਦਾ ਮੇਲਾ, ਰਾਹ ਚ ਪੈਂਦਾ ਮੋਗਾ ਉੱਥੇ ਸਿੱਖੀ ਮਹਿਮਾਨ ਨਵਾਜ਼ੀ, ਭਾਵੇਂ ਲੋਕੀ ਕਹਿੰਦੇ ਮੋਗਾ ਬਸ ਚਾਹ ਜੋਗਾ, ਬਾਬਾ ਆਲਾ ਸਿੰਘ ਨੇ ਵਸਾਇਆ ਬਰਨਾਲਾ, ਬਠਿੰਡਾ ਅੱਜ ਵੀ ਵੱਜਦਾ ਉਵੇਂ ਬੰਦੂਕਾਂ ਵਾਲਾ, ਸੰਗਰੂਰ ਵਾਲਿਆਂ ਨੂੰ ਗੱਲ ਮੱਲੋ ਮੱਲੀ ਫੁਰਦੀ, ਗਰਮੀ ਬੜੀ ਪਈ ਮਾਨਸੇ ਬਸ ਗੇੜਾ ਮਾਰਾਈ ਕੈਂਚੀਆਂ ਮੁਰੇ ਦੀ, ਕਿਨੂਆਂ ਦੇ ਬਾਗਾਂ ਤੋਂ ਅਬੋਹਰ ਦਾ ਪਤਾ ਲੱਗਦਾ, ਸ਼ਹੀਦ ਭਗਤ ਸਿੰਘ ਨਗਰ ਨੂੰ ਕਰੀਏ ਹਮੇਸ਼ਾ ਸਜਦਾ, ਜਲੰਧਰ ਵਿੱਚ ਬਣਿਆ ਬੱਲਾ ਵਿੱਚ ਵਿਦੇਸ਼ਾਂ ਚੱਲੇ, ਗੁਰਦਾਸਪੁਰ ਦੇ ਭਾਊਆਂ ਦੀ ਵੀ ਪੂਰੀ ਬੱਲੇ ਬੱਲੇ, ਰਾਜਿਆਂ ਦਾ ਸ਼ਹਿਰ ਮਸ਼ਹੂਰ ਬੜਾ ਪਟਿਆਲਾ, ਫੁਲਕਾਰੀ ਜਿੱਥੇ ਸ਼ੀਸ਼ਿਆਂ ਵਾਲੀ ਨਾਲੇ ਸੂਟ ਬੂਟੀਆਂ ਵਾਲਾ, ਬਾਰਡਰ ਨੂੰ ਲੱਗਿਆ ਫਾਜ਼ਿਲਕਾ ਫਿਰੋਜ਼ਪੁਰ, ਪੜ੍ਹਿਆ ਲਿਖਿਆ ਦਾ ਜ਼ਿਲ੍ਹਾ ਵੱਜਦਾ ਹੁਸ਼ਿਆਰਪੁਰ, ਕਪੂਰਥਲਾ ਸ਼ਾਹੀ ਸ਼ਹਿਰ ਜਿੱਥੇ ਬਣਦੀਆਂ ਨੇ ਰੇਲਾਂ, ਹਰ ਵਾਰੀ ਅੱਖਾਂ ਭਰ ਆਉਣ ਜਦੋਂ ਫਤਿਹਗੜ੍ਹ ਸਾਹਿਬ ਮੱਥਾ ਟੇਕਾ, ਬਾਬੇ ਫਰੀਦ ਦੀ ਬਾਣੀ ਦੇ ਰਾਹ ਪਾਉਂਦਾ ਹੈ ਫਰੀਦਕੋਟ, ਹਰਿਆਲੀ ਤੇ ਸੋਹਣੇ ਵਾਤਾਵਰਨ ਨਾਲ ਮੇਲ ਕਰਾਉਂਦਾ ਜ਼ਿਲ੍ਹਾ ਪਠਾਨਕੋਟ, ਸੁੱਚੀ ਧਰਤੀ ਸੁੱਚਾ ਪਾਣੀ ਅੰਮ੍ਰਿਤਸਰ ਸਾਹਿਬ ਦਾ ਉੱਚਾ ਨਿਸ਼ਾਨ ਝੂਲਦਾ ਰਹੇ ਆਨੰਦਪੁਰ ਕੇਸਗੜ੍ਹ ਸਾਹਿਬ ਦਾ, ਰੋਪੜ ਦੱਬ ਕੇ ਰਹਿ ਗਿਆ ਹੁਣ ਪੁਲਾਂ ਦੇ ਹੇਠ, ਮੋਹਾਲੀ ਦੇ ਭਾਵੇਂ ਹੋ ਗਏ ਮਹਿੰਗੇ ਰੇਟ, ਫਿਰ ਵੀ ਪੁਆਧੀ ਬੋਲੇ ਠੇਠ, ਫਿਰ ਵੀ ਬੋਲੇ ਪੁਆਧੀ ਠੇਠ। ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇੱਕ ਮਾਲਾ ਵਿੱਚ ਪਰੋਣ ਦੀ। ਹੁਣ ਵੀ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਇੱਕ ਮਾਲਾ ਵਿੱਚ ਹੀ ਪਰੋਏ ਹਾਂ ਅਤੇ ਹਮੇਸ਼ਾ ਪਰੋਏ ਹੀ ਰਹਾਂਗੇ। ਪੰਜਾਬੀ ਭਾਵੇਂ ਜਲੰਧਰ ਦਾ ਹੋਵੇ, ਭਾਵੇਂ ਬਠਿੰਡੇ ਦਾ ਅਤੇ ਭਾਵੇਂ ਮੋਹਾਲੀ ਦਾ, ਪੰਜਾਬੀ ਪੰਜਾਬੀ ਅਖਵਾ ਕੇ ਹੀ ਮਾਣ ਮਹਿਸੂਸ ਕਰਦਾ ਅਤੇ ਹਮੇਸ਼ਾ ਕਰਦਾ ਰਹੇ।

0: sanara.
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chutkara paya hai. Chahe business de karje hon ya personal ya CRA de taxes, sare karjan di ek choti jahi monthly kisht banao. Call Ajay ya Nadeem nu 416-650-5800, 416-650-5800 or gtacredit.com.
2: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
3: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
2: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰੋਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ, 647-862-3210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 647-862-3210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ, ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਇਸ ਦੇ ਨਾਲ ਨਾਲ ਜੀ ਦੱਸ ਦਈਏ, ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋ ਤੇ 3 Lion ਲੀਗਲ ਸਰਵਿਸਿਜ਼ ਵਾਲੇ ਤੁਹਾਡੀ ਮਦਦ ਕਰ ਸਕਦੇ ਆ। ਗੱਲ ਭਾਵੇਂ ਕੋਈ ਵੀ ਮਸਲੇ ਦੀ ਹੋਵੇ, ਬੇਸ਼ੱਕ ਟੈਨੈਂਟ ਤੇ ਲੈਂਡਲੋਰਡ ਦਾ ਮਸਲਾ ਹੈ, ਟ੍ਰੈਫਿਕ ਟਿਕਟਾਂ ਦੀ ਕੋਈ ਗੱਲ ਹੈ, ਤਾਂ ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਜਾਂ ਲੇਬਰ ਵਰਕ ਡਿਸਪਿਊਟ ਹੈ, ਤੁਸੀਂ ਇੱਕ ਕਾਲ ਸੈਮ ਬਸਰਾ ਜੀ ਨੂੰ 3 Lion ਲੀਗਲ ਸਰਵਿਸਿਜ਼ ਤੋਂ ਕਰਨੀ, ਨੰਬਰ 905-451-1777, 905-451-9777। 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਹੀ ਬੈਠੀ ਹੈ। ਫੋਨ ਕੰਸਲਟੇਸ਼ਨ ਤੁਸੀਂ ਜ਼ਰੂਰ ਕਰਨੀ ਆਉਣ ਜਾਣ ਤੋਂ ਪਹਿਲਾਂ, ਨੰਬਰ 905-451-9777 ਤੇ ਸੰਪਰਕ ਹੋ ਸਕਦੇ ਨੇ 3 Lion ਲੀਗਲ ਸਰਵਿਸਿਜ਼ ਨਾਲ। ਨਾਲ ਦੀ ਨਾਲ ਜੀ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਪੇਂਟ ਜੋਬ, ਰੈਨੋਵੇਸ਼ਨ ਦਾ ਕੰਮ ਕਰਾਉਣਾ, ਜਾਂ ਫਿਰ ਪਲੰਬਿੰਗ, ਇਲੈਕਟ੍ਰੀਕਲ, ਜਾਂ ਫਿਰ ਲੀਗਲ ਬੇਸਮੈਂਟਸ ਤਿਆਰ ਕਰਾਉਣੀਆਂ, ਜਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ, ਤੁਸੀਂ ਇੱਕ ਕਾਲ ਦੇਣੀ ਹੈ 6 Sigma ਰੈਨੋਵੇਸ਼ਨਸ ਨੂੰ, ਜੋ ਕਿ ਆਪਣੇ ਕੰਮ ਦੇ ਖਾਸ ਮਾਹਰ ਨੇ, ਸਮੇਂ ਸਿਰ ਤੁਹਾਡਾ ਕੰਮ ਜੋ ਹੈ ਘਰ ਦਾ ਪੂਰਾ ਕਰਕੇ ਦੇਣਗੇ। ਹਰਮਨਜੀਤ ਸਿੰਘ ਨਾਗੀ, ਨੰਬਰ 647-992-9952, 6479929952 ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਪੂਰੇ GTA ਏਰੀਆ ਤੇ GTA ਏਰੀਆ ਤੋਂ ਬਾਹਰ ਵੀ ਇਹ ਸਰਵ ਕਰਦੇ ਨੇ। ਇੱਕ ਕਾਲ ਜ਼ਰੂਰ ਦੇਣੀ ਨੰਬਰ 647-992-9952 ਤੇ। ਨਾਲ ਦੀ ਨਾਲ ਹੁਣ ਫਰਨੀਚਰ ਤੁਸੀਂ ਆਪਣਾ ਨਵਾਂ ਤਿਆਰ ਕਰਾਉਣਾ, ਘਰ ਫਰਨੀਚਰ ਨਾਲ ਸ਼ਾਨਦਾਰ ਬਣਾਉਣਾ, ਸੋਫਾ ਮਾਰਟ ਜ਼ਰੂਰ ਹੋ ਕੇ ਆ ਸਕਦੇ ਹੋ, ਜੋ ਕਿ ਆਪ ਖਾਸ ਤਿਆਰ ਕਰਦੇ ਨੇ ਸੋਫੇ, ਕਸਟਮਾਈਜ਼ ਕਰਦੇ ਨੇ, ਤੁਹਾਡੇ ਘਰ ਦੀ ਮੈਜ਼ਰਮੈਂਟਸ ਰੰਗ ਦੇ ਹਿਸਾਬ ਦੇ ਨਾਲ ਤੇ 24 ਰੀਗਨ ਰੋਡ ਤੇ ਨਾਲ ਹੀ 120 ਡੈਲਟਾ ਪਾਰਕ ਬੁਲਵਰਡ ਤੇ ਇਹ ਲੋਕੇਟਡ ਨੇ। ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ ਪਰਮਜੀਤ ਕੌਰ ਜੀ ਦੇ ਲਈ, ਸੰਪਰਕ ਤੁਸੀਂ ਕਰ ਸਕਦੇ ਹੋ ਨੰਬਰ 905-803-8056 ਤੇ। ਫੋਨ ਰਾਹੀਂ ਪਹਿਲਾਂ ਅਪੁਆਇੰਟਮੈਂਟ ਲੈ ਕੇ ਹੀ ਤੁਸੀਂ ਜਾਣਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਲਾਈਨ ਤੇ ਹੁਣ ਬਿਲਕੁਲ ਜੁੜ ਚੁੱਕੇ ਨੇ ਰਸ਼ਮੀਤ ਕੌਰ ਜੀ, ਜੋ ਕਿ ਮੋਰਗੇਜ ਦੇ ਅਪਡੇਟਸ ਲੈ ਕੇ ਹਾਜ਼ਰ ਨੇ। ਮੋਰਗੇਜ ਦੀ ਤੁਹਾਡੀ ਕੋਈ ਵੀ ਕੁਐਰੀ ਹੈ, ਕੋਈ ਵੀ ਕੁਐਸਚਨ ਹੈ, ਇੱਕ ਕਾਲ ਇਹਨਾਂ ਨੂੰ ਦੇਣੀ ਨੰਬਰ 647-549-4999 ਤੇ। ਜੀ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
0: ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਮੋਰਗੇਜ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ ਜੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਾਰੇ। ਸੋ ਸਿਕਿਉਰਡ ਮਤਲਬ ਤੁਹਾਡੇ ਘਰ ਪਿੱਛੇ ਜਿਹੜੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਹੈ। ਸੋ ਇੱਥੇ ਜ਼ਰੂਰੀ ਗੱਲ ਇਹ ਨੋਟ ਕਰਨ ਵਾਲੀ ਹੈ ਕਿ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਪਈ ਹੋਈ ਹੈ, ਤਾਂ ਅਸੀਂ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹੈਗੇ ਹਾਂ। ਇਹ ਬਹੁਤ ਵਧੀਆ ਪ੍ਰੋਡਕਟ ਹੈ, ਸਪੈਸ਼ਲੀ ਉਹਨਾਂ ਕਲਾਇੰਟਸ ਵਾਸਤੇ ਜਿਹੜੇ ਕਿ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹੁੰਦੇ ਡਿਫਰੈਂਟ ਰੀਜ਼ਨਸ ਕਰਕੇ, ਕਿ ਵਧੀਆ ਰੇਟ ਆਫ ਇੰਟਰਸਟ ਮਿਲਿਆ ਹੋਇਆ ਜਾਂ ਫਿਕਸ ਰੇਟ 'ਤੇ ਹੈਗੀ ਮੋਰਗੇਜ, ਪੈਨਲਟੀ ਪੈ ਰਹੀ ਉਹਨੂੰ ਤੋੜਨ 'ਤੇ, ਬਟ ਐਟ ਦ ਸੇਮ ਟਾਈਮ ਘਰ ਵਿੱਚ ਇਨਫ ਐਕੁਇਟੀ ਬਣ ਚੁੱਕੀ ਹੈ। ਸੋ ਦੱਸਣਾ ਚਾਹਾਂਗੀ ਇੱਥੇ ਕਿ ਅਕਾਲ ਮੋਰਗੇਜਸ 'ਤੇ ਸਾਡੇ ਕੋਲ ਇਹੋ ਜਿਹੇ ਲੈਂਡਰਸ ਹੈਗੇ ਨੇ ਜਿਸ ਵਿੱਚ ਤੁਸੀਂ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਜਿਹੜੀ ਹੈ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ 'ਤੇ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੋ। ਕਿਸੇ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ, ਭਾਵੇਂ ਤੁਸੀਂ ਫਰਦਰ ਇਨਵੈਸਟਮੈਂਟ ਕਰਨੀ ਹੈਗੀ ਹੈ, ਕੋਈ ਬੱਚਿਆਂ ਦੀ ਐਜੂਕੇਸ਼ਨ ਲਈ ਪੈਸਾ ਚਾਹੀਦਾ, ਜਾਂ ਆਪਣੇ ਸਾਰੇ ਡੈਟ ਜਿਹੜੇ ਆ ਕੰਸੋਲੀਡੇਟ ਕਰਨੇ ਨੇ, ਜਾਂ ਸੈਕਿੰਡ ਪ੍ਰਾਈਵੇਟ ਮੋਰਗੇਜ ਲਿੱਤੀ ਹੋਈ ਹੈ ਉਹਨੂੰ ਪੇ ਆਊਟ ਕਰਨਾ, ਕਿਸੇ ਵੀ ਪਰਪਸ ਵਾਸਤੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ 'ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤਾਂ ਅਸੀਂ ਹਮੇਸ਼ਾ ਆਪਣੇ ਵਾਅਦੇ 'ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਸਿਕਿਉਰ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਜਾਂ ਫਿਰ ਮਹਿੰਦਰਪਾਲ ਸਿੰਘ ਨੂੰ ਫਰੋਮ ਅਕਾਲ ਮੋਰਗੇਜਸ, 6475394499-647-549-4499-99।
2: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ, ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਆਪਣੇ ਘਰ ਦੀ, ਆਪਣੇ ਪੁਰਾਣੇ ਘਰ ਦੀ, ਆਪਣੇ ਬਚਪਨ ਵਾਲੇ ਘਰ ਦੀਆਂ ਯਾਦਾਂ ਜੋ ਨੇ ਅੱਜ ਅਸੀਂ ਤਾਜ਼ੀਆਂ ਕੀਤੀਆਂ। ਤੇ ਅੱਜ ਦੀ ਕਹਾਣੀ ਰਾਹੀਂ ਅਸੀਂ ਇਹੀ ਵੇਖਿਆ ਕਿ ਘਰ ਜੋ ਨੇ ਉਹ ਸਾਡੇ ਬਾਜੋਂ ਕਿਤੇ ਨਾ ਕਿਤੇ ਬੇਜਾਨ ਨੇ, ਤੇ ਉਹਨਾਂ ਦੇ ਵਿੱਚ ਅਸੀਂ ਵਾਪਸ ਜਾ ਕੇ ਜਾਨ ਜ਼ਰੂਰ ਪਾਉਂਦੇ ਰਹੀਏ, ਤਾਂ ਕਿ ਆਪਣੇ ਮਨ ਨੂੰ ਵੀ ਹਮੇਸ਼ਾ ਤਸੱਲੀ ਰਹੇ, ਆਪਣਾ ਬਚਪਨ ਵੀ ਹਮੇਸ਼ਾ ਸਾਡੇ ਮਨ ਦੇ ਵਿੱਚ ਜੋ ਹੈ ਉਹ ਤਾਜ਼ਾ ਰਹੇ, ਤੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਨਾ ਰੁੱਝ ਜਾਈਏ ਕਿ ਅਸੀਂ ਆਪਣੇ ਬਚਪਨ ਦੀਆਂ ਮਿੱਠੀਆਂ ਯਾਦਾਂ ਨੂੰ ਭੁੱਲ ਜਾਈਏ, ਅਸੀਂ ਆਪਣੇ ਬਚਪਨ ਦੀਆਂ ਸੋਹਣੀਆਂ ਯਾਦਾਂ ਨੂੰ ਕਦੇ ਫਰੋਲ ਹੀ ਨਾ ਸਕੀਏ। ਤੇ ਉਮੀਦ ਕਰਾਂਗੇ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਤੁਸੀਂ ਆਪਣਾ ਫੀਡਬੈਕ ਜ਼ਰੂਰ ਸਾਨੂੰ ਦਿੰਦੇ ਰਹਿਣਾ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨੂੰ ਤੁਸੀਂ ਲਾਈਕ ਫੋਲੋ ਕਰਨਾ, ਤੇ ਆਪਣੇ ਦੋਸਤਾਂ ਮਿੱਤਰਾਂ ਨੂੰ, ਆਪਣੇ ਰਿਲੇਟਿਵਸ ਨੂੰ ਜ਼ਰੂਰ ਦੱਸਣਾ, ਤੇ ਵੱਧ ਤੋਂ ਵੱਧ ਜੋ ਜਿੰਨਾ ਤੁਸੀਂ ਸਾਡੇ ਨਾਲ ਜੁੜੋਗੇ ਉਨਾ ਵੱਧ ਤੋਂ ਵੱਧ ਸਾਡਾ ਹੌਸਲਾ ਜੋ ਹੈ ਹੋਰ ਵਧੇਗਾ। ਤੇ ਇਸ ਦੇ ਨਾਲ ਹੀ ਸਾਡੇ ਸਪੋਂਸਰਸ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ, ਕਿਉਂਕਿ ਪ੍ਰੋਗਰਾਮ ਕੋਈ ਵੀ ਹੁੰਦਾ ਉਸ ਦੇ ਵਿੱਚ ਸਪੋਂਸਰਸ ਦਾ ਬਹੁਤ ਵੱਡਾ ਰੋਲ ਹੁੰਦਾ ਉਸ ਦੀ ਹੋਂਦ ਬਣਾਉਣ ਦੇ ਵਿੱਚ, ਤੇ ਸਾਡੇ ਸਾਰੇ ਹੀ ਸਪੋਂਸਰਸ ਤੁਹਾਨੂੰ ਸਰਵਿਸਿਜ਼ ਦੇਣ ਦੇ ਵਿੱਚ ਹਮੇਸ਼ਾ ਤਿਆਰ ਰਹਿੰਦੇ ਨੇ। ਤੇ ਇਸ ਵੇਲੇ ਸਾਡੇ ਨਾਲ ਲਾਈਨ ਤੇ ਬਿਲਕੁਲ ਤਿਆਰ ਬਰ ਤਿਆਰ ਨੇ ਜਸਪਿੰਦਰ ਕੌਰ ਤੱਗੜ ਜੀ, ਤੁਹਾਨੂੰ ਇੰਸ਼ੋਰੈਂਸ ਦੇ ਅਪਡੇਟਸ ਦੇਣ ਲਈ। ਇੰਸ਼ੋਰੈਂਸ ਕਰਾਉਣੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਤਾਂ ਕਿ ਸਟ੍ਰੈਸ ਫਰੀ ਜ਼ਿੰਦਗੀ ਜੋ ਹੈ ਅਸੀਂ ਜੀ ਸਕੀਏ, ਤੇ ਨਾਲ ਹੀ ਕੋਈ ਵੀ ਜਦੋਂ ਔਖਾ ਵੇਲਾ ਆਇਆ ਤਾਂ ਪਰਿਵਾਰ ਨੂੰ ਮੁਸ਼ਕਿਲ ਦੀ ਘੜੀ ਨਾ ਵੇਖਣੀ ਪਵੇ। ਤੇ ਨੰਬਰ ਤੁਸੀਂ ਜਸਵਿੰਦਰ ਜੀ ਲਈ ਯਾਦ ਰੱਖਣੇ ਨੰਬਰ 647-765-2340, 6477652340। ਜੀ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ
4: ਜੀ। ਰੁਪਿੰਦਰ ਜੀ ਸਤਿ ਸ੍ਰੀ ਅਕਾਲ, ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
2: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ
4: ਜੀ ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ. ਇੱਕ ਸਾਲ ਲਈ 1,00,000 ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ. ਐਨੂਅਲ ਅਤੇ ਮੰਥਲੀ ਪਲਾਨਸ ਅਵੇਲੇਬਲ ਹੁੰਦੇ ਹਨ. 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ. ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ. ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ. ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ. ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ. ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ. ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਬੜੀ ਰੀਜਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ. ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ. ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ. ਜਿਹੜੇ ਸਾਡੇ ਸਟੂਡੈਂਟਸ ਅੱਗੇ ਆਏ ਹੋਏ ਆ, 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1,00,000 ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ. ਸੋ ਜਿਹੜੇ ਸੈਲਫ ਇੰਪਲੋਇਡ ਹੈ, ਜੇ ਉਹਨਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2,000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ. ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ, ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
2: ਜੀ,
4: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ. ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ. ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ. ਆਫਿਸ ਆਪਣਾ ਮੈਕਲੋਗਲਿਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ. ਮੇਰਾ ਨੰਬਰ ਕਰ ਲਓ ਨੋਟ, 6475-2340-647-7563-40. ਰੁਪਿੰਦਰ ਜੀ, ਥੈਂਕ ਯੂ ਸੋ ਮਚ
2: ਜੀ, ਬਹੁਤ ਬਹੁਤ ਸ਼ੁਕਰੀਆ ਜੀ. ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ, ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ. ਪਹਿਲਾਂ ਕੀ, ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ, ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ. ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ, ਤੇ ਬਲਵੰਤ ਪੰਗੂ ਜੀ ਰੀਅਲ ਡ੍ਰੀਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ. ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ. ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680-7335 ਤੇ, 6476807335 ਤੇ. ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ. ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680-7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ.

ਆਪਣੇ ਘਰ ਦਾ ਬਨੇਰਾ ਸਾਰਿਆਂ ਨੂੰ ਚੇਤੇ ਆ ਗਿਆ ਹੋਣਾ ਤੇ ਹਮੇਸ਼ਾ ਚੇਤਾ ਹੀ ਰੱਖੀਏ ਤਾਂ ਕਿ ਸਾਨੂੰ ਦਿਲੀ ਖੁਸ਼ੀ ਹਮੇਸ਼ਾ ਮਿਲਦੀ ਰਹੇ, ਦਿਲੀ ਖੁਸ਼ੀ ਹਮੇਸ਼ਾ ਸਾਡੇ ਨਾਲ ਵਸੇ। ਤੇ ਇਸ ਦੇ ਨਾਲ ਹੀ ਮੈਨੂੰ ਹੁਣ ਰੁਪਿੰਦਰ ਕੌਰ ਨੂੰ ਦਿਓ ਇਜਾਜ਼ਤ, ਕਿਉਂਕਿ ਸਮਾਂ ਜਾਣ ਦਾ ਹੋ ਚੱਲਿਆ। ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਸਾਥ ਨਿਭਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫ਼ਤੇ ਇੱਕ ਨਵੀਂ ਕਹਾਣੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਨੰਬਰ 437-230-6569 ਤੁਸੀਂ ਜ਼ਰੂਰ ਯਾਦ ਰੱਖਣੇ, 4372306569। ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਸੰਪਰਕ ਜ਼ਰੂਰ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਬਿਜ਼ਨਸ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣਾ ਫੀਡਬੈਕ ਤੇ ਕੀਮਤੀ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ। ਤੇ ਇਹਦੇ ਨਾਲ ਹੀ ਮੈਂ ਰੁਪਿੰਦਰ ਕੌਰ ਲੈਣੀ ਆ ਅੱਜ ਲਈ ਅਲਵਿਦਾ। ਹੱਸਦੇ ਰਹਿਣਾ, ਵਸਦੇ ਰਹਿਣਾ, ਸਤਿ ਸ੍ਰੀ ਅਕਾਲ। ਤੇ ਇਹ ਗੀਤ ਜ਼ਰੂਰ ਤੁਸੀਂ ਇੰਜੋਏ ਕਰਨਾ।

0: ਮਾਰਿਆ ਉਹ ਕਿਹੜਾ ਚੇਤੇ ਆ ਗਿਆ ਦੁਨੀਆ ਤੋਂ ਸੋਹਣਾ ਪਿੰਡ ਮੇਰਾ ਚੇਤੇ ਆ
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicensed.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 2 7 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2
1: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भुलिया जे, लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ, ਵੈਲਕਮ ਤੇ ਜੀ ਆਇਆਂ ਨੂੰ ਅਸੀਂ ਆਖਦੇ ਹਾਂ ਤੇ ਉਮੀਦ ਹੈ ਅੱਜ ਦਾ ਦਿਨ ਸ਼ਨੀਵਾਰ ਦਾ ਸੈਟਰਡੇ ਦਾ ਤੁਸੀਂ ਬੜੇ ਹੀ ਵਧੀਆ ਅੰਦਾਜ਼ ਦੇ ਨਾਲ ਹੰਡਾਇਆ ਹੋਏਗਾ। ਦਿਨ ਦੇ ਵਿੱਚ ਅੱਜ ਬੜਾ ਕੁਝ ਚੱਲਦਾ ਰਿਹਾ, ਕਦੇ ਮੀਂਹ ਤੇ ਕਿਤੇ ਬੱਦਲ ਤੇ ਕਿਤੇ ਸੂਰਜ ਤੇ ਵਿੱਚੋਂ ਵਿੱਚ ਸਾਨੂੰ ਅੱਜ ਵਾਰਨਿੰਗ ਵੀ ਦੇਖਣ ਨੂੰ ਮਿਲੀ ਵੀ ਕਿਤੇ ਮਿਸੀਸਾਗਾ ਵਾਲੇ ਪਾਸੇ ਜਾਂ GTA ਦੇ ਵਿੱਚ ਰੈੱਡ ਅਲਰਟ ਵੀ ਹੋਇਆ ਸੀ, ਪਰ ਸਾਰਾ ਕੁਝ ਸਹੀ ਰਿਹਾ। ਕਿਣਮਿਣ ਜਿਹੜਾ ਕੰਮ ਹੋਇਆ ਜਾਂ ਮਾੜੀ ਜਿਹੀ ਬਾਰਿਸ਼ ਵਾਲਾ ਕੰਮ ਹੋਇਆ ਤੇ ਸਾਰੇ ਪਾਸੇ ਵਧੀਆ ਰਿਹਾ ਤੇ ਵਧੀਆ ਹੀ ਰਹਿਣਾ ਚਾਹੀਦਾ। ਤੇ ਬਾਕੀ ਹੁਣ ਸਾਥ ਤੁਹਾਡਾ ਤੇ ਸਾਡਾ ਹੁਣ ਬਣ ਚੁੱਕਿਆ ਤੇ 10 ਵਜੇ ਤੱਕ ਇਦਾਂ ਹੀ ਸਾਥ ਬਣਿਆ ਰਹੇਗਾ। ਪ੍ਰੋਗਰਾਮ ਸਰਬ ਰੇਡੀਓ ਦੇ ਉੱਤੇ ਤੇ ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ। ਹੱਸ ਵੇ ਮਣਾ, ਖੇਡ ਵੇ ਮਣਾ, ਜੱਗ ਉੱਤੇ ਆਉਣਾ ਨਹੀਂ ਓ ਫੇਰ ਵੇ ਮਣਾ। ਤੇ ਸਟੂਡੀਓ ਦੇ ਵਿੱਚ ਵੀ ਗੱਲਾਂ ਬਾਤਾਂ ਕਰਾਂਗੇ ਹਮੇਸ਼ਾ ਵਾਂਗ, ਤੇ ਕੁਛ ਅੱਜ ਵਿਸ਼ਿਆਂ ਤੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੇ ਨੰਬਰ ਸਟੂਡੀਓ ਦਾ 905-673-3337 9056733337 9056733337।

ਸ਼ਨੀਵਾਰ ਦੀ ਸ਼ਾਮ ਹੈ, ਫੂਡ ਕੁਛ ਸ਼ਾਨਦਾਰ ਸਵਾਦ ਵਾਲਾ ਖਾਣਾ ਖਾਧਾ ਜਾਵੇ, ਮੰਗਵਾਇਆ ਜਾਵੇ ਜਾਂ ਜਾ ਕੇ ਡਾਈਨਿੰਗ ਕੀਤਾ ਜਾਵੇ ਤੇ ਜ਼ਰੂਰ ਤੰਦੂਰੀ ਬੋਇਜ਼ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇੰਨਾ ਪਿਆਰ ਸਿਆਰਿਆਂ ਵੱਲੋਂ, ਸਵਾਦ ਐਡਾ ਸ਼ਾਨਦਾਰ, ਇੱਕ ਲੋਕੇਸ਼ਨ, ਦੋ, ਤਿੰਨ, ਹੁਣ ਚਾਰ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਤੇ ਤੰਦੂਰੀ ਬੋਇਜ਼ ਢਾਬਾ। ਤੁਸੀਂ ਡਾਈਨਿੰਗ ਕਰਨਾ ਹੈ ਤੇ 7171 ਟੋਰਬਰਮ ਰੋਡ ਦੇ ਉੱਤੇ ਆਓ, 24 ਘੰਟੇ ਖੁੱਲ੍ਹੇ ਨੇ ਅਤੇ ਟੇਕ ਆਊਟ ਐਂਡ ਡਿਲੀਵਰੀ ਸਕੂਈਨ ਐਂਡ ਮੈਕਲੋਗਲਨ 'ਤੇ। ਜਾਂ ਤੁਸੀਂ ਨੌਰਥ ਵਾਲੇ ਪਾਸੇ ਨੂੰ ਜਾ ਰਹੇ ਹੋ, ਕਿਤੇ ਸੋਬਲ ਬੀਚ, ਕਿਤੇ ਹੋਰ ਨੌਰਥ ਵਾਲੇ ਪਾਸੇ ਟੋਬਰ ਮੋਰੀ ਘੁੰਮਣ ਜਾ ਰਹੇ ਹੋ, ਅਤੇ ਔਰੰਜਵਿਲ ਤੋਂ ਮੋਨੋਵਾਲ, ਔਰੰਜਵਿਲ ਤੋਂ ਸ਼ੈਲਬਰਨ ਵਾਲੇ ਪਾਸੇ ਜਾਂਦਿਆਂ ਨੂੰ ਰਸਤੇ ਦੇ ਵਿੱਚ ਤੁਹਾਨੂੰ ਦਿਸੇਗਾ ਤੰਦੂਰੀ ਬੋਇਜ਼ ਢਾਬਾ, ਅਤੇ ਢਾਬੇ ਵਾਂਗ ਤੁਸੀਂ ਫੂਡ ਉੱਥੇ ਇੰਜੋਏ ਕਰੋ, ਸਵਾਦ ਵਾਲਾ ਖਾਣਾ, ਅਤੇ ਜਾਂ ਫਿਰ ਤੁਸੀਂ ਆਪਣਾ ਔਰਡਰ ਪਲੇਸ ਕਰ ਸਕਦੇ ਹੋ 905-954-2111 ਤੇ 905-956-2111 ਤੰਦੂਰੀ ਬੋਇਜ਼।

0: ਅੱਗੇ ਚੱਲ ਕੇ ਆਪਾਂ ਅੱਜ ਗੱਲਬਾਤ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਨਾਲ। ਕੋਈ ਵੀ ਤੁਸੀਂ ਅਗਰ ਇੰਸ਼ੋਰੈਂਸ ਬਾਬਤ ਕੋਈ ਇਨਫੋਰਮੇਸ਼ਨ ਲੈਣੀ ਹੈ, ਕੋਈ ਕੋਰਟ ਲੈਣੀ ਹੈ, ਜਾਂ ਕੁਛ ਵੀ ਤੁਸੀਂ ਫਾਈਨੈਂਸ਼ੀਅਲ ਐਡਵਾਈਸ ਕੋਈ ਲੈਣੀ ਚਾਹ ਰਹੇ ਹੋ, ਤਾਂ ਜ਼ਰੂਰ ਉਮਰਪ੍ਰੀਤ ਚਾਵਲਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਆਪਾਂ ਸਾਰਾਂਸ਼ ਦੇ ਨਾਲ ਵੀ ਗੱਲਬਾਤ ਕਰਾਂਗੇ। ਜੇ ਤੁਸੀਂ ਸੈਕਿੰਡ ਕੈਰੀਅਰ ਜਾਂ ਆਪਣੇ ਤੁਸੀਂ ਕੋਈ ਹੋਰ ਸਟੱਡੀ ਕਰਕੇ ਆਪਣੇ ਕੈਰੀਅਰ ਨੂੰ ਹੋਰ ਵਧਾਉਣਾ ਚਾਹੁੰਦੇ ਹੋ, ਅਤੇ ਨਾਲ ਦੀ ਨਾਲ ਗਵਰਨਮੈਂਟ ਦੀਆਂ ਗ੍ਰਾਂਟ ਕਿੱਦਾਂ ਅਵੇਲ ਕਰ ਸਕਦੇ ਹੋ, ਉਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਆਪਾਂ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਚਲਦੇ ਹਾਂ ਪਹਿਲਾਂ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ। ਸਤਿਗੁਰ ਪਿਆਰੇ, ਇੰਨੀ ਕੁ ਸ਼ਾਨਦਾਰ ਆਵਾਜ਼ ਦੇ ਵਿੱਚ ਇਹ ਗੀਤ ਗਾਇਆ ਹੋਇਆ ਸੁਨਿਧੀ ਚੌਹਾਨ ਦਾ, ਅਤੇ ਆਓ ਫਿਰ ਇਸ ਗੀਤ ਨੂੰ ਕਰੀਏ ਇੰਜੋਏ। ਸਤਿਗੁਰ ਪਿਆਰੇ।
1: ਇਹ ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ,

0: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।

ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਰਬ ਰੇਡੀਓ ਦੇ ਵਿੱਚ, ਅਤੇ ਨਾਲ ਦੀ ਨਾਲ ਕੱਲ੍ਹ ਨੂੰ ਬੜਾ ਹੀ ਇੰਟਰਸਟਿੰਗ ਡੇ, ਅਤੇ ਕੱਲ੍ਹ ਨੂੰ ਐਤਵਾਰ ਦਾ ਦਿਨ, ਅਤੇ ਐਤਵਾਰ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੱਲ੍ਹ ਨੂੰ ਕੀ ਹੈ, ਕਿਹਦਾ ਕਿਹਦਾ ਮੈਚ ਹੈ। ਪਹਿਲੀ ਗੱਲ ਜਦੋਂ ਮੈਚ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਬੰਦੇ ਨੂੰ ਪਤਾ ਹੈ ਵੀ ਕੱਲ੍ਹ ਨੂੰ ਵਰਲਡ ਕੱਪ, ਫੀਫਾ ਵਰਲਡ ਕੱਪ, ਅਤੇ ਜਿਹਦਾ ਫਾਈਨਲ ਮੈਚ ਕੱਲ੍ਹ ਨੂੰ ਹੋਣਾ, ਅਤੇ ਕੱਲ੍ਹ ਨੂੰ ਕਿੰਨੇ ਵਜੇ ਉਹ ਵੀ ਦੱਸਦੇ ਹਾਂ।

ਟੀਮਾਂ ਨੇ ਬੜੀ ਸੰਘਰਸ਼ ਕੀਤੀ, ਬੜਾ ਹੀ ਜ਼ੋਰ ਲਾ ਕੇ ਸਪੇਨ ਅਤੇ ਅਰਜਨਟੀਨਾ ਜੋ ਕਿ ਫਾਈਨਲ ਮੈਚ ਦੇ ਵਿੱਚ ਪਹੁੰਚੇ ਨੇ। ਕੱਲ੍ਹ ਫਾਈਨਲ ਹੈ, ਕੱਲ੍ਹ 3 ਵਜੇ ਇਹ ਆਪਣੇ ਟਾਈਮ ਦੇ ਹਿਸਾਬ ਨਾਲ ਕੱਲ੍ਹ 3 ਵਜੇ ਮੈਚ ਹੋਣਾ ਅਤੇ ਸਾਰਿਆਂ ਨੇ ਹੀ ਵੱਖੋ ਵੱਖਰੇ ਥਾਵਾਂ 'ਤੇ ਪਰਿਵਾਰ ਦੇ ਵਿੱਚ ਯਾਰਾਂ ਦੋਸਤਾਂ ਦੇ ਵਿੱਚ ਬਹਿ ਕੇ ਕੱਲ੍ਹ ਨੂੰ ਸਾਰਿਆਂ ਨੇ ਹੀ ਜਿਹੜਾ ਵਰਲਡ ਕੱਪ ਫੁੱਟਬਾਲ ਵਾਲਾ ਇੰਜੋਏ ਕਰਨਾ ਅਤੇ ਤੁਸੀਂ ਵੀ ਜ਼ਰੂਰ ਆਪ ਦੇਖੋ ਜਾਂ ਕਿਸੇ ਨਾਲ ਬਹਿ ਕੇ ਵੇਖੋ ਅਤੇ ਉਸ ਚੀਜ਼ ਦਾ ਨਜ਼ਾਰਾ ਹੀ ਬੜਾ ਵੱਖਰਾ ਹੁੰਦਾ ਕਿਉਂਕਿ ਬੰਦਾ ਫਿਰ ਕਿਤੇ ਨਾ ਕਿਤੇ ਕੋਈ ਗੈਸ ਮਾਰਦਾ, ਉਹ ਕਹਿੰਦਾ ਵੀ ਦੇਖ ਯਾਰ ਇੰਨੇ ਗੋਲ ਕਰ ਜਾਣਗੇ, ਆਹ ਜਿੱਤ ਜਾਏਗੀ ਟੀਮ ਜਾਂ ਉਹ ਹਾਰ ਜਾਏਗੀ, ਫਿਰ ਉਹ ਨਾਲ ਬਹਿ ਕੇ ਨਾਲੇ ਬੰਦਾ ਇੰਜੋਏ ਕਰਦਾ। ਜੇ ਕਿਤੇ ਟੀਮ 2 ਬਣ ਜਾਣ, ਇੱਕ ਬੰਦਾ ਜੇ ਸਪੇਨ ਵੱਲ ਹੋ ਜਾਵੇ ਦੂਜਾ ਅਰਜਨਟੀਨਾ ਵੱਲ, ਤਾਂ ਫਿਰ ਹੋਰ ਵੀ ਮਜ਼ੇ ਵਾਲੀ ਗੱਲ ਹੁੰਦੀ ਹੈ ਪਰ ਇੱਕ ਹਿਸਾਬ ਦੇ ਨਾਲ।

ਕੱਲ ਦੇ ਮੈਚ ਦੀਆਂ ਟਿਕਟਾਂ ਦੇਖ ਰਹੇ ਸੀ ਤੇ ਬੜੀਆਂ ਹੀ ਮਹਿੰਗੀਆਂ ਫਾਈਨਲ ਦੀਆਂ ਟਿਕਟਾਂ ਵਿਕ ਰਹੀਆਂ ਸੀ ਤੇ ਕਈਆਂ ਨੇ ਬਹੁਤ ਮਹਿੰਗੀਆਂ ਟਿਕਟਾਂ ਲਿੱਤੀਆਂ ਵੀ ਨੇ ਤੇ ਪੰਜਾਹ ਸੱਠ ਹਜ਼ਾਰ ਡਾਲਰ ਵੀ ਸਾਰਿਆਂ ਨੇ ਖਰਚੇ ਆ ਵੀ ਸਾਨੂੰ ਕਿਤੇ ਟਿਕਟ ਲੱਭ ਜਾਵੇ ਤੇ ਈਵਨ ਕਿ ਜੇ ਆਪਾਂ ਓਫੀਸ਼ੀਅਲ ਵੈਬਸਾਈਟ ਦੀ ਗੱਲ ਕਰੀਏ ਫੀਫਾ ਉਹ ਵੀ 30,000 ਤੋਂ ਉੱਪਰ ਦੀਆਂ ਟਿਕਟਾਂ ਫਾਈਨਲ ਦੀਆਂ ਵੇਚ ਰਹੇ ਆ ਤੇ ਬੜਾ ਹੀ ਇੱਕ ਐਕਸਪੈਂਸਿਵ ਕੰਮ ਬਣਿਆ ਹੋਇਆ ਜਿਹੜਾ ਬੰਦਾ ਕੋਈ ਇੰਟਰਸਟ ਹੈਗਾ ਉਹਨੂੰ ਇਸ ਗੇਮ ਦੇ ਵਿੱਚ ਉਹ ਤਾਂ ਕਹਿੰਦੇ ਬਸ ਸਾਨੂੰ ਟਿਕਟ ਲੱਭ ਜੇ ਪ੍ਰਾਈਜ਼ ਦਾ ਕੋਈ ਚੱਕਰ ਨਹੀਂ।

0: ਸਟੂਡੀਓ ਦਾ ਨੰਬਰ 905-673-3337 905-673-3337 ਤੇ ਗੱਲਬਾਤ ਕਰਦੇ ਹਾਂ। ਅਤੇ ਪਹਿਲਾਂ ਉਮਰਪ੍ਰੀਤ ਚਾਵਲਾ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਇੰਸ਼ੋਰੈਂਸ ਨੂੰ ਲੈ ਕੇ ਕੀ ਕੁਛ ਕਹਿਣਾ ਅਤੇ ਬੜੀ ਹੀ ਇੱਕ ਸ਼ਾਨਦਾਰ ਇਨਫੋਰਮੇਸ਼ਨ ਹਮ ਸਾਨੂੰ ਪ੍ਰੋਵਾਈਡ ਕਰਦੇ ਨੇ। ਨੌਲੇਜ ਵੀ ਬੜੀ ਸ਼ਾਨਦਾਰ ਹੈ ਅਤੇ ਇਸ ਇੰਡਸਟਰੀ ਦੇ ਵਿੱਚ ਬੜੀ ਹਾਈਐਸਟ ਡੈਜ਼ਿਗਨੇਸ਼ਨ ਚਾਰਟਰਡ ਲਾਈਫ ਅੰਡਰਰਾਈਟਰ ਨੇ। ਕੋਈ ਵੀ ਚੀਜ਼ ਤੁਹਾਡੇ ਜ਼ਿਹਨ ਦੇ ਵਿੱਚ ਸਵਾਲ ਹੋਵੇ ਅਤੇ ਬੇਝਿਜਕ ਪੁੱਛੋ। ਕੋਈ ਪੋਲਿਸੀ ਤੁਸੀਂ ਪਹਿਲਾਂ ਦੀ ਕਰਵਾਈਆਂ ਨੇ ਅਤੇ ਸਮਝ ਨਹੀਂ ਆ ਰਹੀ ਵੀ ਯਾਰ ਅੱਜ ਦੇ ਹਿਸਾਬ ਨਾਲ ਇਹ ਪੋਲਿਸੀ ਵਾਕਈ ਹੀ ਐਲੀਜੀਬਲ ਹੈ ਨੇ ਕਿ ਨਹੀਂ, ਜਾਂ ਸਾਨੂੰ ਕੁਝ ਚੇਂਜ ਕਰਵਾਉਣਾ ਪਏਗਾ, ਤਾਂ ਤੁਹਾਨੂੰ ਬੜੀ ਸ਼ਾਨਦਾਰ ਐਡਵਾਈਸ ਪ੍ਰੋਵਾਈਡ ਕਰਨਗੇ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ, ਪਹਿਲਾਂ ਤਾਂ ਵੈਲਕਮ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕੀ ਬਾਤ ਹੈ, ਇੱਦਾਂ ਚੜ੍ਹਦੀ ਕਲਾ ਚਾਹੀਦੀ ਹੈ। ਤੇ ਜ਼ਰੂਰ ਆਪਾਂ ਆਪਣੇ ਲਿਸਨਰਸ ਦਾ ਵੀ ਜ਼ਰੂਰ ਫਾਇਦਾ ਕਰੀਏ। ਇੰਸ਼ੋਰੈਂਸ ਦੀਆਂ ਜਿਹੜੀ ਵੀ ਆਪਾਂ ਗਾਈਡੈਂਸ ਪ੍ਰੋਵਾਈਡ ਕਰਦੇ ਹਾਂ, ਕੁਛ ਵੀ ਇਨਫੋਰਮੇਸ਼ਨ, ਕਈ ਵਾਰ ਬੰਦੇ ਦਿਮਾਗ 'ਚ ਬੜੀਆਂ ਇਨਫੋਰਮੇਸ਼ਨ ਚਾਹੀਦੀਆਂ ਹੁੰਦੀਆਂ ਨੇ ਉਹਨਾਂ ਨੂੰ, ਤੇ ਕਹਿੰਦੇ ਆ ਅੱਧੀ ਪਜੱਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਬੜੀ ਘਾਤਕ ਹੁੰਦੀ ਹੈ। ਤੇ ਬੰਦਾ ਐਵੇਂ ਨਾ ਸੋਚੇ ਵੀ ਮੈਨੂੰ ਸਾਰਾ ਕੁਛ ਪਤਾ ਹੈ। ਐਕਸਪਰਟ ਨੂੰ ਆਪਾਂ ਪੁੱਛਾਂਗੇ ਤੇ ਸਾਨੂੰ ਬੜੀਆਂ ਚੀਜ਼ਾਂ ਕਲੈਰੀਫਾਈ ਹੋ ਸਕਦੀਆਂ ਨੇ, ਸਾਡੀ ਫਾਈਨੈਂਸ਼ੀਅਲ ਪਲੈਨਿੰਗ ਸਹੀ ਰਾਹ ਤੇ ਚੱਲ ਵੀ ਰਹੀ ਹੈ ਕਿ ਅਸੀਂ ਬਸ ਇਦਾਂ ਹੀ ਪੈਸੇ ਖਰਾਬ ਕਰੀ ਜਾਂਦੇ ਹਾਂ, ਸਾਨੂੰ ਕੋਈ ਕੰਪਾਊਂਡ ਇੰਟਰਸਟ ਨਹੀਂ ਮਿਲ ਰਿਹਾ, ਤੇ ਥੋੜੀ ਜਿਹੀ ਜ਼ਰੂਰ ਸਲਾਹ ਪ੍ਰੋਵਾਈਡ ਕਰੋ।
1: ਬਿਲਕੁਲ ਸਰਬਜੀਤ ਜੀ, ਇੰਸ਼ੋਰੈਂਸ ਨਾ ਜਦੋਂ ਸਟਾਰਟ ਹੋਈ ਸੀ ਐਜ਼ ਅ ਰਿਸਕ ਮੈਨੇਜਮੈਂਟ ਟੂਲ ਹੀ ਸਟਾਰਟ ਹੋਈ ਸੀ, ਵੀ ਇਨਕਮ ਰਿਪਲੇਸਮੈਂਟ ਹੈ, ਚਾਹੇ ਟੈਂਪਰੇਰੀ ਇਨਕਮ ਬੰਦ ਹੋ ਰਹੀ ਹੈ ਕਿਸੇ ਸੱਟ ਲੱਗਣ ਕਰਕੇ, ਕੋਈ ਕ੍ਰਿਟੀਕਲ ਇਲਨੈਸ ਕਰਕੇ, ਜਾਂ ਪਰਮਾਨੈਂਟ ਬੰਦ ਹੋ ਰਹੀ ਹੈ ਪ੍ਰੀਮੈਚਿਓਰ ਡੈਥ ਕਰਕੇ, ਤਾਂ ਪਿੱਛੋਂ ਫੈਮਿਲੀ ਦਾ ਗੁਜ਼ਾਰਾ ਠੀਕ ਹੁੰਦਾ ਰਹੇ, ਫੈਮਿਲੀ ਨੂੰ ਘਰ ਨਾ ਛੱਡਣਾ ਪਏ, ਉਹਨਾਂ ਦੇ ਖਰਚੇ ਚੱਲਦੇ ਰਹਿਣ। ਬਟ ਜਿਵੇਂ ਜਿਵੇਂ ਚੀਜ਼ਾਂ ਇਵੋਲਵ ਹੋਈਆਂ, ਇੰਸ਼ੋਰੈਂਸ ਇੱਕ ਵਧੀਆ ਸਟ੍ਰੈਟਜੀ, ਇੱਕ ਵਧੀਆ ਟੂਲ ਵਾਂਗ ਯੂਜ਼ ਹੋਣ ਲੱਗੀ, ਔਰ ਸਟੇਟ ਪਲੈਨਿੰਗ ਦੇ ਵਿੱਚ ਇੰਸ਼ੋਰੈਂਸ ਬਹੁਤ ਬਰੋਡਲੀ ਯੂਜ਼ ਹੁੰਦੀ ਆ। ਸੋ ਅੱਜ ਦਾ ਜਿਹੜਾ ਮੇਰਾ ਮੈਸੇਜ ਹੈਗਾ ਸਰਬਜੀਤ ਜੀ, ਉਹ ਸਪੈਸ਼ਲੀ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਦੇ ਪੇਰੈਂਟਸ ਜਿਹੜੇ ਹੈਗੇ 60s ਜਾਂ 70s ਦੇ ਵਿੱਚ ਆ, ਔਰ ਉਹਨਾਂ ਨੂੰ ਪਤਾ ਵੀ ਪੇਰੈਂਟਸ ਦੇ ਨਾਮ ਤੇ ਪ੍ਰੋਪਰਟੀਜ਼ ਹੈ ਜਾਂ ਕੋਈ ਬਿਜ਼ਨਸ ਹੈ ਜਿਹੜਾ ਉਹਨਾਂ ਨੂੰ ਇਨਹੈਰੀਟੈਂਸ 'ਚ ਆਉਣਾ। ਹੁਣ ਹੁੰਦਾ ਕੀ ਹੈ ਸਰਬਜੀਤ ਜੀ, ਵੀ ਜਦੋਂ ਸਾਡੀ ਏਜ 50s ਦੇ ਵਿੱਚ ਅਸੀਂ ਹੁੰਦੇ ਹਾਂ, ਅਸੀਂ ਬਹੁਤ ਮਿਹਨਤ ਕੀਤੀ ਆ, ਅਸੀਂ ਬਹੁਤ ਕੁਝ ਬਣਾ ਲਿਆ, ਔਰ ਅਗਰ ਇਸ ਟਾਈਮ ਤੇ ਸਾਨੂੰ ਅਵੇਅਰਨੈਸ ਆ ਜਾਂਦੀ ਹੈ ਕਿਉਂਕਿ ਜੇ ਸਾਡਾ ਸਾਰੇ ਐਸੈਟਸ ਬੱਚਿਆਂ ਤੱਕ ਜਾਣੇ ਆ ਤਾਂ ਇੱਕ ਵੱਡਾ ਕੈਪੀਟਲ ਗੇਨ ਟੈਕਸਿਸ ਪੇ ਕਰਨਾ ਪਏਗਾ, ਕਿਉਂਕਿ ਜੇ ਤੁਹਾਡੀਆਂ ਇੱਕ ਤੋਂ ਵੱਧ ਪ੍ਰੋਪਰਟੀਜ਼ ਹੈ ਤਾਂ ਕੈਪੀਟਲ ਗੇਨ ਟੈਕਸਿਸ ਆ, ਤੁਹਾਡੇ ਕੋਈ ਵੀ ਬਿਜ਼ਨਸ ਹੈ, ਕੋਈ ਕਮਰਸ਼ੀਅਲ ਯੂਨਿਟ ਹੈ, ਕੋਈ ਪਲਾਜ਼ੇ ਆ, ਕੋਈ ਬਿਲਡਿੰਗ ਹੈ, ਹਰ ਇੱਕ ਤੇ ਕੈਪੀਟਲ ਗੇਨ ਟੈਕਸਿਸ ਹੈ, ਮਤਲਬ ਜਿੰਨੀ ਵੀ ਗਰੋਥ ਹੋਈ ਆ ਉਹਦਾ 50% ਜਿਹੜਾ ਹੈਗਾ ਇਨਕਲੂਜਨ ਹੈ ਇਨਕਮ ਦੇ ਵਿੱਚ। ਹੁਣ ਜਦੋਂ ਤਾਂ 50s ਦੇ ਵਿੱਚ ਸਾਡੀ ਇਨਕਮ ਵਧੀਆ ਆ ਰਹੀ ਹੁੰਦੀ ਹੈ, ਸਾਨੂੰ ਉਦੋਂ ਰਿਅਲਾਈਜ਼ ਹੋ ਜੇ, ਅਵੇਅਰਨੈਸ ਹੋ ਜੇ ਵੀ ਟੈਕਸਿਸ ਪੇ ਕਰਨੇ ਪੈਣਗੇ, ਤਾਂ ਅਸੀਂ ਕੁਛ ਨਾ ਕੁਛ ਅਰੇਂਜਮੈਂਟ ਕਰ ਸਕਦੇ ਹੁੰਦੇ ਹਾਂ ਕਿ ਚਲੋ ਜਾਂ ਸੇਵਿੰਗ ਕਰਨੀ ਸਟਾਰਟ ਕਰਤੀ, ਜਾਂ ਵਧੀਆ ਇੱਕ ਚੀਜ਼ ਹੁੰਦੀ ਆ ਵੀ ਆਪਾਂ ਇੰਸ਼ੋਰੈਂਸ ਲੈ ਲਈਏ, ਕਿਉਂਕਿ ਸਟੇਟ ਪਲੈਨਿੰਗ ਦੇ ਵਿੱਚ ਇੱਕ ਸਪੈਸ਼ਲ ਪਲਾਨ ਹੁੰਦਾ ਇੰਸ਼ੋਰੈਂਸ ਦਾ ਜਿਹੜਾ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਲਈ ਯੂਜ਼ ਕੀਤਾ ਜਾਂਦਾ, ਔਰ ਉਹਦਾ ਪ੍ਰੀਮੀਅਮ ਵੀ ਬਹੁਤ ਘੱਟ ਹੁੰਦਾ। ਹੁਣ ਕਈ ਵਾਰ ਇਹ ਆ ਵੀ ਜਦੋਂ ਆਪਾਂ ਲੇਟ 60s ਦੇ ਵਿੱਚ ਜਾਂ 70s ਦੇ ਵਿੱਚ ਪਹੁੰਚ ਗਏ, ਅਸੀਂ ਆਲਰੇਡੀ ਰਿਟਾਇਰਡ ਆ, ਸਾਨੂੰ ਅਵੇਅਰਨੈਸ ਹੀ ਹੋਣਾ ਹੀ ਆ ਵੀ ਕੈਪੀਟਲ ਗੇਨ ਟੈਕਸਿਸ ਪੇ ਹੋਣ ਵਾਲੇ ਆ, ਬਟ ਇਸ ਟਾਈਮ ਤੇ ਸਾਡੀ ਅਫੋਰਡੇਬਿਲਿਟੀ ਨਹੀਂ ਹੈਗੀ, ਮਤਲਬ ਸਾਨੂੰ ਲੱਗਦਾ ਕਿ ਚਲੋ ਅਸੀਂ ਬਹੁਤ ਬਣਾਤਾ, ਹੁਣ ਟੈਕਸਿਸ ਆਪੇ ਬੱਚੇ ਪੇ ਕਰ ਲੈਣਗੇ। ਮਤਲਬ ਲੋਜੀਕਲੀ ਗੱਲ ਵੀ ਠੀਕ ਹੈ, ਕਿਉਂਕਿ ਬੱਚਿਆਂ ਕੋਲ ਜਾਣਾ, ਵੈਸੇ ਬੱਚਿਆਂ ਨੇ ਨਹੀਂ ਪੇ ਕਰਨਾ ਹੁੰਦਾ, ਪੇ ਤਾਂ ਸਟੇਟ ਨੇ ਹੀ ਕਰਨਾ ਹੁੰਦਾ, ਲੇਕਿਨ ਜੇ ਸਟੇਟ ਦੇ ਵਿੱਚ ਪੈਸਾ ਨਹੀਂ ਹੈ ਟੈਕਸਿਸ ਪੇ ਕਰਨ ਲਈ, ਜਾਂ ਐਸੈਟਸ ਵਿਕਦੇ ਹੁੰਦੇ ਆ, ਜਾਂ ਫਿਰ ਬੱਚੇ ਦੇ ਦੇਣਗੇ ਜਿਨ੍ਹਾਂ ਨੂੰ ਇਨਹੈਰੀਟੈਂਸ ਦੇ ਵਿੱਚ ਸਾਰਾ ਕੁਝ ਜਾਣਾ। ਸੋ ਇਹ ਮੇਰਾ ਮੈਸੇਜ ਹੈਗਾ ਬੱਚਿਆਂ ਲਈ ਕਿ ਜੇ ਤੁਹਾਨੂੰ ਪੇਰੈਂਟਸ ਤੋਂ ਆਉਣੀ ਹੈ ਐਸੈਟਸ ਆਉਣੇ ਆ, ਅੱਜ ਤੁਸੀਂ ਟੈਕਸਿਸ ਕੈਲਕੂਲੇਟ ਕਰ ਲਓ, ਕਿਉਂਕਿ ਕੱਲ ਨੂੰ ਜੇ 1-2 ਲੱਖ ਤੁਸੀਂ ਟੈਕਸਿਸ ਪੇ ਕਰਨੇ ਆ, ਤੁਹਾਡੀ ਆਪਣੀ ਸੇਵਿੰਗ ਦੇ ਵਿੱਚੋਂ ਜਾਣਾ ਉਹ, ਜਾਂ ਫਿਰ ਐਸੈਟ ਵਿਕੇਗਾ, ਪਾਵਰ ਆਫ ਸੇਲ ਤੇ ਆਪਾਂ ਦੇਖਿਆ ਵੀ ਐਸੈਟ ਕਿਸ ਰੇਟ ਤੇ ਵਿਕਦੇ ਹੁੰਦੇ ਆ, ਤੇ ਕੀ, ਕਿਉਂਕਿ CRA ਨੂੰ ਕੋਈ ਲੈਣਾ ਦੇਣਾ ਨਹੀਂ ਕਿ ਮਾਰਕੀਟ ਠੀਕ ਨਹੀਂ ਹੈ, ਆਪਾਂ ਅੱਜ ਨਾ ਵੇਚੀਏ, ਵੇਟ ਕਰ ਲਈਏ, CRA ਨੇ ਕੋਈ ਵੇਟ ਨਹੀਂ ਕਰਨੀ। ਸੋ ਬੀਇੰਗ ਅ ਚਾਈਲਡ, ਜੇ ਤੁਹਾਨੂੰ ਲੱਗਦਾ ਵੀ ਪੇਰੈਂਟਸ ਤੋਂ ਆਉਣਾ ਹੀ ਹੈ ਤੇ ਆਪਾਂ ਅੱਜ ਟੈਕਸਿਸ ਕੈਲਕੂਲੇਟ ਕਰ ਲਈਏ, ਔਰ ਪੇਰੈਂਟਸ ਦੀ ਲਾਈਫ ਐਕਸਪੈਕਟੈਂਸੀ ਦੇ ਹਿਸਾਬ ਨਾਲ, ਲੈਸ ਉਹਨਾਂ ਦੀ 70 ਦੀ ਹੈ, 90 ਸਾਲ ਤੱਕ, ਮਤਲਬ 20 ਸਾਲ ਦੇ ਵਿੱਚ ਟੈਕਸਿਸ ਵੀ ਤਾਂ ਗਰੋ ਕਰਨਗੇ ਨਾ। ਸੋ ਜਿਹੜੇ ਪਲਾਨ ਆਪਾਂ ਕਰਦੇ ਹੁੰਦੇ ਆ, ਇਹ ਗਰੋਥ ਵਾਲੇ ਪਲਾਨ ਹੀ ਹੁੰਦੇ ਆ, ਔਰ ਸੈਕਿੰਡ ਡੈਥ ਤੇ ਜਾ ਕੇ ਜਿਹੜਾ ਹੈਗਾ ਟੈਕਸਿਸ ਪੇ ਆਊਟ ਲਈ ਬਹੁਤ ਵਧੀਆ ਇੱਕ ਪੇ ਆਊਟ ਮਿਲ ਜਾਂਦਾ ਹੁੰਦਾ। ਸੋ ਤੁਸੀਂ ਜੇ ਤੁਹਾਨੂੰ ਇਨਹੈਰੀਟੈਂਸ ਦੇ ਵਿੱਚ ਆਉਣੀ ਹੈ ਐਸੈਟ, ਜ਼ਰੂਰ ਤੁਸੀਂ ਮੇਰੇ ਨਾਲ ਇੱਕ ਵਾਰ ਗੱਲ ਕਰ ਸਕਦੇ ਹੋ, ਤੁਸੀਂ ਸਿਬਲਿੰਗਸ ਹੋ, ਆਪਾਂ ਮਿਲ ਕੇ ਪਲਾਨ ਨੂੰ ਡਿਜ਼ਾਇਨ ਕਰ ਸਕਦੇ ਹੁੰਦੇ ਆ, ਤਾਂ ਕਿ ਕਿਸੇ ਤੇ ਬੋਝ ਵੀ ਨਾ ਪਏ, ਔਰ ਟੈਕਸਿਸ ਵੀ ਈਜ਼ੀਲੀ ਪੇ ਹੋ ਜਾਣ ਜਦੋਂ ਤੁਹਾਨੂੰ ਪ੍ਰੋਪਰਟੀਜ਼ ਜਾਂ ਬਿਜ਼ਨਸ ਜੋ ਵੀ ਮਿਲਣਾ। ਸੋ ਨੰਬਰ ਹੈ ਜੀ ਮੇਰਾ 647-446 1616 ਸਰਜੀਤ ਜੀ ਆਪਣੇ ਨਾਲ ਨਵੇਂ ਨਵੇਂ ਲਿਸਨਰ ਜੁੜਦੇ ਰਹਿੰਦੇ ਆ ਸੋ ਮੈਂ ਦੱਸਦਾ ਵੀ ਮੇਰੀ ਡੈਜ਼ਿਗਨੇਸ਼ਨ ਹੈ ਮੈਂ ਡੈਜ਼ਿਗਨੇਟਿਡ ਅਸਟੇਟ ਪਲੈਨਰ ਹਾਂ ਜਿਹਦੇ ਚ ਇੰਸ਼ੋਰੈਂਸ ਪਲੈਨਿੰਗ ਇੱਕ ਛੋਟਾ ਜਿਹਾ ਪਾਰਟ ਹੁੰਦਾ ਅਦਰਵਾਈਜ਼ ਅਸਟੇਟ ਪਲੈਨਿੰਗ ਦੇ ਵਿੱਚ ਟੈਕਸ ਪਲੈਨਿੰਗ ਆ ਜਾਂਦੀ ਆ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਆ ਜਾਂਦੀ ਆ ਤੁਸੀਂ ਬਿਜ਼ਨਸ ਓਨ ਕਰਦੇ ਹੋ ਤਾਂ ਸਕਸੈਸ਼ਨ ਪਲੈਨਿੰਗ ਆ ਜਾਂਦੀ ਆ ਜਿਹਦੇ ਚ ਅਸਟੇਟ ਫਰੀਜ਼ ਹੋ ਸਕਦੀ ਹੈ ਆਪਾਂ ਟਰੱਸਟ ਬਣਾਉਣੇ ਹੋ ਸਕਦੇ ਹਾਂ ਜਾਂ ਮਲਟੀਪਲ ਵਿਲਸ ਦੇ ਨਾਲ ਆਪਾਂ ਕਈ ਵਾਰ ਚੀਜ਼ਾਂ ਸੋਲਵ ਕਰ ਲੈਂਦੇ ਹੁੰਦੇ ਹਾਂ ਸੋ ਨੰਬਰ ਅਗੇਨ ਜੀ 6474416 1616 4746 1616 ਥੈਂਕ ਯੂ ਸੋ ਮਚ ਰਜੀਤ ਜੀ
0: ਬਿਲਕੁਲ ਜੀ ਬਹੁਤ ਸ਼ੁਕਰੀਆ 6474416 1616 ਤੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ 6474416 1616 ਉਮਰਪ੍ਰੀਤ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਥੈਂਕ ਯੂ ਸੋ ਮਚ ਜੀ
0: ਥੈਂਕ ਯੂ ਜੀ ਤੇ ਹੁਣ ਚੱਲਦੇ ਹਾਂ ਜੀ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਇੱਕ ਬੜਾ ਹੀ ਸ਼ਾਨਦਾਰ ਤੇ ਇੰਟਰਸਟਿੰਗ ਵਿਸ਼ਾ ਤੁਹਾਡੇ ਲਈ ਦੇਖਦੇ ਹਾਂ ਵੀ ਸਾਰਿਆਂ ਦਾ ਕੀ ਕਹਿਣਾ ਇਸ ਵਿਸ਼ੇ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਇਨਸਾਨ ਬੜਾ ਭੱਜਿਆ ਫਿਰਦਾ ਭਾਵੇਂ ਉਹ ਦਿਨ ਹੈ ਭਾਵੇਂ ਉਹ ਰਾਤ ਹੈ ਭਾਵੇਂ ਉਹ ਵੀਕਡੇ ਹੈ ਭਾਵੇਂ ਉਹ ਵੀਕਐਂਡ ਹੈ ਕਿਸ ਦੀ ਦੌੜ ਹੈ ਕਿਸ ਦੌੜ ਪਿੱਛੇ ਬੰਦਾ ਹਮੇਸ਼ਾ ਭੱਜਦਾ ਵੀ ਯਾਰ ਮੈਂ ਕਾਮਯਾਬ ਹੋ ਜਾਵਾਂ ਅਤੇ ਕਈ ਵਾਰ ਬੰਦਾ ਇਹੀ ਸਮਝਣ 'ਤੇ ਮਜਬੂਰ ਹੋ ਜਾਂਦਾ ਵੀ ਯਾਰ ਜਿਹੜੀ ਕਾਮਯਾਬੀ ਹੈ ਹੁਣ ਮੈਂ ਭੱਜਿਆ ਤਾਂ ਫਿਰਦਾ ਕਾਮਯਾਬ ਹੋਣ ਦੇ ਲਈ ਪਰ ਅਸਲ ਦੇ ਵਿੱਚ ਕਾਮਯਾਬੀ ਦੀ ਡੈਫੀਨੇਸ਼ਨ ਕੀ ਹੈ ਅਸਲ ਦੇ ਵਿੱਚ ਕਾਮਯਾਬ ਇਨਸਾਨ ਕੌਣ ਹੈ ਜੇ ਅਸੀਂ ਆਪਣੇ ਵੱਲ ਝਾਤ ਮਾਰੀਏ ਤਾਂ ਆਪਾਂ ਜ਼ਰੂਰ ਆਪਣੇ ਆਪ ਨੂੰ ਫਰੋਲਾਂਗੇ ਯਾਰ ਵੀ ਹਾਂ ਮੇਰੇ ਹਿਸਾਬ ਨਾਲ ਕਾਮਯਾਬੀ ਕਿਹਨੂੰ ਕਹਿੰਦੇ ਆ ਕੌਣ ਹੈ ਕਾਮਯਾਬ ਜਿਹਦੇ ਕੋਲ ਪੈਸਾ ਜਾਂ ਜਿਹਦੇ ਕੋਲ ਹੋਰ ਵੀ ਚੀਜ਼ਾਂ ਆਪਾਂ ਗੱਲਬਾਤ ਕਰ ਸਕਦੇ ਹਾਂ ਪਰ ਸਵਾਲ ਆਪਾਂ ਇੱਥੇ ਰੱਖਦੇ ਹਾਂ ਵੀ ਕਾਮਯਾਬ ਇਨਸਾਨ ਕੌਣ ਹੈ ਤੁਹਾਡੇ ਹਿਸਾਬ ਨਾਲ ਕਾਮਯਾਬੀ ਕੀ ਹੈ ਤੁਹਾਡੀ ਕਿਹੜੀ ਇੱਕ ਹੱਦ ਹੈ ਬੰਦਾ ਕਹਿੰਦਾ ਵੀ ਆਹ ਵਾਲਾ ਵੀ ਇਨਸਾਨ ਵੀ ਕਾਮਯਾਬ ਹੈ ਜਿਹੜਾ ਇੱਦਾਂ ਚੱਲਦਾ ਜਾਂ ਜਿਹੜਾ ਉੱਦਾਂ ਚੱਲਦਾ ਆਹ ਕਾਮਯਾਬੀ ਹੈ ਨਾ ਕਿ ਆਹ ਦੂਜੀ ਚੀਜ਼ ਅਤੇ ਦੇਖਦੇ ਹਾਂ ਤੁਹਾਡਾ ਕੀ ਕਹਿਣਾ ਕਾਮਯਾਬੀ ਨੂੰ ਲੈ ਕੇ ਕਿਹੜੀ ਸਾਡੀ ਸੀਮਾ ਹੈ ਕੀ ਸੋਚਦੇ ਹਾਂ ਅਸੀਂ ਵੀ ਕਾਮਯਾਬੀ ਦਾ ਦਾਇਰਾ ਇਹ ਹੈ ਕਾਮਯਾਬੀ ਦੀ ਸਕਸੈਸ ਮੈਨ ਦੀ ਕੀ ਡੈਫੀਨੇਸ਼ਨ ਹੈ 905-673-33-37 905-673-33-37 905-673-33-37 ਤੁਹਾਡੇ ਹਿਸਾਬ ਨਾਲ ਸਕਸੈਸ ਕੀ ਹੈ ਜਾਂ ਤੁਹਾਡੇ ਹਿਸਾਬ ਨਾਲ ਕਾਮਯਾਬੀ ਕਿਸ ਨੂੰ ਕਹਿੰਦੇ ਹੈ ਅਤੇ ਕਿਸ ਨੂੰ ਕਹਿਣਾ ਚਾਹੀਦਾ ਹੈ ਸੋਚ ਕੇ ਦੇਖਿਓ ਜ਼ਹਿਨ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਆਉਣਗੀਆਂ ਕਈ ਵਾਰ ਬੰਦੇ ਕੋਲ ਸਭ ਕੁਝ ਹੁੰਦੇ ਹੋਏ ਵੀ ਉਹਨੂੰ ਪਤਾ ਨਹੀਂ ਇੱਕ ਅਜੀਬ ਜੀ ਇੱਕ ਦਿਮਾਗ ਦੇ ਵਿੱਚ ਨਾ ਚੱਲਦਾ ਰਹਿੰਦਾ ਕੁਛ ਵੀ ਯਾਰ ਮੈਂ ਕਾਮਯਾਬ ਪਤਾ ਨਹੀਂ ਹੋਇਆ ਕਿ ਨਹੀਂ ਜਾਂ ਮੈਂ ਹਜੇ ਹੋਰ ਵੀ ਭੱਜਣਾ ਹਜੇ ਹੋਰ ਵੀ ਮੈਂ ਕਿਸੇ ਚੀਜ਼ ਦੇ ਵੱਲ ਭੱਜ ਰਿਹਾ ਪਰ ਸਾਨੂੰ ਸਾਡੀ ਹੱਦ ਨਹੀਂ ਪਤਾ ਵੀ ਯਾਰ ਕਿੱਥੇ ਤੱਕ ਅਸੀਂ ਆਪਣੇ ਆਪ ਨੂੰ ਕਾਮਯਾਬ ਮੰਨਦੇ ਹਾਂ ਜਾਂ ਮੰਨਣਾ ਚਾਹੀਦਾ ਅਤੇ 905-673-33-37 ਚਲਦੇ ਹਾਂ ਜੀ ਕਾਲ ਦੇ ਵੱਲ 2825 ਜੀ ਸਤਿ ਸ੍ਰੀ ਅਕਾਲ
2: ਹੈਲੋ ਸਰ ਜੀ ਸਿੰਘ ਸਤਿ ਸ੍ਰੀ ਅਕਾਲ ਕਿੱਦਾਂ ਜੀ
0: ਬਹੁਤ ਵਧੀਆ ਸਰ ਤੁਸੀਂ ਸੁਣਾਓ ਜੀ ਕੀ ਹਾਲ ਚਾਲ ਹੈ
2: ਮੈਂ ਠੀਕ ਹਾਂ ਹੈਪੀ ਸਾਵਣ
0: ਹੈਪੀ ਸਾਵਣ ਜੀ ਅੱਜ ਫਿਰ ਸਾਵਣ ਦਾ ਸਵਾਦ ਲਿਆ ਤਾਂ ਹੈ
2: ਹਾਂ ਹਾਂ ਅੱਜ ਦੇਖੋ ਸਾਵਣ ਬਾਹਰ ਪੈਂਦਾ ਰਿਹਾ ਅਸੀਂ ਅੰਦਰ ਨੀਂਦਾਂ ਪੂਰੀਆਂ ਕਰਦੇ ਰਹੇ
0: ਓਹੋ ਹੋ ਹੋ ਤੁਹਾਨੂੰ ਪਤਾ ਲੱਗਾ ਫਿਰ ਵਾਰਨਿੰਗ ਆਈ ਸਾਰਿਆਂ ਨੇ ਫੋਨ ਖੜਗੇ ਸੀ ਦੁਪਹਿਰੇ
2: ਆਹੋ
0: 12 ਵਜੇ 12:30-12 ਵਜੇ ਤੇ ਸਾਰੇ ਦੇਖਣ ਵੀ ਲੈ ਵੀ ਬਚੋ ਸਾਰੇ ਹੈਨਾ ਵੈਸੇ ਵਾਰਨਿੰਗ ਸਹੀ ਹੁੰਦੀਆਂ ਨੇ ਜੇ ਕਿਤੇ ਇੰਨਾ ਹੋਇਆ ਨਹੀਂ ਕੰਮ ਜੇ ਕਿਤੇ ਹੋਵੇ ਤੇ ਵਾਰਨਿੰਗ ਵਧੀਆ ਸਮਝਾਉਣ ਲਈ ਬੰਦੇ ਨੂੰ ਵੀ ਆਪਣਾ ਤੁਸੀਂ ਸੇਫ ਥਾਂ ਤੇ ਹੋ ਜਾਓ
2: ਤੇ ਪਲੱਸ ਮੇਰੇ ਜਿੱਦਾਂ ਮੇਰੇ ਮੰਮੀ ਹੈ ਜਿੱਦਾਂ ਕਹਿੰਦਾ ਸਾਡੇ ਮੇਰੇ ਭੈਣ ਦੇ ਘਰ ਰਹਿੰਦੇ ਇੱਥੇ ਨੇੜੇ 1-2 ਕਿਲੋਮੀਟਰ ਦੇ
0: ਹਾਂਜੀ
2: ਉਹਨਾਂ ਦਾ ਵੀ ਮੈਨੂੰ ਫੋਨ ਆਇਆ 3 ਵਜੇ ਤਾਂ ਉਹ ਕਹਿੰਦੇ ਬਈ ਇੱਕ ਚੀਜ਼ ਹੋਰ ਵੀ ਸੀਗੀ
0: ਜੀ
2: ਉਹ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ ਉਹ ਮੈਨੂੰ ਮੰਮੀ ਕਹਿੰਦੇ ਬਈ ਜਿਹੜੀ ਹਵਾ ਆ
0: ਜੀ
2: ਇਹ ਵੀ ਕਿਸੇ ਹੋਰੇ ਪਾਸੇ ਆਉਣੀ ਆ ਕੇ
0: ਅੱਛਾ ਹੋਰੇ ਪਾਸੇ
2: ਫਿਰ ਮੈਂ ਹੱਸਿਆ ਮੰਮੀ ਉਹ ਕਿੱਦਾਂ ਮੈਂ ਕਿਹਾ ਕਿਹੜੀ ਦਿੱਲੀ ਦਾ ਆਪਣੇ ਜਾਜ ਚੜ ਗਿਆ ਹੋਣੀ
0: ਕਹਿੰਦੇ ਹੋਰੇ ਪਾਸੇ ਹਵਾ ਤੇ ਉੱਥੋਂ ਆ ਸਕਦੀ ਹੈ ਮੇਰੇ ਪਿੰਡ ਦੀ ਹਵਾ ਉਹ ਕਈ ਵਾਰ ਹੋਰ ਪਾਸੇ ਦੀ ਹਵਾ ਵੀ ਹੋ ਜਾਂਦੀ ਹੈ, ਉਹ ਕੰਮ
2: ਕਰਾਉਂਦਾ ਇੰਡੀਆ ਵੀ ਪੂਰਾ ਬਗਦਾ ਪੱਛੋਂ ਵਗਦੀ ਹੈ ਨਾ।
0: ਹਾਂ ਇਹ ਹੋਰ ਪਾਸੇ ਦੀ ਹਵਾ ਵੀ ਕਈ ਵਾਰ ਖਰਾਬ ਕਰਦੀ ਹੈ। ਨਹੀਂ ਵਧੀਆ ਵੀਰੇ,
2: ਬਿਲਕੁਲ ਬਿਲਕੁਲ। ਅੱਛਾ ਸਰਜੋਤ ਸਿੰਘ ਜੀ, ਤੁਹਾਡਾ ਸਵਾਲ ਬੜਾ ਇੰਟਰਸਟਿੰਗ ਤੇ ਬੰਦੇ ਦੀ ਹਰੇਕ, ਮੈਨੂੰ ਲੱਗਦਾ ਹਰੇਕ ਇੰਡੀਵਿਜੁਅਲ ਨਾਲ ਜੁੜਿਆ ਹੋਇਆ ਚੀਜ਼ ਹੈ ਇਹ।
0: ਜੀ ਜੀ ਜੀ,
2: ਇਹਦੇ ਵਿੱਚ ਮੈਂ ਤਾਂ ਇੰਨਾ ਕੁ ਜਵਾਬ ਦਊਂਗਾ ਵੀ ਜਿਹੜਾ ਬੰਦਾ ਸੰਤੁਸ਼ਟ ਆ ਵੀ ਕਿਸੇ ਦਾ ਉਹਨੇ ਕਰਜ਼ਾ ਕਰਜ਼ਾਈ ਨਹੀਂ ਦੇਣਾ
0: ਜੀ,
2: ਵੀ ਆਪਣਾ ਮਿਹਨਤ ਕਰਦਾ ਆ, ਵੀ ਉਹਦੀ ਸਰਪਲਸ ਮਨੀ ਹੈਗੀ ਆ ਅਕਾਊਂਟਾਂ ਦੇ ਵਿੱਚ, ਵੀ ਉਹ ਵਧੀਆ ਹੰਢਾ ਤੇ ਖਾ ਪੀ ਰਿਹਾ ਆ
0: ਜੀ,
2: ਵੀ ਉਹਨੂੰ ਕਿਸੇ ਹੋਰ ਚਿੰਤਾ ਨੀ, ਆਪਣੇ ਵਧੀਆ ਨੀ, ਜਿੱਦਾਂ ਮੈਂ ਦੱਸਿਆ ਮੈਂ ਸੁੱਤਾ ਪਿਆ ਸੀਗਾ। ਕਹਿਣ ਦਾ ਮਤਲਬ ਵੀ ਆਪਣੇ ਆਪ ਚ ਬੰਦਾ ਹੋਵੇ ਵੀ ਕਿਸੇ ਦਾ ਮਤਲਬ ਬੋਝ ਨਾ ਹੋਵੇ, ਵੀ ਮੈਂ ਕਿਸੇ ਦੇ ਆਪਣੇ ਯਾਰ ਮੇਰੇ ਸਿਰ ਤੇ ਬੋਝ ਜਾ ਦੇਣ ਦਾ ਕਿਸੇ ਦਾ ਹਨਾ।
0: ਬਿਲਕੁਲ ਬਿਲਕੁਲ ਬਿਲਕੁਲ, ਤੁਸੀਂ ਬੜੀ ਵੱਡੀ ਗੱਲ ਕੀਤੀ ਹੈ, ਕਿਉਂਕਿ ਜੇ ਆਪਾਂ ਇੱਥੇ ਵੱਡੀ ਪਰਸੈਂਟੇਜ ਲਾਈਏ ਤੇ ਹਰ ਇੱਕ ਇਨਸਾਨ ਮੋਰਗੇਜ ਦੇ ਥੱਲੇ ਦੱਬਿਆ, ਵੱਡੀ ਪਰਸੈਂਟੇਜ, ਇਹ ਨਹੀਂ ਵੀ ਸਾਰੇ ਤੇ ਬਹੁਤ ਹੱਦ ਤੱਕ ਸਾਰੇ ਬਸਾ ਵਿਆਜ ਆਪਣਾ ਕਰਜ਼ੇ ਥੱਲੇ ਹੀ ਨੇ ਸਾਰੇ।
2: ਨਹੀਂ ਨਹੀਂ ਜ਼ਿਆਦਾ ਹੀ ਹੈ ਯਾਰ, ਆਪਣਾ ਕੋਰੋਨਾ ਤੋਂ ਬਾਅਦ ਤਾਂ ਆਪਾਂ ਚਲੋ ਉੱਧਰ ਨੂੰ ਜਾਂਦੇ ਆ, ਤਿੰਨਾਂ ਚਾਰ ਸਾਲਾਂ ਦੀ ਕਹਾਣੀ, ਪੰਜਾਂ ਸਾਲਾਂ ਦੀ ਕਹਾਣੀ ਉਲਟੀ ਹੋ ਗਈ,
0: ਬਿਲਕੁਲ
2: ਮਾਹੌਲ ਹੀ ਨਹੀਂ ਹੈਗਾ। ਹਾਂ
0: ਬਿਲਕੁਲ, ਪਰ ਤੁਸੀਂ ਇੱਕ ਗੱਲ ਹੋਰ ਦੇਖੋ, ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ੁਰੂਆਤ ਦੇ ਵਿੱਚ, ਗੱਲ ਦੱਸੀ ਹੈ ਤੇ ਆਪਣੇ ਮਦਰ ਦੀ ਵੀ ਗੱਲ ਦੱਸੀ ਹੈ, ਜੇ ਤੁਸੀਂ ਹੱਸ ਵੀ ਰਹੇ ਹੋ ਨਾ, ਇਹ ਵੀ ਕਾਮਯਾਬੀ ਦੀ ਨਿਸ਼ਾਨੀ ਹੈ।
2: ਹਾਂ ਨਹੀਂ ਮੈਂ ਤਾਂ ਉੱਦਾਂ ਚਲੋ ਏਦਾਂ ਨੀ ਆਪਾਂ ਕਹਿ ਸਕਦੇ, ਟੈਨਸ਼ਨਾਂ ਚਲੋ ਹੈਗੀਆਂ ਜ਼ਿੰਦਗੀ ਆ ਚਲੋ।
0: ਹਾਂ
2: ਹਾਂ, ਸਟਰਗਲ ਤਾਂ ਹੈਗੀ ਆ, ਹਰੇਕ ਹਰੇਕ ਮੋੜ ਤੇ ਆਉਂਦੀ ਆ, ਜਦੋਂ ਹੁਣ ਮੈਂ ਵੀ ਟਰੱਕਿੰਗ ਲਾਈਨ ਚ ਬਹੁਤ ਸਟਰਗਲ ਆ ਇਸ ਵੇਲੇ
0: ਜੀ। ਬਿਲਕੁਲ ਬਿਲਕੁਲ, ਪਰ ਸਾਰੇ ਨਾਲੋ ਨਾਲ ਹੀ ਆ ਜੀ, ਨਿਕਲ ਜਾਣਾ ਟਾਈਮ, ਜੇ ਉਹ ਟਾਈਮ ਨਹੀਂ ਰਿਹਾ ਤੇ ਟਾਈਮ ਇਹ ਵੀ ਨਹੀਂ ਰਹਿਣਾ।
2: ਹਾਂ ਸਰ ਬਿਲਕੁਲ, ਵੱਡੀ ਗੱਲ, ਬਹੁਤ ਬਹੁਤ ਥੈਂਕ ਯੂ ਸਰ, ਬਹੁਤ ਵਧੀਆ ਗੱਲ ਕੀਤੀ ਆ।
0: ਬਹੁਤ ਵਧੀਆ ਜੀ, ਬਾਈ ਜੀ ਬਹੁਤ ਸ਼ੁਕਰੀਆ, ਚਲੋ ਥੈਂਕ ਯੂ ਸਰ।
2: ਐਂਡ ਹੈਲੋ ਹੈਲੋ ਹੈਲੋ,
0: ਹਾਂ ਜੀ ਹਾਂ ਜੀ ਹਾਂ ਜੀ
2: ਹਾਂ ਜੀ, ਇੱਕੋ ਗੱਲ ਲਾਈਨ ਲਾਸਟ ਕਰਦੇ ਆ, ਲੰਮੀ ਹੋਣੀ ਆ, ਹੋਰ ਵੀ ਕਲਰ ਆਉਣਗੇ ਤਾਂ, ਮੈਂ ਕਿਹਾ ਜਿੱਦਾਂ ਮਾਲਵੇ ਦਾ ਅਸੀਂ ਗਾਣਾ ਲਾਉਂਦੇ ਹੁੰਦੇ ਆ, ਮੈਂ ਕਿਹਾ ਵੀ ਏਦਾਂ ਹੀ ਫੀਲਿੰਗ ਆਉਂਦੀ, ਹੁਣ ਮੈਂ ਤਾਂ ਦੁਆਬੇ ਤੋਂ ਬਿਲੋਂਗ ਕਰਦਾ ਜੱਟ ਜਿੱਦਾਂ,
0: ਹਾਂਜੀ
2: ਤਾਂ ਇਹ ਵੀ ਫੀਲਿੰਗ ਆਉਂਦੀ ਹੈ ਯਾਰ, ਅਸੀਂ ਤਾਂ ਦੁਆਬੇ ਵਾਲੇ, ਸਾਡੀ ਫੀਲਿੰਗ ਦਾ ਦੁਆਬੇ,
0: ਤੁਹਾਡੇ ਵਾਲਾ ਵੀ ਗਾਣਾ ਲਾ ਦਾਂਗੇ, ਚੱਕਰ ਹੀ ਕੀ ਹੈ, ਇੱਕੋ ਹੀ ਹੈ ਸਾਰੀ ਚੀਜ਼ਾਂ,
2: ਸੋ ਨਾਈ ਸਾਹਿਬ ਜੀ ਸੁਣਨੇ
0: ਲਾ ਦੇਣੇ ਆ ਵੀਰੇ, ਬਹੁਤ ਧੰਨਵਾਦ, ਚਲੋ
2: ਕੀ ਬਾਤ ਹੈ, ਕੀ ਬਾਤ ਹੈ, ਥੈਂਕ ਯੂ
0: ਥੈਂਕ ਯੂ ਜੀ,
2: ਬਾਏ ਬਾਏ
0: ਬਾਏ। ਅਗਲੀ ਕਾਲ ਦੇ ਵੱਲ ਚੱਲਦੇ ਹਾਂ ਜੀ, ਨਵਰੀਨ ਸਤਿ ਸ਼੍ਰੀ ਅਕਾਲ।
3: ਹਾਂ ਸਰ ਜੀ ਸਤਿ ਸ਼੍ਰੀ ਅਕਾਲ,
0: ਉਹ ਕੀ ਹਾਲ ਚਾਲ ਹੈ ਸਰ?
3: ਹਾਂ ਬਹੁਤ ਵਧੀਆ, ਇਹ ਮੇਰਾ ਲੈਂਡਲਾਈਨ ਫੋਨ ਆ ਵੇਖ।
0: ਅੱਛਾ ਲੈਂਡਲਾਈਨ, ਤਾਂ ਹੀ ਅਸੀਂ ਕਹੀਏ ਵੀ ਇਹ ਨਾਮ ਹੋਰ ਸ਼ੋ ਹੋ ਰਿਹਾ,
3: ਇਹ ਡਾਕਟਰ ਦਾ ਨਾਮ ਪਾ ਲਿਆ ਇਹਨੇ ਕਿਤੇ।
0: ਹਾਂ ਅੱਛਾ ਅੱਛਾ ਅੱਛਾ, ਹੋਰ ਠੀਕ ਠਾਕ ਹੋ?
3: ਹੋਰ ਬਹੁਤ ਵਧੀਆ, ਤੂੰ ਸੁਣਾ ਠੀਕ ਹੈ?
0: ਬਹੁਤ ਵਧੀਆ ਜੀ ਬਹੁਤ ਵਧੀਆ, ਤੇ ਸਵਾਲ ਪੁੱਛ ਰਹੇ ਸੀ ਆਪਾਂ ਵੀ ਕਾਮਯਾਬੀ ਤੁਸੀਂ ਕੀ ਸਮਝਦੇ ਹੋ, ਤੁਹਾਡੇ ਹਿਸਾਬ ਨਾਲ ਕਾਮਯਾਬੀ ਕੀ ਹੈ?
3: ਕਾਮਯਾਬੀ ਦਾ ਫਿਰ ਯਾਰ ਮਿਹਨਤ ਹੀ ਆ,
0: ਮਿਹਨਤ ਨਾ ਕਾਮਯਾਬੀ ਜੀ,
3: ਪੂਰਾ ਜਿੱਥੇ ਵੀ ਕੋਈ ਕਰਦੇ ਆ, ਕੋਈ ਵਿੱਚ ਬੇਈਮਾਨੀ ਨਾ ਕਰੋ, ਓਨੈਸਟੀ ਨਾ ਕਰੋ ਕੰਮ, ਤੇ ਬਸ ਕਾਮਯਾਬੀ ਤੁਹਾਡੇ ਅਮੀਰ ਖਾਨ ਦੇ ਵਾਂਗ ਮਗਰ ਭੱਜੀ ਫਿਰੂਗੀ।
0: ਬਿਲਕੁਲ ਸਹੀ ਗੱਲ ਆ, ਨੀਤਾਂ ਸਾਫ ਰੱਖੀ ਆਪਾਂ, ਨੀਤਾਂ
3: ਬਸ ਨੀਤਾਂ ਸਾਫ ਤੇ ਮਿਹਨਤ ਤੇ ਉੱਤੇ ਅਕਾਲ ਪੁਰਖ ਦਾ
0: ਹੱਥ ਸਿਰ ਤੇ ਸਦਾ ਅੰਗ ਸੰਗ, ਕਿਆ ਬਾਤ, ਬਿਲਕੁਲ ਬਿਲਕੁਲ,
3: ਬਹੁਤ ਵਧੀਆ ਹੁੰਦਾ ਪ੍ਰੋਗਰਾਮ,
0: ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਬਿਲਕੁਲ ਬੜੀਆ ਜੀ, ਆਪ ਸੁਣਾਏ ਕੈਸੇ ਹੈ?
4: ਮੈਂ ਬਿਲਕੁਲ ਫਸਟ ਕਲਾਸ ਚੰਗਾ ਹੂੰ, ਆਪਕੀ ਦੁਆਏ ਸ਼ਾਮਿਲ ਹਾਲ ਹੈ,
0: ਕਿਆ ਬਾਤ,
4: ਮੈਚ ਤੋਂ ਦੇਖੀਏ ਕੱਲ ਚਲੇਗਾ, ਜਹਾਂ ਪੇ ਡੋਨਲਡ ਟਰੰਪ ਵੀ ਆ ਰਹੇ ਦੇਖਨੇ ਕੇ ਲੀਏ, ਔਰ ਟਫ ਵਰਕ ਟੀਮ ਹੈ ਅਰਜਨਟੀਨਾ, ਕੋਈ ਮਜ਼ਾਕ ਨਹੀਂ ਹੈ, ਇਸ ਕੇ ਸਾਥ ਕੁਛ ਕਰ ਲੈਣਾ, ਬਲਕਿ ਮੁਕਾਬਲਾ ਇਤਨਾ ਸਖਤ ਹੋਗਾ ਕਿ ਆਪਕੋ ਲਗੇਗਾ ਫੇਸ ਟੂ ਫੇਸ ਵਿਦ ਮੈਨ ਈਟਿੰਗ ਟਾਈਗਰ ਬੋਲ ਕੇ, ਇੱਕ ਕੁਸ਼ਚਨ ਆਨਸਰ ਥਾ ਆਪਣੇ ਪਾਸ, ਇੱਕ ਯਾਦ ਹੋਗਾ ਆਪਕੋ ਬਚਪਨੇ ਮੇਂ ਸਕੂਲ ਮੇਂ
0: ਪੰਜਾਬ ਮੇਂ,
4: ਫੇਸ ਟੂ ਫੇਸ ਵਿਦ ਮੈਨ ਈਟਿੰਗ ਟਾਈਗਰ, ਇਸਕਾ ਮਤਲਬ ਯੇ ਹੈ ਕਿ ਸ਼ਿਕਾਰੀ ਨਿਕਲ ਜਾਤਾ ਜੰਗਲ ਮੇਂ ਤੋਸ਼ਾ ਓਸ਼ਾ ਲੈ ਕੇ, ਲੇਕਿਨ ਅਚਾਨਕ ਸ਼ੇਰ ਜਬ ਸਾਹਮਣੇ ਆਤਾ ਔਰ ਜਬ ਸ਼ੇਰ ਸ਼ਿਕਾਰੀ ਕੋ ਦੇਖਤਾ, ਸ਼ਿਕਾਰੀ ਸ਼ੇਰ ਕੋ ਦੇਖਤਾ, ਤੋ ਵੋ ਬੰਦੂਕ ਉਠਾ ਕੇ ਮਾਰਨੇ ਕੇ ਲੀਏ ਵੀ ਬੋਲਤਾ ਕਲੇਜਾ ਚਾਹੀਏ,
0: ਬਿਲਕੁਲ ਬਿਲਕੁਲ,
4: ਯਾਨੀ ਸ਼ੇਰ ਕੀ ਖੌਫ ਐਸੀ ਆਂਖੇ ਹੋਤੀ, ਖਾਲੀ ਦੇਖਤਾ ਵੋ ਆਪਕੋ ਕੁਛ ਨਹੀਂ ਕਰਤਾ, ਸ਼ੇਰ ਕਭੀ ਅਟੈਕ ਨਹੀਂ ਕਰਤਾ, ਯਾਦ ਰੱਖਣਾ ਕੋਈ ਬਹਾਦੁਰ ਕਭੀ ਖੁਦ ਸੇ ਨਹੀਂ ਮਾਰਤਾ ਜਬ ਤੱਕ ਉਸਕੋ ਛੇੜੇ ਨਹੀਂ, ਭਾਰਤ ਇਹ ਇੱਕ ਅਲੱਗ ਚੀਜ਼ ਹੈ, ਮਗਰ ਮੁਕਾਬਲਾ ਸਖਤ ਹੈ, ਉਮੀਦ ਹੈ ਅਰਜਨਟੀਨਾ ਆਗੇ ਬੜ ਕੇ ਰਨ ਬਣਾ ਲੇਗੀ, ਬਾਤ
0: ਤੋ ਕਿਆ ਲੱਗਤਾ ਹੈ ਕੱਲ ਕੋ ਕਿਤਨੇ ਫਾਉਲਸ ਹੋ ਸਕਤੇ ਹੈ, ਯੈਲੋ ਕਾਰਡ ਜਾਂ ਰੈਡ ਕਾਰਡ, ਲੱਗਤਾ ਹੈ ਕੱਲ ਬਹੁਤ ਜ਼ਿਆਦਾ ਹੋ ਸਕਦਾ ਹੈ,
4: ज्यादातर कोशिश करेंगे क्योंकि ट्रम्प बैठे हुए कोई भी कार्ड बताया तो वो बोलेंगे मेरा कार्ड भी देखो, क्या हंसा दिया आपको।
0: नहीं, उन्होंने कहना है भी जिसने भी येलो कार्ड मिला जिसको उसके ऊपर हम टैरिफ लगा दें।
4: गनीमत ये नहीं बोले जिसने भी येलो कार्ड बताया मैं उसका ग्रीन कार्ड ले लूंगा।
0: उसका ग्रीन कार्ड भी येलो कार्ड ही कर दूंगा मैं।
4: एनीवे, आपके सवाल का जवाब ये है, देखिए खुशी का जहाँ तक मामला है, जिंदगी में कामयाबी वगैरह खुशी जो चीज है, ये सब चीजें महसूस करने की होती सरबजीत जी।
0: बिल्कुल बिल्कुल सर,
4: याद रखिएगा। वरना मैं बता रहा हूँ, बड़ी प्यारी ख्याल है कि दुनिया में हूँ दुनिया का तलबगार नहीं हूँ, दुनिया में हूँ दुनिया का तलबगार नहीं हूँ, बाजार से गुजरा हूँ खरीदार नहीं हूँ, जिंदा हूँ मगर जीज की लज्जत नहीं बाकी। जीज बोलते हैं जिंदगी को,
0: जिंदगी,
4: जिंदा हूँ, हाँ जिंदा हूँ मगर जीज की लज्जत नहीं बाकी, हरशन के होश में हूँ मगर होशियार नहीं हूँ।
0: क्या बात,
4: क्या चंगी गल है, ऐसे बोलने वाले पैदा नहीं हो सकते, मैं देखा मैदान में।
0: वेरी गुड वेरी गुड, क्या बात है।
4: सरल प्रोग्राम एक जमाने के बाद सुना, बीच में रिकॉर्डेड था, आप पंजाब गए हुए थे। चलिए अच्छा रहा, चंगा रहा। बहरहाल प्रोग्राम सुन रहा हूँ, एक्सीलेंट शो हमेशा रहता है, 5:30 का और 7:70 के दोनों भी सुनता हूँ रेगुलरली। मैं याद रखिएगा उस प्रोग्राम को, उस रेडियो स्टेशन को बेइंतहा पसंद करता हूँ जहाँ इंसानों की बात को सुना जाता है, यानी जहाँ कॉल ली जाती है वही प्रोग्राम अच्छा होता, बाकी सारे प्रोग्राम बकवास। क्यों? सारा रोना आप रो रहे हैं, हमें हरी बात सुन रहे हैं, नहीं तो फायदा क्या है। जब अपनी डफली अपना रागी बोलना है तो मेरे रागदा की चुंदा, मुझे की करना चाहिए से उठे भी तुसी दसो बोलना। नहीं यार मेरी सुनो भाई, तुम्हारी तो सुनते आ रहे हैं, हमारी कब सुनेंगे आप,
0: हमारी कब सुनोगे। बिल्कुल, क्या बात है।
4: गरीबों की सुनो, वो तुम्हारी सुनेगा, तुम एक पैसा दोगे वो 10 लाख देगा।
0: 10 लाख
4: चाहिए नहीं चाहिए?
0: बिल्कुल बिल्कुल, देखो बंदा जरूर सुने, जरूर सुनना चाहिए। बिल्कुल भाई जी, बहुत शुक्रिया था आपने इतना शानदार शेरो शायरी
4: देने के लिए, शुक्रिया। और बड़े उम्दा उम्दा टिप्स देते हैं आप, ऐसी ऐसी बातें बताते कि दिमाग मान ले जाते हैं हमारा, जो कभी बचपने में पढ़े थे मगर आज भी हमारे जहन में है, ये छोटी गल नहीं है जी।
0: क्या बात, ओके बहुत शुक्रिया जी। आप अपना टाइम निकाल के कॉल करते हो, ये भी हमारे लिए बहुत बढ़िया, बड़ी अच्छी गल है। तो चलते हैं आप गीत देवाल भाई ने कहा यार साढ़े दबाबे वाले किवें पिछे रह सकते हैं, साडा भी गीत लाओ, तो उस तो बाद गलबात करांगे आप यूनी ग्लोब।

0: ਕੀ ਜਾਣਦਾ ਹੈ।
1: ਕਿਆ ਬਾਤ ਹੈ, ਬੜੀ ਸ਼ਾਨਦਾਰ ਲਾਈਨ ਨਜ਼ਾਰਾ ਹੀ ਆ ਗਿਆ। ਮਾਝਾ ਮਾਲਵਾ ਦੁਆਬਾ ਸਾਰੇ ਸੇਮ ਵੱਲੀਏ। ਵਾਹ ਜੀ ਵਾਹ ਬਾਈ ਜੀ, ਜੇ ਇਹ ਗੀਤ ਅਸੀਂ ਨਾਲ ਆਉਂਦੇ ਦੁਆਬੇ ਵਾਲੇ ਤੇ ਸਾਡੇ ਘਰ ਦੀ ਕੁੰਡੀ ਨਹੀਂ ਸੀ ਖੋਲਣੀ, ਤੇ ਵਧੀਆ ਅਸੀਂ ਬਚ ਗਏ ਹਾਂ ਤੇ ਘਰ ਆਪਣੇ ਹੁਣ ਜਾ ਸਕਦੇ ਹਾਂ। ਕਾਲ ਦੇ ਬਾਅਦ ਚੱਲੀਏ, ਛੋਟੀ ਜਿਹੀ ਕਾਲ ਲੈਣੇ ਆ ਜੀ। ਸਤਿ ਸ਼੍ਰੀ ਅਕਾਲ, ਨਾਮ ਸ਼ੋਰ ਰਿਹਾ ਮਾਨ ਸਾਹਿਬ।
2: ਸਤਿ ਸ਼੍ਰੀ ਅਕਾਲ ਜੀ, ਬੌਬੀ ਪਨੇਰ ਬੋਲਦਾ ਸਰ ਜੀ।
1: ਜੀ ਬੌਬੀ ਜੀ, ਕੀ ਹਾਲ ਚਾਲ ਹੈ?
2: ਬਸ ਬੱਲੇ ਬੱਲੇ ਆ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਸਰ, ਤੁਹਾਡੀ ਕਾਲ ਆ ਗਈ, ਹੋਰ ਵੀ ਵਧੀਆ।
2: ਧੰਨਵਾਦ ਆ ਜੀ ਤੁਹਾਡਾ
1: ਜੀ।
2: ਹਾਂਜੀ ਹਾਂਜੀ,
1: ਹੋਰ ਸੁਣਾਓ ਫਿਰ, ਕੋਈ ਨਵੀਂ ਚੀਜ਼ ਤੜਕਦੀ ਭੜਕਦੀ ਕੀ ਹੈ ਕੁਛ?
2: ਅੱਜ ਬਾਈ ਜੀ ਕਬੱਡੀਆਂ ਦੇ ਮੈਚ ਦੇਖ ਕੇ ਆਇਆ, ਸੀਨੀਅਰ ਸੈਂਟਰ ਬੜੇ ਤਕੜੇ ਜੱਫੇ ਦੇਖ ਕੇ ਆਇਆ।
1: ਅੱਛਾ,
2: ਬਹੁਤ ਕਮਾਲ ਦੇ ਮੈਚ ਸੀਗੇ ਉੱਥੇ। ਮੇਰੇ ਨਾਲ ਮੇਰੇ ਵੀਰ ਨੇ ਜਗਰੂਪ ਸਿੰਘ ਬੱਲੋਵਾਲ ਗਰਿਆਲ ਸਾਹਿਬ।
1: ਅੱਛਾ,
2: ਇਹਨਾਂ ਨੇ ਨਾ ਇਹਨਾਂ ਨੇ ਅੱਜ ਇੱਕ ਚੀਜ਼ ਲਿਖੀ ਕਬੱਡੀ ਤੇ।
1: ਆਣ ਦੋ ਸਰ, ਕਿਆ ਬਾਤ ਹੈ?
2: ਤੇ ਉਹ ਨਾਲੇ ਹੁਣ ਮੈਂ ਲਾਈਵ ਅੱਜ ਪਹਿਲੀ ਵਾਰ ਸੁਣਾ ਰਿਹਾ ਵੀ ਜੇ ਉਹ ਸਰੋਤਿਆਂ ਦੇ ਜੇ ਤੁਹਾਨੂੰ ਜਿਸਦੇ ਸਰੋਤੇ ਕਹਿਣਗੇ ਤਾਂ ਰਿਕਾਰਡ ਕਰ ਦਾਂਗੇ, ਨਹੀਂ ਆਪਾਂ ਮਾਫ਼ੀ ਮੰਗ ਲਾਂਗੇ।
1: ਅੱਛਾ, ਕਿਆ ਬਾਤ ਹੈ, ਆਣ ਦੋ ਇਰਸ਼ਾਦ, ਚੱਕ ਦੋ ਫੱਟੇ।
2: ਥਾਪੀ ਮਾਰ ਕੇ ਉਂਗਲ ਦੀ ਖੜੀ ਕਰਨੀ, ਇਹਦੀ ਕੋਈ ਕੋਈ ਕਰ ਸਕਦਾ, ਦਰੇ ਵਾਲਾ ਜਿਹਦੇ ਡੌਲਿਆਂ ਚ ਜਾਨ ਹੋਵੇ ਉਹੀ ਕਲਾਵਾ ਪਰ ਸਕਦਾ। ਉਸਤਾਦ ਦੇ ਝੰਡੇ ਤੋਂ ਬਿਨਾ, ਉਸਤਾਦ ਦੇ ਝੰਡੇ ਤੋਂ ਬਿਨਾ ਬੱਲੋਵਾਲ ਰੂਪੇ ਮੈਦਾਨ ਕੋਈ ਨਹੀਂ ਕਰ ਸਰ ਸਕਦਾ। ਜਿਉਂਦੇ ਰਹਿਣ ਪ੍ਰਮੋਟਰ ਜਿਹੜੇ ਕੱਪ ਕਰਾਉਂਦੇ ਨੇ, ਜਿਉਂਦੇ ਰਹਿਣ ਪ੍ਰਮੋਟਰ ਜਿਹੜੇ ਕੱਪ ਕਰਾਉਂਦੇ ਨੇ, ਬਿਨਾਂ ਗਿਣੇ ਤੋਂ ਡਾਲਰ ਰੇਡਾਂ ਉੱਤੇ ਲਾਉਂਦੇ ਨੇ, ਬਿਨਾਂ ਗਿਣੇ ਤੋਂ ਡਾਲਰ ਰੇਡਾਂ ਉੱਤੇ ਲਾਉਂਦੇ ਨੇ, ਭੇੜ ਕਰਾਉਂਦੇ ਸਾਨਾਂ ਦੇ ਤੇ ਵੇਖਦੇ।

0: ਨਾਲ ਵੱਜਦੀ ਥਾਪੀ ਥਾਪੀ ਕਿਹੜਾ ਸੌਖੀ
1: ਆ,
0: ਜ਼ੋਰ ਨਾਲ ਵੱਜਦੀ ਥਾਪੀ ਥਾਪੀ ਕਿਹੜਾ ਸੌਖੀ ਆ।
1: ਬਾਈ ਜੀ ਇਹ ਤੇ ਰਿਕਾਰਡ ਕਰਾਉਣਾ ਬਣਦਾ ਹੀ ਬਣਦਾ, ਇਹ ਬੜਾ ਸ਼ਾਨਦਾਰ ਲਿਖਿਆ, ਲਿਖਿਆ ਵੀ ਬੜਾ ਸ਼ਾਨਦਾਰ ਹੈ ਤੇ ਗਾਇਆ ਵੀ ਬੜਾ ਸ਼ਾਨਦਾਰ ਹੋਇਆ।
0: ਧੰਨਵਾਦ ਆ ਜੀ ਇੰਨਾ ਕੁ ਸਮਾਂ ਦੇਣ ਲਈ, ਮੈਨੂੰ
1: ਬਹੁਤ ਤੁਹਾਡਾ
0: ਪ੍ਰੋਗਰਾਮ ਬਿਜੀ ਹੁੰਦਾ
1: ਜੀ। ਬਹੁਤ ਸ਼ੁਕਰੀਆ ਸਰ, ਮਜ਼ਾ ਆ ਗਿਆ, ਤੁਸੀਂ ਕਾਲ ਕੀਤੀ ਹੈ ਤੇ ਇਹ ਗਾਣਾ ਰਿਕਾਰਡ ਤੁਸੀਂ ਜ਼ਰੂਰ ਕਰਵਾਓ।
0: ਥੈਂਕ ਯੂ ਭਾਜੀ, ਮਿਹਰਬਾਨੀ, ਤੁਸੀਂ ਮੋਹਰ ਲਾ ਕੇ ਆਪਾਂ ਕਰਾ ਦਿੰਦੇ ਹਾਂ।
1: ਕੀ ਬਾਤ ਹੈ ਵੀਰੇ, ਬੌਬੀ ਪੰਦੇਰ ਸਾਹਿਬ ਬਹੁਤ ਸ਼ੁਕਰੀਆ ਸਰ, ਥੈਂਕ ਯੂ,
0: ਥੈਂਕ ਯੂ,
1: ਬਹੁਤ ਧੰਨਵਾਦ ਸਰ, ਧੰਨਵਾਦ, ਥੈਂਕ ਯੂ। ਬਾਦ ਆ ਬੜਾ ਸ਼ਾਨਦਾਰ ਗਾਣਾ ਗਾਇਆ ਤੇ ਅੱਗੇ ਉਹਦੀ ਮਾਈਕ ਵੀ ਥਰ ਥਰ ਕੰਬਦੇ ਆ, ਤੇ ਜੇ ਹੋਵੇ ਨਾ ਸਟੂਡੀਓ ਵਾਲਾ ਮਾਈਕ ਫਿਰ ਜਾਂਦੀ ਆ ਆਵਾਜ਼ ਬੁਲੰਦ, ਕਈ ਵਾਰ ਫੋਨ ਦੇ ਉੱਤੇ ਉੱਪਰ ਥੱਲੇ ਗੱਲਬਾਤ ਹੋ ਜਾਂਦੀ ਆ। ਤੇ ਆਪਾਂ ਗੱਲਬਾਤ ਕਰਨ ਲੱਗੇ ਹਾਂ ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਦੇ ਨਾਲ ਵੀ, ਬੜੀ ਹੀ ਇੰਟਰਸਟਿੰਗ ਇਨਫੋਰਮੇਸ਼ਨ ਲੈ ਕੇ ਆਉਂਦੇ ਆ। ਜਿਹੜੇ ਵੀ ਸੱਜਣ ਸਾਡੇ ਦੇਖ ਰਹੇ ਆ ਵੀ ਯਾਰ ਕੈਰੀਅਰ ਚੇਂਜ ਕਰੀਏ ਜਾਂ ਕੋਈ ਸਾਨੂੰ ਸਟੱਡੀ ਵਾਲਾ ਕੰਮ ਲੱਭੇ ਜਿਹਦੇ ਨਾਲ ਸਾਨੂੰ ਗ੍ਰਾਂਟ ਵੀ ਲੱਭ ਜੇ, ਜਾਂ ਫਿਰ ਸਟੱਡੀ ਕਰਦਿਆਂ ਕਰਦਿਆਂ ਸਾਨੂੰ ਪੈਸੇ ਵੀ ਜੇ ਮਿਲ ਜਾਣ, ਭਾਵੇਂ ਉਹ ਗ੍ਰਾਂਟ ਦੇ ਰੂਪ ਵਿੱਚ ਹੋਵੇ ਭਾਵੇਂ ਉਹ ਲੋਨ ਦੇ ਰੂਪ ਵਿੱਚ ਹੋਣ, ਤੇ ਬੰਦਾ ਆਪਣੇ ਸਕਿੱਲਸ ਨੂੰ ਹੋਰ ਵੀ ਵਧਾ ਸਕਦਾ, ਵਧੀਆ ਕਰ ਸਕਦਾ, ਜਿਹਦੇ ਕਰਕੇ ਕੱਲ੍ਹ ਨੂੰ ਤੁਸੀਂ ਵਧੀਆ ਹੋਰ ਵੀ ਵਧੀਆ ਕਮਾਉਣ ਜੋਗੇ ਹੋ ਜਾਓ। ਤੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਜੀ ਨਾਲ ਵੀ ਆਪਾਂ ਜ਼ਰੂਰ ਗੱਲਬਾਤ ਕਰਦੇ ਹਾਂ।

0: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 7 2 V23।
1: लाइसेंस नंबर 10394।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है, चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी बिल्कुल ना भुलिया जे। लोकेटेड ने 7171 टोरब्रम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज। ਨਾਲ ਦੀ ਨਾਲ ਅੱਜ ਦੇ ਸਵਾਲ ਦੇ ਵੱਲ ਚੱਲਦੇ ਹਾਂ। ਜੋ ਸਵਾਲ ਆਪਾਂ ਤੁਹਾਨੂੰ ਕਰ ਰਹੇ ਸੀ, ਪੁੱਛ ਰਹੇ ਸੀ ਵੀ ਤੁਹਾਡੇ ਹਿਸਾਬ ਦੇ ਨਾਲ ਕਾਮਯਾਬੀ ਕੀ ਹੈ। ਹਰ ਇੱਕ ਇਨਸਾਨ ਦੀ ਆਪਣੀ ਇੱਕ ਡੈਫੀਨੇਸ਼ਨ ਹੈ, ਹਰ ਇੱਕ ਇਨਸਾਨ ਦਾ ਇੱਕ ਆਪਣਾ ਹੀ ਸੋਚਣ ਦਾ ਨਜ਼ਰੀਆ ਵੀ ਯਾਰ ਕਾਮਯਾਬੀ ਇਹਨੂੰ ਕਹਿੰਦੇ ਆ। ਕਈ ਵਾਰ ਜਿਹੜਾ ਬੰਦਾ ਬਹੁਤ ਜ਼ਿਆਦਾ ਦਿਸੇ ਕਿਤੇ ਵੀ, ਬਹੁਤ ਜ਼ਿਆਦਾ ਸਾਨੂੰ ਦਿਸੇ, ਬੰਦਾ ਕਹਿੰਦਾ ਯਾਰ ਇਹ ਬੰਦਾ ਕਾਮਯਾਬ ਹੈ। ਕਈ ਵਾਰ ਬੰਦਾ ਕਹਿੰਦਾ ਵੀ ਇਹਦੇ ਕੋਲ ਤਾਂ ਬੇਸ਼ੁਮਾਰ ਪੈਸਾ ਹੈ, ਇਹ ਬੰਦਾ ਕਾਮਯਾਬ ਹੈ। ਪਰ ਆਪਾਂ ਤੁਹਾਡਾ ਨਜ਼ਰੀਆ ਇੱਕ ਪੁੱਛਣਾ ਚਾਹ ਰਹੇ ਹਾਂ ਕਿ ਤੁਹਾਨੂੰ ਵੀ ਇਹੀ ਲੱਗਦਾ ਵੀ ਜਿਹਦੇ ਕੋਲ ਵੱਧ ਪੈਸਾ ਉਹ ਬੰਦਾ ਕਾਮਯਾਬ ਹੈ, ਅਤੇ ਹੋਰ ਵੀ ਬੜੀਆਂ ਚੀਜ਼ਾਂ ਹੋ ਸਕਦੀਆਂ ਨੇ। ਕਿਹੜਾ ਬੰਦਾ ਦੁਨੀਆ 'ਤੇ ਤੁਹਾਡੇ ਹਿਸਾਬ ਨਾਲ ਕਾਮਯਾਬ ਹੈ, ਜ਼ਿੰਦਗੀ ਦੇ ਵਿੱਚ ਸਕਸੈਸ ਹੈ? 905-673-3337 905-673-3337 905-673-3337।

905-673-3337 905-673-3337 ਨਾਲ ਦੀ ਨਾਲ ਮੌਰਗੇਜ ਤੁਹਾਨੂੰ ਕੋਈ ਵੀ ਤੁਹਾਨੂੰ ਐਡਵਾਈਸ ਚਾਹੀਦੀ ਹੈ, ਤੁਸੀਂ ਮੌਰਗੇਜ ਲੱਭ ਰਹੇ ਹੋ, ਫਸਟ ਮੌਰਗੇਜ ਜਾਂ ਸੈਕਿੰਡ ਮੌਰਗੇਜ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਭਾਲ ਦੇ ਵਿੱਚ ਹੋ, ਅਤੇ GNE ਮੌਰਗੇਜਿਸ ਦੇ ਮਯੰਕ ਪਟਨਾਗਰ ਜੀ ਨਾਲ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਬੜਾ ਹੀ ਨੌਲੇਜ ਇਹਨਾਂ ਕੋਲ ਸ਼ਾਨਦਾਰ ਹੈ ਅਤੇ ਬੜੇ ਲੰਬੇ ਸਮੇਂ ਤੋਂ ਮੌਰਗੇਜ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ। ਮਯੰਕ ਪਟਨਾਗਰ ਜੀ 647-702-2023 647-702-2023 'ਤੇ ਸੰਪਰਕ ਕਰ ਸਕਦੇ ਹੋ। 647-702-2023 ਮਯੰਕ ਪਟਨਾਗਰ ਫਰੋਮ GNE ਮੌਰਗੇਜਿਸ।

0: ਵਿਆਹਾਂ ਦਾ ਸੀਜ਼ਨ ਆ ਰਿਹਾ ਅਤੇ ਸਮਰ ਦੇ ਵਿੱਚ ਬਹੁਤ ਸਾਰੇ ਵਿਆਹ ਰੱਖੇ ਹੁੰਦੇ ਆ ਅਤੇ ਬੰਦੇ ਨੂੰ ਹੁੰਦਾ ਵੀ ਯਾਰ ਕੋਈ ਸ਼ਾਨਦਾਰ, ਲੇਡੀਜ਼ ਨੂੰ ਹੁੰਦਾ ਵੀ ਸ਼ਾਨਦਾਰ ਵਧੀਆ ਡਿਫਰੈਂਟ ਜੇ ਕੋਈ ਡਿਜ਼ਾਈਨਰ ਜੇ ਸੂਟ ਸਾਨੂੰ ਲੱਭ ਜਾਣ ਅਤੇ ਜ਼ਰੂਰ ਤੁਸੀਂ ਸੁੱਖ ਡਿਜ਼ਾਈਨਰ ਬੁਟੀਕ 'ਤੇ ਨਜ਼ਰ ਮਾਰ ਸਕਦੇ ਹੋ। ਟਿਕਟੋਕ ਹੈਂਡਲ 'ਤੇ ਜਾਓ ਅਤੇ ਉੱਥੇ SUKH.designer.boutique ਤੁਸੀਂ ਪਾਓਗੇ ਅਤੇ ਬੜੀ ਸ਼ਾਨਦਾਰ ਕਲੈਕਸ਼ਨ ਤੁਹਾਨੂੰ ਦਿਸਣੀ ਹੈ। ਸੂਟ, ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ ਤੁਸੀਂ ਅਗਰ ਦੇਖ ਰਹੇ ਹੋ ਬੜੀ ਸ਼ਾਨਦਾਰ, ਅਤੇ ਜ਼ਰੂਰ ਕਾਲ ਕਰ ਸਕਦੇ ਹੋ ਸੁੱਖ ਡਿਜ਼ਾਈਨਰ ਬੁਟੀਕ 'ਤੇ। ਅਤੇ ਸੰਪਰਕ ਨੰਬਰ 647-203-3365 'ਤੇ 647-203-3365 647-203-3365। ਚਲਦੇ ਹਾਂ ਜੀ ਕਾਲ ਦੇ ਵੱਲ। ਜੀ ਸਰਬਜੀਤ ਜੀ, ਸਤਿ ਸ੍ਰੀ ਅਕਾਲ।
1: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ।
0: ਬਾਈ ਜੀ ਸੀਪ ਲੱਗ ਗਈ?
1: ਸੀਪ ਆਪਾਂ ਲਾ ਦੇਈ ਦੀ ਕਦੇ ਕਦੇ ਜੀ, ਟਾਈਮ ਜਦੋਂ ਲੱਗਦਾ।
0: ਨਹੀਂ ਵਧੀਆ ਜੀ, ਫਿਰ ਨਾਲ ਹੀ ਸੀਪ ਤਾਂ ਚਾਹੀਦੀ ਆ। ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ, ਚੜ੍ਹਦੀ ਕਲਾ?
0: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
1: ਜੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੁਹਾਡਾ। ਕਈ ਵਾਰੀ ਕੰਮ ਤੋਂ ਆਉਣਿਆ ਉਦੋਂ ਟਾਈਮ ਮੈਚ ਹੋ ਜਾਂਦਾ ਸੁਣ ਲਈਦਾ।
0: ਵੈਰੀ ਨਾਈਸ ਬਾਈ ਜੀ,
1: ਡੇਢ ਦੋ ਮਹੀਨੇ ਪਹਿਲਾਂ ਵੀ ਕਾਲ ਕਰੀ ਸੀ, ਸੀਪ ਲਾਈ ਸੀ ਆਪਾਂ, ਤੇ ਬਹੁਤ ਵਧੀਆ ਐਨਰਜੀ, ਫੁੱਲ ਪੂਰੀ ਆਵਾਜ਼ ਤੁਹਾਡੀ ਘੈਂਟ ਆ, ਪੂਰੀ ਟਨ ਟਨ ਟਨ ਕਰਦੀ ਹੈ।
0: ਬਹੁਤ ਸ਼ੁਕਰੀਆ,
1: ਨਜ਼ਾਰਾ ਆ ਜਾਂਦਾ ਸੁਣ ਕੇ।
0: ਜੀ ਜੀ ਜੀ, ਤੇ ਬਾਈ ਜੀ ਕੀ ਕਹਿਣਾ ਚਾਹੋਗੇ? ਕਿਉਂਕਿ ਹਰ ਇੱਕ ਕਹਿੰਦੇ ਆ ਇਨਸਾਨ ਦੇ ਆਪਣਾ ਹੀ ਹਿਸਾਬ ਹੁੰਦਾ ਕੋਈ ਵੀ ਚੀਜ਼ਾਂ ਨੂੰ ਇਵੈਲੂਏਟ ਕਰਨ ਦੇ ਲਈ, ਤੇ ਕਾਮਯਾਬੀ ਤੁਸੀਂ ਕੀ ਸਮਝਦੇ ਹੋ ਵੀ ਤੁਹਾਡੇ ਹਿਸਾਬ ਨਾਲ ਕਾਮਯਾਬੀ ਕੀ ਹੈ, ਸਕਸੈਸ ਕੀ ਹੈ ਜ਼ਿੰਦਗੀ ਦੀ? ਬੰਦਾ ਕਹਿੰਦਾ ਵੀ ਮੇਰੇ ਹਿਸਾਬ ਨਾਲ ਨਾ ਕਾਮਯਾਬੀ ਇਹਨੂੰ ਕਹਿੰਦੇ ਨੇ। ਸਵਾਲ ਇਹੀ ਹੈ ਵੀ ਕਾਮਯਾਬੀ ਤੁਹਾਡੇ ਹਿਸਾਬ ਨਾਲ ਕਿਹਨੂੰ ਕਹਿੰਦੇ ਆ? ਜੇ ਕੋਈ ਬੰਦਾ ਕਹਿੰਦਾ ਜੀ ਇਹ ਬੰਦੇ ਕੋਲ ਬਹੁਤ ਧਨ ਦੌਲਤ ਹੈ, ਬੰਦਾ ਕਾਮਯਾਬ ਹੈ, ਉਹਦੇ ਹਿਸਾਬ ਨਾਲ ਕਾਮਯਾਬ ਹੋ ਗਿਆ ਜਿਹਦੇ ਕੋਲ ਬਹੁਤ ਪੈਸਾ। ਕਈ ਕਹਿੰਦਾ ਬਈ ਯਾਰ ਇਹ ਬੰਦਾ ਬੜਾ ਸੁਖੀ ਹੈ ਪਰਿਵਾਰ ਤੋਂ, ਇਹ ਹੀ ਕਾਮਯਾਬ ਹੈ ਜ਼ਿੰਦਗੀ ਦੇ ਵਿੱਚ। ਇਹ ਆਪਾਂ ਸਵਾਲ ਦੇ ਨਾਲ ਪੁੱਛ ਰਹੇ ਵੀ ਤੁਹਾਨੂੰ ਕੀ ਲੱਗਦਾ ਵੀ ਕਾਮਯਾਬੀ ਕੀ ਹੈ, ਕੀ ਡੈਫੀਨੇਸ਼ਨ ਹੈ ਕਾਮਯਾਬੀ ਦੀ?
1: ਦੇਖੋ ਬਾਈ ਜੀ, ਜਿਹੜੀ ਤਾਂ ਪੈਸੇ ਵਾਲੀ ਗੱਲ ਹੈ, ਪੈਸਾ ਤਾਂ ਅੱਜ ਦੇ ਟਾਈਮ 'ਚ ਜਿਹੜੀ ਸੱਚਾਈ ਇਹ ਹੈ ਵੀ ਪਰਮਾਤਮਾ ਤੋਂ ਬਾਅਦ ਦੂਜੇ ਨੰਬਰ ਤੇ ਪੈਸਾ ਆਉਂਦਾ ਮੇਰਾ ਮੰਨਣਾ ਤਾਂ।
0: ਅੱਛਾ ਜੀ,
1: ਕਾਮਯਾਬੀ ਇਹ ਹੈ ਵੀ ਮਤਲਬ ਕੱਲਾ ਪੈਸਾ ਨੀ, ਸਾਰਿਆਂ ਨੂੰ ਵੱਡੀ ਗੱਲ ਹੈ ਤੁਹਾਡੀ ਫੈਮਿਲੀ। ਜੇ ਤੁਹਾਡੀ ਫੈਮਿਲੀ, ਤੁਸੀਂ ਖੁਸ਼ ਹੋ ਘਰੇ,
0: ਜੀ
1: ਤੁਹਾਡੇ ਬੱਚੇ, ਤੁਹਾਡਾ ਪਰਿਵਾਰ, ਤੁਹਾਡੀ ਵਾਈਫ, ਬੱਚੇ ਕਹਿਣੇ ਚਾਹੇ ਕੋਈ ਨਸ਼ੇ ਪੱਤੇ ਤੋਂ ਰਹਿਤ, ਸਾਰਾ ਪਰਿਵਾਰ ਖੁਸ਼ ਹੈ, ਕਹਿਣ ਦੀ ਮਤਲਬ ਉਸ ਤੋਂ ਵੱਡੀ ਕਾਮਯਾਬੀ ਲੱਗਦਾ। ਜੇ ਪਰਿਵਾਰ ਚ ਖੁਸ਼ੀ ਨੀ, ਫਿਰ ਚਾਹੇ ਤੁਸੀਂ ਤੁਹਾਡੇ ਕੋਲ ਭਲਾ 20 ਮਿਲੀਅਨ ਹੈ, ਫਿਰ ਤਾਂ ਉਹ ਵਿਅਰਥ ਹੈ ਜੀ।
0: ਬਿਲਕੁਲ,
1: ਜੇ ਬੰਦਾ ਕੋਈ ਵੀ ਜੋਬ ਕਰਦਾ ਕੰਮ ਤੋਂ, ਉਹਦੇ ਜੇ ਘਰੇ ਕੁੜਕੁੜ ਤੇ ਫਿਰ ਗੱਲ ਨੀ ਬਣਦੀ, ਤੇ ਜੇ ਸਭ ਹੱਸਦੇ ਵੱਸਦੇ ਫਿਰ ਸਾਰਾ ਥਕੇਵਾ ਲੈ ਜਾਂਦਾ, ਸਵਾਲ ਫੇਰ ਹੀ ਆਉਂਦਾ।
0: ਕਿਆ ਬਾਤ ਹੈ, ਸਭ ਕੁਛ ਘਰ ਚ ਵਧੀਆ, ਬੰਦਾ ਹੱਸਦਾ ਖੇਡਦਾ ਘਰ ਵੜਦਾ, ਜੇ ਘਰ ਚ ਸਭ ਕੁਛ ਵਧੀਆ ਨਹੀਂ ਤੇ ਬੰਦਾ ਘਰ ਵੜਦਾ ਹੀ ਨੀ।
1: ਘਰੇ ਪੜਦਾ ਨੀ, ਜੇ ਪੜ ਵੀ ਗਿਆ ਤਾਂ ਉਹ ਨਾ ਬਣਿਆ ਵਰਗਾ ਹੀ।
0: ਹਾਂ ਬਿਲਕੁਲ ਬਾਈ ਜੀ, ਕਿਆ ਬਾਤ ਹੈ।
1: ਫਿਰ ਤੁਹਾਡੇ ਚਾਹੇ ਤੁਹਾਡੇ ਅਕਾਊਂਟ ਚ 25 ਨੀ, ਚਾਹੇ ਤੁਹਾਡੇ ਕੋਲ ਮਿਲੀਅਨ ਡਾਲਰ ਹੈ, ਜੇ ਜਾਂਦਾ ਨੂੰ ਡਾਂਗ ਖੜਕ ਵੀ ਤੇ ਫਿਰ ਗੱਲ ਨੀ ਬਣਦੀ।
0: ਹਾਂ ਫਿਰ ਬੰਦਾ ਕਹਿੰਦਾ ਇੰਨਾ ਜ਼ੋਰ ਲਾਉਣ ਦਾ ਫਾਇਦਾ ਕੀ ਹੈ ਜਦੋਂ ਘਰ ਜਾਂਦਾ ਨੂੰ ਬੰਦਾ ਖੁਸ਼ ਨਹੀਂ।
1: ਹਾਂਜੀ, ਤੁਹਾਡਾ ਪਰਿਵਾਰ, ਤੁਹਾਡੇ ਬੱਚੇ, ਤੁਹਾਡੀ ਵਾਈਫ ਸਾਰੇ ਖੁਸ਼ ਹੈ, ਇਦੋਂ ਵੱਡੀ ਪਰਮਾਤਮਾ ਦੀ ਦੇਣ ਨੀ ਹੋ ਸਕਦੀ।
0: ਹਾਂ, ਇਹ ਤੋਂ ਵੱਡੀ ਕੋਈ ਦੇਣ, ਕੋਈ ਬਲੈਸਿੰਗ ਨਹੀਂ ਹੋ ਸਕਦੀ। ਬਾਈ ਜੀ ਕਿਆ ਬਾਤ ਹੈ, ਬੜੇ ਸੁਲਝੇ ਇਨਸਾਨ ਤੁਸੀਂ ਤੇ ਬੜੇ ਸੋਹਣੇ ਵਿਚਾਰ ਤੁਹਾਡੇ। ਪਰਿਵਾਰ ਤੇ ਆ ਕੇ ਵੀ ਬੜੀ ਚੀਜ਼ਾਂ ਬੰਦਾ ਸੋਚਦਾ, ਜੇ ਮੇਰਾ ਪਰਿਵਾਰ ਖੁਸ਼ ਹੈ ਤੇ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਇਨਸਾਨ ਆ। ਤੇ ਪਰਿਵਾਰ ਕਿਵੇਂ ਖੁਸ਼ ਹੈ, ਜਿਵੇਂ ਬੰਦਾ ਆਪ ਵੀ ਖੁਸ਼ ਹੈ, ਤੇ ਕਿਵੇਂ ਖੁਸ਼ ਹੈ ਜੇ ਬੰਦਾ ਜ਼ਿੰਦਗੀ ਨੂੰ ਵਧੀਆ ਪਲੈਨਿੰਗ ਦੇ ਹਿਸਾਬ ਨਾਲ ਚੱਲਦਾ ਤੇ ਉਹਦੇ ਕਰਕੇ ਵੀ ਇਨਸਾਨ ਖੁਸ਼ ਰਹਿੰਦਾ। ਤੇ ਬਾਕੀ ਪੁੱਛਦੇ ਆ ਉਮਰਪ੍ਰੀਤ ਚਾਵਲਾ ਜੀ ਕੋਲੋਂ। ਜੀ ਉਮਰਪ੍ਰੀਤ ਜੀ।
2: ਹਾਂ ਬਿਲਕੁਲ ਸਰਬਜੀਤ ਜੀ, ਸੋ ਬਹੁਤ ਵਧੀਆ ਗੱਲ ਕਹਿ ਕੇ ਗਏ ਬਾਈ ਜੀ ਕਿ ਦੇਖੋ ਫੈਮਿਲੀ, ਜੇ ਫੈਮਿਲੀ ਖੁਸ਼ ਹੈ ਨਾ ਤਾਂ ਸਾਨੂੰ ਆਪਣੀ ਖੁਸ਼ੀ ਫੈਮਿਲੀ ਦੇ ਵਿੱਚ ਆਪੇ ਦਿਖ ਜਾਂਦੀ ਆ। ਸੋ ਇੰਸ਼ੋਰੈਂਸ ਜਿਹੜੀ ਹੈਗੀ ਇਹ ਵੀ ਇਸੇ ਚੀਜ਼ ਨੂੰ ਸਿਗਨੀਫਾਈ ਕਰਦੀ ਹੈ ਕਿ ਅਸੀਂ ਆਪਣੀ ਫੈਮਿਲੀ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਹਾਂ ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰੀਏ। ਸੋ ਮੇਕ ਸ਼ੋਰ ਜੇ ਤੁਸੀਂ ਆਪਣੀ ਫੈਮਿਲੀ ਨੂੰ ਪਿਆਰ ਕਰਦੇ ਹੋ ਤਾਂ ਆਪਣੇ ਆਪ ਨੂੰ ਇੰਸ਼ੋਰ ਜ਼ਰੂਰ ਕਰੋ ਤਾਂ ਕਿ ਤੁਹਾਡੀ ਫੈਮਿਲੀ ਤੁਹਾਡੇ ਹੁੰਦੇ ਵੀ ਖੁਸ਼ ਆ, ਤੇ ਰੱਬ ਨਾ ਕਰੇ ਜੇ ਅਨਫੋਰਚੂਨੇਟਲੀ ਪ੍ਰੀਮੈਚਿਓਰ ਕੁਝ ਹੁੰਦਾ ਤਾਂ ਵੀ ਫੈਮਿਲੀ ਦੀ ਖੁਸ਼ੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਸੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਆਪਾਂ ਇਹਨਾਂ ਦਾ ਕੰਬੀਨੇਸ਼ਨ ਚ ਪਲਾਨ ਲੈ ਸਕਦੇ ਹਾਂ, ਜਾਂ ਤਿੰਨੋਂ ਪਲਾਨ ਆਪਾਂ ਮਨੀ ਬੈਕ ਵੀ ਡਿਜ਼ਾਈਨ ਕਰ ਸਕਦੇ ਹਾਂ ਕਿ ਠੀਕ ਹੈ 5 ਸਾਲ ਤੱਕ ਮੇਰੀ ਇਨਕਮ ਮੇਰੀ ਫੈਮਿਲੀ ਲਈ ਬਹੁਤ ਜ਼ਰੂਰੀ ਆ, ਆਪਾਂ ਪਲਾਨ ਲੈ ਲਿਆ, ਲੇਕਿਨ 5 ਸਾਲ ਤੇ ਜਾ ਕੇ ਠੀਕ ਹੈ ਸਾਰਾ ਕੁਝ ਠੀਕ ਹੈ ਤਾਂ ਸਾਡਾ ਪ੍ਰੀਮੀਅਮ ਸਾਨੂੰ ਵਾਪਿਸ ਹੋ ਜੇ। ਸੋ ਤਿੰਨੋਂ ਪਲਾਨ ਆਪਾਂ ਮਨੀ ਬੈਕ ਦੇ ਵਿੱਚ ਡਿਜ਼ਾਈਨ ਕਰ ਸਕਦੇ ਹਾਂ, ਜਾਂ ਤੁਸੀਂ ਕੋਈ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਜਾਂ ਕੋਈ ਵਿਜ਼ਟਰ ਇੰਸ਼ੋਰੈਂਸ ਦੀ ਗੱਲ ਕਰਨੀ ਹੈ, ਤੁਸੀਂ ਆਪ ਕਿਤੇ ਟਰੈਵਲ ਕਰਨਾ ਫੈਮਿਲੀ ਨਾਲ ਫਰੈਂਡਸ ਨਾਲ, ਤੁਸੀਂ ਕਿਤੇ ਆਊਟ ਆਫ ਕੰਟਰੀ ਜਾ ਰਹੇ ਹੋ ਜਾਂ ਵਿਦ ਇਨ ਕੰਟਰੀ ਤੁਸੀਂ ਆਊਟ ਆਫ ਪ੍ਰੋਵਿੰਸ ਜਾ ਰਹੇ ਹੋ, ਤਾਂ ਵੀ ਮੇਕ ਸ਼ੋਰ ਵੀ ਤੁਸੀਂ ਆਪਣੇ ਟਰੈਵਲ ਇੰਸ਼ੋਰੈਂਸ ਨਾਲ ਲੈ ਕੇ ਜਾਓ, ਜਾਂ ਆਪਣੇ ਫਿਊਚਰ ਲਈ ਜਾਂ ਬੱਚਿਆਂ ਦੇ ਫਿਊਚਰ ਲਈ ਕਿਸੇ ਵੀ ਤਰ੍ਹਾਂ ਦੀਆਂ ਸੇਵਿੰਗਸ ਦੀ ਗੱਲ ਕਰਨੀ ਆ, ਜਿਹਦੇ ਚ ਬੱਚਿਆਂ ਦਾ ਐਜੂਕੇਸ਼ਨ ਸੇਵਿੰਗ ਪਲਾਨ ਹੈ, ਤੁਸੀਂ ਪਹਿਲਾ ਘਰ ਲੈਣਾ, FHSA ਹੈ, TFSA ਦਾ ਸਾਰਿਆਂ ਲਈ ਬਹੁਤ ਵਧੀਆ ਪਲਾਨ ਹੁੰਦਾ, ਤੁਸੀਂ ਬੱਚਿਆਂ ਦੀ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਨਿਊ ਬੋਰਨ ਹੈ ਤਾਂ ਆਪਾਂ ਕਿਵੇਂ ਉਹਦੀ ਫਾਈਨੈਂਸ਼ੀਅਲ ਪਲੈਨਿੰਗ ਕਰਕੇ ਡਿਫਰੈਂਟ ਫੇਜ਼ਿਸ ਆਫ ਲਾਈਫ ਤੇ ਉਹਨੂੰ ਸਿਕਿਓਰ ਕਰ ਸਕਦੇ ਹਾਂ। ਸੋ ਹਰ ਤਰ੍ਹਾਂ ਦੀ ਪਲੈਨਿੰਗ ਦੇ ਨਾਲ ਰਿਲੇਟਡ ਕੋਈ ਵੀ ਤੁਹਾਡਾ ਕੁਐਸਚਨ ਹੈ, ਅਲਬਰਟਾ, BC, ਮੈਨੀਟੋਬਾ, ਸਸਕੈਚੁਆਨ, ਨੋਵਾ ਸਕੋਸ਼ੀਆ ਜਾਂ ਓਨਟਾਰੀਓ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 6474416 1616 ਤੇ ਕੈਪੀਟਲ ਗੇਨ ਟੈਕਸਿਸ ਦੀ ਮੈਂ ਪਹਿਲੇ ਗੱਲ ਕੀਤੀ ਸੀ ਸਰਬਜੀਤ ਜੀ ਵੀ ਕੈਪੀਟਲ ਗੇਨ ਟੈਕਸਿਸ ਪੇ ਹੋਣ ਵਾਲੇ ਆ, ਜ਼ਰੂਰ ਆਪਾਂ ਇੱਕ ਸਪੈਸ਼ਲ ਪਲਾਨ ਡਿਜ਼ਾਈਨ ਕਰ ਸਕਦੇ ਹਾਂ ਜਿਹਨੇ ਥੋੜੇ ਜਿਹੇ ਪ੍ਰੀਮੀਅਮ ਦੇ ਵਿੱਚ ਤੁਹਾਡੇ ਲੱਖਾਂ ਦੇ ਜਾਂ ਮਿਲੀਅਨਸ ਦੇ ਟੈਕਸਿਸ ਪੇ ਕਰ ਦੇਣੇ ਆ। ਸੋ ਇਹ ਪਲਾਨ ਦੀ ਤੁਸੀਂ ਗੱਲ ਕਰਨੀ ਆ ਤਾਂ ਵੀ ਤੁਸੀਂ ਜ਼ਰੂਰ ਮੇਰੇ ਨਾਲ ਡਿਸਕਸ ਕਰ ਸਕਦੇ ਹੋ, ਨੰਬਰ ਅਗੇਨ ਜੀ 6474416 1616 4646 1616। ਥੈਂਕ ਯੂ ਸੋ ਮਚ ਸਰਬਜੀਤ ਜੀ,
0: ਬਹੁਤ ਧੰਨਵਾਦ ਜੀ। 6474446 1616 6474416 1616 ਤੇ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ। ਉਮਰਪ੍ਰੀਤ ਜੀ ਥੈਂਕ ਯੂ।
2: ਥੈਂਕ ਯੂ ਜੀ, ਥੈਂਕ ਯੂ।
0: ਤੇ ਕਿਸੇ ਕਾਰਨ ਕਰਕੇ ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨਾਲ ਗੱਲਬਾਤ ਨਹੀਂ ਹੋ ਪਾ ਰਹੀ ਅਤੇ ਕੋਈ ਇਸ਼ੂ ਚੱਲ ਰਿਹਾ, ਬਟ ਸਾਨੂੰ ਇੱਕ ਬੜਾ ਸ਼ਾਨਦਾਰ ਮੈਸੇਜ ਭੇਜਿਆ ਉਹਨਾਂ ਨੇ ਵੀ ਯੂਨੀ ਗਲੋਬਲ ਐਡਵਾਈਜ਼ਰੀ ਤੁਹਾਡੇ ਲਈ ਇੱਕ ਬੜਾ ਸ਼ਾਨਦਾਰ ਸੁਨਹਿਰੀ ਮੌਕਾ ਲੈ ਕੇ ਆਏ ਨੇ, ਤੁਹਾਨੂੰ ਜਿਹੜੀ ਸਰਕਾਰ ਹੈ ਤੁਹਾਡੇ ਸਟੱਡੀ ਪ੍ਰੋਗਰਾਮ ਨੂੰ ਸਪੋਂਸਰ ਕਰਦੀ ਹੈ ਅਤੇ ਨਾਲ ਹੀ ਐਕਸਪੈਂਸਿਸ ਨੇ ਜਿਹੜੇ 30 ਤੋਂ ਲੈ ਕੇ 1 ਲੱਖ ਪਰ ਈਅਰ ਦੀ ਫੰਡਿੰਗ ਵੀ ਦਿੰਦੀ ਹੈ, ਅਤੇ ਜਿਹਦੇ ਵਿੱਚੋਂ ਅਪਰੋਕਸੀਮੇਟ ਹਾਫ ਪੋਰਸ਼ਨ ਨੋਨ ਰਿਫੰਡੇਬਲ ਗ੍ਰਾਂਟ ਦੇ ਰੂਪ ਵਿੱਚ ਹੁੰਦਾ ਅਤੇ ਕੰਡੀਸ਼ਨ ਨੇ ਉਹਦੇ ਲਈ, ਕਹਿੰਦੇ ਅਗਰ ਤੁਸੀਂ PR ਸਿਟੀਜ਼ਨ ਜਾਂ ਪ੍ਰੋਟੈਕਟਿਡ ਪਰਸਨ ਹੋ ਅਤੇ ਤੁਸੀਂ ਅਤੇ ਤੁਹਾਡੀ ਫੈਮਿਲੀ ਦੀ ਇਨਕਮ $70,000 ਤੋਂ ਘੱਟ ਹੈ ਤਾਂ ਤੁਸੀਂ ਘਰ ਬੈਠੇ ਹੀ ਫੁੱਲੀ ਔਨਲਾਈਨ ਅਤੇ ਈਜ਼ੀ ਟੂ ਪਾਸ ਕੋਰਸਿਸ ਕਰਕੇ ਆਪਣੀ ਸਕਿੱਲਸ ਨੂੰ ਡਿਵੈਲਪ ਕਰ ਸਕਦੇ ਹੋ, ਕੋਈ ਏਜ ਲਿਮਿਟ ਨਹੀਂ। ਅਤੇ ਇਹਨਾਂ ਦਾ ਕਹਿਣਾ ਹੈ ਵੀ ਇਹਨਾਂ ਦੇ ਜ਼ਿਆਦਾਤਰ ਕਲਾਇੰਟਸ ਨੇ ਜਿਹੜੇ ਉਹਨਾਂ ਦੀ ਉਮਰ 40+ ਹੈ, ਅਤੇ ਸਭ ਤੋਂ ਵਧੀਆ ਸੂਟ ਕਰਦਾ ਜਿਹੜੇ ਸੈਲਫ ਇੰਪਲੋਇਡ ਨੇ, ਹਾਊਸ ਵਾਈਫਸ ਨੇ, ਕੋਈ ਰਾਈਡ ਸ਼ੇਅਰਿੰਗ ਕੰਪਨੀ ਵਿੱਚ ਕੰਮ ਕਰ ਰਹੇ ਨੇ ਜਾਂ ਸਾਡੇ ਟਰੱਕਰ ਵੀਰ ਡਰਾਈਵਰ ਨੇ, ਤੁਸੀਂ ਇਸ ਚੀਜ਼ ਦਾ ਫਾਇਦਾ ਚੱਕ ਸਕਦੇ ਹੋ। ਅਤੇ ਸਭ ਤੋਂ ਵਧੀਆ ਗੱਲ, ਇਹਨਾਂ ਦੀ ਫੀਸ ਸਿਰਫ $200 to $500 ਡਿਪੈਂਡ ਕਰਦਾ ਕੋਰਸ ਦੇ ਉੱਤੇ, ਅਤੇ ਫੰਡਿੰਗ ਤੁਹਾਡੇ ਅਕਾਊਂਟ ਦੇ ਵਿੱਚ ਸਿੱਧੀ ਆ ਜਾਂਦੀ ਹੈ। ਅਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਜ਼ਰੂਰ ਗੱਲਬਾਤ ਕਰੋ ਯੂਨੀ ਗਲੋਬਲ ਐਡਵਾਈਜ਼ਰੀ 4372461375 4372641375 4372641375 4372461375 'ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਲੋਕੇਟਡ ਨੇ 218 218 218 ਐਕਸਪੋਰਟ ਬਲੇਵਰਡ ਇਨ ਮਿਸਿਸਾਗਾ, ਯੂਨੀ ਗਲੋਬਲ ਐਡਵਾਈਜ਼ਰੀ। ਹੁਣ ਮਾਲਵੇ ਦੀ ਗੱਲ ਹੋ ਗਈ, ਦੁਆਬੇ ਦੀ ਗੱਲ ਹੋ ਗਈ, ਅਤੇ ਮਾਝੇ ਵਾਲਾ ਗੀਤ ਨਾ ਲੱਗੇ, ਇੱਦਾਂ ਹੋ ਨਹੀਂ ਸਕਦਾ। ਅਤੇ ਮਾਝਾ ਬਲੌਕ ਬਾਏ ਪ੍ਰੇਮ ਢਿੱਲੋਂ, ਪ੍ਰੋਗਰਾਮ ਸਰਬ ਰੇਡੀਓ, ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ।

ਕਿਆ ਬਾਤ ਹੈ। ਬਿਲਕੁਲ ਜੀ, ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਅਤੇ ਕਿਸੇ ਨੂੰ ਮੌਰਗੇਜ ਦੀ ਭਾਲ ਹੈ ਅਤੇ ਜ਼ਰੂਰ ਗੱਲਬਾਤ ਕਰ ਸਕਦੇ ਹੋ ਮਯੰਕ ਭਟਨਾਗਰ ਜੀ 647-2020-23। ਕਿਸੇ ਨੂੰ ਸਟੱਡੀ ਦੇ ਵਿੱਚ ਕੋਈ ਵੀ ਅਗਰ ਗ੍ਰਾਂਟ ਚਾਹੀਦੀ ਹੈ ਅਤੇ ਤੁਸੀਂ ਬੜੇ ਇੱਕ ਸ਼ਾਨਦਾਰ ਨਾਮ ਅਤੇ ਨੰਬਰ ਯੂਨੀ ਗਲੋਬਲ ਐਡਵਾਈਜ਼ਰ ਨੂੰ ਤੁਸੀਂ ਜ਼ਰੂਰ ਗੱਲਬਾਤ ਕਰੋ, ਕਿਵੇਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਕਿਹੜੇ ਕਿਹੜੇ ਕ੍ਰਾਈਟੀਰੀਆ, ਅਤੇ ਤੁਹਾਨੂੰ ਡੈਫੀਨੇਟਲੀ ਫਾਇਦਾ ਹੋਏਗਾ ਅਤੇ ਸਾਰਾਂਸ਼ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਅਤੇ ਨੰਬਰ ਹੈ 437-264-3175। ਅਤੇ ਇਹ ਦੱਸ ਦਈਏ ਵੀ ਇਹ ਜਿਹੜਾ ਆਪਾਂ ਇਹਨਾਂ ਦਾ ਪ੍ਰੋਗਰਾਮ ਹੈ ਇਹ ਵਾਲਾ ਗ੍ਰਾਂਟ ਵਾਲਾ, ਅਤੇ ਇਹ ਮੈਨੂੰ ਲੱਗਦਾ ਇਹ ਲਾਸਟ ਹਫ਼ਤਾ ਹੀ ਹੈ, ਇਸ ਤੋਂ ਬਾਅਦ ਇਹਦੀ ਵੈਲਿਡਿਟੀ ਖਤਮ ਹੋ ਰਹੀ ਹੈ। ਅਤੇ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਅਤੇ ਆਪਣੇ ਜੋ ਵੀ ਤੁਹਾਡਾ ਕ੍ਰਾਈਟੀਰੀਆ ਇਨਕਮ ਹੈ ਉਹ ਤੁਸੀਂ ਡਿਸਕਸ ਕਰ ਸਕਦੇ ਹੋ 437-264-3175 'ਤੇ ਪ੍ਰੋਗਰਾਮ ਸਰਬ ਰੇਡੀਓ।

ਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵੱਲ ਹੈ। ਉਮੀਦ ਹੈ ਤੁਸੀਂ ਹਮੇਸ਼ਾ ਵਾਂਗ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਣਾ। ਤੇ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਕਾਮਯਾਬੀ ਕੀ ਹੈ, ਬੜਾ ਹੀ ਇੱਕ ਵੱਖਰੇ ਨਜ਼ਰੀਏ ਹਰ ਇੱਕ ਇਨਸਾਨ ਦੇ ਹੋ ਸਕਦੇ ਨੇ। ਕਾਮਯਾਬੀ ਉਹ ਹੈ ਜਿੱਥੇ ਮਿਹਨਤ ਦਾ ਨਤੀਜਾ ਮਿਲੇ, ਬੰਦਾ ਕੰਮ ਕਰੇ ਤੇ ਉਹਨੂੰ ਪਤਾ ਲੱਗੇ ਤੇ ਦਿਲ ਨੂੰ ਸਕੂਨ ਹੋਵੇ ਤੇ ਇਨਸਾਨ ਨੂੰ ਆਪਣੇ ਆਪ 'ਤੇ ਮਾਣ ਹੋਵੇ ਵੀ ਹਾਂ ਯਾਰ ਇਹ ਮੈਂ ਕੰਮ ਕੀਤਾ, ਮੈਨੂੰ ਆਪਣੇ ਆਪ 'ਤੇ ਮਾਣ ਹੈ, ਮੈਨੂੰ ਸਕੂਨ ਵੀ ਹੈ ਅਤੇ ਨਾਲ ਦੀ ਨਾਲ ਮੇਰਾ ਮਿਹਨਤ ਦਾ ਨਤੀਜਾ ਮੈਂ ਆਪਣੇ ਅੱਖੀਂ ਦੇਖ ਰਿਹਾ, ਕਿਉਂਕਿ ਆਪਣੀ ਮਿਹਨਤ ਨਾਲ ਕੀਤਾ ਹੋਇਆ ਕੰਮ ਕਿਤੇ ਨਾ ਕਿਤੇ ਆਪਣੀ ਰੂਹ ਨੂੰ ਬੜਾ ਸਕੂਨ ਦਿੰਦਾ। ਅਤੇ ਕਾਮਯਾਬੀ ਦੀ ਹਰ ਇੱਕ ਦੀ ਆਪਣੇ ਹਿਸਾਬ ਨਾਲ ਇੱਕ ਡੈਫੀਨੇਸ਼ਨ ਵਿਆਖਿਆ ਹੋ ਸਕਦੀ ਹੈ। ਅਤੇ ਸਾਰਿਆਂ ਦਾ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਕਾਲ ਕੀਤੀ, ਜਿਨ੍ਹਾਂ ਦੀ ਕਾਲ ਆਪਾਂ ਨਹੀਂ ਲੈ ਪਾਏ, ਕਈ ਵਿੱਚ ਟੈਕਨੀਕਲ ਕੋਈ ਐਰਰ ਵੀ ਸੀ, ਸਾਰਾਂਸ਼ ਦੀ ਕਾਲ ਵੀ ਨਹੀਂ ਲੈ ਪਾਏ, ਅਤੇ ਪਰ ਆਪਾਂ ਜੁੜਾਂਗੇ ਅਗਲੇ ਸ਼ਨੀਵਾਰ ਨੂੰ। ਤਦ ਤੱਕ ਲਈ ਤੁਸੀਂ ਆਪਣਾ ਰੱਖੋ ਖਿਆਲ ਅਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

ਸਾਥੀ ਨਦਰ ਨਿਹਾਲ ਗੁਰਪੂ ਦਾ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਾਇਆ ਪ੍ਰਭ ਅਮਨ ਜੋਗ ਰਹਾਉ ਔਖਦ ਹਰਦਾ ਨਾਮ ਹੈ ਜਿਤ ਗੁਣਾ ਵੇ ਆਵੇ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ ਹਰ ਹਰ ਹਰ ਜਾਪੀ ਹੈ ਅੰਤਰ ਲੈ ਬੁਲਾਈ ਕਿਲ ਵਿੱਚ ਉਤਰ ਹੈ ਸੁਧ ਹੋਏ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਦੂਰ ਬਣਾਈ ਮਹਾਮੰਤਰ ਨਾਨਕ ਦੱਸੈ ਹਰ ਕੇ ਗੁਣ ਗਾਈ ਬਿਨਾ ਮਹਲਾ ਪੰਜਵਾਂ ਹਰ ਹਰ ਹਰ ਆਰਾਧਿਐ ਹੋਈਐ ਆਰੋਗ ਰਾਮ ਚੰਦ ਦੀ ਲਸਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਜਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨਸੈ ਵਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ।

గణేష్ స్తోత్రం. నారద ఉవాచ ప్రణమ్య శిరసా దేవం గౌరీ.

Thank you.

हर एक पेच में

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes.

Yeah.

Ah, Indra, Mati, Padu,

Yeah.

శ్రీ బ్రహ్మాండ పురాణే బ్రహ్మ నారద సంవాదే శని వజ్ర పంచ

चलो एक बार।

Shalom, it's a bar of blessing, hunting the fish.

झिझक बेझिझक दिल में तुम चले आओ, इस मकान में कोई मकीन।

पता है जो होना था हुआ, जो होना था हुआ, है किसी से क्या गिला।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530 CHLO AM, an Evanoff Communications

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
5: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
6: ਰੋਕੀ,
0: ਤੁਸੀਂ ਔਨ ਕਰ ਚੁੱਕੇ ਹੋ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ AM 530 ਤੇ 19 ਜੁਲਾਈ 2026 ਦਿਨ ਪਿਆਰਾ ਜੀ ਐਤਵਾਰ ਦਾ। ਮੈਂ ਰੁਪਿੰਦਰ ਕੌਰ ਆਪ ਸਭ ਨੂੰ ਬਹੁਤ ਹੀ ਆਦਰ ਸਤਿਕਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਤੇ ਬਹੁਤ ਨਿੱਘੀ ਪਿਆਰੀ ਗੁੱਡ ਮਾਰਨਿੰਗ ਆਖਦੀ ਹਾਂ ਜੀ। ਸੋ ਆਓ ਇਸ ਪਿਆਰੀ ਸਵੇਰ ਦੀ ਕਰੀਏ ਸ਼ੁਰੂਆਤ ਤੇ ਸਭ ਤੋਂ ਪਹਿਲਾਂ ਜੀ ਸਰਵਣ ਕਰਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਦਾ ਪਾਵਨ ਮੁੱਖ ਵਾਕ।
7: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮ ਬੰਦ ਮੋਹ ਫਾਸਾ ਹਮ ਪ੍ਰੇਮ ਵਤਨ ਤੁਮ ਬਾਦੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਦੇ। ਜੋ ਹਮ ਬਾਂਧੇ ਮੋਹ ਫਾਸਾ ਹਮ ਪ੍ਰੇਮ ਬਦਨ ਤੁਮ ਬਾਦੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਦੇ।

coração carregar, já cara não ama tomar a dor.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ, ਆਪਣੇ ਛੂਟਣ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ।
1: ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਜੀ ਇਸ ਵੇਲੇ ਇਸ ਸਫ਼ਰ ਦੇ ਵਿੱਚ ਤੁਸੀਂ ਸਾਡੇ ਨਾਲ ਹੋ ਅਤੇ ਜੋ ਐਤਵਾਰ ਦਾ ਪਿਆਰਾ ਦਿਨ ਅਸੀਂ ਸ਼ੁਰੂ ਕਰ ਰਹੇ ਹਾਂ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ। ਉਮੀਦ ਕਰਦੇ ਹਾਂ, ਅਰਦਾਸ ਪਰਮਾਤਮਾ ਅੱਗੇ ਇਹੋ ਕਰਦੇ ਹਾਂ ਕਿ ਪਰਮਾਤਮਾ ਦਾ ਜੋ ਮਿਹਰ ਭਰਿਆ ਹੱਥ ਹੈ ਉਹ ਸਾਰਿਆਂ 'ਤੇ ਇਸੇ ਤਰ੍ਹਾਂ ਬਣਿਆ ਰਹੇ ਅਤੇ ਜੋ ਖੁਸ਼ ਸੋਚ ਦੇ ਨਾਲ ਜੋ ਅਸੀਂ ਦਿਨ ਅੱਜ ਦਾ ਜੋ ਸ਼ੁਰੂ ਕਰ ਰਹੇ ਹਾਂ ਅਤੇ ਉਸ ਸੋਚ 'ਤੇ ਜੀ ਬੂਰ ਜ਼ਰੂਰ ਪਵੇ ਅਤੇ ਅੱਜ ਦਾ ਦਿਨ ਸਾਰਿਆਂ ਦਾ ਜੀ ਬਹੁਤ ਹੀ ਵਧੀਆ ਬਤੀਤ ਹੋਵੇ। ਸੋ ਜੀ, ਮੌਸਮ ਪੱਖੋਂ ਦਿਨ ਵਧੀਆ ਹੈ, ਦਿਨ ਅੱਜ ਖੁੱਲ੍ਹਾ ਵੀ ਹੈ, ਮੌਸਮ ਅੱਜ ਖੁੱਲ੍ਹਾ ਵੀ ਹੈ। ਕੱਲ੍ਹ ਜਿੱਥੇ ਭਾਰੀ ਮੀਂਹ ਸੀ, ਕੱਲ੍ਹ ਲੱਗਦਾ ਸੀ ਕਿ ਚਲੋ ਇੰਡੀਆ ਵਾਲਾ ਅੱਜ ਮੀਂਹ ਹੈ, ਮੌਸਮ ਚੰਗਾ ਹੋ ਗਿਆ ਸੀ, ਪਰ ਉਸ ਤੋਂ ਬਾਅਦ ਜੋ ਟੋਰਨੈਡੋ ਦੀ ਵਾਰਨਿੰਗ ਵੀ ਆਈ ਸੀ ਅਤੇ ਉਸ ਨਾਲ ਥੋੜ੍ਹਾ ਜੋ ਮੌਸਮ ਦੇ ਵਿੱਚ ਹੇਰ ਫੇਰ ਹੋਈ, ਥੋੜ੍ਹਾ ਚਲੋ ਮਨਾਂ ਨੂੰ ਚਿੰਤਾਵਾਂ ਵੀ ਹੋਈਆਂ ਵੀ ਟੋਰਨੈਡੋ ਦੀ ਵਾਰਨਿੰਗ ਵੀ ਇੱਥੇ ਆ ਗਈ, ਪਰ ਚਲੋ ਅੰਤ ਦੇ ਵਿੱਚ ਜੋ ਸਭ ਕੁਛ ਠੀਕ ਸੀ। ਅੱਜ ਦਾ ਦਿਨ ਕਾਫੀ ਖੁੱਲ੍ਹਾ ਮੌਸਮ ਪੱਖੋਂ ਰਹਿਣ ਵਾਲਾ ਅਤੇ ਦਿਨ ਭਰ ਅੱਜ ਜੀ ਤਿੱਖੀ ਧੁੱਪ ਰਹੇਗੀ। ਇਸ ਵੇਲੇ 16 ਡਿਗਰੀ ਤਾਪਮਾਨ ਨੇ, ਦਿਨੇ 25 ਡਿਗਰੀ ਤੱਕ ਜਾਣ ਦੀ ਉਮੀਦ ਹੈ ਅਤੇ ਧੁੱਪ ਤਿੱਖੀ ਹੋਣੀ ਹੈ। ਸੋ ਯੂਵੀ ਜੋ ਹੈ ਉਹ ਕਾਫੀ ਤਿੱਖਾ ਜੋ ਵੱਧ ਹੋਣਾ ਕੱਲ੍ਹ ਨਾਲੋਂ, ਅਤੇ ਆਪਣਾ ਖਿਆਲ ਫਿਰ ਧੁੱਪ ਦੇ ਵਿੱਚ ਵੀ ਰੱਖਣ ਦੀ ਜੋ ਹੈ ਉਹ ਲੋੜ ਜ਼ਰੂਰ ਹੈ। ਅਤੇ ਹਾਲਾਂਕਿ ਮੌਸਮ ਤਾਂ ਇਸ ਵੇਲੇ ਲੱਗਦਾ ਕਿ ਹਵਾ ਕਾਫੀ ਜੋ ਚੰਗੀ ਹੈ, ਪਰ ਏਅਰ ਕੁਆਲਿਟੀ ਵਾਰਨਿੰਗ ਜੋ ਹੈ ਇਹ ਅੱਜ ਵੀ ਬਣੀ ਹੋਈ ਹੈ। ਸੋ ਇਸ ਦੇ ਵਿੱਚ ਆਪਣਾ ਖਿਆਲ ਜੋ ਹੈ ਜ਼ਰੂਰ ਰੱਖਣਾ। ਜਿਨ੍ਹਾਂ ਨੂੰ ਖਾਸ ਤੌਰ 'ਤੇ ਸਾਹ ਦੀ ਬਿਮਾਰੀ ਹੈ, ਸਾਹ ਲੈਣ ਦੇ ਵਿੱਚ ਮੁਸ਼ਕਿਲ ਹੁੰਦੀ ਹੈ, ਸੋ ਉਹਨਾਂ ਲਈ ਤਾਂ ਇਹ ਜੋ ਸਮਾਂ ਹੈ ਇਹ ਥੋੜ੍ਹਾ ਹੋਰ ਕੌਸ਼ਸ ਚੱਲਣ ਦਾ ਹੈ, ਹੋਰ ਜ਼ਿਆਦਾ ਧਿਆਨ ਰੱਖਣ ਦਾ। ਅਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਦਿਨ ਜੋ ਹੈ ਅੱਜ ਚਲੋ ਵਧੀਆ ਬੀਤੇਗਾ ਅਤੇ ਮੌਸਮ ਉਮੀਦ ਕਰਦੇ ਹਾਂ ਖੁੱਲ੍ਹਾ ਹੋਵੇਗਾ, ਪਰ ਏਅਰ ਕੁਆਲਿਟੀ ਤੋਂ ਜੋ ਵਾਰਨਿੰਗ ਆਈ ਹੈ ਅਤੇ ਇਸ ਵਾਰਨਿੰਗ ਨੂੰ ਧਿਆਨ ਵਿੱਚ ਰੱਖਣਾ ਜ਼ਰੂਰ ਸਾਡਾ ਫਰਜ਼ ਬਣਦਾ। ਸੋ ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਸਾਡੇ ਸਟੂਡੀਓ ਦੇ ਨੰਬਰ 905-673-3337 ਨੇ, 905-673-3337 ਜੀ ਸਾਡੇ ਸਟੂਡੀਓ ਦੇ ਨੰਬਰ ਨੇ। ਅਤੇ ਨਾਲ ਹੀ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਮੈਂ ਨੰਬਰ ਇਹ ਵੀ ਨੋਟ ਕਰਵਾ ਦੇਵਾਂ ਕਿ ਫੋਨ ਰਾਹੀਂ ਤੁਸੀਂ ਇਸ ਸਫ਼ਰ ਦੇ ਵਿੱਚ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜੀ। ਕੈਨੇਡਾ ਭਰ ਦੇ ਵਿੱਚ ਤੁਸੀਂ ਇਸ ਵੇਲੇ ਡਰਾਈਵ ਕਰ ਰਹੇ ਹੋ, ਘਰੇ ਬੈਠੇ ਹੋ ਅਤੇ ਚਾਹੁੰਦੇ ਹੋ ਕਿ ਫੋਨ ਨੰਬਰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣੋ, ਅਤੇ ਨੰਬਰ 416-477-2040 416-477-2040 ਇਹ ਨੰਬਰ ਤੁਹਾਡੇ ਕੰਮ ਆਉਣਾ। ਅਤੇ US ਦੇ ਲਈ ਨੰਬਰ 641-741-0860 ਹੈ ਜੀ, 641-741-0860 ਇਹ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਓ ਜੀ, US ਦੇ ਲਈ ਹੈ। ਅਤੇ ਜੇਕਰ ਡਰਾਈਵ ਤੁਸੀਂ ਇਸ ਵੇਲੇ US ਦੇ ਵਿੱਚ ਕਰ ਰਹੇ ਹੋ ਅਤੇ ਉੱਥੇ ਤੱਕ ਸਿਗਨਲ ਚਲੋ ਰੇਡੀਓ ਦਾ ਨਹੀਂ ਪਹੁੰਚ ਰਿਹਾ, ਪਰ ਫੋਨ ਨੰਬਰ ਰਾਹੀਂ ਜਾਂ ਫਿਰ ਸਾਡੀ ਐਪ ਰਾਹੀਂ, ਪੰਜਾਬੀ ਲਹਿਰਾਂ ਦੀ ਐਪ ਰਾਹੀਂ ਵੀ ਤੁਸੀਂ ਪ੍ਰੋਗਰਾਮ ਨੂੰ ਉੱਥੇ ਸੁਣ ਸਕਦੇ ਹੋ, ਮਾਣ ਸਕਦੇ ਹੋ। ਅਤੇ ਐਪ ਤੁਸੀਂ ਪੱਕੀ ਫਿਰ ਫੋਨ ਦੇ ਵਿੱਚ ਪਾ ਲਓ, ਕਿਉਂਕਿ ਫਿਰ ਕੀ ਕੈਨੇਡਾ ਕੀ US ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਤੁਸੀਂ ਪ੍ਰੋਗਰਾਮ ਨੂੰ ਜੀ ਲਾਈਵ ਸੁਣ ਸਕਦੇ ਹੋ। ਅਤੇ ਇਹ ਸਫ਼ਰ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਜ਼ਰੂਰ ਨੋਟ ਕਰਵਾ ਦੇਵਾਂ ਜੀ, ਜਿੱਥੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਅਤੇ ਇੱਕ ਅੱਛੀ ਜੌਬ ਓਪਰਚੁਨਿਟੀ ਜੋ ਹੈ ਇਹ ਜ਼ਰੂਰ ਹੈ ਫਿਨਿਕਸ ਮਿਲਵਰਕ ਵਾਲਿਆਂ ਕੋਲ, ਉਹਨਾਂ ਦੇ ਲਈ ਜਿਨ੍ਹਾਂ ਨੂੰ ਕਾਰਪੈਂਟਰੀ ਦੇ ਕੰਮ ਦਾ ਤਜਰਬਾ। ਸੋ ਐਕਸਪੀਰੀਅੰਸ ਜੇਕਰ ਤੁਹਾਡਾ ਇਸ ਕੰਮ ਦੇ ਵਿੱਚ ਅੱਛਾ ਹੈ, ਟੂਲਸ ਦੇ ਨਾਲ ਕੰਮ ਕਰਨ ਦਾ ਤਜਰਬਾ ਹੈ, ਅਤੇ ਜੱਗ ਜੀ ਨੂੰ ਤੁਸੀਂ ਫੋਨ ਕਰ ਲਓ ਤਾਂ ਜੋ ਕਿ ਤੁਸੀਂ ਫਿਨਿਕਸ ਮਿਲਵਰਕ 'ਤੇ ਕੰਮ ਕਰਨ ਦੀ ਪੂਰੀ ਗੱਲ ਇਹਨਾਂ ਨਾਲ ਕਰ ਸਕੋ। ਨੰਬਰ 416-822-2239 ਜੀ ਇਹਨਾਂ ਦਾ ਨੰਬਰ ਹੈ, 416-822 2239 ਜੀ ਇਹ ਨੰਬਰ ਫਿਨਿਕਸ ਮਿਲ ਵਰਕ ਵਾਲਿਆਂ ਦਾ ਤੇ ਲੋਕੇਸ਼ਨ ਜੋ ਹੋਏਗੀ ਕੰਮ ਦੀ ਇਹ ਸਟੀਲਸ ਦੇ ਟੋਮਕਿਨ ਰੋਡ ਦੇ ਕੋਲ ਹੋਣੀ ਆ ਸੋ ਇਸ ਲੋਕੇਸ਼ਨ ਤੇ ਕੰਮ ਹੋਣਾ ਤੇ ਨੰਬਰ 416-822-2239 ਤੇ ਜੱਗ ਜੀ ਨੂੰ ਤੁਸੀਂ ਇਸ ਬਾਰੇ ਜ਼ਰੂਰ ਜੀ ਸੰਪਰਕ ਕਰ ਸਕਦੇ ਹੋ ਤੇ ਨਾਲ ਹੀ ਜੀ ਤੁਹਾਨੂੰ ਇਹ ਵੀ ਯਾਦ ਜ਼ਰੂਰ ਕਰਵਾ ਦਈਏ ਜੀ ਸਲੀਮ ਆ ਰਹੇ ਨੇ ਟੋਰੋਂਟੋ ਤੇ ਲੈ ਕੇ ਆ ਰਹੇ ਨੇ ਰੂਹ ਦਾ ਸਫ਼ਰ ਇੱਕ ਪਿਆਰੀ ਸ਼ਾਮ ਮਾਸਟਰ ਸਲੀਮ ਦੇ ਨਾਲ ਹੋਣ ਜਾ ਰਹੀ ਹੈ ਅਗਲੇ ਸ਼ੁੱਕਰਵਾਰ ਜੁਲਾਈ 24 ਦੀ ਤਰੀਕ ਤੁਸੀਂ ਨੋਟ ਕਰ ਲਓ ਜੀ ਅਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਇਹ ਪਤਾ ਹੈ ਅਤੇ ਟਿਕਟਸ ਅਵੇਲੇਬਲ ਨੇ ਟਿਕਟਾਂ ਆਪਣੀਆਂ ਜਲਦ ਬੁੱਕ ਕਰ ਲਓ www.milnatickets.com ਤੇ ਜਾ ਕੇ ਆਪਣੇ ਪਰਿਵਾਰ ਦੇ ਨਾਲ ਜੀ ਆਨੰਦ ਤੁਸੀਂ ਇਹਨਾਂ ਦੀ ਗਾਇਕੀ ਦਾ ਲਓ ਰੂਹ ਦਾ ਸਫ਼ਰ ਮਾਸਟਰ ਸਲੀਮ ਦੇ ਨਾਲ 24 ਜੁਲਾਈ ਦੀ ਤਰੀਕ ਹੈ ਅਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇਹ ਹੋਣੀ ਤੈਅ ਹੋਈ ਹੈ ਸੋ www.milnatickets.com ਤੇ ਤੁਸੀਂ ਟਿਕਟਸ ਬਾਰੇ ਪੂਰੀ ਜਾਣਕਾਰੀ ਜੀ ਅੱਜ ਹੀ ਜ਼ਰੂਰ ਲੈ ਸਕਦੇ ਹੋ ਜੀ ਅਤੇ ਜੀ ਇਸ ਦੇ ਨਾਲ ਹੀ ਜੋ ਅੱਜ ਦਾ ਦਿਨ ਹੈ ਇਹ ਤਾਂ ਫਿਰ ਬਿਲਕੁਲ ਤੈਅ ਹੀ ਹੈ ਕਿ ਜੋ ਸ਼ਾਮ ਜੋ ਹੈ ਚਲੋ ਦੁਪਹਿਰ ਮੰਨ ਲਓ ਕਿ ਦੁਪਹਿਰ ਜੋ ਹੈ ਇਹ ਜੋ ਰੰਗੀਨ ਮੈਚ ਜੋ ਹੋਣ ਵਾਲਾ ਜੋ ਫਾਈਨਲ ਹੋਣ ਵਾਲਾ ਕਿਉਂਕਿ ਇਹ ਮਨੋਰੰਜਨ ਇਹ ਐਂਟਰਟੇਨਮੈਂਟ ਇਹ ਦਿਲਚਸਪੀ ਕਿ ਇੰਨੀਆਂ ਟੀਮਾਂ ਸੀ ਅਤੇ ਫਿਰ ਕਿਹੜੀ ਟੀਮ ਜੋ ਹੈ ਉਹ ਟਰੋਫੀ ਲੈ ਕੇ ਜਾਵੇਗੀ ਅਤੇ ਇਸ ਦਾ ਇੱਕ ਸਿੱਟਾ ਜੋ ਹੈ ਇੱਕ ਡਿਸੀਜਨ ਜੋ ਹੈ ਅੱਜ ਇਸ ਸਾਲ ਲਈ ਜ਼ਰੂਰ ਤੈਅ ਹੋਣਾ ਅਤੇ ਜਿੱਥੇ ਕੱਲ੍ਹ ਦਾ ਮੈਚ ਵੀ ਚਲੋ ਕਾਫੀ ਦਿਲਚਸਪ ਰਿਹਾ ਇੰਗਲੈਂਡ ਅਤੇ ਫਰਾਂਸ ਦੇ ਵਿਚਕਾਰ ਅਤੇ ਜਿੱਥੇ ਇੰਗਲੈਂਡ ਫਿਰ ਜਿੱਤ ਹੀ ਗਈ ਉੱਥੇ ਫਿਰ ਅੱਜ ਹੁਣ ਦੇਖਦੇ ਹਾਂ ਕਿ ਸਪੇਨ ਅਤੇ ਅਰਜਨਟੀਨਾ ਦੇ ਵਿੱਚ ਟਰੋਫੀ ਹੁਣ ਕੌਣ ਲੈ ਕੇ ਜਾਂਦੇ ਨੇ ਅਤੇ ਉਮੀਦਾਂ ਸਾਰਿਆਂ ਨੇ ਜੋ ਆਪਣੀ ਆਪਣੀ ਪਸੰਦ ਦਾ ਟੀਮ ਤੋਂ ਲਾਈਆਂ ਹੀ ਹੁੰਦੀਆਂ ਨੇ ਕੋਈ ਕਹਿੰਦਾ ਕਿ ਸਪੇਨ ਦਾ ਡਿਫੈਂਸ ਬਹੁਤ ਚੰਗਾ ਅਤੇ ਕੋਈ ਕਹਿੰਦਾ ਕਿ ਅਰਜਨਟੀਨਾ ਵੀ ਕਿਤੇ ਘੱਟ ਨਹੀਂ ਕਿਉਂਕਿ ਪਿਛਲੇ ਸਾਲਾਂ ਦਾ ਜੇਕਰ ਡੇਟਾ ਚੈੱਕ ਕਰੀਏ ਤਾਂ ਕਈ ਮੈਚ ਜੋ ਨੇ ਫਿਰ ਅਰਜਨਟੀਨਾ ਨੇ ਜੋ ਜਿੱਤੇ ਨੇ ਸਪੇਨ ਨਾਲੋਂ ਅਤੇ ਫਿਰ ਜਿੱਥੇ ਮੈਸੀ ਦਾ ਵੀ ਸਹਾਰਾ ਜੋ ਹੈ ਅਰਜਨਟੀਨਾ ਨੂੰ ਬਿਲਕੁਲ ਹੈ ਸੋ ਦੇਖਦੇ ਹਾਂ ਕਿ ਅੱਜ ਦਾ ਜੋ ਇਹ ਦਿਲਚਸਪ ਮੈਚ ਅੱਜ ਦੇ ਦੋ ਫਿਰ ਦਿਲਚਸਪ 90 ਮਿੰਟ ਹੋਣ ਵਾਲੇ ਨੇ ਅਤੇ ਉਸ ਤੋਂ ਬਾਅਦ ਜੋ ਫਾਈਨਲੀ ਜੋ ਫੀਫਾ ਵਰਲਡ ਕੱਪ ਦੀ ਟਰੋਫੀ ਜੋ ਹੈ ਉਹ ਕਿਹੜੇ ਚੈਂਪੀਅਨਸ ਜੋ ਨੇ ਉਹ ਲੈ ਕੇ ਜਾਂਦੇ ਨੇ ਸੋ ਅੱਜ ਦਾ ਤਾਂ ਪ੍ਰੋਗਰਾਮ ਜੋ ਹੈ ਉਹ ਫਿਰ ਤੈਅ ਹੀ ਹੈ ਕਈਆਂ ਨੇ ਤਾਂ ਗੈਟ ਟੂਗੈਦਰ ਪਲਾਨ ਕਰਕੇ ਮੈਚ ਦੇਖਣ ਦਾ ਪੂਰਾ ਪ੍ਰੋਗਰਾਮ ਜੋ ਹੈ ਉਹ ਬਣਾਇਆ ਹੋਵੇਗਾ ਕਿਉਂਕਿ ਇਹੀ ਛੋਟੇ ਮੋਟੇ ਰੀਜ਼ਨਸ ਹੁੰਦੇ ਨੇ ਕੋਈ ਵੱਡਾ ਰੀਜ਼ਨ ਤਾਂ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਇਕੱਠੀਆਂ ਕਰਨ ਦਾ ਜਦੋਂ ਮਿਲ ਕੇ ਤੁਸੀਂ ਫਿਰ ਮੈਚ ਦੇਖਦੇ ਹੋ ਅਤੇ ਫਿਰ ਇੱਕ ਦਿਲਚਸਪੀ ਜੋ ਹੈ ਉਹ ਹੋਰ ਬਣ ਜਾਂਦੀ ਹੈ ਸੋ ਇਸ ਤਰ੍ਹਾਂ ਜੀ ਰੱਜ ਕੇ ਅੱਜ ਦਾ ਆਪਣਾ ਦਿਨ ਹੰਢਾਈਏ ਅਤੇ ਜੋ ਉਮੀਦਾਂ ਚਲੋ ਤੁਸੀਂ ਆਪਣੀ ਫੇਵਰੇਟ ਟੀਮ ਤੋਂ ਰੱਖੀਆਂ ਨੇ ਅਤੇ ਫਿਰ ਦੇਖਦੇ ਹਾਂ ਕਿ ਉਹਨਾਂ 'ਤੇ ਇਹ ਟੀਮਾਂ ਜੋ ਨੇ ਉਹ ਖਰੀ ਉਤਰਦੀਆਂ ਨੇ ਜਾਂ ਫਿਰ ਨਹੀਂ ਇਹੀ ਅੱਜ ਦਾ ਜੋ ਇੱਕ ਚੰਗਾ ਪਾਠ ਜ਼ਰੂਰ ਹੋਵੇਗਾ ਸੋ ਇਸ ਦੇ ਨਾਲ ਉਮੀਦਾਂ ਜੇਕਰ ਤੁਸੀਂ ਲਾਈਆਂ ਨੇ ਕਿ ਚੰਗੀ ਪਲੰਬਿੰਗ ਸਪਲਾਈ ਚੰਗੀ ਇਲੈਕਟ੍ਰੀਕਲ ਸਪਲਾਈ ਫਲੋਰਿੰਗ ਟਾਈਲਾਂ ਸੋਹਣੀਆਂ ਤੁਸੀਂ ਲਓ ਡੋਰਸ ਅੱਛੇ ਘਰ ਲਈ ਟ੍ਰਿਮ ਮੋਲਡਿੰਗਸ ਜਾਂ ਫਿਰ ਵੈਨਿਟੀਜ਼ ਜੋ ਮਾਡਰਨ ਤੁਹਾਡੇ ਡਿਜ਼ਾਈਨ ਦੇ ਨਾਲ ਘਰ ਦੇ ਡਿਜ਼ਾਈਨ ਦੇ ਨਾਲ ਹੋਣ ਸ਼ਾਵਰ ਸਿਸਟਮ ਵਾਸ਼ਰੂਮ ਦੇ ਪੂਰੇ ਹੀ ਪ੍ਰੋਡਕਟਸ ਅਤੇ ਜੀ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ ਜਾਣਾ ਇਹ ਤੁਹਾਡੀਆਂ ਉਮੀਦਾਂ 'ਤੇ ਜ਼ਰੂਰ ਖਰੇ ਉਤਰਨਗੇ ਇੱਕ ਤਾਂ ਪ੍ਰਾਈਜ਼ ਪੱਖੋਂ ਵੀ ਇੱਕ ਤਾਂ ਕੁਆਲਿਟੀ ਪ੍ਰੋਡਕਟ ਦੀ ਉਸ ਪੱਖੋਂ ਵੀ ਸੋ ਜਨਰਲ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦਾ ਪੂਰਾ ਹੀ ਸਮਾਨ ਜੀ ਇਹਨਾਂ ਦੇ ਕੋਲ ਅਤੇ ਤੁਸੀਂ ਪਤਾ ਨੋਟ ਕਰ ਲਓ 8005 ਡਿਕਸੀ ਰੋਡ ਬਰੈਂਪਟਨ ਦੇ ਵਿੱਚ ਇਹ ਨੇ ਸਟੀਲਸ ਅਤੇ ਡਿਕਸੀ ਦੇ ਕਾਰਨਰ 'ਤੇ ਨੇ ਨਵਾਂ ਸ਼ੋਰੂਮ ਖੁੱਲ੍ਹਿਆ ਅਤੇ ਕਿਸੇ ਵੀ ਪ੍ਰਾਈਜ਼ ਨੂੰ ਇਹ ਬੀਟ ਜ਼ਰੂਰ ਕਰਨਗੇ ਇਹ ਇਹਨਾਂ ਦਾ ਵਾਅਦਾ ਜ਼ਰੂਰ ਹੈ ਸੋ ਨੰਬਰ ਵੀ ਹੈ ਇਹਨਾਂ ਕੋਲ ਤਾਂ ਜੋ ਕਿ ਤੁਸੀਂ ਫੋਨ ਰਾਹੀਂ ਸੰਪਰਕ ਕਰ ਸਕੋ ਨੰਬਰ 647-961-0585 647-961-0585 ਜੀ ਨੰਬਰ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਲਈ ਅਤੇ ਡਿਕਸੀ ਅਤੇ ਸਟੀਲਸ ਦੇ ਕਾਰਨਰ 'ਤੇ ਇਹ ਨੇ ਅਤੇ ਤੁਸੀਂ ਜੀ ਘਰ ਨੂੰ ਰੈਨੋਵੇਟ ਕਰਨਾ ਜਾਂ ਫਿਰ ਬਿਲਡਰ ਰੈਨੋਵੇਟਰਸ ਦੇ ਲਈ ਜੀ ਅੱਛੀਆਂ ਡੀਲਸ ਤੁਸੀਂ ਚਾਹੁੰਦੇ ਹੋ ਕਿ ਬੈਸਟ ਪ੍ਰਾਈਜ਼ ਤੁਹਾਨੂੰ ਮਿਲ ਸਕਣ, ਤੇ ਇਹ ਤੁਹਾਡਾ ਸਟਾਪ ਜੋ ਹੈ ਉਹ ਜ਼ਰੂਰ ਬਣਦਾ ਜੀ। ਤੇ ਜੀ ਇਸ ਦੇ ਨਾਲ ਹੀ ਨੋਟ ਤੁਹਾਨੂੰ ਅਸੀਂ ਇਹ ਵੀ ਬਿਲਕੁਲ ਕਰਵਾ ਦਈਏ, ਜਿੱਥੇ ਸੋਮਵਾਰ ਤੋਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟਸ ਜੋ ਨੇ ਇਹਨਾਂ ਦੇ ਵਿੱਚ ਵਾਧਾ ਜ਼ਰੂਰ ਹੋਣ ਵਾਲਾ। ਸੋ ਜੋ ਫੈਮਿਲੀਜ਼ ਜਿਨ੍ਹਾਂ ਦੇ ਵਿੱਚ ਬੱਚੇ ਜੋ ਨੇ 6 ਸਾਲ ਦੀ ਉਮਰ ਤੋਂ ਘੱਟ ਨੇ ਉਹਨਾਂ ਨੂੰ $8,157 ਪਰ ਚਾਈਲਡ, ਅਤੇ ਜਿਨ੍ਹਾਂ ਦੀ ਉਮਰ 6 ਤੋਂ 17 ਸਾਲ ਦੇ ਵਿਚਕਾਰ ਹੈ ਉਹਨਾਂ ਨੂੰ $6,883 ਜੋ ਨੇ ਇਹ ਮਿਲਣੇ ਨੇ। ਅਤੇ ਇਸ ਦੇ ਵਿੱਚ ਵਾਧਾ ਕਿੰਨਾ ਹੋਇਆ? ਵਾਧਾ ਹੋਇਆ $160 ਦਾ ਪਰ ਚਾਈਲਡ, ਜੋ ਕਿ 6 ਸਾਲ ਤੋਂ ਛੋਟਾ ਬੱਚਾ ਹੈ, ਅਤੇ $135 ਪਰ ਚਾਈਲਡ ਹੋਇਆ ਜੋ ਕਿ 6 ਤੋਂ ਲੈ ਕੇ 17 ਸਾਲ ਦੀ ਉਮਰ ਦੇ ਵਿੱਚ ਬੱਚਾ। ਸੋ ਜਿਨ੍ਹਾਂ ਫੈਮਿਲੀਜ਼ ਦੀ ਇਨਕਮ ਜੋ ਹੈ $37,487 ਤੋਂ ਘੱਟ ਹੈ, ਅਤੇ ਉਹਨਾਂ ਨੂੰ ਫਿਰ ਜਾਇਜ਼ ਹੈ ਕਿ ਮੈਕਸੀਮਮ ਅਮਾਊਂਟ ਜੋ ਹੈ ਇਸ ਦੇ ਵਿੱਚ ਮਿਲੇਗਾ। ਅਤੇ ਇਹ ਜੋ ਪੇਮੈਂਟਸ ਕੈਲਕੂਲੇਟ ਹੋਈਆਂ ਨੇ ਇਹਨਾਂ ਦੇ ਵਿੱਚ ਜੋ ਵਾਧਾ ਹੁਣ ਹੋਣ ਵਾਲਾ ਮੰਥਲੀ ਸਪਲਾਈਜ਼ ਦਾ, ਅਤੇ ਇਹ ਜੀ ਫਿਰ ਹੁਣ ਸੋਮਵਾਰ ਤੋਂ ਲਾਗੂ ਜ਼ਰੂਰ ਹੋ ਜਾਣਾ। ਅਤੇ ਪੇਮੈਂਟ ਦੇ ਵਿੱਚ ਹੁਣ ਇਸ ਵਾਰੀ ਤੁਹਾਨੂੰ ਆਪਣੇ ਬੱਚਿਆਂ ਦੀ ਪੇਮੈਂਟਸ ਦੇ ਵਿੱਚ ਵਾਧਾ ਜ਼ਰੂਰ ਜੋ ਹੈ ਉਹ ਨਜ਼ਰ ਆਵੇਗਾ। ਸੋ ਜੀ ਸਮਾਂ ਕਹਿੰਦਾ ਹੈ ਕਿ ਹੁਣ ਅੱਗੇ ਪ੍ਰੋਗਰਾਮ ਨੂੰ ਹੋਰ ਤੋਰੀਏ, ਅਤੇ ਆਓ ਸਰਵਣ ਕਰਦੇ ਹਾਂ ਇੱਕ ਸ਼ਬਦ, ਅਤੇ 6:30 ਠੀਕ 10 ਮਿੰਟ ਬਾਅਦ ਜੀ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਤੁਹਾਡੇ ਚਾਹ ਦੇ ਕੱਪ ਦੇ ਨਾਲ ਬਿਲਕੁਲ ਤਿਆਰ ਅਸੀਂ ਰੱਖਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ ਜੀ, ਅਤੇ ਬਣੇ ਰਹਿਣਾ।

0: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
2: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
1: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
1: 416-509-1509
2: ਔਰ ਵਿਜ਼ਿਟ insuranceforyou.ca।
3: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ।
4: Wow, what a fresh green vegetables and fruits, lower grocery prices and tasty thali. Main kithe dream ta nahi dekh rahe
5: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill aajo. Indian Food Land, 1201 Britannia Road West, Mississauga, 45 Dust Drive and 15 Fanta Way, Brampton, 905-456-9900.
3: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths de rahe ne effective ilaaj. Care you can trust, healing you can feel. Appointment de layi call karo 647-856-2516. Do locations, Mississauga and Brampton de vich available. 647-856-2516. SS Lawn Care, ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
6: ਏਜਕਸ ਕ੍ਰੈਮਟੋਰੀਅਮ, ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਮ ਯਾਤਰਾ ਦੀਆਂ ਸੁਵਿਧਾਵਾਂ। ਏਜਕਸ ਕ੍ਰੈਮਟੋਰੀਅਮ, 384 ਫਿਨਲੇ ਐਵਨਿਊ, ਬੇਲੀ ਐਵਨਿਊ ਦੇ ਨਜ਼ਦੀਕ, 289-372-3300 ਜਾਂ ਵਿਜ਼ਿਟ ਕਰੋ www.acvc.info, 289-372-3300।
0: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
1: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ?
0: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
1: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ, 416-817-6500 ਔਰ ਵਿਜ਼ਿਟ securelifeinsurance.ca।
7: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ ਤੇ ਖਬਰਾਂ ਦਾ ਸਮਾਂ ਹੋ ਚੱਲਾ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀਆਂ ਖਬਰਾਂ। ਰਮੇਸ਼ ਹੁਸ਼ਿਆਰਪੁਰੀ ਜੀ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣ ਚੁੱਕੇ ਨੇ। ਰਮੇਸ਼ ਜੀ ਸਵਾਗਤ ਜੀ, ਮੈਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਕਰਦੀ ਹਾਂ। ਸਤਿ ਸ਼੍ਰੀ ਅਕਾਲ ਜੀ।
8: ਸ਼ੁਕਰੀਆ ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
7: ਜੀ ਰਮੇਸ਼ ਜੀ, ਤੇ ਰਮੇਸ਼ ਜੀ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਸੌਣ ਦਾ ਮਹੀਨਾ ਆਉਣ ਦੇ ਹੀ ਮਨ ਨੂੰ ਥੋੜ੍ਹੀ ਜਿਹੀ ਰਾਹਤ ਜ਼ਰੂਰ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿ ਹੁਣ ਗਰਮੀ ਨੂੰ ਜੋ ਹੈ ਨਿਜਾਤ, ਜੋ ਹੈ ਗਰਮੀ ਤੋਂ ਅਸੀਂ ਪਾਵਾਂਗੇ, ਗਰਮੀ ਨੂੰ ਠੱਲ ਪਏਗੀ ਤੇ ਫਿਰ ਚੰਗੇ ਦਿਨ ਜੋ ਫਿਰ ਮੀਂਹ ਵਾਲੇ ਜੋ ਨੇ, ਚੰਗੇ ਮੌਸਮ ਵਾਲੇ ਜੋ ਨੇ ਉਹ ਆਉਣਗੇ। ਸੋ ਪਹਿਲੀ ਗੱਲ ਜੋ ਹੈ ਉਹ ਮੌਸਮ ਦੀ ਹੀ ਅਸੀਂ ਤੋਰੀਏ ਤੇ ਮੌਸਮ ਜੀ ਇਸ ਵੇਲੇ ਕਿਹੋ ਜਿਹਾ?
8: ਰੁਪਿੰਦਰ ਜੀ, ਮੌਸਮ ਦਾ ਤੁਸੀਂ ਜ਼ਿਕਰ ਕੀਤਾ
7: ਜੀ,
8: ਮੌਸਮ ਦੇ ਵਿੱਚ ਇੱਕ ਉਹ ਕੁਦਰਤੀ ਤਾਣਾ ਬਾਣਾ ਆ, ਜਿਸ ਕੁਦਰਤੀ ਤਾਣੇ ਬਾਣੀ ਨੇ ਇਸ ਵੇਲੇ, ਜਿਹਨੂੰ ਸ਼ੁੱਧ ਪੰਜਾਬੀ ਚ ਅਸੀਂ ਕਹਿੰਦੇ ਕਿ ਗਰਮੀ ਨੇ ਅੱਗ ਕੱਢੀ ਹੋਈ ਹੈ, ਗਰਮੀ ਨੇ ਅੱਗ ਕੱਢੀ ਹੋਈ ਹੈ। ਮੌਸਮ ਇਸ ਵੇਲੇ ਬਾਬਾ ਗਰਮ ਹੈ ਤੇ ਜਦੋਂ ਮੌਸਮ ਇੰਨਾ ਜ਼ਿਆਦਾ ਗਰਮ ਹੋਵੇ ਤੇ ਕੁਦਰਤੀ ਹੈ, ਜਨ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ ਤੇ ਲੋਕਾਂ ਚ ਹਾਹਾਕਾਰ ਵੀ ਮੱਚਦੀ ਹੈ
7: ਜੀ।
8: ਮੈਂ ਦੱਸਦਾ ਕਿ ਜਿਸ ਸੌਣ ਦੇ ਮਹੀਨੇ ਦਾ ਤੁਸੀਂ ਜ਼ਿਕਰ ਕੀਤਾ, ਇਸ ਸੌਣ ਦੇ ਮਹੀਨੇ ਦੇ ਚ ਅਸੀਂ ਪਿਛੋਕੜ ਚਲੇ ਜਾਈਏ, ਕਹਾਵਤਾਂ ਵਾਲੇ ਪਾਸੇ ਨੂੰ ਚਲੇ ਜਾਈਏ, ਜੋ ਸੁਣਿਆ ਬਜ਼ੁਰਗਾਂ ਦੇ ਪਾਸੋਂ। ਕਹਿੰਦੇ ਹੁੰਦੇ ਸੀ ਕਿ ਸੌਣ ਦੀਆਂ ਝੜੀਆਂ
7: ਜੀ,
8: ਝੜੀਆਂ ਤੇ ਛੱਡੋ, ਇਸ ਵੇਲੇ ਮੀਂਹ ਵੀ ਕਿਤੇ ਟਾਵਾਂ ਟਾਵਾਂ ਹੀ ਆ। ਹਾਲਾਂਕਿ ਅੱਜ ਤੁਸੀਂ ਮੈਨੂੰ ਮੌਸਮ ਦਾ ਪੁੱਛਿਆ, ਉਮੀਦ ਹੈ ਕਿ ਕੁਝ ਥਾਵਾਂ ਤੇ ਅੱਜ ਤੇ ਕੱਲ ਤੋਂ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਚ ਵਰਖਾ ਹੋ ਸਕਦੀ ਹੈ। ਸੱਤ ਅੱਠ ਦਿਨ ਪਹਿਲਾਂ ਮੀਂਹ ਪੈ ਗਿਆ ਇੱਕ ਪੰਜਾਬ ਚ ਕਾਫੀ ਥਾਵਾਂ ਤੇ, ਲਗਭਗ ਦੋ ਕੁ ਦਿਨ ਅੱਗੜ ਪਿੱਛੜ ਮੀਂਹ ਪੈਂਦਾ ਰਿਹਾ ਪੰਜਾਬ ਚ ਕਈ ਥਾਵਾਂ ਤੇ, ਜਾਂ ਉੱਤਰੀ ਭਾਰਤ ਦੀਆਂ ਕਈ ਮੈਦਾਨੀ ਸੂਬਿਆਂ ਚ। ਉਹ ਤੋਂ ਬਾਅਦ ਮਾਨਸੂਨ ਪੌਣਾ ਚਲੇ ਗਈ ਆ ਵਾਪਸ ਤੇ ਗਰਮੀ ਗਰਮੀ ਗਰਮੀ। ਹੁਣ ਗਰਮੀ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿਗਿਆਨੀਆਂ ਨੇ ਇਸ਼ਾਰਾ ਦਿੱਤਾ ਹੈ ਕਿ ਕੱਲ ਤੋਂ ਭਾਰਤੀ ਸਮੇਂ ਦੀ, ਕੱਲ ਤੋਂ ਅੱਜ 19-20 ਤੋਂ ਪੰਜਾਬ ਸਮੇਤ ਕਈ ਮੈਦਾਨੀ ਜਿਹੜੇ ਉੱਤਰੀ ਸੂਬੇ ਹੈ ਜਿੱਥੇ ਵਰਖਾ ਕਾਫੀ ਹੋ ਸਕਦੀ ਹੈ
7: ਜੀ,
8: ਔਰ ਇਹਨਾਂ ਦਿਨਾਂ ਦੀ ਵਰਖਾ ਮੈਂ ਹਮੇਸ਼ਾ ਹੀ ਜ਼ਿਕਰ ਕਰਦਾ ਹੁੰਦਾ ਕਿ ਚੰਗੀ ਮੰਨੀ ਜਾਂਦੀ ਹੈ, ਸ਼ੁਭ ਮੰਨੀ ਜਾਂਦੀ ਹੈ, ਚਾਹੇ ਮਨੁੱਖੀ ਸਿਹਤ ਦੀ ਗੱਲ ਕਰੀਏ, ਚਾਹੇ ਪਸ਼ੂ ਬਾੜੀ ਦੀ ਗੱਲ ਕਰੀਏ, ਚਾਹੇ ਫਸਲ ਬਾੜੀ ਦੀ ਗੱਲ ਕਰੀਏ, ਇਹ ਵਰਖਾ ਬਿਹਤਰ ਮੰਨੀ ਜਾਂਦੀ ਹੈ
7: ਜੀ।
8: ਉਵੇਂ ਤੇ ਇਹਨਾਂ ਦਿਨਾਂ ਚ ਕਈ ਵਾਰ ਕਾਫੀ ਬਰਸਾਤ ਹੋ ਜਾਂਦੀ ਹੈ, ਪਰੰਤੂ ਉਹ ਬਰਸਾਤ ਬਰਸੂਤ ਰੁਪਿੰਦਰ ਜੀ ਇਸ ਵਾਰ ਬਹੁਤੀ ਕਿਤੇ ਨਜ਼ਰ ਨਹੀਂ ਆ ਰਹੀ। ਉਵੇਂ ਮੈਂ ਦੱਸਦਾ ਕਿ ਪੰਜਾਬ ਤੋਂ ਇਲਾਵਾ ਭਾਰਤ ਦੀਆਂ ਕੁਛ ਹੋਰ ਨੁੱਕਰਾਂ, ਜਿਵੇਂ ਜੰਮੂ ਕਸ਼ਮੀਰ ਤੇ ਰਜੌਰੀ ਦੀ ਗੱਲ ਕਰਾਂ ਤੇ ਰਜੌਰੀ ਦੇ ਵਿੱਚ ਕਾਫੀ ਮੀਂਹ ਪਿਆ ਲੰਘੇ 24-48 ਘੰਟੇ ਚ, ਤੇ ਉੱਥੇ ਹੜ੍ਹ ਆ ਗਏ ਤੇ ਹੜ੍ਹਾਂ ਦੇ ਵਿੱਚ 12 ਜਣਿਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਮਲਬਾ ਢਹਿ ਢੇਰੀ ਹੋਣ ਨਾਲ ਉੱਪਰੋਂ ਪਹਾੜੀ ਖਿਸਕਣ ਦੇ ਨਾਲ ਕਈ ਜਿਹੜਾ ਖੇਤਰ ਪ੍ਰਭਾਵਿਤ ਹੋਏ ਆ, ਕਈ ਗੱਡੀਆਂ ਰੁੜ ਗਈਆਂ, ਕਈ ਘਰ ਢਹਿ ਢੇਰੀ ਹੋ ਗਏ, ਇਹ ਜੰਮੂ ਕਸ਼ਮੀਰ ਤੇ ਰਜੌਰੀ ਦੀਆਂ ਖ਼ਬਰਾਂ ਨੇ
7: ਜੀ।
8: ਉੱਤਰਾਖੰਡ ਵਿੱਚ ਵੀ ਕਈ ਥਾਵਾਂ ਤੇ ਲੈਂਡ ਸਲਾਈਡਿੰਗ ਹੋਈ ਹੈ, ਹਿਮਾਚਲ ਦੀ ਉੱਪਰ ਲਾਹੌਲ ਸਪੀਤੀ ਦੀ ਗੱਲ ਕਰੀਏ ਤੇ ਉੱਥੇ ਵੀ ਕਈ ਥਾਵਾਂ ਤੇ ਵਰਖਾ ਪਈ ਹੈ। ਸੋ ਜਿਹੜੇ ਤੇ ਪਹਾੜੀ ਸੂਬੇ ਹੈ ਉੱਥੇ ਵਰਖਾ ਜ਼ਰੂਰ ਹੋ ਰਹੀ ਹੈ, ਪਰੰਤੂ ਮੈਦਾਨੀ ਸੂਬੇ ਲਗਭਗ ਸੁੱਕੇ ਵਰਗੇ ਹਾਲਾਤ ਹੈ। ਜਦੋਂ ਪਹਾੜੀ ਸੂਬਿਆਂ ਚ ਵਰਖਾ ਆ ਤੇ ਕੁਦਰਤੀ ਉੱਥੇ ਦਾ ਜਨਜੀਵਨ ਪ੍ਰਭਾਵਿਤ ਹੈ। ਅਮਰਨਾਥ ਯਾਤਰਾ ਚੱਲਦੀ ਹੈ, ਅਮਰਨਾਥ ਯਾਤਰਾ ਨੂੰ, ਵੈਸ਼ਨੋ ਦੇਵੀ ਯਾਤਰਾ ਨੂੰ ਆਰਜ਼ੀ ਤੌਰ ਤੇ ਰੋਕਣਾ ਪਿਆ ਕਿਉਂਕਿ ਕਾਫੀ ਮੀਂਹ ਪੈ ਰਿਹਾ ਤੇ ਕਾਫੀ ਮੀਂਹ ਅਜੇ ਪੈ ਸਕਦਾ ਇੱਕ ਦੋ ਦਿਨ, ਇਹ ਮੌਸਮ ਵਿਗਿਆਨੀਆਂ ਦਾ ਇਸ਼ਾਰਾ ਹੈ। ਸੋ ਰਲਾ ਮਿਲਾ ਕੇ ਕਹਿ ਸਕਦੇ ਹਾਂ ਕਿ ਪਹਾੜੀ ਸੂਬਿਆਂ ਚ ਮੀਂਹ ਜ਼ਰੂਰ ਹੈ, ਮੈਦਾਨੀ ਸੂਬੇ ਅਜੇ ਖੁਸ਼ਕ ਹੈ, ਬਰਸਾਤ ਉਸ ਢੰਗ ਦੀ ਨਜ਼ਰ ਨਹੀਂ ਆ ਰਹੀ ਜਿਹੜੀ ਆਮ ਤੌਰ ਤੇ ਇਹਨਾਂ ਦਿਨਾਂ ਚ ਅੜੀਕੀ ਜਾਂਦੀ ਹੈ
7: ਜੀ। ਰਮੇਸ਼ ਜੀ, ਚਲੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜੋ ਬਰਸਾਤਾਂ ਨੇ ਇਹ ਆਪਣੇ ਨਾਲ ਥੋੜ੍ਹਾ ਜੋ ਚੰਗਾਪਣ ਜੋ ਹੈ ਉਹ ਮੌਸਮ ਦੇ ਵਿੱਚ ਜ਼ਰੂਰ ਲੈ ਕੇ ਆਉਣ ਅਤੇ ਗਰਮੀ ਨੂੰ ਠੰਡ ਪਵੇ। ਅਤੇ ਰਮੇਸ਼ ਜੀ, ਗੱਲ ਅਗਲੀ ਤੋਰਾਂਗੇ ਅਤੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਸ ਤਰ੍ਹਾਂ ਵੱਧ ਰਿਹਾ ਇਸ ਦਾ ਜ਼ਿਕਰ ਅਸੀਂ ਹਮੇਸ਼ਾ ਹੀ ਕਰਦੇ ਹੁੰਦੇ ਹਾਂ, ਪਰ ਅੱਜ ਦੀ ਜੋ ਖ਼ਬਰ ਹੈ ਜੋ ਕਾਫ਼ੀ ਚੰਗੀ ਖ਼ਬਰ ਇਸ ਦੇ ਵਿੱਚ ਚਲੋ ਲੱਗਦੀ ਹੈ ਕਿ ਇੱਕ ਨਾਮੀ ਗੈਂਗਸਟਰ ਨੇ ਅਪਰਾਧ ਦੀ ਦੁਨੀਆ ਤੋਂ ਸੰਨਿਆਸ ਲੈ ਲਿਆ ਜੀ। ਇਹ ਕਿਹੜੇ ਗੈਂਗਸਟਰ ਦੀ ਗੱਲ ਹੋ ਰਹੀ ਹੈ ਤੇ ਪੂਰੀ ਕਹਾਣੀ ਇਸ ਪਿੱਛੇ ਕੀ ਹੈ ਜੀ?
8: ਰੁਪਿੰਦਰ ਜੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੇ ਕਿਸੇ ਨੇ ਅਪਰਾਧ ਦੀ ਦੁਨੀਆ ਦੇ ਵਿੱਚੋਂ
7: ਜੀ
8: ਸੰਨਿਆਸ ਲੈਣ ਦੀ ਗੱਲ ਆਖੀ ਤੇ ਉਹ ਚੰਗੀ ਖ਼ਬਰ ਹੈ, ਵਾਕਈ ਗੱਲ ਠੀਕ ਹੈ। ਜੇ ਕੋਈ ਅਪਰਾਧ ਦੀ ਦੁਨੀਆ ਛੱਡ ਕੇ ਮੁੱਖ ਧਾਰਾ ਚ ਚੰਗੇ ਲੋਕਾਂ ਚ ਚੰਗੇ ਸਮਾਜ ਵਿੱਚ ਇੱਕ ਚੰਗੇ ਸਮਾਜਿਕ ਪ੍ਰਾਣੀ ਦੇ ਤੌਰ ਤੇ ਆਉਣਾ ਚਾਹੁੰਦਾ ਤੇ ਮੈਨੂੰ ਲੱਗਦਾ ਉਹਨੂੰ ਜੀ ਆਇਆਂ ਆਖਣਾ ਚਾਹੀਦਾ। ਹਾਲਾਂਕਿ ਉਹ ਕਿਹੜੇ ਹਾਲਾਤਾਂ ਚ ਕਿਹੜੇ ਕਿਹੜੇ ਉਸਨੇ ਗੁਨਾਹ ਕੀਤੇ ਹੈ ਉਹ ਸਾਰੇ ਬਿਨਾਂ ਵਿਚਾਰਿਓ ਉਸਨੂੰ ਕਬੂਲ ਨਹੀਂ ਕੀਤਾ ਜਾ ਸਕਦਾ, ਇੱਕ ਵੱਖਰਾ ਮੁੱਦਾ
7: ਜੀ।
8: ਮੈਂ ਪੰਜਾਬ ਦਾ ਜ਼ਿਕਰ ਕਰਦਾ ਤੇ ਪੰਜਾਬ ਦੇ ਵਿੱਚ ਕੋਈ ਇਹ ਪਹਿਲੀ ਖਬਰ ਨਹੀਂ ਜਿਹੜੀ ਅਸੀਂ ਕੰਨਾਂ ਚ ਪਾਉਣ ਲੱਗੇ ਹਾਂ। ਪਹਿਲਾਂ ਵੀ ਪਿਛਲੇ ਕਾਫੀ ਸਾਲਾਂ ਦਾ ਇਤਿਹਾਸ ਘੋਖ ਕੇ ਦੇਖ ਲਈਏ, ਚਾਹੇ ਨੇੜਲਾ ਤੇ ਚਾਹੇ ਕੋਈ ਦੂਰ ਵਾਲਾ, ਬੜੇ ਸਾਰੇ ਏਦਾਂ ਦੇ ਤੁਹਾਨੂੰ ਵਿਅਕਤੀ ਮਿਲ ਜਾਣਗੇ ਜਿਹੜੇ ਕਦੇ ਨਾਮੀ ਬਦਮਾਸ਼ ਹੁੰਦੇ ਸੀ ਤੇ ਅੱਜ ਕੱਲ ਸਮਾਜ ਸੇਵਕ ਬਣੇ ਆ, ਕੋਈ ਪੋਲੀਟੀਸ਼ੀਅਨ ਬਣੇ ਆ। ਖੈਰ ਕੋਈ ਗੁਨਾਹ ਨਹੀਂ ਹੈ, ਪਰੰਤੂ ਇਹ ਰਵਾਇਤ ਹੈਗੀ ਹੈ। ਹੁਣ ਜਿਸ ਵਿਅਕਤੀ ਦਾ ਜਾਂ ਜਿਸ ਗੈਂਗਸਟਰ ਦਾ ਤੁਸੀਂ ਜ਼ਿਕਰ ਕੀਤਾ, ਮੈਂ ਕੁਛ ਸਮਾਂ ਪਹਿਲਾਂ ਇਸ ਪਲੇਟਫਾਰਮ ਤੇ ਸਾਂਝ ਪਾ ਚੁੱਕਾ ਉਸਦਾ ਨਾਮ ਲੈ ਕੇ ਕਿ ਆਉਂਦੇ ਦਿਨਾਂ ਚ ਵੇਖਿਓ ਉਧਰੋਂ ਕੋਈ ਸੁਨੇਹਾ ਆ ਜਾਣਾ, ਤੇ ਉਹ ਸੁਨੇਹਾ ਅੱਜ ਆ ਗਿਆ
7: ਜੀ।
8: ਨਾਮ ਹੈ ਜੱਗੂ ਭਗਵਾਨਪੁਰੀ ਆ, ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਤੇ ਵਿਅਕਤੀ ਹੈ, ਇਹ ਨੌਜਵਾਨ ਹੈ, ਪਿੰਡ ਇਹਦਾ ਭਗਵਾਨਪੁਰ ਹੈ, ਇਸ ਕਰਕੇ ਇਹਨੂੰ ਜੱਗੂ ਭਗਵਾਨਪੁਰੀਆ ਕਹਿੰਦੇ ਆ
7: ਜੀ।
8: ਸ਼ਾਇਦ ਇਸਦਾ ਅਸਲੀ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਜਗਦੀਪ ਸਿੰਘ ਹੈ। ਜਗਦੀਪ ਸਿੰਘ ਨਾਮ ਦਾ ਇਹ ਨੌਜਵਾਨ ਛੋਟੀ ਉਮਰੇ ਹੀ ਲਿਹੋਂ ਕਲੀਹੇ ਪੈ ਗਿਆ ਸੀ, ਛੋਟ ਮੁੱਟ ਤੋਂ ਲੈ ਕੇ ਵੱਡੇ ਵੱਡੇ ਘਟਨਾਕ੍ਰਮ ਦੇ ਵਿੱਚ ਇੱਥੇ ਪਰਚੇ ਦਰਜ ਹੋ ਕੇ ਪਕੌੜਾ ਕਰਾਰ ਦੇ ਦਿੱਤਾ। ਹੁਣ ਤਾਜ਼ਾ ਤਰੀਨ ਦੀ ਗੱਲ ਕਰਾਂ ਤੇ ਜੇਲ੍ਹਾਂ ਚ ਬੰਦ ਹੈ। ਇਹ ਉਹ ਜੱਗੂ ਭਗਵਾਨਪੁਰੀਆ ਜਿੱਤੇ ਹੁਣ ਤੱਕ ਤੇ ਜਿਹੜੇ ਮੇਰੇ ਕੋਲ ਅੰਕੜੇ ਨੇ 128 ਅਪਰਾਧਿਕ ਮਾਮਲੇ ਦਰਜ ਹੈ। ਉਹਨਾਂ ਅਪਰਾਧਿਕ ਮਾਮਲਿਆਂ ਦੇ ਵਿੱਚ ਕਤਲ, ਫਰੌਤੀ, ਆਰਮਜ਼ ਐਕਟ ਦੀਆਂ ਧਰਾਵਾਂ ਦੇ ਤਹਿਤ, ਨਸ਼ੇ ਕਾਰੋਬਾਰ ਦੀਆਂ ਧਰਾਵਾਂ ਦੇ ਤਹਿਤ ਪਰਚੇ ਦਰਜ ਹੈ। ਸਿੱਧੂ ਮੂਸੇਵਾਲੇ ਕਤਲ ਕਾਂਡ ਦੇ ਵਿੱਚ ਵੀ ਇਹਦਾ ਨਾਮ ਵੱਜਦਾ ਹੈ। ਆ ਤਾਜ਼ਾ ਤਰੀਨ ਅਸੀਂ ਕੱਲ ਵੀ ਸਾਂਝ ਪਾਈ ਸੀ, ਇੱਕ ਟਾਂਡਾ ਪੁਲਿਸ ਸਟੇਸ਼ਨ ਦਾ SHO
7: ਜੀ
8: ਜਿਹੜਾ ਹੁਣ ਗ੍ਰਿਫਤਾਰ ਹੈ, ਜਿਹਦੇ ਉੱਪਰ ਦੋਸ਼ ਇਹ ਆ ਕਿ ਉਸਨੇ ਇੱਕ ਵਿਦੇਸ਼ ਰਹਿੰਦੇ ਭਾਰਤੀ ਪਰਿਵਾਰ ਤੋਂ ਕਰੋੜਾਂ ਰੁਪਏ ਰਿਸ਼ਵਤ ਮੰਗੀ, ਤੇ ਰਿਸ਼ਵਤ ਵਿੱਚ ਜੱਗੂ ਭਗਵਾਨਪੁਰੀਏ ਦੀ ਵੀ ਅੰਗੜੀ ਸੰਗਣੀ ਨਜ਼ਰ ਆਈ ਹੈ ਕਿ ਉਹ ਵੀ SHO ਵਾਲੇ ਪਾਸੇ ਸੀ, ਉਹ ਵੀ ਉਸ ਫਰੋਤੀ ਵਾਲੇ ਮੰਗ ਰਹੇ ਸੀ। ਹੁਣ ਜੱਗੂ ਭਗਵਾਨਪੁਰੀਏ ਦਾ ਜਿਹੜਾ ਖੇਮਾ ਆ, ਜਿਹੜਾ ਉਹਨਾਂ ਦਾ ਗਰੁੱਪ ਹੈ, ਜਿਹੜੇ ਸੋਸ਼ਲ ਮੀਡੀਆ ਤੇ ਅਕਸਰ ਜ਼ਿੰਮੇਵਾਰੀਆਂ ਚੁੱਕਦੇ ਨੇ, ਐਕਟਿਵ ਰਹਿੰਦੇ ਆ, ਹੁਣ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਇਹ ਤਾਂ ਨੀ ਸਾਨੂੰ ਪਤਾ ਖਬਰ, ਪਰੰਤੂ ਸੋਸ਼ਲ ਮੀਡੀਆ ਦੇ ਉੱਪਰ ਜੱਗੂ ਭਗਵਾਨਪੁਰੀਏ ਦੀ ਟੀਮ ਨੇ ਇੱਕ ਪੋਸਟ ਪਾਈ ਹੈ ਕਿ ਭਾਈ ਅਪਰਾਧ ਦੀ ਦੁਨੀਆ ਤੋਂ ਜਿਹੜਾ ਮੈਂ ਸੰਨਿਆਸ ਲੈ ਰਿਹਾ। ਔਰ ਗੱਲ ਇੱਥੇ ਤੱਕ ਨਹੀਂ ਸੀਮਤ ਰੱਖੀ, ਕਹਿੰਦੇ ਕਿ ਜੋ ਵੀ ਸਜ਼ਾ ਹੋਵੇਗੀ, ਜੋ ਮੈਂ ਅਪਰਾਧ ਕੀਤੇ ਹੈ ਉਹ ਭੁਗਤ ਕੇ ਮੈਂ ਲੋਕ ਸੇਵਾ ਕਰਾਂਗਾ। ਪਾਪ ਕੀ ਸਿੱਧਾ ਸੰਕੇਤ ਜੱਗੂ ਭਗਵਾਨਪੁਰੀਏ ਨੇ ਦੇ ਦਿੱਤਾ, ਜਿਹੜੀਆਂ ਚੀਜ਼ਾਂ ਮੈਂ ਬੀਤੇ ਦਿਨਾਂ ਚ ਕਹਿੰਦਾ ਰਿਹਾ ਕਿ ਇੱਕ ਨਾਮੀ ਗੈਂਗਸਟਰ ਤੁਸੀਂ ਵੇਖਿਓ ਜਾਂ ਉਹ ਤੇ ਉਹਦਾ ਪਰਿਵਾਰ ਸਿਆਸਤ ਵਿੱਚ ਆਵੇਗਾ, ਅੱਜ ਉਹ ਇਸ਼ਾਰਾ ਹੋ ਚੁੱਕਾ ਆ। ਉਸ ਪੋਸਟ ਵਿੱਚ ਬੜਾ ਸਿੱਧਾ ਪੱਧਰਾ, ਕੋਈ ਗੋਲ ਮੋਲ ਨਹੀਂ ਲਿਖਿਆ ਕਿ ਮੈਂ ਪੂਰੇ ਹੋਸ਼ੋ ਹਵਾਸ਼ ਦੇ ਵਿੱਚ ਦੱਸਦਾ ਹਾਂ ਕਿ ਮੈਂ ਜਿਹੜਾ ਗੈਂਗਸਟਰ ਦੇ ਤੌਰ ਤੇ ਸੰਨਿਆਸ ਲੈਣ ਜਾ ਰਿਹਾ। ਮੇਰੇ ਉੱਪਰ ਕਹਿੰਦੇ ਜਿੰਨੇ ਵੀ ਕੇਸ ਹੈ ਮੈਂ ਕਾਨੂੰਨੀ ਢੰਗ ਦੇ ਨਾਲ ਉਹਨਾਂ ਦਾ ਸਾਹਮਣਾ ਕਰਾਂਗਾ, ਜਿੰਨੀ ਵੀ ਸਜ਼ਾ ਹੋਈ ਜੇ ਉਹ ਸੱਚੇ ਹੋਣ ਤੇ ਮੈਂ ਉਹ ਖੁਸ਼ੀ ਦੇ ਨਾਲ ਭੁਗਤਣ ਨੂੰ ਤਿਆਰ ਹਾਂ। ਉਹ ਵੀ ਜ਼ਿਕਰ ਕੀਤਾ ਕਿ ਸੰਨ 2007-08 ਵਿੱਚ ਮੈਂ ਅਪਰਾਧ ਦੀ ਦੁਨੀਆ 'ਚ ਸ਼ਾਮਿਲ ਹੋਇਆ ਸੀ, ਸੰਗਤ ਤੇ ਕੁਛ ਗਲਤ ਗਾਈਡੈਂਸ ਕਰਕੇ, ਕੁਛ ਮੇਰੇ ਗਲਤ ਫੈਸਲਿਆਂ ਕਰਕੇ ਕਹਿੰਦੇ ਉਧਰਲੇ ਪਾਸੇ ਨੂੰ ਮੈਂ ਚਲਾ ਗਿਆ ਜਿਹੜਾ ਰਾਹ ਠੀਕ ਨਹੀਂ ਸੀ। ਹੁਣ ਮੈਂ ਤੇ ਮੇਰਾ ਪਰਿਵਾਰ ਇਲਾਕੇ ਦੀ ਸੇਵਾ ਕਰਾਂਗਾ। ਜਦੋਂ ਮੈਂ ਤੇ ਮੇਰਾ ਪਰਿਵਾਰ ਬੀਤੇ ਸਮੇਂ ਦੇ ਵਿੱਚ ਉਸ ਖੇਤਰ ਦੀ ਬਲਾਕ ਸੰਮਤੀ ਵੀ ਚਰਚਾ ਚ ਆ ਚੁੱਕੀ ਹੈ ਜਿੱਥੇ ਜੱਗੂ ਭਗਵਾਨਪੁਰੀਏ ਦੀ ਰਿਸ਼ਤੇ

0: ਨਾਲ ਪਿਆਰ ਪਸਾਰਾ ਹੈ। ਇਹ ਹੈ ਗੱਲ ਇਸ ਵੇਲੇ ਸਭ ਤੋਂ ਮਹੱਤਵਪੂਰਨ, ਕਿਉਂਕਿ ਬੀਤੇ ਸਮੇਂ ਚ ਗੱਲਾਂ ਹੋ ਹਟੀਆਂ ਨੇ, ਇੱਥੋਂ ਦੀਆਂ ਸਿਆਸੀ ਪਾਰਟੀਆਂ ਤਾਨੇ ਮੇਰੇ ਇੱਕ ਦੂਜੇ ਨੂੰ ਮਾਰ ਹਟੀਆਂ ਨੇ ਕਿ ਫਲਾਨੀ ਸਿਆਸੀ ਪਾਰਟੀ ਜੱਗੂ ਭਗਵਾਨਪੁਰੀਏ ਨੂੰ ਰਿਮਾਂਡ ਤੇ ਲੈ ਕੇ ਆਈ, ਉਹਨੂੰ ਲਿਆ ਕੇ ਇੱਥੇ ਥਾਣੇ ਚ ਰੱਖਿਆ, ਜਦੋਂ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਵੋਟਾਂ ਸੀ, ਉਹ ਤੋਂ ਪਹਿਲਾਂ ਜਿਮਨੀ ਚੋਣਾਂ ਸੀ, ਲੋਕਾਂ ਨੂੰ ਡਰਾਇਆ ਧਮਕਾਇਆ ਫੋਨ ਕਰਾਏ ਤੇ ਵੋਟਾਂ ਲਈਆਂ, ਏਦਾਂ ਦੇ ਦੋਸ਼ ਵੀ ਲੱਗ ਚੁੱਕੇ ਆ
1: ਜੀ
0: ਮੌਕੇ ਦੀ ਸੱਤਾਧਾਰੀ ਤੇ। ਏਦਾਂ ਦੀਆਂ ਖਬਰਾਂ ਵੀ ਬੀਤੇ ਸਮੇਂ ਚ ਨਸ਼ਰ ਹੋ ਚੁੱਕੀਆਂ ਨੇ ਕਿ ਜੱਗੂ ਭਗਵਾਨਪੁਰੀਆ ਇੱਕ ਪੋਲੀਟੀਕਲ ਪਾਰਟੀ ਚ ਆਵੇਗਾ, ਚੋਣ ਲੜੇਗਾ ਉਹ ਜਾਂ ਉਹਨਾਂ ਦਾ ਪਰਿਵਾਰ, ਤੇ ਉੱਪਰੋਂ ਅੱਜ ਜੱਗੂ ਭਗਵਾਨਪੁਰੀਏ ਦੀ ਪੋਸਟ ਜਿਹੜੀ ਕਹਿੰਦੀ ਕਿ ਮੈਂ ਸਮਾਜ ਸੇਵਕ ਬਣ ਜਾ ਰਿਹਾ, ਮੈਂ ਤੇ ਮੇਰਾ ਪਰਿਵਾਰ ਸੇਵਾ ਕਰਾਂਗਾ। ਸੋ ਦੇਖਦੇ ਭਾਈ ਕਿਹੜੀ ਸੇਵਾ ਕਰਦੇ ਆ, ਵਾਕਈ ਸੇਵਾ ਕਰਦੇ ਆ ਜਾਂ ਸਿਆਸੀ ਸੇਵਾ ਕਰਦੇ ਆ, ਕਿਉਂਕਿ ਸਿਆਸੀ ਸੇਵਾਦਾਰ ਇੱਥੇ ਬਹੁਤ ਹੈ ਰੁਪਿੰਦਰ ਜੀ। ਸਿਆਸੀ ਸੇਵਾਦਾਰਾਂ ਦੀ ਲਾਈਨ ਏਡੀ ਲੰਬੀ ਹੈ, ਪੰਜਾਬ ਚ ਪੁੱਛੋ ਨਾ
1: ਜੀ,
0: ਇੱਥੇ ਤੇ ਇੱਕ ਇੱਕ ਘਰ ਦੇ ਵਿੱਚ ਤਿੰਨ ਤਿੰਨ ਜੀ ਸਿਆਸੀ ਸੇਵਾਦਾਰ ਬਣੇ ਆ। ਪਾਪਾ ਜਿਹੜਾ ਹੈਗਾ ਕੇਂਦਰ ਚ ਸੇਵਾ ਕਰੀ ਜਾਂਦਾ, ਮੁੰਡਾ ਜਿਹੜਾ ਹੈਗਾ ਉਹ ਅਸੈਂਬਲੀ ਚ ਵਿਧਾਨ ਸਭਾ ਚ ਸੇਵਾ ਕਰੀ ਜਾਂਦਾ, ਉਹ ਕਹਿੰਦੇ ਤੇ ਸੇਵਾ ਆ, ਹੁਣ ਉਹ ਸੇਵਾ ਦੇ ਨਾਂ ਤੇ ਕੀ ਹੈ? ਉਹ ਮੈਂ ਤੇ ਸਭ ਨੂੰ ਪਤਾ ਹੈ ਕਿ ਉਹ ਸੇਵਾ ਦੇ ਨਾਂ ਤੇ ਕੀ ਹੈ। ਕੀ ਹੁਣ ਜੱਗੂ ਭਗਵਾਨਪੁਰੀਆ ਵੀ ਉਸੇ ਸੇਵਾ ਦੇ ਮੈਦਾਨ ਚ ਉਤਰਨ ਜਾ ਰਿਹਾ ਜਾਂ ਸੱਚੀ ਸੇਵਾ ਹੈ? ਬੀਤੇ ਸਮੇਂ ਦੇ ਵਿੱਚ ਬੜੇ ਨਾਮ ਹੈ, ਜੇ ਆਪਾਂ ਲੱਖੇ ਸਧਾਣੇ ਦੀ ਗੱਲ ਕਰੀਏ ਤੇ ਉਹ ਵੀ ਤੇ ਕਦੇ ਨਾਮੀ ਬਦਮਾਸ਼ਾਂ ਵਿੱਚ ਹੁੰਦਾ ਸੀ। ਆ ਬੀਤੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸਿਓਂ ਉਹ ਫਿਰੋਜ਼ਪੁਰ ਦੇ ਚੀਰੇ ਦੇ ਵਿੱਚ ਪੈਂਦਾ ਇੱਕ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਹੈ, ਉੱਥੋਂ ਜਿਸਨੇ ਚੋਣ ਲੜੀ, ਦੋ ਪਤਨੀਆਂ ਦਾ ਇੱਕ ਪਤੀ, ਉਹ ਦੱਸ ਦਿਓ ਉਹ ਵੀ ਤੇ ਆਹ ਕੁਛ ਹੀ ਹੈ। ਹੁਣ ਜੇ ਤੇ ਭਾਈ ਆਪਾਂ ਉਧਰਲਾ ਧੰਦਾ ਛੱਡ ਕੇ ਇੱਕ ਨਵੇਂ ਧੰਦੇ ਚ ਆ ਕੇ ਸਿਆਸੀ ਤੌਰ ਤੇ ਪੈਰ ਪਸਾਰਦੇ ਹਾਂ, ਮੈਂ ਸਮਝਦਾ ਗਲਤ ਕਿ ਆਪਾਂ ਉਧਰ ਛੱਡ ਦਿੱਤੇ ਮਾੜੇ ਕੰਮ ਤੇ ਇੱਧਰ ਕਹੀਏ ਜੀ ਅਸੀਂ ਫਲਾਨੀ ਸਿਆਸੀ ਪਾਰਟੀ ਨਾਲ ਰਲ ਕੇ ਹੁਣ ਚੋਣ ਲੜਨੀ ਹੈ ਤੇ ਚੋਣ ਜਿੱਤਣ ਲਈ ਪੈਸਾ ਚਾਹੀਦਾ, ਉਹ ਤਾਂ ਅਸੀਂ ਬੀਤੇ ਸਮੇਂ ਚ ਬਥੇਰਾ ਕਮਾ ਲਿਆ, ਫਿਰ ਗੱਲ ਗਲਤ ਹੈ। ਜੇ ਸੱਚਮੁੱਚ ਕੋਈ ਦਿਲੋਂ ਆਪਣੀਆਂ ਪਿਛਲੀਆਂ ਗਲਤੀਆਂ ਦਾ ਜਿਹੜਾ ਕਬੂਲ ਕਰਕੇ ਚੰਗੇ ਮਾਰਗ ਚ ਚੱਲਣਾ ਚਾਹੁੰਦਾ ਤੇ ਉਹਨੂੰ ਜੀਆ ਆ, ਬਾਕੀ ਆ ਦੇਖਦੇ ਹਾਂ ਪੰਜ ਸੱਤ ਦਿਨਾਂ ਚ ਆ ਜਾਣੀ ਖਬਰ ਕਿ ਜੱਗੂ ਭਗਵਾਨਪੁਰੀਆ ਜਾਂ ਉਹਦਾ ਪਰਿਵਾਰ ਕਿਹੋ ਜਿਹਾ ਸੁਨੇਹਾ ਦਿੰਦਾ ਹੈ। ਅੱਜ ਦਾ ਸੁਨੇਹਾ ਤੇ ਸੰਕੇਤ ਇਹੀ ਹੈ ਕਿ ਉਹਨਾਂ ਦੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਗਾਠ ਸਾਠ ਹੋ ਗਈ ਜਾਪਦੀ ਹੈ।
1: ਜੀ ਰਮੇਸ਼ ਜੀ, ਤੇ ਆਉਣ ਵਾਲਾ ਸਮਾਂ ਜੋ ਹੈ ਇਸ ਤੇ ਚਾਨਣ ਜ਼ਰੂਰ ਪਾ ਦੇਵੇਗਾ। ਸੋ ਇਸ ਦੇ ਨਾਲ ਜੀ ਮੈਂ ਫਾਰਮ ਵਰਕਰ ਦੀ ਜੋ ਇਹ ਭਾਲ ਕਰ ਰਹੇ ਨੇ ਗੁਰਜੋਤ ਜੀ, ਜੀ ਇਹਨਾਂ ਦਾ ਸੰਦੇਸ਼ ਜ਼ਰੂਰ ਦੇ ਦੇਵਾਂ। ਤੇ ਜੀ ਫਾਰਮ ਤੇ ਕੰਮ ਕਰਨ ਦਾ ਇਹ ਮੌਕਾ ਹੈ, ਫਾਰਮ ਤੇ ਗ੍ਰੀਨ ਹਾਊਸ ਦਾ ਕੰਮ ਹੈ। ਨੰਬਰ 647-258-5394, 6472785394 ਤੇ ਤੁਸੀਂ ਸੰਪਰਕ ਇਹਨਾਂ ਨੂੰ ਕਰ ਲਓ ਤੇ ਇਸ ਜੌਬ ਬਾਰੇ ਜ਼ਰੂਰ ਪਤਾ ਕਰੋ। ਪਿਕਅਪ ਡਰੋਪ ਆਫ ਇਹ ਆਪ ਕਰਨਗੇ। ਨੰਬਰ 647-278-5394 ਜੀ ਨੰਬਰ ਹੈ। ਤੇ ਜੀ ਨਾਲ ਹੀ ਨੋਟ ਤੁਹਾਨੂੰ ਜ਼ਰੂਰ ਇਹ ਵੀ ਕਰਵਾ ਦਈਏ ਕਿ ਅੱਛੇ ਅਪਲਾਈਂਸਿਸ ਤੁਸੀਂ ਲੈਣੇ ਤੇ ਫਿਰ ਅਪਲਾਈਂਸ ਜੰਕਸ਼ਨ ਜ਼ਰੂਰ ਪਹੁੰਚਣਾ, ਕਿਉਂਕਿ ਬੈਸਟ ਡੀਲਸ ਇਹਨਾਂ ਦੇ ਪਾਸ ਨੇ। ਪ੍ਰਾਈਸ ਕੋਈ ਵੀ ਹੋਵੇ ਉਸ ਨੂੰ ਬੀਟ ਇਹ ਜ਼ਰੂਰ ਕਰਨਗੇ। ਤੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਜਾਂ ਪੂਰੇ ਬੰਡਲ ਦੀ ਗੱਲ ਹੋਵੇ, ਬੇਸਮੈਂਟ ਲਈ ਤੁਸੀਂ ਅਪਲਾਈਂਸ ਬੰਡਲ ਲੈਣਾ ਤਾਂ ਇਲੈਕਟ੍ਰੋਨਿਕ ਅਪਲਾਈਂਸਿਸ ਲਈ ਇੱਕੋ ਇੱਕ ਸਟੋਪ ਅਪਲਾਈਂਸ ਜੰਕਸ਼ਨ। ਹਾਲਾਂਕਿ ਚਲੋ ਇਹਨਾਂ ਦੇ ਦੋ ਸਟੋਪ ਨੇ ਕਿਉਂਕਿ ਲੋਕੇਸ਼ਨਸ ਦੋ ਨੇ, ਮਿਸੀਸਾਗਾ ਤੇ ਸਟੀਲਸ ਤੇ ਜੋ ਪਹਿਲੀ ਲੋਕੇਸ਼ਨ ਹੈ, ਤੇ ਫਿਰ ਏਅਰਪੋਰਟ ਤੇ ਕਲਾਰਕ ਦੀ ਨਵੀਂ ਦੂਸਰੀ ਲੋਕੇਸ਼ਨ ਹੈ ਜੀ ਅਪਲਾਈਂਸ ਜੰਕਸ਼ਨ ਦੀ। ਨੋਟ ਤੁਸੀਂ ਜ਼ਰੂਰ ਰੱਖਣੀ ਹੈ। ਰਮੇਸ਼ ਜੀ ਇਸ ਦੇ ਨਾਲ ਜੀ ਗੱਲ ਅਗਲੀ ਤੋਰਾਂਗੇ ਜੀ ਕੇਂਦਰੀ ਸੈਸ਼ਨ ਦੀ। ਕੱਲ੍ਹ ਤੋਂ ਇਹ ਸ਼ੁਰੂ ਹੋਣਾ, ਪਰ ਪਹਿਲਾਂ ਹੀ ਖਬਰ ਹੈ, ਕਾਫੀ ਰੌਲਾ ਰੱਪਾ ਜ਼ਰੂਰ ਸ਼ੁਰੂ ਹੋ ਚੁੱਕਾ ਜੀ, ਕੀ ਖਾਸ ਰਿਪੋਰਟ ਹੈ?
0: ਰੁਪਿੰਦਰ ਜੀ, ਜਦੋਂ ਆਪਾਂ ਭਾਰਤ ਦੀ ਲੋਕ ਸਭਾ ਦੀ ਕਾਰਵਾਈ ਦੀ ਗੱਲ ਕਰਦੇ ਹਾਂ, ਰਾਜ ਸਭਾ ਦੀ ਕਾਰਵਾਈ ਦੀ ਗੱਲ ਕਰਦੇ ਹਾਂ, ਬੀਤੇ ਦਹਾਕਿਆਂ ਤੋਂ ਜਿਹੜਾ ਇੱਕ ਰਿਵਾਜ ਵਧਿਆ ਕਿ ਗੱਲਾਂ ਬਾਤਾਂ ਤੇ ਚਰਚਾ ਘੱਟ ਤੇ ਰੌਲਾ ਜ਼ਿਆਦਾ, ਇਹ ਕਿ ਬੀਤੇ ਕੁਛ ਦੋ ਕੁ ਦਹਾਕਿਆਂ ਤੋਂ ਕਾਫੀ ਰਵਾਇਤ ਵੱਧ ਗਈ ਹੈ
1: ਜੀ।
0: ਸੱਤਾਧਾਰੀ ਨੂੰ ਵੀ ਏਦਾਂ ਕਰਾ ਕੇ ਆਨੰਦ ਆਉਂਦਾ, ਕਿਉਂਕਿ ਜਿਹੜਾ ਤੇ ਉਸਨੇ ਕੁਛ ਪਾਸ ਕਰਨਾ ਹੁੰਦਾ ਉਹ ਤੇ ਅਗਲੇ ਚੁੱਪ ਚਪੀਤੇ ਪਾਸ ਕਰ ਲੈਂਦੇ ਆ, ਜਿਹੜਾ ਕੁਛ ਵਾਕਿਆ ਚਰਚਾ ਤੇ ਹੁੰਦੀ ਗੱਲ ਉੱਥੇ ਉਹ ਕਹਿੰਦੇ ਸੀ ਚਰਚਾ ਕਰਾਉਣੀ ਨਹੀਂ, ਵਿਰੋਧੀ ਰੌਲਾ ਪਾਉਂਦੇ ਆ ਰੌਲੇ ਰੱਪੇ ਦੇ ਵਿੱਚ। ਜਿਹੜਾ ਕਦੇ ਅਜਲਾਸ 20 ਦਿਨ ਦਾ ਕਿਹਾ ਜਾਂਦਾ ਜਾਂ 25 ਦਿਨ ਦਾ ਜਾਂ 30 ਦਿਨ ਦਾ, ਉਹ ਮਸਾਂ ਹੀ ਘੰਟਿਆਂ ਚ ਰਹਿ ਜਾਂਦਾ ਰਲਾ ਮਿਲਾ ਕੇ, ਕਿਉਂਕਿ ਰੌਲੇ ਵਾਲੀ ਕਾਰਵਾਈ ਕਾਰਵਾਈ ਥੋੜੋ ਹੁੰਦੀ ਹੈ। ਕਦੇ ਕਿਸੇ ਨੂੰ ਸਪੀਕਰ ਸਾਹਿਬ ਨੇ ਸਸਪੈਂਡ ਕਰ ਦਿੱਤਾ, ਫਿਰ ਉਹ ਤੋਂ ਬਾਅਦ ਉਹ ਬਹਾਲੀ ਲਈ ਰੌਲਾ ਰੱਪਾ ਪਾਉਂਦੇ ਆ, ਫਿਰ ਜਦੋਂ ਇੱਕ ਅੱਧਾ ਦਿਨ ਰਹਿ ਜਾਂਦਾ ਸੈਸ਼ਨ ਦਾ ਫਿਰ ਬਹਾਲ ਕਰ ਦਿੱਤਾ ਜਾਂਦਾ। ਉਹ ਇੰਜ ਲੱਗਦਾ ਕਿ ਜਿਵੇਂ ਨਾ ਉੱਥੇ ਇੱਕ ਵਿਸ਼ੇਸ਼ ਢੰਗ ਦੀ ਖੇਡ ਖੇਡੀ ਜਾ ਰਹੀ ਹੈ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਉਹ ਬੜਾ ਅਜੀਬੋ ਗਰੀਬ ਵਰਤਾਰਾ ਹੈ।

0: ਹੈਗਾ ਆ, ਉਹ ਇੰਜ ਲੱਗਦਾ ਕਿ ਭਾਰਤੀ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ਬੜੀ ਸੁਲਝੀ ਹੋਈ ਖੇਡ ਹੈ। ਵਿਰੋਧੀ ਕਹਿੰਦੇ ਜੀ ਆਹ ਵੇਖੋ ਅਸੀਂ ਦੇਸ਼ ਦੇ ਮੁੱਦਿਆਂ ਤੇ ਕਿੰਨਾ ਰੌਲਾ ਪਾਇਆ, ਸੱਤਾਧਾਰੀ ਧਿਰ ਕਹਿੰਦੀ ਜੀ ਆਹ ਵੇਖੋ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਸ਼ਾਸਨ ਚਲਾਉਣਾ ਚਾਹੁੰਦੇ, ਚਲਾਉਣ ਨਹੀਂ ਦਿੰਦੇ। ਹੁਣ ਸੱਚਾ ਕਿਹੜਾ ਝੂਠਾ ਕਿਹੜਾ, ਮੀਟਰ ਹੀ ਕੋਈ ਨਹੀਂ, ਉਹ ਆਪਣੀ ਸੁਣਾਈ ਜਾਂਦੇ, ਉਹ ਆਪਣੀ ਸੁਣਾਈ ਜਾਂਦੇ ਹੈ, ਇਹ ਹਾਲਾਤ ਬਣੇ ਹੋਏ ਹੈ।
1: ਜੀ
0: ਹੁਣ ਤੁਸੀਂ ਮਾਨਸੂਨ ਸੈਸ਼ਨ ਦਾ ਜ਼ਿਕਰ ਕੀਤਾ ਜਿਹੜਾ ਕੱਲ ਤੋਂ ਆਰੰਭ ਹੋਣਾ ਹੈ ਭਾਰਤੀ ਸਮੇਂ ਦੀ 20 ਤਰੀਕ ਤੋਂ। ਹੁਣ ਉਸ ਤੋਂ ਪਹਿਲਾਂ ਸੀ ਅੱਜ ਸਰਬ ਪਾਰਟੀ ਬੈਠਕ। ਹੁਣ ਗੱਲ ਹੈ ਰੁਪਿੰਦਰ ਜੀ, ਸਰਬ ਪਾਰਟੀ ਬੈਠਕ ਤੇ ਚੰਗੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਹੈ ਉਹਨਾਂ ਨੇ ਬੈਠ ਕੇ ਵਿਚਾਰਾਂ ਕਰਦੀਆਂ ਕਿ ਭਾਈ ਸੈਸ਼ਨ ਸ਼ੁਰੂ ਹੋਣਾ ਹੈ, ਆਹ ਸੈਸ਼ਨ ਚ ਕਾਨੂੰਨ ਆਉਣੇ ਆ, ਇੱਥੇ ਚਰਚਾ ਕਰਨੀ ਆ, ਪਾਸ ਕਰਨੇ ਆ, ਆਹ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ, ਵਿਰੋਧੀ ਆਪਣੇ ਰੱਖਣ, ਸੱਤਾਧਾਰੀ ਆਪਣੇ ਰੱਖੇ, ਜਿਹੜਾ ਰੌਲਾ ਰੱਪਾ ਉਧਰ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਜਨਤਕ ਤੌਰ ਤੇ ਅੰਦਰ ਅੜਾਉਣਾ ਉਹ ਬੈਠ ਕੇ ਚਰਚਾ ਕਰ ਲਈ ਜਾਵੇ, ਚੰਗੀ ਗੱਲ ਹੈ। ਪਰੰਤੂ ਹੁਣ ਦੂਜੇ ਪਾਸੇ ਗੱਲ ਹੈ ਕਿ ਵਿਰੋਧੀ ਪਾਰਟੀਆਂ ਜਾਂ ਸਰਬ ਪਾਰਟੀ ਬੈਠਕ, ਇੱਥੇ ਭਾਰਤੀ ਜਨਤਾ ਪਾਰਟੀ ਨੇ ਪੱਲੇ ਕੀ ਛੱਡਿਆ ਵਿਰੋਧੀ ਪਾਰਟੀਆਂ ਤੇ? ਆ ਤ੍ਰਿਮੂਲ ਕਾਂਗਰਸ ਪਾਰਟੀ, ਬੀਬੀ ਮਮਤਾ ਬੈਨਰਜੀ ਵਾਲੀ, ਇੱਕ ਮਜ਼ਬੂਤ ਵਿਰੋਧੀ ਧਿਰਾਂ ਵਿੱਚੋਂ ਹੀ ਸੀ, ਹੁਣ ਜਾਂ ਫਿਰ ਕਿਤੇ ਸਾਰਾ ਕੁਛ ਲੈ ਗਏ ਨੇ ਭਾਜਪਾ ਵਾਲੇ, ਕਿੱਥੋਂ ਰਹਿ ਗਈ ਵਿਰੋਧੀ ਧਿਰ, ਕੀ ਰੌਲਾ ਪਾਲਣਗੇ? ਆ ਸ਼ਿਵ ਸੈਨਾ ਜਿੰਨੀ ਕੁ ਬਚੀ ਸੀ, ਸ਼ਿਵ ਸੈਨਾ UBT ਉਧਵ ਠਾਕਰੇ ਵਾਲੀ, ਆ ਜਿਹੜੀ ਮਾੜੀ ਮੋਟੀ ਬਚੀ ਸੀ ਉਹ ਵੀ ਕੱਲ ਲੈ ਗਏ ਅਗਲੇ ਕਾਨੂੰਨੀ ਤੌਰ ਤੇ, ਸਪੀਕਰ ਸਾਹਿਬ ਕਹਿੰਦੇ ਜੀ ਤੁਸੀਂ ਜਾ ਸਕਦੇ ਹੋ ਏਕ ਨਾਥ ਸ਼ਿੰਦੇ ਵਾਲੇ ਪਾਸੇ। ਸਮਾਜਵਾਦੀ ਪਾਰਟੀ ਦਾ ਪਤਾ ਕੋਈ ਨੀ ਕਿਦਣ ਖਬਰ ਆ ਜਾਣੀ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਤੇ ਸਾਰਿਆਂ ਤੇ ਉਹਨਾਂ ਵਾਲਾ ਝਾੜੂ ਹੀ ਫੇਰ ਦਿੱਤਾ, ਭਾਜਪਾ ਨੇ ਤੇ ਆਪਣੇ ਚ ਲੈ ਗਏ ਹੈ। ਆ ਕਾਂਗਰਸ ਜ਼ਰੂਰ ਕਹਿ ਸਕਦੇ ਆ ਕਿ ਜਿੰਨੇ ਕ ਹੈਗੇ ਆ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਬਚਾ ਕੇ ਰੱਖੇ ਹੈ, ਤੇ ਜੋ ਕੁਛ ਇੱਥੇ ਆ ਪੰਜਾਬ ਚ ਚੱਲ ਰਿਹਾ ਇਸ ਵੇਲੇ ਕਾਂਗਰਸ ਦਾ, ਉਧਰੋਂ ਵੀ ਰਮਿੰਦਰ ਜੀ ਸੰਕੇਤ ਹੈ ਕਿ ਚੰਡੀਗੜ੍ਹ ਜਾਂ ਪੰਜਾਬ ਦੇ ਵਿੱਚ ਕਿਤੇ ਇੱਕ ਅੱਧੀ ਜਾਂ ਤੇ ਹੁੰਝਾ ਨਾ ਫਿਰ ਜਾਏ। ਸੋ ਕਹਿਣ ਤੋਂ ਭਾਵ ਹੈ ਕਿ ਸਾਰੀਆਂ ਪਾਰਟੀਆਂ ਸਰਬ ਪਾਰਟੀਆਂ ਦੀ ਬੈਠਕ ਜ਼ਰੂਰ ਹੈ, ਨਿਕਲਿਆ ਉਸ ਬੈਠਕ ਵਿੱਚ ਕੁਛ ਨਹੀਂ। 3 ਘੰਟੇ ਬੈਠਕ ਚੱਲੀ ਹੈ, ਬੈਠਕ ਦੇ ਵਿੱਚ ਚਾਹ ਪਾਣੀ ਕਹਿੰਦੇ ਜ਼ਰੂਰ ਪੀਤਾ, ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿੱਚ ਸੀ, ਵਿਰੋਧੀ ਧਿਰਾਂ ਕੀ, ਕਾਂਗਰਸ ਕੀ, ਆਮ ਆਦਮੀ ਪਾਰਟੀ ਕੀ, ਸ਼ਿਵ ਸੈਨਾ ਕੀ, ਤ੍ਰਿਮੂਲ ਕਾਂਗਰਸ ਕੀ, ਸਮਾਜਵਾਦੀ ਪਾਰਟੀ, ਉਹਨਾਂ ਨੇ ਗੱਲਾਂ ਰੱਖੀਆਂ ਕਿ ਭਾਈ ਆ ਜਿਹੜਾ ਇੱਕ ਜੰਤਰ ਮੰਤਰ ਵਿੱਚ ਪ੍ਰਦਰਸ਼ਨ ਚੱਲਦਾ ਉੱਤੇ ਗੱਲ ਕਰਨੀ ਹੈ
1: ਜੀ,
0: ਅਸੀਂ ਭਾਰਤ ਦੇ ਰੁਜ਼ਗਾਰ ਦੀ ਗੱਲ ਕਰਨੀ ਹੈ, ਵਧੇ ਤੇਲ ਦੀਆਂ ਕੀਮਤਾਂ ਦੀ ਗੱਲ ਕਰਨੀ ਹੈ, ਵਿਦੇਸ਼ ਨੀਤੀ ਦੀ ਗੱਲ ਕਰਨੀ, ਉਹ ਕਦੇ ਪਰੇ ਹੋ ਕੇ ਬਹਿ ਜਾਓ, ਕੋਈ ਗੱਲਬਾਤ ਨਹੀਂ ਕਰਨੀ, ਅਸੀਂ ਦੱਸਾਂਗੇ ਕੀ ਗੱਲ ਕਰਨੀ ਹੈ। ਇੱਥੋਂ ਰੌਲਾ ਰੱਪਾ ਪੈ ਗਿਆ। ਫਿਰ ਮੁੱਦਾ ਸਭ ਤੋਂ ਕਿ ਭਾਈ ਆਹ ਕੀ ਹੋਈ ਜਾਂਦਾ ਭਾਰਤੀ ਕਾਨੂੰਨ ਦੇ ਵਿੱਚ, ਦੂਸਰੀਆਂ ਪਾਰਟੀਆਂ ਦੇ ਤੁਸੀਂ ਲਿਆ ਕੇ ਆਪਣੇ ਚ ਸ਼ਾਮਿਲ ਕਰਾਈ ਜਾਂਦੇ, ਇਹਨਾਂ ਦੀ ਮੈਂਬਰਸ਼ਿਪ ਖਾਰਜ ਕਰੋ ਪਹਿਲਾਂ ਤੇ, ਚਾਹੇ ਉਹ ਤ੍ਰਿਮੂਲ ਕਾਂਗਰਸ ਵਾਲੇ ਵਾ, ਚਾਹੇ ਉਧਵ ਠਾਕਰੇ ਵਾਲੀ ਸ਼ਿਵ ਸੈਨਾ ਤੇ ਹੈ। ਉਹ ਅਗਲੇ ਕਹਿੰਦੇ ਨਾ ਜੀ, ਨਾ ਕਾਨੂੰਨ ਆਗਿਆ ਦਿੰਦਾ ਸਾਨੂੰ। ਹੁਣ ਫਿਰ ਉਹ ਸਰਬ ਪਾਰਟੀ ਬੈਠਕ ਕਾਹਦੀ ਹੋਗੀ ਜਿੱਥੇ ਸੱਤਾਧਾਰੀ ਨੇ ਆਪਣੀ ਤਾਕਤ ਦਾ ਹੀ ਪ੍ਰਦਰਸ਼ਨ ਕਰਨਾ ਹੈ? ਭਾਰਤੀ ਅਜੇ ਸੈਸ਼ਨ ਕੱਲ ਸ਼ੁਰੂ ਹੋਣਾ ਹੈ, ਖਰੂਦ ਅੱਜ ਹੀ ਸ਼ੁਰੂ ਹੋ ਗਿਆ, ਇੰਨਾ ਕੁ ਜ਼ਰੂਰ ਪਤਾ ਲੱਗਾ ਕਿ ਆਉਂਦੇ ਕੱਲ ਪਹਿਲੇ ਦਿਨ ਹੀ ਭਾਰਤੀ ਜਨਤਾ ਪਾਰਟੀ, ਜਿਹਨੂੰ ਆਪਾਂ ਆਖਦੇ ਨੇ ਕਿ ਆਕਰ ਮੁਣ ਮੂਡ ਦੇ ਵਿੱਚ ਮੈਦਾਨ ਚ ਨਿਤ ਰਹੀ ਹੈ। ਬੰਦੇ ਮਾਤਰਮ ਬਿੱਲ ਦੇਸ਼ ਦੇ ਗ੍ਰਹਿ ਮੰਤਰੀ ਕੱਲ ਰਾਜ ਸਭਾ ਚ ਪੇਸ਼ ਕਰਨ ਜਾ ਰਹੇ ਹੈ। ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ 1971 ਵਿੱਚ ਸੋਧ ਬਿੱਲ ਵੀ ਕੱਲ ਲਿਆਉਣ ਜਾ ਰਹੇ ਹੈ। ਸੋ ਇੱਦਾਂ ਦੇ ਕਈ ਬਿੱਲ ਜਿਹਨਾਂ ਵਿੱਚ ਕਹਿੰਦੇ ਕਿ ਕਾਫੀ ਸਖਤੀ ਭਰੇ ਆਦੇਸ਼ ਹੋਣਗੇ। ਸੋ ਵੇਖਦੇ ਹਾਂ ਕੱਲ ਜਦੋਂ ਕਾਰਵਾਈ ਸ਼ੁਰੂ ਹੁੰਦੀ ਹੈ ਤੇ ਕੀ ਕੁਛ ਕਰਨਾ ਪੈਂਦਾ
1: ਜੀ। ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਹਰਪ੍ਰੀਤ ਸੈਣੀ ਜੀ ਦਾ ਅਸੀਂ ਟੌਪ ਚੋਇਸ ਇੰਸ਼ੋਰੈਂਸ ਤੋਂ ਜ਼ਿਕਰ ਜ਼ਰੂਰ ਕਰ ਦਈਏ ਜੀ। ਗੱਲ ਇੰਸ਼ੋਰੈਂਸ ਦੀ ਤੋਰਦੇ ਹਾਂ ਕਿਉਂਕਿ ਲੱਗਦਾ ਸਾਨੂੰ ਹੈ ਕਿ ਇਹ ਸਾਡੀ ਪ੍ਰਾਇਓਰਟੀ ਨਹੀਂ ਹੈ, ਪਰ ਇਹ ਅਹਿਮ ਪ੍ਰਾਇਓਰਟੀ ਸਾਡੀ ਬਣਨੀ ਚਾਹੀਦੀ ਹੈ ਤਾਂ ਜੋ ਕਿ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਜੋ ਹੈ ਅਸੀਂ ਕਰਕੇ ਰੱਖੀਏ। ਸੋ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ, ਵੈਸਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਟਰੈਵਲ ਇੰਸ਼ੋਰੈਂਸ ਤੁਸੀਂ ਆਪ ਕਿਤੇ ਜਾਣਾ ਤੇ ਇਹਨਾਂ ਸਾਰੀਆਂ ਇੰਸ਼ੋਰੈਂਸਿਸ ਬਾਰੇ ਜੀ ਪਾਲਿਸੀਜ਼ ਬਾਰੇ ਤੁਸੀਂ ਜਾਣਕਾਰੀ ਹਰਪ੍ਰੀਤ ਸੈਣੀ ਜੀ ਪਾਸੋਂ ਜ਼ਰੂਰ ਲਵੋ। ਇਸ ਦੇ ਨਾਲ ਨਾਲ ਅੱਛੇ ਇਨਵੈਸਟਮੈਂਟ ਪਲਾਨਸ, ਅੱਛੇ ਹੈਲਥ ਤੇ ਡੈਂਟਲ ਪਲਾਨਸ ਬਾਰੇ ਵੀ ਜਾਣਕਾਰੀ ਲਓ। ਨੰਬਰ 416-817-6500 ਹੈ, 416-817-6500 ਜੀ ਹਰਪ੍ਰੀਤ ਸੈਣੀ ਜੀ ਲਈ ਇਹ ਨੰਬਰ ਜੀ ਤੁਸੀਂ ਜ਼ਰੂਰ ਨੋਟ ਰੱਖੋ। ਤੇ ਨਾਲ ਹੀ ਜੀ ਗੱਲ ਮੋਰਗੇਜ ਦੀ ਹੋਵੇ ਤੇ ਹਰਮਨ ਬੱਤਾ ਜੀ ਨੂੰ ਤੁਸੀਂ ਸੰਪਰਕ ਕਰਨਾ ਕਿਉਂਕਿ ਆਪਣੇ ਤਜਰਬੇ ਦੇ ਨਾਲ ਤੇ ਨਾਲ ਹੀ ਜੋ ਇਹਨਾਂ ਕੋਲ ਮਲਟੀਪਲ ਲੈਂਡਰਸ ਦਾ ਕੰਮ ਹੈ ਜੀ, ਤੁਹਾਡੀ ਮਦਦ ਜੋ ਹੈ ਮੋਰਗੇਜ ਦੀ ਇਹ ਪੱਕੀ ਕਰਨਗੇ। ਨੰਬਰ ਨੋਟ ਕਰਨਾ ਜੀ, ਹਰਮਨ ਬੱਤਾ ਜੀ ਦਾ ਮੋਰਗੇਜ ਦਾ ਕੰਮ ਹੈ, ਮੋਰਗੇਜ ਪਰਚੇਜ਼, ਰਿਨਿਊਅਲ, ਰੀਫਾਈਨਾਂਸਿੰਗ ਹੈ ਤੇ ਪ੍ਰੀ ਅਪਰੂਵਲ ਹੈ ਤੇ ਨੰਬਰ 647-685-9000 ਨੰਬਰ ਹੈ 6476859000 647-685-9000 ਨੰਬਰ ਜੀ ਤੁਸੀਂ ਜ਼ਰੂਰ ਨੋਟ ਰੱਖੋ ਜੀ ਹਰਮਨ ਬੱਤਾ ਜੀ ਦੇ ਲਈ। ਰਮੇਸ਼ ਜੀ ਕਾਕਰੋਚ ਜਨਤਾ ਪਾਰਟੀ ਦੀ ਗੱਲ ਕਰਾਂਗੇ ਤੇ ਸੋਨਮ ਵਾਂਗਚੁੱਕ ਨੇ ਖਬਰ ਹੈ ਕੱਲ ਹੋਣ ਵਾਲੇ ਅੰਦੋਲਨ ਨੂੰ ਆਜ਼ਾਦੀ ਅੰਦੋਲਨ ਦੱਸਿਆ ਜੀ ਕੀ ਖਾਸ ਰਿਪੋਰਟ ਹੈ
0: ਰਪਿੰਦਰ ਜੀ ਉਹਨਾਂ ਨੇ ਕਿਹਾ ਕਿ ਭਾਰਤ ਦੀ ਆਜ਼ਾਦ ਹੋਣ ਤੋਂ ਬਾਅਦ ਦੂਜਾ ਆਜ਼ਾਦੀ ਅੰਦੋਲਨ ਹੈ ਕੱਲ ਵਾਲਾ
1: ਜੀ
0: ਹੁਣ ਕੱਲ ਹੈ ਕੀ ਹੈ ਕੱਲ ਅਸਲ ਵਿੱਚ ਕਾਕਰੋਚ ਜਨਤਾ ਪਾਰਟੀ ਨੇ ਅਭਿਜੀਤ ਦਿਪਕੇ ਦੀ ਬਣਾਈ ਪਾਰਟੀ ਨੇ ਭਾਰਤ ਦੀ ਸੰਸਦ ਵਾਲੇ ਪਾਸੇ ਨੂੰ ਮਾਰਚ ਦਾ ਐਲਾਨ ਕੀਤਾ ਹੋਇਆ ਯਾਨੀ ਪਹਿਲਾ ਦਿਨ ਸੰਸਦ ਦੇ ਮਾਨਸੂਨ ਸੈਸ਼ਨ ਦਾ ਇੱਕ ਪਾਸੇ ਉਹ ਕਹਿੰਦੇ ਅਸੀਂ ਬਿੱਲ ਪੇਸ਼ ਕਰਨੇ ਹੈ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ ਦੂਜੇ ਪਾਸੇ ਇਹ ਕਹਿੰਦੇ ਜੀ ਆਪਣਾ ਜਿਹੜਾ ਸਿੱਖਿਆ ਮੰਤਰੀ ਉਹਨੂੰ ਚੱਲਦਾ ਕਰੋ ਧਰਮਿੰਦਰ ਪ੍ਰਧਾਨ ਨੂੰ ਉਹ ਮਰਨ ਵਰਤ ਤੇ ਬੈਠੇ ਹੈ ਸੋਨਮ ਵਾਂਗਚੁੱਕ ਨੂੰ ਪੁਲਿਸ ਧੱਕੇ ਨਾਲ ਚੁੱਕ ਕੇ ਲੈ ਗਈ ਹਸਪਤਾਲ ਦੇ ਵਿੱਚ ਸਮਝ ਲਓ ਕਿ ਇੱਕ ਢੰਗ ਦਾ ਨਜ਼ਰਬੰਦ ਕੀਤਾ ਤੇ ਉਹ ਸੋਨਮ ਵਾਂਗਚੁੱਕ ਨੇ ਹੁਣ ਸੁਨੇਹਾ ਭੇਜਿਆ ਕਿ ਭਾਈ ਕੱਲ ਵਾਲਾ ਅੰਦੋਲਨ ਬੜਾ ਵੱਡਾ ਅੰਦੋਲਨ ਹੈ ਭਾਰਤ ਦਾ ਦੂਜਾ ਆਜ਼ਾਦੀ ਅੰਦੋਲਨ ਹੈ ਹਾਲਾਂਕਿ ਚਲੋ ਉਹ ਅੰਦੋਲਨ ਲੜ ਰਹੇ ਆ ਉਹਨਾਂ ਦੀ ਇੱਕ ਪਾਰਟੀ ਹੈ ਸੋਨਮ ਵਾਂਗਚੁੱਕ ਇੱਕ ਆਪ ਸਮਾਜਿਕ ਕਾਰਕੁਨ ਹੈ ਉਹਨਾਂ ਦਾ ਦਾਅਵਾ ਹੈ ਕਿ ਬਹੁਤ ਵੱਡਾ ਅੰਦੋਲਨ ਹੈ ਔਰ ਬਹੁਤ ਵੱਡੀ ਗਿਣਤੀ ਚ ਕੱਲ ਲੋਕ ਉੱਥੇ ਇਕੱਠੇ ਹੋਣਗੇ ਮੈਂ ਬੀਤੇ ਕੱਲ ਵੀ ਇੱਕ ਸ਼ਬਦ ਦਾ ਜ਼ਿਕਰ ਕੀਤਾ ਸੀ ਕਿ ਦੇਖਣ ਵਾਲੀ ਗੱਲ ਹੋਵੇਗੀ ਕਿ ਕੱਲ ਕਿੰਨੇ ਕੁ ਲੋਕ ਆਉਂਦੇ ਆ ਕਿਉਂਕਿ ਜਿੱਦਣ ਤੋਂ ਕਾਂਗਰਸ ਜਨਤਾ ਪਾਰਟੀ ਨੇ ਇਕੱਠ ਸ਼ੁਰੂ ਕੀਤੇ ਆ ਇਕੱਠ ਵਿੱਚ ਗਿਣਤੀ ਤੇ ਹੋਈ ਹੈ ਪਰੰਤੂ ਜਿੱਡੇ ਵੱਡੇ ਪੱਧਰ ਤੇ ਦਾਅਵਾ ਉਹ ਤੋਂ ਬਹੁਤ ਥੱਲੇ ਆ ਗਿਣਤੀ ਹੁਣ ਕਿੰਨੇ ਦਿਨ ਹੋ ਗਏ ਭੁੱਖ ਹੜਤਾਲ ਤੇ ਬੈਠਿਆਂ ਨੂੰ ਸਾਰ ਨਹੀਂ ਲਈ ਜਾ ਰਹੀ ਅਭਿਜੀਤ ਦਿਪਕੇ ਆਪ ਭੁੱਖ ਹੜਤਾਲ ਤੇ ਬੈਠ ਗਿਆ ਵਿਰੋਧੀ ਪੋਲੀਟੀਕਲ ਪਾਰਟੀਆਂ ਕਾਂਗਰਸ ਜਨਤਾ ਪਾਰਟੀ ਦੇ ਇਸ ਅੰਦੋਲਨ ਦੇ ਹੱਕ ਚ ਉਤਰ ਆਈਆਂ ਅੱਜ ਦੀ ਜਿਹੜੀ ਸਰਬ ਪਾਰਟੀ ਬੈਠਕ ਸੀ ਮਾਨਸੂਨ ਸੈਸ਼ਨ ਤੋਂ ਪਹਿਲਾਂ ਉਸ ਬੈਠਕ ਵਿੱਚ ਵੀ ਜੰਤਰ ਮੰਤਰ ਦੇ ਅੰਦੋਲਨ ਦਾ ਜ਼ਿਕਰ ਹੋਇਆ ਪਰੰਤੂ ਕਿਨ ਪਰਵਾਹ ਕਰਨੀ ਹੈ ਹੁਣ ਸੋਨਮ ਵਾਂਗਚੁੱਕ ਨੇ ਤੇ ਕਹਿ ਦਿੱਤਾ ਕਿ ਭਾਰਤ ਦਾ ਦੂਜਾ ਆਜ਼ਾਦੀ ਅੰਦੋਲਨ ਹੈ ਹੁਣ ਉਹ ਦੂਜਾ ਆਜ਼ਾਦੀ ਅੰਦੋਲਨ ਅਸੀਂ ਕੱਲ ਵੇਖਦੇ ਹਾਂ ਕਿੱਡੀ ਕੁ ਤਾਦਾਦ ਦੇ ਵਿੱਚ ਉੱਥੇ ਲੋਕ ਜੁੜਦੇ ਆ ਕਿ ਦਿੱਲੀ ਦੀ ਪੁਲਿਸ ਲੋਕਾਂ ਨੂੰ ਦਿੱਲੀ ਚ ਆਉਣ ਦਿੰਦੀ ਜਾਂ ਨਹੀਂ ਆਉਣ ਦਿੰਦੀ ਫਿਰ ਲੋਕ ਕੀ ਸੰਸਦ ਭਵਨ ਵਾਲੇ ਪਾਸੇ ਨੂੰ ਵੱਧ ਪਾਉਂਦੇ ਜਾਂ ਨਹੀਂ ਵੱਧ ਪਾਉਂਦੇ ਕੀ ਹਾਲਾਤ ਬਣਗੇ ਇਹ ਕੱਲ ਪਤਾ ਲੱਗੇਗਾ ਸੋ ਸੋਨਮ ਵਾਂਗਚੁੱਕ ਨੇ ਭਾਈ ਆਪਣੇ ਵਾਲੇ ਪਾਸਿਓਂ ਐਲਾਨ ਵੱਡਾ ਕਰ ਦਿੱਤਾ ਹੈ ਬਾਕੀ ਕੱਲ ਵੇਖਦੇ ਕੀ ਬਣਦਾ
1: ਜੀ ਰਮੇਸ਼ ਜੀ ਤੇ ਜੀ ਇਸ ਦੇ ਨਾਲ ਹੀ ਅਸੀਂ ਯਾਦ ਕਰਵਾ ਦਈਏ ਜੀ ਮੂਵਿੰਗ ਦਾ ਕੰਮ ਹੈ ਤੇ ਐਚ ਕੇ ਮੂਵਰਸ ਨੂੰ ਤੁਸੀਂ ਸੰਪਰਕ ਕਰਨਾ ਨੰਬਰ ਹੈ 416-524-6604 416-524-6704 ਇਹ ਨੰਬਰ ਹੈ ਜੀ ਭਾਵੇਂ ਤੁਸੀਂ ਕੈਨੇਡਾ ਦੇ ਵਿੱਚ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਣਾ ਜਾਂ ਪੂਰੇ ਨੌਰਥ ਅਮਰੀਕਾ ਦੀ ਗੱਲ ਕਰੀਏ ਆਪਣਾ ਮੁਲਕ ਹੀ ਕਿਉਂ ਨਾ ਬਦਲਣਾ ਹੋਵੇ ਪ੍ਰੋਫੈਸ਼ਨਲ ਐਚ ਕੇ ਮੂਵਰਸ ਤੁਹਾਡੀ ਮਦਦ ਹਰ ਪਾਸੇ ਕਰਨਗੇ ਪੂਰੀ ਸੰਭਾਲ ਦੇ ਨਾਲ ਫੁੱਲਾਂ ਵਾਂਗ ਤੁਹਾਡਾ ਸਮਾਨ ਜੋ ਹੈ ਪੈਕ ਕਰਕੇ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾਣਗੇ ਸੋ ਨੋਟ ਰੱਖਣਾ ਐਚ ਕੇ ਮੂਵਰਸ ਨੂੰ ਨੰਬਰ 416-524-6604 416-524-6704 ਜੀ ਇਹ ਨੰਬਰ ਤੁਸੀਂ ਜ਼ਰੂਰ ਨੋਟ ਰੱਖੋ ਜੀ ਅਤੇ ਮੈਂ ਇਸ ਦੇ ਨਾਲ ਨੋਟ ਤੁਹਾਨੂੰ ਇਹ ਵੀ ਜ਼ਰੂਰ ਕਰਵਾ ਦੇਵਾਂ ਕਿ ਗੱਲ ਹੋਵੇ ਕੰਕਰੀਟ ਦੇ ਕੰਮ ਦੀ ਗੱਲ ਹੋਵੇ ਘਰ ਦਾ ਤੁਸੀਂ ਜੋ ਬਾਹਰ ਡਰਾਈਵੇ ਹੈ ਜਾਂ ਫਿਰ ਬੈਕਯਾਰਡ ਹੈ ਤੁਸੀਂ ਸੋਹਣਾ ਇਸ ਵੇਲੇ ਹੁਣ ਚੰਗੇ ਮੌਸਮ ਦੇ ਵਿੱਚ ਸਵਾਰਨਾ ਅਤੇ ਟੈਰਿਕਸ ਕੰਕਰੀਟ ਸਰਵਿਸਿਜ਼ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ ਕੁਲਵਿੰਦਰ ਧਾਲੀਵਾਲ ਜੀ ਦਾ ਨੰਬਰ ਨੋਟ ਕਰਨਾ 647-526-2372 647-526-2372 ਜੀ ਇਹ ਨੰਬਰ ਹੈ 647-526-2372 ਬੇਸਮੈਂਟ ਲੀਕੇਜ ਰਿਪੇਅਰਿੰਗ ਕਰਵਾਉਣੀ ਹੈ ਤਾਂ ਵੀ ਇਹਨਾਂ ਨੂੰ ਤੁਸੀਂ ਕਾਲ ਆਪਣੀ ਜ਼ਰੂਰ ਕਰ ਲਓ ਸੋਹਣਾ ਪੈਟੀਓ ਸੋਹਣਾ ਡਰਾਈਵੇ ਅਤੇ ਹੋਰ ਕੰਕਰੀਟ ਦਾ ਕੰਮ ਨੰਬਰ 647-526-2372 ਨੰਬਰ 'ਤੇ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ ਰਮੇਸ਼ ਜੀ ਜਿੱਥੇ ਚੋਣਾਂ ਦਾ ਸਮਾਂ ਹਰ ਦਿਨ ਕਹਿੰਦੇ ਆ ਕਿ ਸਿਆਸੀ ਪਾਰਟੀਆਂ ਨੂੰ ਤਾਂ ਲੱਗਦਾ ਹੋਣਾ ਕਿ ਨੇੜੇ ਹੀ ਆਈ ਜਾਂਦਾ ਸੋ ਲਗਾਤਾਰ ਰਮੇਸ਼ ਜੀ ਪੰਜਾਬ 'ਚ ਕੇਂਦਰੀ ਮੰਤਰੀਆਂ ਦੀਆਂ ਫੇਰੀਆਂ ਵੱਧ ਰਹੀਆਂ ਨੇ ਜੀ ਕੀ ਖਾਸ ਰਿਪੋਰਟ ਹੈ
0: ਦੇਖੋ ਕੇਂਦਰੀ ਮੰਤਰੀਆਂ ਤੋਂ ਭਾਵ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਖੇਮੇ ਦੇ ਮੰਤਰੀ,
1: ਜੀ
0: ਕਿਉਂਕਿ ਕੇਂਦਰ ਚ ਅਗਲਿਆਂ ਦੀ ਸਰਕਾਰ ਹੈ ਤੇ ਪੰਜਾਬ ਫੇਰੀਆਂ ਬੜਾ ਸਿੱਧਾ ਪਤੜਾ ਆ ਕਿ ਜੇ ਅਸੀਂ ਕਹੀਏ ਜੀ ਉਹਨਾਂ ਨੂੰ ਕੋਈ ਪੰਜਾਬ ਦੀ ਬੜੀ ਯਾਦ ਆ ਗਈ ਜਾਂ ਪੰਜਾਬ ਦੇ ਕਿਸੇ ਵਿਸ਼ੇਸ਼ ਵਰਗ ਦੇ ਪ੍ਰਤੀ ਤਰਸ ਆ ਗਿਆ ਜਾਂ ਉਹਨਾਂ ਦੇ ਵਿੱਚ ਕੋਈ ਧਾਰਮਿਕ ਸ਼ਰਧਾ, ਉਹ ਤਾਂ ਪੰਜਾਬ ਆ ਰਹੇ ਹੈ ਫਲਾਨੀ ਥਾਂ ਤੇ ਮੱਥਾ ਟੇਕਣ, ਇਦਾਂ ਦਾ ਕੁਛ ਨਹੀਂ ਹੈ। ਨਿਰੋਲ ਸਿਆਸੀ ਫੇਰੀਆਂ ਨੇ,
1: ਜੀ
0: ਸਿਆਸਤ ਤੋਂ ਵੱਧ ਕੁਛ ਨਹੀਂ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਇਲੈਕਸ਼ਨ ਲੜਨ ਦੇ ਮੂਡ ਵਿੱਚ ਹੈ, ਹਾਲਾਂਕਿ ਮੇਰੀ ਜਾਤੀ ਸਮਝ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦੀ ਸਮਝ ਹੈ ਕਿ ਇਕੱਲਿਆਂ ਜੇ ਉਹ ਚੋਣ ਲੜਦੀ ਹੈ ਤੇ ਕੋਈ ਬਹੁਤ ਵੱਡੀ ਅਚੀਵਮੈਂਟ ਉਹਨਾਂ ਤੋਂ ਗਿਣਤੀ ਮਿਣਤੀ ਚ ਨਹੀਂ ਹੋਣੀ, ਪਰੰਤੂ ਉਹ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਆਕਰਮਣ ਮੂਡ ਦੇ ਵਿੱਚ ਮੂਡ ਚ ਉਤਰੀ ਹੈ, ਉਹ ਭਾਰਤ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਆਹ ਵੇਖੋ ਜੀ, ਕਹਿੰਦੇ ਅਸੀਂ ਪੰਜਾਬ ਚ ਨਹੀਂ ਪੈਰ ਲੱਗ ਸਕਦੇ, ਅਸੀਂ ਪੰਜਾਬ ਚ ਵੀ ਲਾਏ, ਅਸੀਂ ਪੱਛਮੀ ਬੰਗਾਲ ਚ ਵੀ ਲਾਏ, ਅਸੀਂ ਫਲਾਨੀ ਥਾਂ ਤੇ ਵੀ ਲਾਏ। ਉਹ ਇਦਾਂ ਦਾ ਇੱਕ ਭਾਰਤੀ ਜਨਤਾ ਪਾਰਟੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਕਿ ਦੇਸ਼ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਸ਼ਕਤੀ ਵਿੱਚ ਉੱਭਰ ਚੁੱਕੀ ਹੈ ਜਾਂ ਉੱਭਰ ਰਹੀ ਹੈਗੀ ਹੈ। ਹੁਣ ਜਿਹੜੇ ਕੇਂਦਰੀ ਮੰਤਰੀਆਂ ਦਾ ਤੁਸੀਂ ਜ਼ਿਕਰ ਕੀਤਾ, ਪ੍ਰਧਾਨ ਮੰਤਰੀ ਤੇ ਆਪ ਫੇਰੀ ਲਾ ਕੇ ਗਏ ਆ 2 ਦਿਨ ਪਹਿਲੀ ਗੱਲ ਹੈ।
1: ਜੀ
0: ਅੱਜ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਉਹਨਾਂ ਦੇ ਕਾਕਾ ਜੀ ਜਿਹੜੇ ਮੰਤਰੀ ਨੇ ਇਸ ਵੇਲੇ ਭਾਰਤ ਦੀ ਲੋਕ ਸਭਾ ਦੇ ਵਿੱਚ, ਜਿਨ੍ਹਾਂ ਦੇ ਕੋਲ ਫੂਡ ਪ੍ਰੋਸੈਸਿੰਗ ਉਦਯੋਗ ਹੈ, ਚਿਰਾਗ ਪਾਸਵਾਨ ਅੱਜ ਆਏ ਹੈ। ਚਿਰਾਗ ਪਾਸਵਾਨ ਜਿੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਪਤਾ ਲੱਗਾ ਗਏ, ਉੱਥੇ ਦੇਖੋ ਕਿੰਨਾ ਹੈਰਾਨੀਜਨਕ ਵਰਤਾਰਾ ਆ। ਦੁਆਬੇ ਦਾ ਇੱਕ ਡੇਰਾ ਆ ਦਲਿਤ ਭਾਈਚਾਰੇ ਨਾਲ ਸੰਬੰਧਿਤ, ਜਿਹਨੂੰ ਆਪਾਂ ਡੇਰਾ ਸੱਚਖੰਡ ਬੱਲਾਂ ਆਖਦੇ ਹਾਂ। ਮੈਂ ਬਹੁਤ ਵਾਰ ਜ਼ਿਕਰ ਕੀਤਾ ਕਿ ਬਹੁਤ ਕੋਈ ਆਪਾਂ ਕਹੀਏ ਜਿਹਦਾ 500 ਸਾਲ ਪੁਰਾਣਾ ਇਤਿਹਾਸ ਹੈ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਅਸੀਂ ਇਹ ਵੀ ਕਹੀਏ ਕਿ ਬਹੁਤ ਵੱਡਾ ਡੇਰਾ, ਇਦਾਂ ਦੀ ਵੀ ਕੋਈ ਗੱਲ ਨਹੀਂ ਹੈ। ਹਾਂ, ਡੇਰਾ ਜ਼ਰੂਰ ਹੈ, ਸ਼ਰਧਾਵਾਨ ਵੀ ਬਥੇਰੇ ਆ ਲੋਕ ਉਹਦੇ। ਹੁਣ ਉਹ ਡੇਰੇ ਦੇ ਵਿੱਚ ਅੱਜ ਨਤਮਸਤਕ ਹੁਣ ਚਲੇ ਗਏ,
1: ਜੀ
0: ਕਦੇ ਪ੍ਰਧਾਨ ਮੰਤਰੀ ਉੱਥੇ ਆਉਂਦੇ ਆ ਤੇ ਫਿਰ ਤੋਂ ਸਮਝ ਨਹੀਂ ਆਉਂਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹਿੰਦੂ ਵੋਟਾਂ ਤੋਂ ਇਲਾਵਾ ਦੂਜੀ ਨਜ਼ਰ ਕਿੱਥੇ ਰੱਖ ਕੇ ਬੈਠੀ ਹੈ, ਦਲਿਤ ਭਾਈਚਾਰੇ ਦੇ ਵੋਟਾਂ ਤੇ ਨਜ਼ਰ ਟਕਾ ਕੇ ਬੈਠੀ ਹੈ। ਕਦੇ ਉਹਨਾਂ ਦਾ ਹਰਿਆਣੇ ਵਾਲਾ ਮੁੱਖ ਮੰਤਰੀ ਆ ਜਾਂਦਾ, ਕਦੇ ਪ੍ਰਧਾਨ ਮੰਤਰੀ ਆਪ ਆ ਗਏ। ਅੱਜ ਲੋਕ ਜਨ ਸ਼ਕਤੀ ਪਾਰਟੀ ਦਾ ਜਿਹੜਾ ਕੌਮੀ ਪ੍ਰਧਾਨ ਹੈ ਚਿਰਾਗ ਪਾਸਵਾਨ, ਜਿਹੜਾ ਕੇਂਦਰ ਦੇ ਵਿੱਚ ਕੇਂਦਰੀ ਵਜ਼ੀਰ ਹੈ, ਉਹ ਆ ਜਾਂਦਾ ਹੈ। ਹਾਲਾਂਕਿ ਇਤਰਾਜ਼ ਕੋਈ ਨਹੀਂ, ਕੌਣ ਕਿੱਥੇ ਮੱਥਾ ਟੇਕਦਾ ਹੈ, ਪਰੰਤੂ ਗੱਲ ਇਹ ਹੈ ਕਿ ਸਮਝ ਵੀ ਆਉਂਦੀ ਹੈ ਨਾ ਗੱਲ ਹੋ ਕੀ ਰਹੀ ਹੈ। ਸੋ ਕੇਂਦਰੀ ਮੰਤਰੀਆਂ ਦੀਆਂ ਤੁਸੀਂ ਫੇਰੀਆਂ ਦਾ ਜ਼ਿਕਰ ਕੀਤਾ ਹੈ ਰੁਪਿੰਦਰ ਜੀ, ਇਹ ਬਹੁਤ ਸਿੱਧ ਪੱਧਰ ਆਇਆ ਕਿ ਇਹ ਫੇਰੀਆਂ ਨਿਰੋਲ ਸਿਆਸੀ ਹੈ, ਸਿਆਸਤ ਤੋਂ ਪ੍ਰੇਰਿਤ ਹੈ ਤੇ 2027 ਦੀ ਸਿਆਸਤ ਨਾਲ ਜਾ ਕੇ ਜੁੜਨਗੀਆਂ।
1: ਜੀ ਬਿਲਕੁਲ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ ਇਸ ਖਬਰ ਨੂੰ ਵੀ ਬ੍ਰੇਕ ਤੋਂ ਪਹਿਲਾਂ ਬਿਲਕੁਲ ਲੈ ਲਈਏ, ਜਿੱਥੇ ਖਬਰ ਹੈ ਪੰਜਾਬ ਵਿੱਚ ਨਿਵੇਸ਼ ਦਾ ਸੱਚ ਰਮੇਸ਼ ਜੀ ਹੁਣ ਸਾਹਮਣੇ ਆ ਚੁੱਕਾ ਹੈ ਜੀ, ਕੀ ਅਸਲ ਸੱਚ ਹੈ?
0: ਦੇਖੋ ਗੱਲ ਇਹ ਆ, ਇਹ ਮੈਂ ਤੇ ਬੜੀ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਕੋਈ ਵੀ ਸਰਕਾਰ, ਚਾਹੇ ਪੰਜਾਬ ਸੂਬੇ ਦੀ ਹੈ, ਚਾਹੇ ਹਰਿਆਣੇ ਦੀ ਜਾਂ ਕੋਈ ਹੋਰ ਹੋਵੇ,
1: ਜੀ
0: ਜਦੋਂ ਕਹਿੰਦੀ ਜੀ ਅਸੀਂ ਚੱਲੇ ਆ ਜੀ ਬੰਬੇ ਨੂੰ, ਉੱਥੇ ਅਸੀਂ ਵੱਡੀਆਂ ਕੰਪਨੀਆਂ ਨਾਲ ਮੀਟਿੰਗ ਕਰਨੀ ਹੈ, ਅਸੀਂ ਚੱਲੇ ਆ ਬੰਗਲੁਰੂ, ਉੱਥੇ ਦੇਸ਼ ਦੇ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਕਰਨੀ ਹੈ, ਜਾਂ ਅਸੀਂ ਸੂਬੇ ਦੇ ਵਿੱਚ ਇੱਕ ਵਿਸ਼ੇਸ਼ ਸੰਮੇਲਨ ਸੱਦ ਲਿਆ, ਜਾਂ ਕਈ ਕਹਿੰਦੇ ਜੀ ਅਸੀਂ ਜਹਾਜ਼ ਦੇ ਉੱਪਰ ਚੜ੍ਹ ਕੇ ਚੱਲੇ ਆ ਜਪਾਨ, ਅਸੀਂ ਚੱਲੇ ਆ ਦੱਖਣੀ ਕੋਰੀਆ, ਉੱਥੇ ਮੀਟਿੰਗ ਕਰਨੀ ਹੈ ਦੁਨੀਆਂ ਦੇ ਕਾਰੋਬਾਰੀਆਂ ਦੇ ਨਾਲ। ਮੈਂ ਨਿੱਜੀ ਤੌਰ ਤੇ ਇਹੀ ਕਹਿੰਦਾ ਹੁੰਦਾ ਆ ਕਿ ਇਹ ਢੰਗ ਹੀ ਠੀਕ ਨਹੀਂ ਹੈਗਾ। ਇੱਕ ਨਵੀਂ ਡਰਾਮੇਬਾਜ਼ੀ, ਰੁਜ਼ਗਾਰ ਦੇ ਮੌਕੇ ਤੁਸੀਂ ਆਪ ਪੈਦਾ ਕਰਨੇ ਆ, ਤੁਸੀਂ ਵਿਦੇਸ਼ੀ ਕੰਪਨੀਆਂ ਨੂੰ ਆਪਣਾ ਸਿਸਟਮ ਵੇਚ ਰਹੇ ਹੋ ਤੇ ਦਿਹਾੜੀਦਾਰ ਬਣਾ ਰਹੇ ਹੋ ਆਪਣੇ ਲੋਕਾਂ ਨੂੰ, ਜਿਨ੍ਹਾਂ ਨੂੰ ਤੁਸੀਂ ਧੱਕੇ ਨਾਲ ਉੱਥੇ ਉਹਨਾਂ ਤੋਂ ਠੇਕੇ ਤੇ ਲਗਾ ਕੇ ਉਜਰਤ ਦੀ ਲੁੱਟ ਕਰਾਉਣੀ ਹੈ। ਹੁਣ ਆ ਜਿਹੜਾ ਪੰਜਾਬ ਵਾਲੇ ਨਿਵੇਸ਼ ਦਾ ਰੌਲਾ, ਜਿੱਥੇ ਪੰਜਾਬ ਦੀ ਸਰਕਾਰ ਕਹਿੰਦੀ ਜੀ ਅਸੀਂ ਤੇ ਕਮਾਲ ਕਰ ਦਿੱਤੀ, ਪੰਜਾਬ ਦੇ ਮੁੱਖ ਮੰਤਰੀ ਕਦੀ ਜਨਮਰੀ ਕਦੇ ਕਿਤੇ ਥੋੜੀਆਂ ਗੇਟੀਆਂ ਮਾਰ ਕੇ ਆਏ ਆ। ਰੁਪਿੰਦਰ ਜੀ ਅੱਜ ਇੱਕ ਅੰਕੜੇ ਸਾਹਮਣੇ ਆਏ, ਅੱਜ
1: ਜੀ
0: ਭਾਰਤ ਦੇ 28 ਸੂਬੇ ਹੈ, 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਪੰਜਾਬ ਨੇ ਜਿਹੜਾ ਆ ਬੀਤੇ 2-3 ਸਾਲਾਂ ਚ ਨਿਵੇਸ਼ ਲਿਆਂਦਾ 22ਵੇਂ ਨੰਬਰ ਤੇ ਹੈ, ਪੰਜਾਬ 22ਵੇਂ ਨੰਬਰ ਤੇ ਨਿਵੇਸ਼ ਲਿਆਉਣ ਦੇ ਵਿੱਚ, ਚਾਹੇ ਵਿਦੇਸ਼ੀ ਕੰਪਨੀਆਂ ਚਾਹੇ ਦੇਸੀ ਕੰਪਨੀ। ਤੇ ਰੌਲਾ ਅਸੀਂ ਏਦਾਂ ਪਾਇਆ ਹੈ ਕਿ ਪਤਾ ਨਹੀਂ ਅਸੀਂ ਕਿੰਨਾ ਕੁ ਨਿਵੇਸ਼ ਲੈ ਆਏ, ਮੈਨੂੰ ਲੱਗਦਾ ਉਹਨਾਂ ਨਿਵੇਸ਼ ਲਿਆਂਦਾ ਨਹੀਂ ਹੋਣਾ ਜਿੰਨੇ ਪੈਸੇ ਇਹ ਖਰਚ ਆਏ ਹੈ। ਆਹ ਅੰਕੜੇ ਸਾਹਮਣੇ ਆਏ ਆ ਕਿ ਪੰਜਾਬ ਨਿਵੇਸ਼ ਲਿਆਉਣ ਵਿੱਚ 22ਵੇਂ ਨੰਬਰ ਤੇ ਹੈ ਭਾਰਤ ਵਿੱਚ।
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਇੱਥੇ ਅਸੀਂ ਨਿੱਕਾ ਜਿਹਾ ਬ੍ਰੇਕ ਲੈ ਲਈਏ ਜੀ। ਸਟੇਸ਼ਨ ਆਈਡੀ ਦਾ ਸਮਾਂ ਹੈ ਤੇ ਜਾਰੀ ਰੱਖਾਂਗੇ ਖਬਰਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਰਹਿਣਾ।
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੌਡ।
3: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
4: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
5: This is AM 530 CHLO AM serving Brampton, Mississauga, Toronto, the GTA and the world at am530.ca.
2: ਤੋ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮਕਲੌਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
6: ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, ਕੈਨੇਡੀਅਨ ਲਾਇਸੈਂਸਡ ਹੋਮਿਓਪੈਥ ਅਤੇ ਨਾਰਥ ਅਮਰੀਕਾ ਦੇ ਮੋਸਟ ਐਕਸਪੀਰੀਅੰਸ ਹੋਮਿਓਪੈਥ ਹਨ, ਜੋ ਹੋਮਿਓਪੈਥੀ ਦੀ ਦਵਾਈ ਨਾਲ ਤੁਹਾਡੀ ਬਾਡੀ, ਮਾਈਂਡ ਅਤੇ ਸਪਿਰਿਟ ਨੂੰ ਤੰਦਰੁਸਤ ਕਰਦੇ ਨੇ। ਹਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਤੋਂ ਤੁਹਾਨੂੰ ਅਰੋਗ ਕਰਕੇ ਮੁਕੰਮਲ ਤੰਦਰੁਸਤੀ ਪੈਦਾ ਕਰਕੇ ਦਿੰਦੇ ਹਨ। 31 ਸੀ ਚਾਰਟ ਪਲੇਸ ਉੱਤੇ ਹਾਈਵੇ 50 ਅਤੇ ਐਬਨੀਜ਼ਰ ਦੇ ਨਜ਼ਦੀਕ। ਕੁਲਦੀਪ ਜੀ ਨੂੰ ਜਾ ਕੇ ਮਿਲੋ 647-818-0055 647-818-0055।
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ। ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਟੋਰਬਨ, ਕਰੋਲ ਬਾਗ ਪਲਾਜ਼ਾ, 905-799-0333।
8: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
8: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
9: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
10: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509
10: ਔਰ ਵਿਜ਼ਿਟ insuranceforyou.ca।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ।
1: Wow, what a fresh green vegetables and fruits, lower grocery prices and tasty thali. Main kithe dream ta nahi dekh rahe
2: hain? Nahi ji, tusi aa gaye ho Indian food land te. Hun tusi le sakde ho Canadian, Indian and Pakistani grocery, freshly produced items, daily household items, kaafi kifayati keematan vich. Also, you can enjoy total veg buffet and thali system only at Indian food land. Te naal hi tandoori tikke, chili chicken, special curries te best quality non-veg items ni tandoori grill ajo. Indian Food Land, 1201 Britannia Road West, Mississauga, 45 Dust Drive and 15 Fantaway, Brampton, 905-456-9900.
0: ਸੁਜੋਕ ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਦਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, ਸੋਰਾਇਸਿਸ, ਐਕਸਪੀਰੀਅੰਸਡ ਹੋਮਿਓਪੈਥਸ ਦੇ ਰਹੇ ਨੇ ਇਫੈਕਟਿਵ ਇਲਾਜ। ਕੇਅਰ ਯੂ ਕੈਨ ਟਰਸਟ, ਹੀਲਿੰਗ ਯੂ ਕੈਨ ਫੀਲ। ਅਪੋਇੰਟਮੈਂਟ ਦੇ ਲਈ ਕਾਲ ਕਰੋ 647-856-2516। ਦੋ ਲੋਕੇਸ਼ਨਸ, ਮਿਸਿਸਾਗਾ ਐਂਡ ਬ੍ਰੈਂਪਟਨ ਦੇ ਵਿੱਚ ਅਵੇਲੇਬਲ। 647-856-2516।
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਸ ਵੇਲੇ ਤੁਸੀਂ ਬਣੇ ਹੋਏ ਹੋ। ਸਮਾਂ 7:12 ਦਾ ਪ੍ਰੋਗਰਾਮ ਦਾ ਦੂਸਰਾ ਘੰਟਾ ਤੇ ਮੈਂ ਰੁਪਿੰਦਰ ਕੌਰ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਪਿਆਰਾ, ਬਹੁਤ ਨਿੱਘਾ ਸਵਾਗਤ ਕਰਦੀ ਹਾਂ। ਸੋਹਣਾ ਦਿਨ, ਖੁੱਲ੍ਹਾ ਮੌਸਮ, ਐਤਵਾਰ ਦਾ ਦਿਨ ਜੀ ਸ਼ੁਰੂ ਜੋ ਅਸੀਂ ਕਰ ਰਹੇ ਹਾਂ ਸ਼ੁਰੂ ਹੋ ਚੁੱਕਾ ਹੈ ਅਤੇ ਬਹੁਤ ਬਹੁਤ ਜੀ ਤੁਹਾਨੂੰ ਅੱਜ ਦਾ ਦਿਨ ਮੁਬਾਰਕ ਹੋਵੇ। ਬਹੁਤ ਸਾਰੀਆਂ ਬੈਸਟ ਵਿਸ਼ਿਜ਼ ਜੀ ਸਾਡੇ ਵੱਲੋਂ ਤੁਹਾਨੂੰ ਕਿ ਦਿਨ ਅੱਜ ਜੋ ਸੋਹਣਾ ਚੜ੍ਹਿਆ, ਮੌਸਮ ਅੱਜ ਜੋ ਸੋਹਣਾ ਹੈ ਅਤੇ ਇਹ ਦਿਨ ਜੋ ਹੈ ਉਹ ਸਾਰਿਆਂ ਲਈ ਬਹੁਤ ਹੀ ਸੋਹਣਾ ਸਾਬਤ ਹੋਵੇ। ਸੋ ਸਾਡੇ ਸਟੂਡੀਓ ਦੇ ਹੁਣ ਤੁਸੀਂ ਨੰਬਰ ਨੋਟ ਕਰ ਲਓ ਜੀ, ਨੰਬਰ 905-600-7373-37, 905-673-3337 'ਤੇ ਤੁਸੀਂ ਸਾਨੂੰ ਇਸ ਵੇਲੇ ਹੁਣ ਕਾਲ ਕਰ ਸਕਦੇ ਹੋ ਤਾਂ ਜੋ ਕਿ ਤੁਹਾਡੀ ਕਾਲ ਫਿਰ ਅਸੀਂ ਰਮੇਸ਼ ਜੀ ਦੇ ਨਾਲ ਲੈ ਸਕੀਏ ਅਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕੋ। ਸੋ ਨੰਬਰ 905-600-7373 ਜੀ ਤੁਸੀਂ ਨੋਟ ਬਿਲਕੁਲ ਕਰ ਲਓ ਅਤੇ ਨਾਲ ਹੀ ਜੀ ਨੋਟ ਅੱਜ ਦਾ ਵਿਚਾਰ ਵੀ ਬਿਲਕੁਲ ਕਰ ਲਓ। ਅੱਜ ਦਾ ਵਿਚਾਰ ਕਹਿੰਦਾ ਕਿ ਸਭ ਤੋਂ ਵੱਡੀ ਜਿੱਤ ਇਹ ਨਹੀਂ ਹੈ ਵੀ ਅਸੀਂ ਕਦੇ ਗਿਰੀਏ ਹੀ ਨਾ, ਅਤੇ ਜਿੱਤ ਤਾਂ ਇਸ ਦੇ ਵਿੱਚ ਹੈ ਕਿ ਅਸੀਂ ਗਿਰ ਕੇ ਉੱਠ ਸਕੀਏ। ਸੋ ਇਹ ਸਭ ਤੋਂ ਜ਼ਿਆਦਾ ਜੋ ਹੈ ਉਹ ਮੈਟਰ ਕਰਦਾ ਜ਼ਿੰਦਗੀ ਦੇ ਵਿੱਚ, ਅਤੇ ਇਹੀ ਜੇਕਰ ਅਸੀਂ ਆਪਣੇ ਜੋ ਆਉਣ ਵਾਲੀ ਪੀੜ੍ਹੀ ਆ ਉਸਨੂੰ ਸਿਖਾਈਏ ਤਾਂ ਫਿਰ ਜੋ ਹਾਰਨਾ ਗਲਤ ਨਹੀਂ ਹੈ, ਪਰ ਇੱਕ ਵਾਰੀ ਚਲੋ ਹਾਰ ਕੇ ਫਿਰ ਮੁੜ ਕੇ ਖੜ੍ਹੇ ਹੋਣਾ, ਇਸ ਦੇ ਵਿੱਚ ਹੀ ਜੋ ਅਸਲ ਜੋ ਜਿੱਤ ਹੈ ਉਹ ਬਿਲਕੁਲ ਜੋ ਹੈ ਉਹ ਬਣੀ ਹੋਈ ਆ। ਸੋ ਜੀ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਜੋ ਤੁਸੀਂ ਇਸ ਵੇਲੇ ਬਣੇ ਹੋਏ ਹੋ ਅਤੇ ਜੋ ਇਸ ਵੇਲੇ ਜੋ ਫਿਕਰ ਜੋ ਹੈ ਉਹ ਨੌਰਦਰਨ ਓਨਟੈਰੀਓ ਦੇ ਜੰਗਲਾਂ ਦੀਆਂ ਅੱਗਾਂ ਦੀ ਫਿਕਰ ਜੋ ਹੈ ਸਾਨੂੰ ਸਾਰਿਆਂ ਨੂੰ ਜ਼ਰੂਰ ਹੈ, ਕਿਉਂਕਿ ਥੰਮਣ ਦਾ ਇਹ ਜਿੱਥੇ ਨਾਂ ਨਹੀਂ ਲੈ ਰਹੀਆਂ ਉੱਥੇ ਇਸ ਵਾਰ ਦੀਆਂ ਜੋ ਖ਼ਬਰਾਂ ਨੇ ਇਹ ਕਹਿੰਦੇ ਨੇ ਕਿ ਇਹ ਜੋ ਅੱਗ ਇਸ ਵਾਰੀ ਲੱਗੀ ਹੈ ਇਹ ਪਿਛਲੀ ਵਾਰ ਨਾਲੋਂ ਕਿਤੇ ਜ਼ਿਆਦਾ, ਅਤੇ ਪ੍ਰੀਮੀਅਰ ਡੱਕ ਫੋਰਡ ਨੇ ਥੰਡਰ ਬੇ ਦੇ ਵਿੱਚ ਪਹੁੰਚ ਕੇ ਫਸਟ ਨੇਸ਼ਨਸ ਦੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਆਪਣੇ ਘਰਾਂ 'ਚ ਵਾਪਸ ਬਿਲਕੁਲ ਨਾ ਜਾਓ, ਜਿੱਥੇ ਤੁਸੀਂ ਉਹਨਾਂ ਨੂੰ ਇਵੈਕੂਏਟ ਕੀਤਾ ਉਹਨਾਂ ਪਲੇਸਿਸ 'ਤੇ ਵਾਪਸ ਨਾ ਜਾਓ, ਕਿਉਂਕਿ ਕਈ ਵਸਨੀਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਵਾਪਸ ਜਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਇਹ ਸੋਚ ਕੇ ਕਿ ਸਰਕਾਰ ਇਸ ਦੇ ਵਿੱਚ ਇਨਫ ਜੋ ਨਹੀਂ ਕਰ ਰਹੀ। ਪਰ ਦੂਜੇ ਪਾਸੇ ਫੋਰਡ ਦਾ ਕਹਿਣਾ ਹੈ ਕਿ 150 ਤੋਂ ਵੀ ਵੱਧ ਫਾਇਰ ਕਰੂਜ਼ ਉਹਨਾਂ ਨੇ ਲਾਏ ਨੇ ਅਤੇ 80 ਤੋਂ ਵੀ ਵੱਧ ਵਾਟਰ ਬੰਬਰਸ ਲਾਏ ਨੇ ਅਤੇ ਹੈਲੀਕਾਪਟਰਸ ਨੇ ਤਾਂ ਜੋ ਕਿ ਪ੍ਰੋਵਿੰਸ ਦੀ ਜੋ ਇਹ ਪੂਰਾ ਜ਼ੋਰ ਜੋ ਪ੍ਰੋਵਿੰਸ ਵਾਲੇ ਪਾਸੋਂ ਜੋ ਲੱਗਾ ਹੋਇਆ ਅਤੇ ਅਪੀਲ ਜੋ ਹੈ ਉਹਨਾਂ ਨੇ ਕੀਤੀ ਹੈ ਕਿ ਵਾਪਸ ਆਪਣੇ ਘਰਾਂ ਵੱਲ ਬਿਲਕੁਲ ਵੀ ਨਾ ਜਾਓ, ਇਸ ਕੋਸ਼ਿਸ਼ ਦੇ ਵਿੱਚ ਤਾਂ ਬਿਲਕੁਲ ਨਾ ਜਾਓ ਕਿ ਤੁਸੀਂ ਜੋ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਯੋਗਦਾਨ ਜੋ ਹੈ ਉਹ ਹੈਲਪ ਦੇ ਵਿੱਚ ਪਾ ਰਹੇ ਹੋ, ਪਰ ਆਪਣੀ ਜਾਨ ਜੋ ਹੈ ਇਸ ਦੇ ਵਿੱਚ ਇਸ ਘੜੀ ਦੇ ਵਿੱਚ ਬਚਾਉਣ ਦੀ ਜੋ ਜ਼ਿਆਦਾ ਪ੍ਰਾਇਰਿਟੀ ਜੋ ਹੈ ਉਹ ਰੱਖਣੀ ਚਾਹੀਦੀ ਹੈ। ਸੋ ਅਰਦਾਸ ਅਸੀਂ ਉਹ ਕਰਦੇ ਹਾਂ ਕਿ ਇਸ 'ਤੇ ਕੰਟਰੋਲ ਜੋ ਹੈ ਉਹ ਸਰਕਾਰ ਦਾ ਹੋ ਸਕੇ, ਕਿਉਂਕਿ ਫਿਕਰ ਇਸ ਗੱਲ ਦਾ ਜ਼ਰੂਰ ਬਣਿਆ ਹੋਇਆ ਕਿ ਇਸ ਵਾਰੀ ਜੋ ਤੁਸੀਂ ਨੋਟਿਸ ਵੀ ਕੀਤਾ ਹੋਣਾ ਕਿ ਜਿੱਥੇ ਏਅਰ ਕੁਆਲਿਟੀ ਇੰਡੈਕਸ ਜੋ ਹੈ ਉਹ ਵੀ ਪੂਰੀ ਤਰ੍ਹਾਂ ਜੋ ਹੈ ਉਹ ਥੱਲੇ ਗਿਰਿਆ, ਕਿ ਕਾਫੀ ਇੰਪੈਕਟ ਜੋ ਹੈ ਉਹ ਪਿਛਲੇ ਸਾਲਾਂ ਦੇ ਨਾਲ ਜੋ ਕਹਿ ਸਕਦੇ ਹਾਂ ਕੰਪੈਰੀਜ਼ਨ ਦੇ ਵਿੱਚ ਜ਼ਿਆਦਾ ਹੈ। ਅਤੇ ਜੀ ਦੂਸਰੀ ਖਬਰ ਮੈਂ ਇਹ ਵੀ ਸਾਂਝੀ ਕਰਾਂ, ਤੁਹਾਨੂੰ ਯਾਦ ਹੋਵੇਗਾ ਜੁਲਾਈ 5 ਦੀ ਇਹ ਘਟਨਾ ਸੀ ਈਡਨਬਰੁਕ ਹਿੱਲ ਡਰਾਈਵ ਅਤੇ ਅਰਲਸ ਬ੍ਰਿਜ ਬਰੈਂਪਟਨ ਦੇ ਵਿੱਚ, ਜਿੱਥੇ ਮਲਟੀਪਲ ਗਨ ਸ਼ੋਟਸ ਦੇ ਨਾਲ ਇੱਕ 20 ਸਾਲਾ ਲੜਕੇ ਨੇ ਆਪਣੀ ਜਾਨ ਗਵਾਈ ਸੀ। ਸੋ ਇਸ ਹੱਤਿਆ ਦੇ ਵਿੱਚ 2 17 ਸਾਲਾ ਭਰਾਵਾਂ ਨੂੰ ਫਸਟ ਡਿਗਰੀ ਮਰਡਰ ਚਾਰਜਸ ਜੋ ਨੇ ਲਾਏ ਗਏ ਨੇ, ਅਤੇ ਇਨਵੈਸਟੀਗੇਸ਼ਨ ਦੇ ਵਿੱਚ ਜੋ 2 ਸਸਪੈਕਟਸ ਇਹ ਆਈਡੈਂਟੀਫਾਈ ਹੋਏ ਨੇ ਅਤੇ ਪੁਲਿਸ ਨੇ ਇਹ ਦੱਸਿਆ ਕਿ ਇਹ ਇੱਕ ਟਾਰਗੇਟ ਸ਼ੂਟਿੰਗ ਜੋ ਹੈ ਉਹ ਲੱਗਦੀ ਸੀ, ਸੋਚ ਕੇ ਆਏ ਸੀ ਕਿ ਇਸ ਬੰਦੇ ਨੂੰ ਅਸੀਂ ਗੋਲੀਆਂ ਮਾਰਨੀਆਂ ਨੇ, ਅਤੇ ਹਾਲਾਂਕਿ ਹੁਣ ਇਹ ਆਈਡੈਂਟੀਫਾਈ ਤਾਂ ਕੀਤੇ ਨੇ, ਬਾਕੀ ਫਿਰ ਜਦੋਂ ਫੜੇ ਜਾਣਗੇ ਅਤੇ ਫਿਰ ਉਸ ਤੋਂ ਬਾਅਦ ਜੋ ਹੈ ਉਹ ਪਤਾ ਲੱਗਣਾ ਕਿ ਅਸਲ ਕਾਰਨ ਜੋ ਹੈ ਉਹ ਕੀ ਰਿਹਾ, ਪਰ ਇਹਨਾਂ ਦੀਆਂ ਜੋ ਡੀਟੇਲਸ ਨੇ ਉਹ ਜਾਰੀ ਜ਼ਰੂਰ ਕਰ ਦਿੱਤੀਆਂ ਗਈਆਂ ਨੇ ਪੁਲਿਸ ਵੱਲੋਂ। ਅਤੇ ਜੀ ਇਸ ਦੇ ਨਾਲ ਹੀ ਤੁਸੀਂ ਨੋਟ ਇਹ ਵੀ ਬਿਲਕੁਲ ਰੱਖੋ ਜੀ, ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਕਿ ਚਲੋ ਸਮਰ ਦੇ ਵਿੱਚ ਬਾਹਰ ਦਾ ਕੰਮ ਮਿਲੇ ਅਤੇ ਅਸੀਂ ਆਪਣਾ ਜੋ ਸਮਾਂ ਹੈ ਉਸ ਨੂੰ ਯੂਟੀਲਾਈਜ਼ ਕਰ ਸਕੀਏ। ਅਤੇ ਫਿਰ ਤੁਹਾਨੂੰ ਮੈਂ ਨੋਟ ਕਰਵਾ ਦੇਵਾਂ ਜੀ, ਫਾਰਮ 'ਤੇ ਅਤੇ ਗ੍ਰੀਨ ਹਾਊਸ 'ਤੇ ਕੰਮ ਕਰਨ ਦਾ ਇਹ ਮੌਕਾ ਹੈ, ਅਤੇ ਗੁਰਜੋਤ ਜੀ ਨੂੰ ਤੁਸੀਂ ਇਸ ਲਈ ਸੰਪਰਕ ਜ਼ਰੂਰ ਕਰੋ, ਨੰਬਰ 647-278-5394 647-278-5394 'ਤੇ ਗੁਰਜੋਤ ਜੀ ਨੂੰ ਇਸ ਜੌਬ ਓਪਰਚੁਨਿਟੀ ਬਾਰੇ ਤੁਸੀਂ ਸੰਪਰਕ ਕਰ ਸਕਦੇ ਹੋ। ਜਿੱਥੇ ਮੁਸ਼ਕਿਲ ਇਹ ਹੈ ਕਿ ਫਿਰ ਹੁਣ ਛੱਡ ਕੇ ਕੌਣ ਆਊਗਾ, ਲੈ ਕੇ ਕੌਣ ਆਊਗਾ, ਅਤੇ ਇਹ ਮੁਸ਼ਕਿਲ ਦਾ ਹੱਲ ਵੀ ਇਹਨਾਂ ਦੇ ਕੋਲ ਹੈ, ਪਿਕਅਪ ਡਰੋਪ ਆਫ ਆਪਸ਼ਨਸ ਇਹਨਾਂ ਦੇ ਕੋਲ ਨੇ, ਅਤੇ ਪੇਮੈਂਟ ਦੀ ਫਿਕਰ ਬਿਲਕੁਲ ਨਹੀਂ ਹੋਣੀ ਕਿਉਂਕਿ ਸਮੇਂ ਸਿਰ ਤੁਹਾਡੀ ਪੇਮੈਂਟ ਜੋ ਹੈ ਤੁਹਾਡੇ ਅਕਾਊਂਟ ਦੇ ਵਿੱਚ ਪਹੁੰਚੇਗੀ। ਨੰਬਰ 647-278-5394 'ਤੇ ਤੁਸੀਂ ਸੰਪਰਕ ਜੋ ਹੈ ਗੁਰਜੋਤ ਜੀ ਨੂੰ ਇਸ ਬਾਰੇ ਜ਼ਰੂਰ ਕਰ ਸਕਦੇ ਹੋ। ਅਤੇ ਨਾਲ ਹੀ ਜੀ ਸਾਡੇ ਸਟੂਡੀਓ ਦੇ ਨੰਬਰ ਤੁਸੀਂ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ ਜੀ, ਤਾਂ ਜੋ ਕਿ ਤੁਸੀਂ ਆਪਣੀ ਕਾਲ ਸਾਨੂੰ ਕਰ ਸਕੋ, ਨੰਬਰ 905-673-3337 905-673-3337 'ਤੇ ਤੁਸੀਂ ਕਾਲ ਸਾਨੂੰ ਹੁਣੇ ਹੀ ਕਰ ਸਕਦੇ ਹੋ। ਅਤੇ ਜਲਦ ਖਬਰਾਂ ਦਾ ਅਗਲਾ ਭਾਗ ਰਮੇਸ਼ ਹੁਸ਼ਿਆਰਪੁਰੀ ਜੀ ਦੇ ਨਾਲ।
0: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984।
4: ਯਾਰ ਮੈਂ ਤਾਂ ਪਰੇਸ਼ਾਨ ਹੋ ਗਿਆ।
5: ਉਹ ਕੀ ਗੱਲ ਹੋ ਗਈ, ਤੂੰ ਅਜੇ ਤੱਕ ਪਰੇਸ਼ਾਨ ਹੀ ਘੁੰਮੀ ਜਾਂਦਾ।
4: ਉਹ ਇੱਥੇ ਇੰਸ਼ੋਰੈਂਸ ਬਾਰੇ ਪਤਾ ਹੀ ਨਹੀਂ ਚੱਲਦਾ, ਕਿਸ ਤੋਂ ਲਈਏ ਕਿਹੜੀ ਲਈਏ।
5: ਉਹ ਟੈਨਸ਼ਨ ਛੱਡ ਤੇ ਮੇਰੇ ਵਾਂਗ ਕਾਲ ਕਰ ਲੈ ਹਰਪ੍ਰੀਤ ਸੈਣੀ ਜੀ ਨੂੰ, ਜਿਹੜੇ ਸਿਕਿਓਰ ਲਾਈਫ ਇੰਸ਼ੋਰੈਂਸ ਦੇ ਨਾਲ ਕੰਮ ਕਰ ਰਹੇ ਨੇ, ਜੋ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਹਰ ਇੰਸ਼ੋਰੈਂਸ ਲਈ ਭਰੋਸੇਮੰਦ ਨੇ। ਤੇ ਬਸ ਹੁਣੇ ਕਾਲ ਕਰ 416-817-6500 ਤੇ। ਕਾਲ ਨਾਓ ਹਰਪ੍ਰੀਤ ਸੈਣੀ ਫਰੋਮ ਸਿਕਿਓਰ ਲਾਈਫ ਇੰਸ਼ੋਰੈਂਸ 416-817-6500 ਔਰ ਵਿਜ਼ਿਟ securelifeinsurance.ca।
6: ਕ੍ਰੈਮਟੋਰੀਅਮ ਬ੍ਰੈਂਪਟਨ ਕ੍ਰੈਮਟੋਰੀਅਮ ਦੀ ਮੈਨੇਜਮੈਂਟ ਵੱਲੋਂ ਹੁਣ ਈਸਟ ਐਂਡ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਾਸਤੇ ਏਜਕਸ ਕ੍ਰੈਮਟੋਰੀਅਮ ਦੀਆਂ ਸਰਵਿਸਿਜ਼ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਾਊਥ ਏਸ਼ੀਅਨ ਭਾਈਚਾਰੇ ਦੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਕਦਰਾਂ ਕੀਮਤਾਂ ਦੇ ਮੁਤਾਬਕ ਅੰਤਿਮ यात्रा दीयां सुविधावां एजेक्स क्रिमटोरियम 384 फिनले एवन्यू बेली एवन्यू दे नजदीक 289-372-3300 या विजिट करो www.acvc.info 289-372-3300
0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट या पहुंचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुण आलू गोभी मूली ते प्याज आले परौंठे 299 दे विच अमृतसरी कुलचा विथ चना 799 ते पनीर एंड मिक्स परौंठा 399 सब्जी मार्केट ओपन 24/7
3: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਤੇਜ਼ੀ ਖਬਰਾਂ ਦਾ ਦੂਸਰਾ ਭਾਗ ਰਮੇਸ਼ ਜੀ ਦੇ ਨਾਲ ਰਮੇਸ਼ ਜੀ ਮੁੜ ਸਵਾਗਤ ਹੈ ਜੀ
7: ਜੀ ਸ਼ੁਕਰੀਆ ਜੀ
3: ਤੇ ਅੱਜ ਦੀਆਂ ਕਾਲਸ ਸ਼ੁਰੂ ਕਰਦੇ ਆ ਰਮੇਸ਼ ਜੀ ਤੇ ਸਾਡੇ ਨਾਲ ਜੋ ਪਹਿਲੇ ਕਾਲਰ ਇਸ ਵੇਲੇ ਜੁੜੇ ਨੇ ਜੀ ਕਮਲਜੀਤ ਜੀ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
8: ਜੀ ਰਪਿੰਦਰ ਜੀ ਰਮੇਸ਼ ਜੀ ਸਤਿ ਸ਼੍ਰੀ ਅਕਾਲ ਤੇ ਦੇਖੋ ਮੇ ਜੀ ਤੁਸੀਂ ਗੱਲ ਹੁਣੇ ਕੀਤੀ ਆ ਤੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਨਾ ਕਿਤੇ ਜਾਂਦਾ ਕਿਤੇ ਇੱਥੇ ਜਾਂਦਾ ਰਮੇਸ਼ ਜੀ ਨਾ ਜਦੋਂ ਵੀ ਕਿਸੇ ਵੀ ਕੰਪਨੀਆਂ ਦੇ ਵਿੱਚ ਬਾਹਰ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਪੈਂਦੀਆਂ ਨੇ ਕਿਸੇ ਵੀ ਕੰਪਨੀ ਨੇ ਅਗਰ ਕਿੰਨੇ ਵੀ ਆਪਣੇ ਵੱਲੋਂ 500 million ਦਾ ਜਾਂ 150 million ਦਾ ਕਿੰਨੇ ਦਾ ਵੀ ਕੰਮ ਕਰਨਾ ਹੁੰਦਾ ਨਾ ਤੇ ਉਹਲੇ ਕੋਲ ਪਲੈਨਿੰਗ ਹੁੰਦੀ ਆ ਸਾਰਾ ਕੁਛ ਹੁਣ ਇਹ ਤਾਂ ਹੈ ਨੀ ਕਿ ਹੁਣ ਜੇ ਸਾਡਾ ਬਿਸ਼ਪ ਗੁਰੂ ਜਿਹੜਾ ਪ੍ਰਧਾਨ ਮੰਤਰੀ ਇਹ ਕਿੰਨਿਆਂ ਕੁ ਮੁਲਕਾਂ ਦੇ ਵਿੱਚ ਜਾ ਕੇ ਆਇਆ ਤੇ ਅੱਜ ਕੱਲ ਕਿੰਨਾ ਕੁ ਲੈ ਕੇ ਆਇਆ ਇੰਡੀਆ ਦੇ ਵਿੱਚ ਤੁਹਾਡੇ ਸਾਹਮਣੇ ਹੀ ਹੈ ਨਾ ਆਪਣੇ ਸਾਲ ਵੀ ਅਜੇ ਪੌਣੇ ਪੰਜ ਸਾਲ ਹੀ ਹੋਏ ਨੇ ਸਾਡੇ ਸਾਢੇ 4 ਸਾਲ ਤੁਸੀਂ ਲਾ ਲਓ ਹੁਣ ਮੈਂ ਗੱਲ ਕਰੂੰਗਾ ਆਪਣੇ ਬਿਸ਼ਪ ਗੁਰੂ ਜੀ ਦੀ ਇਹ ਬਿਸ਼ਪ ਗੁਰੂ ਜੀ ਪੰਜਾਬ ਦੇ ਵਿੱਚ ਆਏ ਹਰੀ ਪੱਗ ਬੰਨ ਕੇ ਕੀ ਦੱਸਣਾ ਚਾਹੁੰਦੇ ਆ ਵੀ ਕਿਸਾਨਾਂ ਦੇ ਹਿਤੈਸ਼ੀ ਨੇ ਇਹ ਜਦੋਂ ਰਮੇਸ਼ ਜੀ ਮੋਰਚਾ ਲੱਗਾ ਸੀਗਾ ਕਿਸਾਨਾਂ ਦਾ ਬਾਰਡਰ ਦੇ ਉੱਤੇ ਜਿੰਨੀਆਂ ਕਲਿਆਰੀਆਂ ਤਾਰਾਂ ਸੀਮਿੰਟ ਦੇ ਵਿੱਚ ਸੂਏ ਪਾ ਪਾ ਕੇ ਉਹ ਐਡਾ ਤਿੱਖੀਆਂ ਚੀਜ਼ਾਂ ਬਣੀਆਂ ਸੀ ਅਗਰ ਕੋਈ ਟਰੈਕਟਰ ਜੰਪ ਮਾਰ ਕੇ ਵੀ ਲੰਘੇ ਤਾਂ ਉਹਦੇ ਟਾਇਰ ਮਤਲਬ ਪਾਰਕੀ ਫਸਣਾ ਫੂਸ ਹੋ ਜਾਣ ਐਡਾ ਦੇ ਤਕੜੇ ਪ੍ਰਬੰਧ ਕੀਤੇ ਸੀ ਇੰਨੇ ਪ੍ਰਬੰਧ ਤਾਂ ਬਾਰਡਰ ਤੇ ਵੀ ਨੀ ਸੀਗੇ ਫਿਰ ਇਸੇ ਹੀ ਗੋਦੀ ਮੀਡੀਆ ਨੇ ਇਸੇ ਹੀ ਬੀਜੇਪੀ ਦੀ ਗੌਰਮੈਂਟ ਨੇ ਤੇ ਜਿਹੜੇ ਮੰਤਰੀ ਸੀਗੇ ਸੰਤਰੀ ਸੀਗੇ ਉਹਨਾਂ ਨੇ ਕੀ ਕਿਹਾ ਸੀਗਾ ਇਹ ਜਿਹੜੇ ਕਿਸਾਨ ਹੈ ਇਹ ਖਾਲਿਸਤਾਨੀ ਹੈ ਇਹ ਪਰਜੀਵੀ ਆ ਪਰਜੀਵੀ ਦਾ ਲਫ਼ਜ਼ ਤੁਸੀਂ ਆਪ ਵਿਸ਼ਲੇਸ਼ਣ ਕਰਦੇ ਹੋ ਕੀ ਹੁੰਦਾ ਕਹਿਣ ਦਾ ਪਾਕਿਸਤਾਨੀ ਏਜੰਟ ਨੇ 2 ਸਾਲ ਸਾਡੇ ਬੰਦੇ ਉੱਥੇ ਬੈਠੇ ਰਹੇ ਕਿਸਾਨ ਸਾਡੇ ਔਰ ਬੈਠਣ ਤੋਂ ਬਾਅਦ ਦੇ ਵਿੱਚ 800 ਤੋਂ ਉੱਤੇ ਕਿਸਾਨ ਸਾਡਾ ਸ਼ਹੀਦ ਹੋਇਆ ਕੀ ਅਸੀਂ ਮੂਰਖ ਹਾਂ ਇਹ ਮਤਲਬ ਕੀ ਸਮਝਦੇ ਅੱਜ ਵੰਸ਼ੂ ਜੀ ਤੁਸੀਂ ਗੱਲ ਕਰਦੇ ਹੋ ਉਹ ਬੰਦਾ ਮੰਗ ਕੀ ਕਰ ਰਿਹਾ ਹੈ ਬੀਜੇਪੀ ਦੇ ਟਾਈਮ ਦੇ ਉੱਤੇ ਜਦੋਂ ਇਹ ਫੇਕੂ ਪ੍ਰਧਾਨ ਮੰਤਰੀ ਦੀ ਗੌਰਮੈਂਟ ਬਣੀ ਹੈ ਕਿੰਨੀ ਵਾਰੀ ਪੇਪਰ ਲੀਕ ਹੋਏ ਆ ਅਗਰ ਤੁਸੀਂ ਪੇਪਰ ਲੀਕ ਕਰਵਾਉਣੇ ਹੀ ਆ ਸਰ ਜੀ ਤੇ ਮਤਲਬ ਤੁਸੀਂ ਜਿਹੜੇ ਮੰਤਰੀਆਂ ਸੰਤਰੀਆਂ ਦੇ ਜਿਹੜੇ ਵੀ ਚਹੇਤੇ ਨੇ ਜਾਂ ਉਹਨਾਂ ਦੇ ਨਿਕੰਮੀਆਂ ਲਾਦਾਂ ਨੇ ਉਹਨਾਂ ਲਈ ਦਾਖਮਾ ਕਰਦੇ ਪਏ ਅਸੀਂ 100 ਦੇ ਵਿੱਚੋਂ 20 ਸੀਟਾਂ ਇਹਨਾਂ ਨੂੰ ਦੇਣੀਆਂ 80 ਸੀਟਾਂ ਦੇ ਕਮ ਸੇ ਕਮ ਜਿਹੜੀਆਂ ਨਿਆਣੇ ਪੜ੍ਹਦੇ ਨੇ ਉਹਨਾਂ ਲਈ ਹੋਵੇ ਉਹ ਬੰਦਾ ਮੰਗ ਕੀ ਰਿਹਾ ਸੀ ਇਹ ਬੰਦਾ ਉਹੀ ਹੈ ਨਾ ਜਿਹੜੀ 3 Idiots ਮੂਵੀ ਆਈ ਸੀਗੀ ਇਹਦਾ ਇੱਕ ਕਿਰਦਾਰ ਉਸ ਇਸੇ ਹੀ ਬੰਦੇ ਉਹਦੇ ਉੱਤੇ ਬਣਿਆ ਸੀਗਾ ਤੇ ਅੱਜ ਦੇਸ਼ ਦਾ ਹਾਲਾਤ ਦੇਖ ਲਓ ਕੀ ਆ ਸਰ ਜੀ ਸੋਰੀ ਟੂ ਸੇ ਦੈਟ ਗੋਦੀ ਮੀਡੀਆ ਚਾਹੇ ਉਹ ਕਿਸੇ ਵੀ ਚੈਨਲ ਤੇ ਬੋਲਦਾ ਹੋਵੇ ਆ ਕੇ ਬਾਹਰ ਚਾਹੇ ਇੰਡੀਆ ਦੇ ਵਿੱਚ ਇਹ ਇਹਨਾਂ ਦੇ ਬਹੁਤ ਹਾਲਾਤ ਖਰਾਬ ਆਉਣੇ ਵਾਲੇ ਆ ਔਰ 27 ਤੋਂ ਪਹਿਲਾਂ ਨਾ ਅਸੀਂ ਇਹਨਾਂ ਦਾ ਫਸਣਾ ਪੂਛ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਸਾਰੇ ਇੰਡੀਆ ਦੇ ਵਿੱਚ ਵੀ ਕੇਜਰੀਵਾਲ ਪਰਸੋਂ ਗਿਆ ਉਹਨੂੰ ਮਿਲਣ ਜਾ ਕੇ ਔਰ ਨਾਲ ਦੀ ਨਾਲ ਉਹਨੂੰ ਸੰਬੰਧਾਂ ਨੂੰ ਚੱਕ ਲਿਆ ਥੈਂਕ ਯੂ
3: ਜੀ ਮੈਂ ਗੁਜ਼ਾਰਿਸ਼ ਕਰਾਂਗੀ ਥੋੜ੍ਹੀ ਜਿਹੀ ਆਪਣੀ ਗੱਲ ਜੀ ਅਸੀਂ ਸ਼ਾਰਟ ਦੇ ਵਿੱਚ ਰੱਖੀਏ ਕਿਉਂਕਿ ਕਾਲਾਂ ਫਿਰ ਹੋਰ ਵੀ ਉਡੀਕਦੀਆਂ ਨੇ ਜੀ ਰਮੇਸ਼ ਜੀ
7: ਸਿਆਸੀ ਗੱਲ ਹੀ ਕੀਤੀ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਮੈਨੂੰ ਲੱਗਦਾ ਰਵਿੰਦਰ ਜੀ ਅਸੀਂ ਕਮੈਂਟ ਨਾ ਕਰੀਏ ਕਿਉਂਕਿ ਸਾਡਾ ਕਮੈਂਟ ਤੇ ਸਿਆਸੀ ਤੌਰ ਤੇ ਨਾ ਆਪ ਨੂੰ ਚੰਗਾ ਲੱਗਣਾ ਨਾ ਅਕਾਲੀਆਂ ਨੂੰ ਚੰਗਾ ਲੱਗਣਾ ਨਾ ਭਾਜਪਾ ਨੂੰ ਚੰਗਾ ਲੱਗਣਾ ਕਿਉਂਕਿ ਜੇ ਅਸੀਂ ਪ੍ਰੀਖਿਆਵਾਂ ਦੀ ਗੱਲ ਕਰਦੇ ਹਾਂ ਤੇ ਬਿਲਕੁਲ ਸੱਚ ਬੋਲ ਕੇ ਗਏ ਨੇ ਕਿ ਭਾਰਤ ਵਿੱਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਵਧੀਆਂ ਨੇ ਜਿਹਦੇ ਲਈ ਭਾਰਤ ਦੀ ਸਰਕਾਰ ਦਾ ਵਿਦਿਆ ਮੰਤਰੀ ਭਾਰਤ ਦੀ ਸਰਕਾਰ ਜ਼ਿੰਮੇਵਾਰ ਹੈ ਮੈਂ ਬਿਲਕੁਲ ਸਹਿਮਤ ਹਾਂ
3: ਜੀ
7: ਇਵੇਂ ਹੀ ਸਰੋਤਿਓ ਸਵਾਲ ਤੇ ਇਹ ਵੀ ਨਾਲ ਆ ਨਾ ਕਿ ਜੇ ਪੰਜਾਬ ਦੇ ਵਿੱਚ ਸ਼ਾਇਦ 29 ਜੂਨ ਸੀ ਤਰੀਕ ਜਿੱਦਣ ਇੱਕ ਰਿਜ਼ਲਟ ਆਉਂਦਾ, ਉਹ ਸੀ ਈਟੀ ਰੱਖਣੇ ਸੀ, ਐਕਸਾਈਜ਼ ਟੈਕਸੇਸ਼ਨ ਆਫਿਸਰ ETO ਭਰਤੀ ਸੀਗੀ। ਉਹ ਪੇਪਰ ਦੀ ਪ੍ਰੀਖਿਆ ਹਾਈ ਕੋਰਟ ਨੇ ਰੱਦ ਕੀਤੀ, ਕਿਉਂ ਕੀਤੀ, ਪੰਜਾਬ ਨੇ ਲਈ ਪੰਜਾਬ ਦੀ ਪ੍ਰੀਖਿਆ ਪੰਜਾਬ ਨਾਲ ਸੰਬੰਧਿਤ। ਉਹਦੇ ਵਿੱਚ ਬੜੇ ਅਜੀਬੋ ਗਰੀਬ ਗੱਲਾਂ ਸਾਹਮਣੇ ਆਈਆਂ ਸੀ ਜਿਹੜੀਆਂ ਪੰਜਾਬ 'ਚ ਹੋਈਆਂ ਸੀ, ਭਾਵ ਕਿ SBI ਨਾਂ ਦਾ ਵਿਅਕਤੀ ਪੇਪਰ ਦੇ ਕੇ ਆਇਆ ਔਰ ਪਾਸ ਵੀ ਹੋ ਗਿਆ। ਪੇਪਰ ਦਿਆ ਤਾਂ ਮੰਨ ਲਿਆ ਕਿ ਕਿਸੇ ਨੇ ਟੈਕਨੀਕਲ ਗਲਤ ਭਰ ਦਿੱਤਾ ਆਨਲਾਈਨ, ਉਹਨੇ SBI ਨਾਂ ਰੱਖ ਦਿੱਤਾ ਜਾਂ ਉਹਨੇ GDS ਨਾਂ ਰੱਖ ਦਿੱਤਾ, ਜਿਹੜੇ ਨਾਂ ਹੀ ਨਹੀਂ ਹੋ ਸਕਦੇ। ਉਹ ਪਾਸ ਵੀ ਹੋ ਗਿਆ, ਪ੍ਰੀਖਿਆ ਪਾਸ ਕਰ ਗਿਆ। ਇੱਕ ਇੱਕ ਵਿਅਕਤੀ ਏਦਾਂ ਦੇ ਦੋ ਤਿੰਨ ਦੇਖੇ ਕਿ ਇੱਕ ਵਿਅਕਤੀ ਐਟ ਏ ਟਾਈਮ ਇੱਕੋ ਸਮੇਂ ਦੋ ਪ੍ਰੀਖਿਆ ਸੈਂਟਰਾਂ ਵਿੱਚ ਪੇਪਰ ਦਿੰਦਾ ਤਾਂ ਦੋਹਾਂ ਚ ਪਾਸ ਹੋ ਜਾਂਦਾ। ਇਹ ਪੰਜਾਬ ਦੀ ਪ੍ਰੀਖਿਆ ਦੀ ਗੱਲ ਕਰੇ, ਕਿਹਨੂੰ ਕਹੀਏ ਤੇ ਕਿਹਨੂੰ ਨਾ ਕਹੀਏ। ਇਸ ਕਰਕੇ ਸਰੋਤਿਓ ਗੱਲ ਤਾਂ ਜੀ ਠੀਕ ਹੈ, ਭਾਰਤ ਦਾ ਸਿਸਟਮ ਦੇ ਵਿੱਚ ਬੜੀ ਭ੍ਰਿਸ਼ਟਾ, ਬੜੀ ਬੇਈਮਾਨੀ, ਬੜਾ ਮਾੜਾਪਨ ਆ ਚੁੱਕਾ, ਪਰੰਤੂ ਉਹਨੂੰ ਮੈਂ ਇੱਕ ਪਾਰਟੀ ਤੱਕ ਨਹੀਂ ਰੱਖਦਾ। ਇਹ ਸਾਰੀਆਂ ਪਾਰਟੀਆਂ ਇੱਕੋ ਰਾਹ ਤੇ ਨੇੜੇ ਤੇੜੇ ਤੁਰੀਆਂ ਹੋਈਆਂ।
3: ਜੀ ਬਿਲਕੁਲ ਸਹੀ ਜੀ, ਤੇ ਇਸ ਦੇ ਨਾਲ ਹੀ ਮੈਂ ਨੋਟ ਕਰਵਾ ਦਵਾਂ ਜੀ, ਤੁਸੀਂ ਗਲੋਬਲ ਕੰਫਰਟ ਏਅਰ ਦਾ ਨੰਬਰ ਨੋਟ ਕਰ ਲਓ ਜੀ, ਕਿਉਂਕਿ ਏਸੀ ਘਰੇ ਖਰਾਬ ਹੋ ਗਿਆ, ਫਰਨੈਸ ਰਿਪੇਅਰ ਕਰਵਾਉਣੀ ਹੈ ਜਾਂ ਫਿਰ ਏਸੀ ਫਰਨੈਸ ਨਵੇਂ ਲਗਵਾਉਣੇ ਆ, ਤੇ ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰਨਾ। ਨੰਬਰ 905-790-9080 9057909080 ਨੰਬਰ ਹੈ, $1800 ਤੱਕ ਦੀ ਰਿਬੇਟ ਵੀ ਹੈ। 9057909080 ਜੀ, ਤੇਜਪਾਲ ਜੀ ਨੂੰ ਤੁਸੀਂ ਸੰਪਰਕ ਕਰਨਾ ਗਲੋਬਲ ਕੰਫਰਟ ਏਅਰ ਵੱਲੋਂ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ, ਪ੍ਰਿਤਪਾਲ ਅੰਕਲ ਜੀ, ਜੀ ਸਵਾਗਤ ਹੈ ਜੀ।
9: ਦੀਦੀ ਰਵਿੰਦਰ ਜੀ ਤੇ ਰਮੇਸ਼ ਜੀ, ਸਤਿ ਸ੍ਰੀ ਅਕਾਲ
3: ਜੀ। ਜੀ ਅੰਕਲ ਜੀ,
9: ਰਮੇਸ਼ ਜੀ ਜਿਹੜਾ ਭਾਰਤ ਸਰਕਾਰ ਦਾ ਟਰਾਂਸਪੋਰਟ ਮਿਨਿਸਟਰ ਹੈ ਨਿਤਿਨ ਗਡਕਰੀ, ਇਹਨੇ ਬੜਾ ਦੁਖੀ ਕੀਤਾ ਆਪਣੇ ਨਲਾਇਕ ਮੁੰਡਿਆਂ ਨੂੰ ਕਾਮਯਾਬ ਕਰਨ ਲਈ, ਇਹਨੇ E20 ਦਾ ਬਿਜ਼ਨਸ ਸਟਾਰਟ ਕਰਕੇ ਦਿੱਤਾ, ਜਿਸ E20 ਦਾ ਮਤਲਬ ਐਥਨੋਲ 20% ਤੇ ਪੈਟਰੋਲ ਜਿਹੜਾ ਉਹ 80% ਉਹ ਮਿਕਸ ਕਰਕੇ ਗੈਸ ਆਪਣੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਤੇ ਵੇਚਿਆ ਜਾ ਰਿਹਾ, ਤੇ ਜਿਹੜੀਆਂ ਗੱਡੀਆਂ ਇਸਤੇਮਾਲ ਕਰ ਰਹੀਆਂ ਨੇ ਉਹਨਾਂ ਗੱਡੀਆਂ ਦੇ ਐਵਰੇਜ ਵੀ ਘੱਟ ਗਈ ਹੈ, ਬ੍ਰੇਕ ਡਾਊਨ ਰਹਿਣ ਲੱਗ ਪਈਆਂ ਨੇ, ਉਹਨਾਂ ਦੇ ਸਟਾਰਟਿੰਗ ਟਰਬਲ ਆਇਆ, ਉਹਨਾਂ ਦੇ ਇੰਜਨ ਜਿਹੜੇ ਨੇ ਉਹ ਖਰਾਬ ਹੁੰਦੇ ਜਾ ਰਹੇ ਨੇ, ਤੇ ਇਹਦੇ ਖਿਲਾਫ਼ ਕੋਈ ਐਜੀਟੇਸ਼ਨ ਕਿਉਂ ਨੀ ਕਰਦੇ ਜੀ ਆਪਣੇ ਕੰਜ਼ਿਊਮਰ ਨੇ, ਤੇ ਨਾ ਸਰਕਾਰ ਨੂੰ ਪਰਵਾਹ ਹੈ ਭਾਰਤ ਸਰਕਾਰ ਨੂੰ, ਇਹਨੂੰ ਤੇ ਕੀ ਪਤਾ ਹੋਣੀ ਉਹ ਜਾਂ ਆਪਣਾ ਕਰੋੜਾਂ ਰੁਪਈਏ ਕਮਾ ਰਹੇ ਗਡਕਰੀ, ਬੜਾ ਗਲਤ ਹੋ ਰਿਹਾ ਹੈ, ਇਹਦੇ ਖਿਲਾਫ਼ ਕੋਈ ਮੁਹਿੰਮ ਚੱਲ ਰਹੀ ਹੈ ਕਿ ਨਹੀਂ।
3: ਸ਼ੁਕਰੀਆ ਜੀ। ਜੀ ਰਮੇਸ਼ ਜੀ, ਇਸ ਮਸਲੇ ਦੇ ਵਿੱਚ ਜੀ
7: ਦੇਖੋ, ਪੋਲੀਟੀਕਲ ਤੌਰ ਤੇ ਆਮ ਆਦਮੀ ਪਾਰਟੀ ਨੇ ਇਹ ਮੁੱਦਾ ਚੁੱਕਿਆ, ਪੋਲੀਟੀਕਲ ਤੌਰ ਤੇ ਅਰਵਿੰਦ ਕੇਜਰੀਵਾਲ ਨੇ, ਬਾਕੀਆਂ ਨੇ ਮਾੜੇ ਮੋਟੇ ਬਿਆਨ ਜ਼ਰੂਰ ਆਏ ਆ, ਕੋਈ ਪੋਲੀਟੀਕਲ ਤੌਰ ਤੇ ਵਿਰੋਧ ਤਾਂ ਅੱਜ ਤੱਕ ਤਾਂ ਨਹੀਂ ਹੈ। ਆ ਤਾਜ਼ਾ ਮਾਨਸੂਨ ਸੈਸ਼ਨ ਸ਼ੁਰੂ ਹੋਣਾ, ਉਹਦੇ ਵਿੱਚ ਕੋਈ ਮੁੱਦਾ ਉੱਠ ਪਵੇ ਮੈਂ ਕਹਿ ਨਹੀਂ ਸਕਦਾ। ਆਮ ਆਦਮੀ ਪਾਰਟੀ ਨੇ ਜਦੋਂ ਕੇਜਰੀਵਾਲ ਨੇ ਚੁੱਕਿਆ, ਫਿਰ ਪੰਜਾਬ ਦੇ ਉਹਨਾਂ ਲੀਡਰਾਂ ਨੇ ਵੀ ਚੁੱਕਿਆ। ਉਵੇਂ ਸਰੋਤਿਓ ਜਿਹੜੀਆਂ ਪੰਜਾਬ ਦੀਆਂ, ਮੈਂ ਨਾ ਦੁਆਬੇ ਖੇਤਰ ਚ ਜਿੱਥੇ ਇੱਕ ਮੇਰੀ ਸਾਂਝ ਹੈ, ਜਲੰਧਰ ਹੁਸ਼ਿਆਰਪੁਰ ਕਪੂਰਥਲਾ ਇੱਕ ਮੈਂ ਫਿਰੋਜ਼ਪੁਰ ਕੋਈ ਸਾਂਝ ਹੈ, ਮੈਂ ਉੱਥੇ ਕੁਛ ਲੋਕਾਂ ਦੇ ਆਪਣੇ ਪੱਧਰ ਤੇ ਪੱਖ ਜਾਣਨੇ ਚਾਹੇ ਕਿ ਭਾਈ ਤੁਹਾਡੇ ਕੀ ਹੈ, ਗੱਡੀਆਂ ਦਾ ਕਿੱਦਾਂ ਆ, ਕੋਈ ਖਰਾਬ ਹੋਈਆਂ, ਜਿਹੜੇ ਗੱਡੀਆਂ ਮੋਟਰ ਦੇ ਧੰਦੇ ਨਾਲ ਸੰਬੰਧਿਤ ਲੋਕ ਹੈ। ਮੈਨੂੰ ਕੋਈ ਏਦਾਂ ਦੀ ਬਹੁਤੀ ਠੋਸ ਖਬਰ ਨਹੀਂ ਮਿਲੀ ਜਿੱਥੋਂ ਮੈਂ ਕਹਿ ਸਕਾਂ ਜੀ ਹਾਂਜੀ ਫਲਾਣੇ ਨੇ ਕਿਹਾ ਜੀ ਮੇਰੀ ਗੱਡੀ ਤੇ ਫਰਕ ਪਿਆ, ਜਾਂ ਮੇਰੇ ਕੋਲ ਇੱਕ ਏਦਾਂ ਦਾ ਵਿਅਕਤੀ ਹੈ ਮੈਂ ਉਹਨੂੰ ਜਾਣਦਾ ਜਿਹਦੀ ਗੱਡੀ ਨੂੰ ਫਰਕ ਪਿਆ। ਪੰਜਾਬ ਵਿੱਚ ਸ਼ਾਇਦ ਜਿਹੜੇ ਮੇਰੇ ਕੋਲ ਅੰਕੜੇ ਨਹੀਂ ਹੈ, ਦੇਖੋ ਮੈਂ ਕਿਉਂਕਿ ਜੇ ਮੈਂ ਸੁਣੀ ਸੁਣਾਈ ਗੱਲ ਕਰਾਂਗਾ ਤੇ ਮੈਨੂੰ ਲੱਗਦਾ ਮੈਂ ਝੂਠ ਬੋਲ ਰਿਹਾ ਹੋਵਾਂਗਾ। ਉਵੇਂ ਇਹ ਗੱਲ ਬਿਲਕੁਲ ਤੁਸੀਂ ਕਹੀ ਹੈ ਕਿ ਭਾਰਤ ਵਿੱਚ ਇਹ ਗੱਲ ਚਰਚਾ ਚ ਖੂਬ ਹੈ ਕਿ ਜਿਹੜਾ E20 ਜਿਹੜਾ ਇਹ ਤੇਲ ਹੈ ਜਿਹੜਾ ਜਿਹਦੇ ਵਿੱਚ 20% ਜਿਹੜਾ ਹੈਗਾ ਆ ਇਥੋਨੋਲ ਤੇ ਬਾਕੀ ਪੈਟਰੋਲ ਆ, ਉਹਦਾ ਗੱਡੀਆਂ ਮੋਟਰਾਂ ਦੀ ਐਵਰੇਜ ਵੀ ਘਟੀ ਹੈ ਔਰ ਇੰਜਨਾਂ ਚ ਨੁਕਸ ਪੈਣੇ ਸ਼ੁਰੂ ਹੋਏ ਆ। ਇਹ ਹੈਗੇ ਨੇ ਇਹਦੇ ਦਿੱਲੀ ਦੀਆਂ ਕੁਛ ਰਿਪੋਰਟਾਂ ਨੇ, ਕੁਛ ਕਰਨਾਟਕ ਦੀਆਂ, ਬੰਗਲੁਰੂ ਦੀਆਂ, ਮਹਾਰਾਸ਼ਟਰ ਦੀਆਂ ਰਿਪੋਰਟਾਂ ਹੈਗੀਆਂ ਨੇ, ਪਰੰਤੂ ਪੰਜਾਬ ਦੀਆਂ ਰਿਪੋਰਟਾਂ ਮੈਂ ਚਾਹ ਕੇ ਵੀ ਅਜੇ ਤੱਕ ਕਲੈਕਟ ਨਹੀਂ ਕਰ ਸਕਿਆ। ਮੈਂ ਵੀ ਥੋੜੇ ਬਹੁਤੇ ਯਤਨ ਕਰ ਰਿਹਾ ਤੇ ਤੁਸੀਂ ਵੀ ਯਤਨ ਜਾਰੀ ਰੱਖੋ, ਚਰਚਾ ਜਾਰੀ ਰੱਖਾਂਗੇ, ਕੋਈ ਠੋਸ ਤੱਥ ਮੇਰੇ ਕੋਲ ਨਹੀਂ ਹੈ।
3: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਮੈਂ ਮੈਂਡੀ ਗਿੱਲ ਜੀ ਦਾ ਸੰਦੇਸ਼ ਦੇ ਦੇਵਾਂ ਜੀ ਏਬਲ ਇੰਸ਼ੋਰੈਂਸ ਤੋਂ। ਗੱਲ ਕਰੀਏ ਅੱਛੀ ਟਰੱਕ ਇੰਸ਼ੋਰੈਂਸ ਦੀ, ਕਾਰ ਇੰਸ਼ੋਰੈਂਸ ਦੀ, ਘਰ ਦੀ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਤੁਸੀਂ ਪਾਲਿਸੀ ਅੱਛੀ ਲੱਭ ਰਹੇ ਹੋ ਤੇ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ ਜੀ ਬਿਲਕੁਲ ਏਬਲ ਨੇ ਤੁਹਾਡੀ ਮਦਦ ਕਰਨ ਦੇ ਵਿੱਚ, ਕਿਉਂਕਿ ਇਹਨਾਂ ਦੇ ਪਾਸ ਜੀ ਅੱਛੇ ਪਲਾਨਸ ਨੇ। ਖਾਸ ਤੌਰ 'ਤੇ ਜੇਕਰ ਓਨਰ ਓਪਰੇਟਰਸ ਦੀ, ਫਲੀਟ ਓਨਰਸ ਦੀ ਗੱਲ ਕਰੀਏ ਜੀ, ਉਹਨਾਂ ਦੇ ਲਈ ਤਾਂ ਬਹੁਤ ਅੱਛੇ ਟਰੱਕ ਇੰਸ਼ੋਰੈਂਸ ਦੇ ਪਲਾਨਸ ਇਹਨਾਂ ਦੇ ਕੋਲ ਨੇ। ਤੁਸੀਂ ਸੰਪਰਕ ਕਰਨਾ ਨੰਬਰ 647-9295-09 ਤੇ 647-929-9509। ਮੈਂਡੀ ਗਿੱਲ ਜੀ ਦਾ ਨੰਬਰ ਹੈ ਏਬਲ ਇੰਸ਼ੋਰੈਂਸ ਤੋਂ 647-929-9509। ਇਹ ਨੰਬਰ ਤੁਸੀਂ ਡਾਇਲ ਕਰਨਾ। ਇਸ ਦੇ ਨਾਲ ਨਾਲ ਨੰਬਰ ਇੱਕ ਹੋਰ ਹੈ 647-883-1898, 647-883-1899, 647-883-1898। ਮੈਂਡੀ ਗਿੱਲ ਜੀ ਦੇ ਲਈ ਇਹ ਨੰਬਰ ਨੇ ਏਬਲ ਇੰਸ਼ੋਰੈਂਸ ਤੋਂ। ਟਰੱਕ ਇੰਸ਼ੋਰੈਂਸ ਦੀ ਗੱਲ ਕਰੀਏ, ਅੱਛੀ ਕਾਰ ਇੰਸ਼ੋਰੈਂਸ, ਬਿਜ਼ਨਸ ਜਾਂ ਫਿਰ ਘਰ ਦੀ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਤੇ ਤੁਹਾਡੀ ਮਦਦ ਇਹ ਬਿਲਕੁਲ ਕਰਨਗੇ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੀ ਕਾਲ ਹੈ ਜੀ। ਹਰਵਿੰਦਰ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ।
10: ਰਵਿੰਦਰ ਸਤਿ ਸ਼੍ਰੀ ਅਕਾਲ
3: ਜੀ, ਸਰ
10: ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ, ਇੱਕ ਨਾ ਡਿਸਟ੍ਰਿਕਟ ਬਠਿੰਡੇ ਚ ਮੌੜ ਦੇ ਵਿੱਚ ਨਾ ਇੱਕ ਲੋਕਾਂ ਨੇ ਜੀ ਰਲ ਕੇ ਸਕੂਲ ਨੂੰ ਬੰਦ ਕਰਤਾ, ਸਿੱਖਿਆ ਪ੍ਰਣਾਲੀ ਦੀ ਗੱਲ ਕਰਦਾ ਜੀ ਮੈਂ। ਬੰਦ ਕਿਉਂ ਕੀਤਾ? ਕਿਉਂਕਿ ਨਾ ਉੱਥੇ ਲੈਕਚਰਾਰ ਆ ਤੇ ਨਾ ਹੀ ਕੋਈ ਟੀਚਰ, ਇਸ ਕਰਕੇ ਕਰਤਾ। ਤੇ ਸਾਡੇ ਲੋਕ ਦੇਖੋ ਤੁਸੀਂ ਸਿੱਖਿਆ ਪ੍ਰਣਾਲੀ ਦਾ ਆਹ ਹਾਲ ਆ, ਖੁਸ਼ ਹੋਈ ਜਾਂਦੇ ਬਿਜਲੀ ਸਾਨੂੰ ਮੁਫ਼ਤ ਦੇਤੀ ਜੀ, ਹਾਂਜੀ ਹਜ਼ਾਰ ਹਜ਼ਾਰ ਰੁਪਇਆ ਦੇਤਾ, 1500-1500 ਰੁਪਇਆ ਦੇਤਾ ਬਿਜਲੀ। ਅਸੀਂ ਇਹਨਾਂ ਚੀਜ਼ਾਂ ਲਈ ਸਰਕਾਰ ਬਣਾਉਣੇ ਆ ਵੀ ਸਾਨੂੰ ਚੀਜ਼ਾਂ ਫ੍ਰੀ ਦੇ ਦਿਓ ਤੇ ਸਾਰੀ ਪੁੱਛੀਏ ਪੁੱਛਣਾ ਤੁਸੀਂ ਜੋ ਮਰਜ਼ੀ ਕਰੋ। ਦੱਸੋ ਇਹਦੇ ਵਿੱਚ ਦੱਸੋ ਸਿੱਖਿਆ ਪ੍ਰਣਾਲੀ ਦਾ ਸਕੂਲ ਬੰਦ ਹੋਣ ਨਾਲ ਕਿੰਨਾ ਘਾਟਾ ਪਿਆ, ਪਲੀਜ਼ ਦੱਸੋਗੇ ਸਰ ਤੁਹਾਡੇ ਕੀ ਵਿਚਾਰ, ਮੈਂ ਅਪਡੇਟ ਦਿੰਦਾ। ਥੈਂਕ ਯੂ
3: ਜੀ। ਜੀ ਜੀ ਰਮੇਸ਼ ਜੀ,
7: ਨਹੀਂ ਮੇਰੇ ਵਿਚਾਰ ਤੇ ਬੜੇ ਸਿੱਧੇ ਤੇ ਸਪਸ਼ਟ ਹੈ ਕਿ ਇੱਕ ਸਿੱਖਿਆ ਹੀ ਹੈ, ਜੇ ਉਹ ਬਰਾਬਰ ਦੀ ਸਿੱਖਿਆ ਸਭ ਨੂੰ ਮਿਲੇਗੀ, ਬਰਾਬਰ ਦੇ ਹਾਲਾਤਾਂ ਚ ਬਰਾਬਰ ਦੀ ਸਿੱਖਿਆ ਦਿੱਤੀ ਜਾਵੇ ਤੇ ਜਿਹੜਾ ਅਸਲੀ ਡਿਜ਼ਰਵ ਕਰਦਾ ਬੰਦਾ ਉਹ ਉੱਭਰ ਕੇ ਸਾਹਮਣੇ ਆ ਜਾਏਗਾ। ਹਾਲਾਤ ਇਹ ਹੈ ਕਿ ਇੱਥੇ ਵੱਡਾ ਹਿੱਸਾ ਜਿਹਨੂੰ ਇੱਕ ਮਿਆਰੀ ਸਿੱਖਿਆ ਹੀ ਨਹੀਂ ਮਿਲ ਰਹੀ ਉਹੋ ਜਿਹੇ ਬੰਦੋਬਸਤ ਹੀ ਨਹੀਂ ਹੈਗੇ, ਤੇ ਇੱਕ ਛੋਟਾ ਹਿੱਸਾ ਜਿਨ੍ਹਾਂ ਨੇ ਆਪਣੇ ਢੰਗ ਦੇ ਸਕੂਲ ਅਸਾਰ ਲਏ ਆ, ਆਪਣੇ ਢੰਗ ਦੇ ਆਪਣੇ ਤਰੀਕੇ ਦੇ, ਉਹ ਇਸ ਵੇਲੇ ਲੀਡ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਵਿਸ਼ੇਸ਼ ਢੰਗ ਦੇ ਨਾਲ ਪੜ੍ਹਾਉਣ ਦੀਆਂ ਤਕਨੀਕਾਂ ਨਾਲ ਪੜ੍ਹਾਇਆ ਜਾਂਦਾ ਹੈ। ਤੇ ਦੂਜੇ ਪਾਸੇ ਹਾਲਾਤ ਇਹ ਹੈ ਕਿ ਜੇ ਸਕੂਲ ਹੈ ਜਿਹਨੂੰ ਆਪਾਂ ਸਰਕਾਰੀ ਸਕੂਲ ਖੋਲਦੇ ਹਾਂ, ਤੁਸੀਂ ਤੇ ਤੁਸੀਂ ਬਠਿੰਡੇ ਵਾਲੇ ਇੱਕ ਦਾ ਜ਼ਿਕਰ ਕੀਤਾ ਹੈ, ਆ ਮੈਂ ਕਿੰਨੇ ਚਿਰ ਹੋ ਗਿਆ ਪਿੱਟਦੇ ਨੂੰ ਕਿ ਆਹ ਸਾਲ ਬੱਚਿਆਂ ਤੋਂ ਪੜ੍ਹ ਨਹੀਂ ਹੋਣਾ ਸਰਕਾਰੀ ਸਕੂਲਾਂ ਚ, ਪਹਿਲਾਂ ਮਰਦਮ ਸ਼ੁਮਾਰੀ ਫਿਰ ਭਗਵੰਤ ਮਾਨ ਦਾ ਡਰੱਗ ਸਰਵੇ, ਇਸ ਵੇਲੇ ਐਸ ਆਈ ਆਰ, ਤੇ ਦੱਸੋ ਪੜ੍ਹਾਈ ਕਿੱਥੇ? ਮਾਸਟਰਾਂ ਦੀਆਂ ਡਿਊਟੀਆਂ ਤੇ ਇਸ ਕੰਮ ਨੂੰ ਲੱਗੀਆਂ, ਸਕੂਲਾਂ ਦੇ ਸਕੂਲ ਖਾਲੀ ਪਏ ਹੈ। ਸੋ ਇਸ ਕਰਕੇ ਸਰੋਤਿਓ ਇਹ ਕਾਣੀ ਵੰਡ ਵਾਲਾ ਸਿਸਟਮ ਹੈ, ਜਿਨ੍ਹਾਂ ਨੇ ਰੌਲਾ ਪਾਉਣਾ, ਜਿਨ੍ਹਾਂ ਨੇ ਚਿੰਤਾ ਵਿਅਕਤ ਕਰਨੀ, ਜਿਨ੍ਹਾਂ ਨੇ ਕਾਨੂੰਨ ਬਣਾਉਣੇ, ਉਹਨਾਂ ਨੂੰ ਸਰਕਾਰੀ ਸਕੂਲਾਂ ਦਾ ਫਿਕਰ ਹੀ ਕਿਉਂ ਨਹੀਂ? ਕਿਉਂਕਿ ਉਹਨਾਂ ਦੇ ਨਿਆਣੇ ਇੱਥੇ ਪੜ੍ਹਦੇ ਹੀ ਨਹੀਂ, ਨਿਆਣੇ ਤੇ ਪੜ੍ਹਦੇ ਗਰੀਬ ਮਾਤੜ ਦੇ, ਉਹ ਜਾਣ ਟੱਠੇ ਖੂਹ ਚ। ਸੋ ਇਸ ਕਰਕੇ ਇਹ ਬੜਾ ਇਹਨੂੰ ਨਿੱਜੀਕਰਨ ਕਹਿੰਦੇ ਆ, ਇਹੋ ਹੀ ਆ ਸਾਰਾ ਕੁਛ ਕਿ ਬਾਅਦ ਚ ਅਸੀਂ ਕਹਿਣਾ ਜੀ ਸਰਕਾਰੀ ਮਾਸਟਰ ਨਹੀਂ ਪੜ੍ਹਾਉਂਦੇ ਸੀ ਸਕੂਲ ਤਾਂ ਬੰਦ ਹੋਏ ਆ। ਮਾਸਟਰਾਂ ਤੋਂ ਤੁਸੀਂ ਵੋਟਾਂ ਪਵਾਈ ਜਾਓ ਜਾਂ ਵੋਟਾਂ ਬਣਾਈ ਜਾਓ ਜਾਂ ਮਰਦਮਸ਼ੁਮਾਰੀ ਕਰਾਈ ਜਾਓ ਤੇ ਮਾਸਟਰ ਪੜ੍ਹਾਉਣ ਕੇ ਵੋਟਾਂ ਬਣਾਓ। ਸੋ ਇਸ ਕਰਕੇ ਇਹ ਕਾਣੀ ਵੰਡ ਵਾਲੇ ਸਿਸਟਮ ਚੋਂ, ਮਾੜੇ ਸਿਸਟਮ ਦੇ ਵਿੱਚੋਂ ਤੱਕ ਕੇ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੈ। ਔਰ ਆਹ ਤੇ ਤੁਸੀਂ ਚਲੋ ਵੋਟਾਂ ਦੀ ਥੋੜੀ ਜਿਹੀ ਸਿਆਸਤ ਹੈ, ਤੇ ਤੁਸੀਂ ਵੇਖ ਲਿਓ ਆਉਣ ਵਾਲੇ ਸਮੇਂ ਚ ਸਰਕਾਰੀ ਸਕੂਲ ਧੜਾ ਧੜ ਬੰਦ ਹੋਣਗੇ ਤੇ ਪ੍ਰਾਈਵੇਟ ਸਕੂਲ ਧੜਾ ਧੜ ਇਸ ਵੇਲੇ ਉੱਗ ਰਹੇ ਨੇ
3: ਜੀ। ਰਮੇਸ਼ ਜੀ, ਤੇ ਜੀ ਨਾਲ ਸਾਡੇ ਅਗਲੇ ਕਾਲਰ ਨੇ ਜੀ 5764 ਜੀ, ਸਵਾਗਤ ਹੈ।
11: ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਬਹੁਤ ਛੋਟਾ ਜੀ, ਪਰ ਤੁਸੀਂ ਇੱਥੇ ਆਪਣੇ ਵਿਚਾਰ ਖੋਲੋ ਕੇ ਦੱਸੋ ਮੈਨੂੰ, ਤੁਸੀਂ ਸਿਰਫ ਭੇਡਾਂ ਦੀ ਪਰਿਭਾਸ਼ਾ ਚਾਹੀਦੀ ਹੈ ਜੀ, ਇਹਦੀ ਪਰਿਭਾਸ਼ਾ ਥੋੜੀ ਖੁੱਲ ਕੇ ਦੱਸੋ ਤੁਸੀਂ। ਥੈਂਕ ਯੂ
3: ਜੀ ਰਮੇਸ਼ ਜੀ।
7: ਸਵਾਲ ਨੀ ਜੀ ਬੜਾ, ਤੁਸੀਂ ਵੀ ਕਈ ਵਾਰ ਧਰਮ ਸੰਕਟ ਚ ਪਾ ਦਿੰਦੇ ਹੋ। ਦੇਖੋ ਗੱਲ ਇਹ ਹੈ, ਵੈਸੇ ਤੇ ਭੇਡਾਂ ਉਹ ਨੇ ਜਿਹਨਾਂ ਤੋਂ ਅਸੀਂ ਉੱਨ ਤਿਆਰ ਕਰਦੇ ਹਾਂ, ਤੇ ਇੱਕ ਜਾਨਵਰ ਸ਼੍ਰੇਣੀ ਚ ਇੱਕ ਪਸ਼ੂ ਸ਼੍ਰੇਣੀ ਦੇ ਵਿੱਚ ਭੇਡਾਂ ਆਉਂਦੀਆਂ ਨੇ। ਉਹਨਾਂ ਦੇ ਵਿੱਚ ਭੇਡਾਂ ਚ ਇੱਕ ਕੁਦਰਤੀ ਤੌਰ ਤੇ ਇੱਕ ਚੀਜ਼ ਹੈ ਜਿਹੜੀ ਉਹਨਾਂ ਦੀ ਪੀੜ੍ਹੀ ਦੇ ਵਿੱਚ ਦਰ ਪਰ ਦਰ ਚੱਲਦੀ ਹੈ। ਜਿਹੜੀ ਅਗਲੀ ਭੇਡ ਹੁੰਦੀ ਹੈ, ਬਾਕੀ ਭੇਡਾਂ ਨੇ ਨਹੀਂ ਵੇਖਣਾ ਕਿ ਅਗਲੀ ਭੇਡ ਕਿਹੜੇ ਪਾਸੇ ਨੂੰ ਚੱਲ ਰਹੀ, ਬਾਕੀਆਂ ਨੇ ਉਹਦੇ ਪਿੱਛੇ ਚਲੀ ਜਾਣਾ, ਜਿਹਨੂੰ ਆਪਾਂ ਕਹਿ ਦਿੰਦੇ ਭੇਡ ਚਾਲ। ਕਈ ਵਾਰੀ ਅਸੀਂ ਕਹਿੰਦੇ ਇੱਥੋਂ ਦੀਆਂ ਭੇਡਾਂ ਇੱਕ ਦੂਜੇ ਦੇ ਮਗਰ ਤੁਰੀਆਂ ਰਹਿੰਦੀਆਂ, ਸੋਚਦੀਆਂ ਕੋਈ ਨੀ। ਜੇ ਜਿੰਦਾਬਾਦ ਕਹਿਣ ਲੱਗਦੇ ਤੇ ਸਾਰੇ ਉਹਦੀ ਜਿੰਦਾਬਾਦ ਹੀ ਕਹੀ ਜਾਂਦੇ, ਜੇ ਮੁਰਦਾਬਾਦ ਕਹਿਣ ਲੱਗਦੇ ਸਾਰੇ ਉਹਦੀ ਮੁਰਦਾਬਾਦ ਹੀ ਕਹੀ ਜਾਂਦੇ ਆ। ਸੋ ਭੇਡਾਂ ਦੀ ਜਿਹੜੀ ਪਰਿਭਾਸ਼ਾ ਤੁਸੀਂ ਪੁੱਛੀ ਹੈ ਉਹ ਪਰਿਭਾਸ਼ਾ ਤੇ ਭਾਈ ਇਹੋ ਹੈ ਕਿ ਜਿਹੜਾ ਵਿਅਕਤੀ ਹੈ ਉਹਨੂੰ ਭੇਡਾਂ ਦੀ ਤਰ੍ਹਾਂ ਨੀ, ਪਾਪੀ ਐਵੇਂ ਬਿਨਾਂ ਸੋਚੇ ਸਮਝੇ ਜਿਹੜੇ ਅੱਗੇ ਬੰਦਾ ਤੁਰਦਾ ਉਹਦੇ ਮਗਰ ਹੀ ਨੀ ਤੁਰਨਾ ਚਾਹੀਦਾ, ਥੋੜਾ ਜਿਹਾ ਸੂਝ ਬੂਝ ਦੇ ਨਾਲ ਤੁਰਨਾ ਚਾਹੀਦਾ, ਕਿਉਂਕਿ ਇਵੇਂ ਭੇਡਾਂ ਤੁਰਦੀਆਂ ਨੇ।
3: ਜੀ ਬਿਲਕੁਲ ਸਹੀ ਰਮੇਸ਼ ਜੀ, ਅਤੇ ਆਪਣਾ ਥੋੜ੍ਹਾ ਜੋ ਦਿਮਾਗ ਹੈ ਉਹ ਬਿਲਕੁਲ ਜ਼ਰੂਰ ਇਸ ਦੇ ਵਿੱਚ ਲਾਉਣਾ ਚਾਹੀਦਾ। ਅਤੇ ਇਸ ਦੇ ਨਾਲ ਹੀ ਜੀ ਮੈਂ ਫਿਨਿਕਸ ਮਿਲਵਰਕ ਦਾ ਜ਼ਿਕਰ ਕਰ ਦੇਵਾਂ ਜੀ, ਇਹਨਾਂ ਨੂੰ ਕਾਰਪੈਂਟਰਸ ਦੀ ਲੋੜ ਹੈ, ਅਤੇ ਜੇਕਰ ਤੁਸੀਂ ਕਾਰਪੈਂਟਰੀ ਦੇ ਕੰਮ ਦੇ ਵਿੱਚ ਤਜਰਬਾ ਰੱਖਦੇ ਹੋ ਤਾਂ ਫਿਨਿਕਸ ਮਿਲਵਰਕ ਤੋਂ ਤੁਸੀਂ ਜੱਗ ਜੀ ਨੂੰ ਅੱਜ ਹੀ ਸੰਪਰਕ ਕਰੋ ਅਤੇ ਤੁਹਾਨੂੰ ਇਹ ਜੋਬ ਬਿਲਕੁਲ ਮਿਲ ਸਕਦੀ ਹੈ। ਨੰਬਰ 416-822-2239 ਇਹਨਾਂ ਦਾ ਨੰਬਰ ਹੈ, 416-822-2239, 416-822-2239। ਸਟੀਲਸ ਅਤੇ ਟੋਮਕਿਨ ਰੋਡ ਦੇ ਕੋਲ ਜੀ ਇਹ ਲੋਕੇਸ਼ਨ ਕੰਮ ਦੀ ਜੋ ਹੋਣੀ ਹੈ, ਅਤੇ ਜੱਗ ਜੀ ਨੂੰ ਤੁਸੀਂ ਸੰਪਰਕ ਕਰੋ ਫਿਨਿਕਸ ਮਿਲਵਰਕ ਤੋਂ, 416-822-2239 ਜੀ ਨੰਬਰ ਹੈ। ਅਤੇ ਨਾਲ ਸਾਡੀ ਅਗਲੀ ਕਾਲ ਹੈ 8777 ਜੀ, ਵੈਲਕਮ ਜੀ।
12: ਹਾਂਜੀ ਹੁਸ਼ਿਆਰਪੁਰੀ ਸਾਹਿਬ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ,
3: ਸਤਿ ਸ਼੍ਰੀ ਅਕਾਲ ਜੀ। ਜੀ ਸਰ,
12: ਮੇਰਾ ਸਵਾਲ ਇਹ ਹੈ ਜੀ, ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਇੰਡੀਆ ਦੇ ਆ, ਉਹ 140 ਕਰੋੜ ਦੇ ਪ੍ਰਧਾਨ ਮੰਤਰੀ ਆ ਕਿ ਜਾਂ ਅਬਾਨੀ ਡਵਾਨੀ ਦੇ ਆ, ਕਿਉਂਕਿ ਜਿੰਨੇ ਵੀ ਦੌਰੇ ਹੁੰਦੇ ਆ ਰਿਪੋਰਟਾਂ ਆ ਜਾਂਦੀਆਂ ਬਾਹਰ, ਉਹ ਤੇ ਉਹਨਾਂ ਖਾਤਰ ਹੀ ਗਏ ਸੀ, ਉਹਨਾਂ ਦੀ ਡੀਲ ਹੀ ਕਰਾਉਣ ਗਏ ਸੀ। ਤੇ ਜਿਹੜਾ 140 ਕਰੋੜ ਉੱਥੋਂ ਇੰਡੀਆ ਦੇ ਹੈਗੇ, ਜਿਹੜੇ ਹਾਹਾਕਾਰ ਮੱਚੀ ਪਈ ਆ ਵਿਚਾਰੇ ਕਈਆਂ ਨੂੰ, ਤੇ 70 ਕਰੋੜ ਨੂੰ ਤੇ ਕਿੰਨਾ ਕਹਿੰਦੇ ਵੀ ਫੂਡ ਤੱਕ ਨਸੀਬ ਨੀ ਹੁੰਦਾ ਉਹਨਾਂ ਦੀ, ਕਿੰਨਾ ਰਿਪੋਰਟ ਆਈ ਵੀ ਤਨਖਾਹ ਡੇਲੀ ਦੀ ਜਿਹੜੀ ਇਨਕਮ 90 ਰੁਪਏ ਤੋਂ ਘੱਟ ਆ, ਉਹਨਾਂ ਦੇ ਵੀ ਪ੍ਰਧਾਨ ਮੰਤਰੀ ਥੋੜਾ ਜਿਹਾ ਬਣ ਜਾਣਗੇ ਤੇ ਆਪਣੇ ਗੁਜਰਾਤੀਆਂ ਦੇ ਬੰਨਾ ਵਾ ਜਿਹੜੇ ਅਬਾਨੀ ਡਵਾਨੀ ਦੇ ਜੀ, ਮੈਂ ਕਿਉਂਕਿ ਰਿਪੋਰਟਾਂ ਆ ਰਹੀਆਂ ਵਾ। ਆਸਟ੍ਰੇਲੀਆ ਚ ਵੀ ਇਹਨਾਂ ਦਾ ਹੁਣ ਵਿਰੋਧ ਹੋਇਆ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ, ਇਹਦੇ ਬਾਰੇ ਦੱਸਿਆ ਜੀ।
3: ਜੀ ਰਮੇਸ਼ ਜੀ,
7: ਮੈਂ ਨਾ ਸ਼ਾਇਦ ਇੱਕ ਦਿਨ ਪਹਿਲੀ ਗੱਲ ਦਾ ਜ਼ਿਕਰ ਕੀਤਾ ਸੀ ਕਿ ਜਿਵੇਂ ਅਸੀਂ ਮੰਗ ਕਰਦੇ ਹਾਂ ਕਿ ਕੌਮ ਦਾ ਜਥੇਦਾਰ ਕੌਣ ਹੋਵੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਲਈ ਕੰਡੀਸ਼ਨ ਕੀ ਹੋਣੀਆਂ ਚਾਹੀਦੀਆਂ, ਸੇਵਾ ਮੁਕਤੀ ਦੀਆਂ ਉਹਨੂੰ ਰੱਖਣ ਦੀਆਂ, ਤੇ ਉਹ ਆਪਣਾ ਸੇਵਾ ਕਰਨ ਤੋਂ ਬਾਅਦ ਕੀ ਉਹ ਕਿਸੇ ਪੋਲੀਟੀਕਲ ਪਾਰਟੀ ਦਾ ਹਿੱਸਾ ਬਣ ਸਕਦਾ ਕਿ ਨਹੀਂ ਬਣ ਸਕਦਾ, ਕਿ ਉਹ ਐਨ ਜੀ ਓ ਚਲਾ ਸਕਦਾ, ਕਿ ਉਹ ਆਪਣਾ ਕਾਰੋਬਾਰ ਚਲਾ ਸਕਦਾ, ਕੋਈ ਪੋਲੀਟੀਕਲ ਇਹ ਅਸੀਂ ਮੰਗ ਕਰਦੇ ਹਾਂ ਕਿ ਉਹ ਨਿਯਮ ਹੋਣੇ ਚਾਹੀਦੇ। ਖੂਬ ਚਰਚਾ ਹੋਈ, ਜਿਹੜੀ ਐਸ ਸੀ ਪੀ ਸੀ ਨੇ ਦੱਬ ਘੁੱਟ ਦਿੱਤੀ, ਕਹਿੰਦੇ ਨਹੀਂ ਅਸੀਂ ਤਾਂ ਮਰਜ਼ੀ ਨਾਲ ਹੀ ਚਲਾਉਣਾ। ਇਵੇਂ ਹੀ ਦੇਸ਼ ਜਾਂ ਸੂਬੇ ਦਾ ਜਿਹੜਾ ਰਾਜਾ ਹੋਵੇ, ਮੈਨੂੰ ਲੱਗਦਾ ਕਿ ਉੱਤੇ ਵੀ ਸ਼ਰਤਾਂ ਬਣੀਆਂ ਜਾ ਰਹੀਆਂ। ਸਰੋਤੇ, ਤੁਹਾਡੇ ਸਵਾਲ ਦਾ ਜਵਾਬ ਨਹੀਂ ਮੈਂ ਦੇ ਰਿਹਾ, ਕਿਉਂਕਿ ਮੈਨੂੰ ਪਤਾ ਹੈ ਤੁਸੀਂ ਜੋ ਕਹਿਣਾ ਚਾਹੁੰਦੇ, ਮੈਂ ਸਹਿਮਤ ਹਾਂ ਉਸ ਦੇ ਨਾਲ। ਮੈਂ ਸਮਝਦਾ ਕਿ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਹੋਵੇ, ਇਹਨਾਂ ਦੋਹਾਂ ਤੇ ਉੱਪਰ ਈਵਨ ਮੰਤਰੀਆਂ ਤੇ ਵੀ ਨਿਯਮ ਤੈਅ ਹੋਣਾ ਚਾਹੀਦਾ ਕਿ ਜਦੋਂ ਮੰਤਰੀ ਬਣ ਗਏ, ਜਦੋਂ ਮੁੱਖ ਮੰਤਰੀ ਬਣ ਗਏ, ਜਦੋਂ ਪ੍ਰਧਾਨ ਮੰਤਰੀ ਬਣ ਗਏ, ਉਹ ਫਿਰ ਇੱਕ ਪੋਲੀਟੀਕਲ ਪਾਰਟੀ ਦੇ ਆਗੂ ਦੇ ਤੌਰ ਤੇ ਬਹੁਤ ਘੱਟ ਵਿਚਰ ਸਕਦੇ ਆ। ਜੇ ਵਿਚਰਨਾ ਆ ਤੇ ਘੱਟੋ ਘੱਟ ਉਹਦੇ ਨਿਯਮ ਤੈਅ ਹੋਣੇ ਚਾਹੀਦੇ ਕਿ ਉਹ ਕਿਹੜੇ ਹਾਲਾਤਾਂ ਚ ਵਿਚਰ ਸਕਦੇ। ਇਹ ਨਹੀਂ ਕਿ ਸਰਕਾਰ ਦਾ ਪੈਸਾ, ਸਰਕਾਰੀ ਸ਼ੈਲਟਰ, ਸਰਕਾਰੀ ਪ੍ਰੋਜੈਕਟ ਤੇ ਆਪਾਂ ਕਿਸੇ ਪੋਲੀਟੀਕਲ ਪਾਰਟੀ ਦੇ ਹੱਕ ਵਿੱਚ ਜੋੜੀਏ। ਇਹ ਚੀਜ਼ ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਔਰ ਇੱਥੇ ਕੋਈ ਵੀ ਪੋਲੀਟੀਕਲ ਪਾਰਟੀ ਮੇਰੇ ਹੱਕ 'ਚ ਨਹੀਂ ਆਊਗੀ, ਨਾ ਆਮ ਆਦਮੀ ਪਾਰਟੀ ਆਊ, ਨਾ ਖਾਸ ਆਦਮੀ ਆਊਗੀ, ਕਿਉਂਕਿ ਇਹਦਾ ਤਾਂ ਉਹਨਾਂ ਨੇ ਲਾਹਾ ਲੈਣਾ ਹੁੰਦਾ। ਇਹਦੀ ਤਾਂ ਸਿਆਸਤ ਹੈ, ਇਹਦੇ ਖੱਟਿਆ ਦਾ ਉਹ ਖਾਂਦੇ ਆ, ਕੰਮ ਦਾ ਥੋੜੋ ਖਾਂਦੇ ਆ, ਡਰਾਮੇਬਾਜ਼ੀ ਦਾ ਹੀ ਖਾਂਦੇ ਆ ਨਾ। ਇਸ ਕਰਕੇ ਮੰਗ ਸਾਡੀ ਤੁਹਾਡੀ ਇਹ ਹੋਣੀ ਚਾਹੀਦੀ ਕਿ ਘੱਟੋ ਘੱਟ ਨਿਯਮ ਤੈਅ ਕਰੀਏ ਕਿ ਜੇ ਪ੍ਰਧਾਨ ਮੰਤਰੀ ਨੇ ਚੋਣ ਪ੍ਰਚਾਰ ਤੇ ਜਾਣਾ ਹੈ ਆਪਣੀ ਪਾਰਟੀ ਤੇ, ਤੇ ਉਹ ਕਿਹੜੇ ਹਾਲਾਤਾਂ ਚ ਜਾ ਸਕਦਾ, ਕਿਸ ਹੱਦ ਤੱਕ ਜਾ ਸਕਦਾ ਹੈ। ਇਵੇਂ ਮੁੱਖ ਮੰਤਰੀ ਦੇ ਹੋਣੇ ਚਾਹੀਦੇ ਆ। ਸੋ ਇਹ ਭਾਰਤ ਦਾ ਮੈਨੂੰ ਲੱਗਦਾ ਕਿ ਨਿਯਮ ਬਣਨੇ ਚਾਹੀਦੇ ਆ, ਨਹੀਂ ਤੇ ਅਸਲ ਵਿੱਚ ਕੁਰਸੀਆਂ ਦੀ ਦੁਰਵਰਤੋਂ ਹੀ ਆ, ਉਹ ਸੂਬੇ ਪੱਧਰ ਤੇ ਵੀ ਹੋ ਰਹੀ ਹੈ ਤੇ ਕੇਂਦਰ ਪੱਧਰ ਤੇ ਵੀ ਹੋ ਰਹੀ ਹੈ।
3: ਜੀ ਰਮੇਸ਼ ਜੀ ਬਿਲਕੁਲ ਸਹੀ ਜੀ, ਅਤੇ ਇਸ ਦੇ ਨਾਲ ਹੀ ਮੈਂ ਜ਼ਿਕਰ ਜ਼ਰੂਰ ਕਰ ਦੇਵਾਂ ਜੀ, ਤੁਸੀਂ ਇੰਸ਼ੋਰੈਂਸ ਲਈ ਨੰਬਰ ਨੋਟ ਕਰਨਾ ਜੀ ਹਰਪ੍ਰੀਤ ਸੈਣੀ ਜੀ ਦਾ, ਅਤੇ ਗੱਲ ਹੋਵੇ ਅੱਛੀ ਇੰਸ਼ੋਰੈਂਸ ਪਾਲਿਸੀ ਦੀ, ਗੱਲ ਹੋਵੇ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਦੀ, ਅਤੇ ਇੱਕ ਟੈਨਸ਼ਨ ਫਰੀ ਜ਼ਿੰਦਗੀ ਅੱਛੀ ਇੰਸ਼ੋਰੈਂਸ ਪਾਲਿਸੀ ਦੇ ਨਾਲ, ਹਰਪ੍ਰੀਤ ਸੈਣੀ ਜੀ ਨੂੰ ਟੋਪ ਚੋਇਸ ਇੰਸ਼ੋਰੈਂਸ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 416-817-6500 ਹੈ, 416-817-6500, 416-817-6500 ਨੰਬਰ ਹਰਪ੍ਰੀਤ ਸੈਣੀ ਜੀ ਦਾ, ਨੋਟ ਬਿਲਕੁਲ ਰੱਖੋ ਜੀ। ਤੇ ਸਾਡੇ ਨਾਲ ਅਗਲੀ ਕਾਲ ਹੈ ਜੀ 4146 ਜੀ, ਵੈਲਕਮ ਜੀ।
13: ਸਤਿ ਸ਼੍ਰੀ ਅਕਾਲ ਰੁਪਿੰਦਰ ਜੀ।
3: ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ,
13: ਹੁਸ਼ਿਆਰਪੁਰ ਜੀ, ਤੁਸੀਂ ਕਿਹਾ ਕਿ ਬੀਜੇਪੀ ਬੰਦੇ ਖਿੱਚ ਰਹੇ ਆ, ਉਹ ਬੰਦੇ ਟੀਐਮਸੀ ਵਾਲੇ, ਉਧਵ ਠਾਕਰੇ ਵਾਲੇ ਬੰਦੇ, ਔਰ ਉਹ ਮੁਲਾਇਮ ਵਾਲੇ ਸਾਰੇ ਬੰਦੇ ਤੋਂ ਆ ਰਹੇ, ਖੁਦ ਹੀ ਆ ਰਹੇ ਆ, ਕਿ ਉਹ ਨਿਆਣੇ ਦੁੱਧ ਪੀਤੇ ਬੱਚੇ ਹੈਗੇ ਉਹਨਾਂ ਨੂੰ ਉਠਾ ਕੇ ਲਿਆਉਣਾ ਪਵੇਗਾ, ਹੈ ਜੀ, ਉਹ ਸਾਰੇ ਬੰਦੇ ਤੋਂ ਖੁਦ ਹੀ ਆ ਰਹੇ। ਔਰ ਦੂਸਰਾ ਆਸਟ੍ਰੇਲੀਆ ਕੀ ਬਾਤ ਕੀਤੀ, ਆਸਟ੍ਰੇਲੀਆ ਮੇਂ ਤੋ 15-20-30 ਬੰਦੇ ਹੋਗੇ, ਉਹ ਜੋ 40,000 ਬੰਦੇ ਸਟੇਡੀਅਮ ਮੇਂ ਸੀਗੇ ਉਹ ਨਹੀਂ ਦਿਖੇ। ਦੂਜਾ ਤੀਜਾ ਦੇਖੋ, ਸਾਡਾ ਪ੍ਰਧਾਨ ਮੰਤਰੀ ਮਾਰਕ ਕਾਰਨੇ ਮੋਦੀ ਦੀ ਤਾਰੀਫ ਇੱਥੇ ਕਰਦਾ ਹੈਗਾ, ਜਦੋਂ ਇੰਡੀਆ ਜਾਤਾ ਉੱਥੇ ਵੀ ਕਰਦਾ ਹੈਗਾ, ਚਲੋ ਉਹ ਤੋਂ ਠੀਕ ਹੈ, ਆਸਟ੍ਰੇਲੀਆ ਜਾਤਾ ਹੈ ਉਹ ਮਾਰਕ ਕਾਰਨੇ ਆਸਟ੍ਰੇਲੀਆ ਮੇਂ ਮੋਦੀ ਕੀ ਤਾਰੀਫ ਕਰੇ ਹੈ। ਔਰ ਹੁਸ਼ਿਆਰਪੁਰ ਜੀ, ਇਹ ਦੇਖੋ, ਉਹ ਇੰਡੀਆ ਤੋਂ ਤੁਸੀਂ ਪਤਾ ਨੀ ਖਬਰ ਦਿੱਤੀ, ਪ੍ਰਾਈਵੇਟ ਕੰਪਨੀ ਰਾਕੇਟ ਲਾਂਚ ਕਰ ਰਹੀ ਹੈਗੀ, ਜਿਵੇਂ ਨਾ ਸਪੇਸ ਐਕਸ ਜਿਸਕੇ ਟੈਸਲਾ ਵਾਲੇ ਕੀ, ਇਲੋਨ ਮਸਕ ਕੀ, ਦੋ ਤਿੰਨ ਕੰਪਨੀ ਅਮਰੀਕਾ ਮੇਂ ਆਈ ਜੀ, ਉਧਰ ਇੰਡੀਆ ਮੇਂ ਵੀ ਡਿਵੈਲਪ ਹੋ ਰਿਹਾ ਹੈ।

0: ये बिल्कुल ठीक इन्होंने कहा कि वो दुध पींदे बच्चे ने तृणमूल कांग्रेस वाले जां शिवसेना उद्धव ठाकरे वाले जां आम आदमी पार्टी वाले जिहड़े भारतीय जनता पार्टी चले गए
1: जी
0: उन्हां नूं आप नहीं पता। श्रोती यही तो सवाल है, वो दुध पींदे बच्चे नहीं कि भारतीय जनता पार्टी दुध पींदी बच्ची है, वो दूसरियां पार्टियां दे जिन्हों कल तक के कहिंदी सी ये माड़े है ये भ्रिष्टा इन्हां नूं ते काम ही नहीं करना आउंदा बेईमान है, उन्हां नूं अपने च लै रही है। सवाल तो दोनों पासे बराबर है ना कि भारतीय जनता पार्टी नूं आम आदमी पार्टी वाले राघव चड्ढा जां जिहड़े पंजाब दे होर खड़े आ वो हुण चंगे लबण गए, भारतीय जनता पार्टी तो कहड़ी दुध वाली बोतल है, ये भी वेखनी पऊ ना। देखो सवाल दोनों पासे ही है, इस करके इमानदारी ये बनती है असीं ये भी गल कहीए कि उन्हां लई भी माड़ी गल जिहड़े गए जिहड़ियां पोलिटिकल पार्टियां नूं छड्ड के गए उन्हां दी करतूती गए है, ये भी गल कहीए, ते जिन्हां ने लए है उन्हां नूं भी कहीए कि यार अकल दी दवा खाओ,
1: जी
0: क्यों तुसीं आ कीड़ा पखंड फड़िया आया, कदे उधरों लै ले कदे उधरों लै ले, की ये नवा तुसीं ढंग फड़िया है, कोई थोड़ा जिहा ते लोकतंत्र नूं रहण दो जीवत। सो इस करके मैं तो यही कहूंगा कि जिहड़ियां पार्टियां चो गए उन्हां दी करतूती गए, जे वह पार्टियां च लोकतंत्री ढांचा हुंदा, जे वाकया ही वह कोई आइडियोलॉजी विचारधारा चो पैदा हुई पार्टियां हुंदियां वो व्यक्ति चंगे लए हुंदे ते वह चंगे व्यक्ति उन्हां नूं छड्ड के ना जांदे, एक ते ये जिन्हां चो
1: जी
0: गए जिहड़े गए उन्हां लई ते मैं पंजाबी दा जिहड़ा शब्द हुंदा लख लानती कहूंगा, ते जिन्हां ने लए है ते मैं उन्हां नूं भी सवाल खड़े करदा कि तुसीं लोकतंत्र दा जनाजा क्यों कढ़न लगे हो, जे अज ताकत है तुसीं अपने ढंग दे नाल करी जाने हो, जिद्दन तुहाडा चित करदा तुसीं कहिंदे हो माड़े है, अज तुहाडे च आ गए ते ओह चंगे हो गए। सो इस करके इन्हां मैनूं लगदा कि इमानदारी इहो है कि आपां तिन्नां पक्खां नूं कटहरे च खड़ा करिए, कोई एक पक्ष दे हक जां विरोध विच ना भुगतीए।
1: जी रमेश जी, ਤੇ ਨਾਲ ਹੀ ਸਾਡੇ ਅਗਲੀ ਕਾਲ ਹੈ ਜੀ। ਕੁਲਦੀਪ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ ਸਰ।
2: ਮੈਂ ਜੀ ਦੇਖੋ ਜਿਹੜਾ 70-80 ਕਰੋੜ ਬੰਦਾ ਜਿਹੜਾ ਨਾ ਜਿਹਦੀ 90 ਰੁਪਈਏ ਤੋਂ ਇਨਕਮ ਘੱਟ ਹੈ, ਮੈਂ ਤੇ ਉਹਨਾਂ ਨੂੰ ਸਾਰਿਆਂ ਨੂੰ ਸਲਾਹ ਦਿੰਦਾ ਜੀ, ਉਹਨਾਂ ਨੂੰ ਸਾਰਿਆਂ ਨੂੰ ਪੰਜਾਬ ਜਾਣਾ ਚਾਹੀਦਾ, 1000-1500 ਰੁਪਈਆ ਲੈਣ ਇੱਥੇ ਆ ਕੇ ਰਹਿਣ, ਕੋਈ ਗੱਲ ਨੀ ਕੋਈ ਬਾਤ ਨੀ, ਵਧੀਆ ਕੰਮ ਹੈ ਸਾਰਾ ਕੁਛ। ਕੱਲ ਵੀ ਆਪਣੀ ਇੱਕ ਗੱਲ ਹੋਈ ਸੀ ਮੁਲਤਾਨੀ ਸਾਹਿਬ ਨੇ ਗੱਲ ਕੀਤੀ ਸੀ, ਬਹੁਤ ਵਧੀਆ ਸਾਰਾ ਕੁਛ, ਇਹ ਜਿੰਨੇ ਵੀ ਕਾਲ ਕਰਦੇ ਨੇ ਇਹ ਸਾਰਿਆਂ ਦੇ ਰਿਸ਼ਤੇਦਾਰ ਪੈਸੇ ਲੈਂਦੇ ਨੇ, ਮੈਂ ਤਾਂ ਕਹਿੰਦਾ ਜੀ ਬਿਲਕੁਲ ਜੋ ਉਹਨਾਂ ਦਾ ਵਿਚਾਰ ਹੈਗਾ ਬਿਲਕੁਲ ਉਹਨਾਂ ਦੇ ਹਿਸਾਬ ਨਾਲ ਠੀਕ ਹੈ, ਲੇਕਿਨ ਇਹ ਜੀ ਹੈਗਾ ਰਮੇਸ਼ ਜੀ ਨਾਲ ਜਿਹੜਾ ਡੱਗ ਫੋੜ ਨੇ ਇੱਥੋਂ ਵੀ $200 ਦਿੱਤਾ ਨਾ ਭੈਣ ਜੀ, ਇਹਨਾਂ ਨੇ ਫਾਰਮ ਭਰੇ ਹੋਏ ਨੇ, ਇਹ ਇੱਥੋਂ ਵੀ ਲੈਂਦੇ ਨੇ ਤੇ ਉੱਥੋਂ ਵੀ ਲੈਂਦੇ ਨੇ। ਦੂਸਰੀ ਗੱਲ ਉਹਨਾਂ ਨੇ ਮਕੇਰੀਆਂ ਦੀ ਕੀਤੀ ਸੀ ਰਮੇਸ਼ ਹੋਣਾਂ ਦਾ ਜਿਹੜਾ ਪੈਂਦਾ ਹੈ
1: ਜੀ,
2: ਰਮੇਸ਼ ਜੀ ਮਕੇਰੀਆਂ ਦੀ ਗੱਲ ਕੀਤੀ ਤੇ ਮਕੇਰੀਆਂ ਦੇ ਵਿੱਚ ਤੁਸੀਂ ਵੇਖ ਲਓ ਪ੍ਰੋਫੈਸਰ ਧਿਆਨ ਸਿੰਘ ਮੁਲਤਾਨੀ ਵਿਕਟੋਰੀਆ ਸਕੂਲ ਹੈ, ਉਹ ਆਪਣੇ ਵੀਰ ਸੁਣਦੇ ਵੀ ਹੋਣਗੇ, ਉਹ ਰਿਸ਼ਤੇਦਾਰਾਂ ਨੂੰ ਪੁੱਛ ਵੀ ਲੈਣ, 10-11 ਸਾਲ ਸੇਵਾ ਕੀਤੀ ਹੈ, ਆਮ ਆਦਮੀ ਪਾਰਟੀ ਵੀ ਹਲਕਾ ਨੀ ਚਾਰ ਸੀ, ਉਹਨੂੰ ਪੁੱਛਿਆ ਨੀ ਗਿਆ ਤੇ ਪਿੱਛਿਆ ਨੀ ਗਿਆ। ਸਰਬਜੋਤ ਸਿੰਘ ਸਾਹਬੀ ਜਿਹੜਾ ਪਹਿਲਾਂ ਅਕਾਲੀ ਦਲ ਚ ਸੀ ਤੇ ਫਿਰ ਕਾਂਗਰਸ ਚ, ਹੁਣ ਹਲਕਾ ਇੰਚਾਰਜ ਜਿਹੜਾ ਉਹ ਆਮ ਆਦਮੀ ਪਾਰਟੀ ਦਾ, ਤੇ ਮੈਂ ਬੇਨਤੀ ਵੀ ਕਰਾਂਗਾ ਵੀ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਨਹੀਂ ਹੈਗਾ ਤੇ ਰਮੇਸ਼ ਅੱਗੋਂ ਨੰਬਰ ਲੈਣ ਮੁਲਤਾਨੀ ਸਾਹਿਬ ਦਾ ਜਰੂਰ ਗੱਲ ਕਰਨ, ਲੇਕਿਨ ਆਹ 70-80 ਕਰੋੜ ਜਿਹੜਾ ਬੰਦਾ ਹੈਗਾ ਨਾ ਸਾਰਿਆਂ ਨੂੰ ਪੰਜਾਬ ਸੁਧਰਨਾ ਚਾਹੀਦਾ। ਰਮੇਸ਼ ਜੀ ਹੁਣ ਆਪਣੇ ਹਾਲਾਤ ਬੜੇ ਸੁਧਰ ਜਾਣੇ ਨੇ, ਜਿਹੜੀ ਤੁਸੀਂ ਜੱਗੂ ਭਗਵਾਨ ਗੁੜੀਆ ਦੀ ਗੱਲ ਦੱਸੀ ਹੈ, ਗੋਲਡੀ ਬਰਾੜ ਪਹਿਲਾਂ ਫੜਿਆ ਗਿਆ ਸੀ ਹਨਾ, ਰਹਿ ਗਿਆ ਬਿਸ਼ਨੋਈ, ਉਹਨਾਂ ਨੂੰ ਸੱਦ ਕੇ ਹੁਣ ਇਹਨਾਂ ਦੀ ਪਾਰਟੀ ਇੱਕ ਬਣਨੀ ਚਾਹੀਦੀ ਹੈ, ਇਹ ਅੱਗੇ ਆਉਣ ਤੇ ਸ਼ਾਨ ਕੋ ਭਲਾ ਹੋ ਜਾਵੇ, ਪ੍ਰੋਗਰਾਮ ਬੜਾ ਵਧੀਆ ਚੜ੍ਹਦੀ ਕਲਾ ਜਰੂਰ ਜੀ, ਮਿਹਰਬਾਨੀ
1: ਜੀ। ਰਮੇਸ਼ ਜੀ
0: ਪਹਿਲੇ ਸਰੋਤਿਆਂ ਤੋਂ ਗੱਲ ਅੱਗੇ ਸ਼ੁਰੂ ਕਰਦੇ ਆ, ਉਹੀ ਗੱਲ ਦਲ ਬਦਲੀਆਂ ਕੌਣ ਦੁੱਧ ਪੀਂਦਾ ਤੇ ਕੌਣ ਪਿਲਾਉਂਦਾ ਹੈ
1: ਜੀ।
0: ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਮਾਲਕ, ਚੰਗਾ ਵਿਅਕਤੀ ਕਹਿ ਦੂੰਗਾ ਮੈਂ, ਚੰਗਾ ਵਿਅਕਤੀ, ਕਮੀਆਂ ਤੇ ਚਲੋ 100 ਕੱਢੀਆਂ ਜਾ ਸਕਦੀਆਂ। ਹੁਣ ਚੋਣ ਲੜੀ ਸੀ ਮਕੇਰੀਆਂ ਤੋਂ ਆਮ ਆਦਮੀ ਪਾਰਟੀ ਵਾਲੇ ਪਾਸਿਓ, ਮੈਨੂੰ ਯਾਦ ਹੈ ਦੂਜੇ ਨੰਬਰ ਤੇ ਆਈ ਸੀ ਆਮ ਆਦਮੀ ਪਾਰਟੀ ਚੰਗੀਆਂ ਵੋਟਾਂ ਲੈ ਕੇ, ਐ ਨੀ ਕਿ ਕੋਈ ਅਸੀਂ ਕਹੀਏ ਕਿ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੂੰ ਵੋਟਾਂ ਨਹੀਂ ਪਈਆਂ, ਮੇਰੇ ਖਿਆਲ 2-3 ਹਜ਼ਾਰ ਦੀ ਵੋਟ ਤੇ ਮਾਰਜਨ ਤੇ ਉਹ ਹਾਰਿਆ ਸੀ, ਉੱਥੇ ਭਾਜਪਾ ਜਿੱਤ ਗਈ ਸੀ ਜੰਗੀ ਲਾਲ ਮਹਾਜਨ ਹੁਣੀ। ਦੇਖੋ ਉਹ ਪ੍ਰੋਫੈਸਰ ਗੁਰਧਿਆਨ ਸਿੰਘ ਮੁਲਤਾਨੀ ਨੂੰ ਆਮ ਆਦਮੀ ਪਾਰਟੀ ਨੇ ਖੂੰਜੇ ਲਾ ਦਿੱਤਾ, ਔਰ ਉੱਥੇ ਇੰਚਾਰਜ ਕਿਹਨੂੰ ਬੁਲਾਇਆ ਜਿਹੜੇ ਕਹਿੰਦੇ ਜੀ ਅਸੀਂ ਤੇ ਆਮ ਆਦਮੀ ਨੂੰ ਮੌਕਾ ਦਿੰਦੇ ਹਾਂ ਦਰੀਆਂ ਵਿਛਾਉਣ ਵਾਲਿਆਂ ਨੂੰ, ਜਿਹੜਾ ਕਦੇ ਪਹਿਲਾਂ ਅਕਾਲੀਆਂ ਚ ਹੁੰਦਾ ਸੀ ਫਿਰ ਕਾਂਗਰਸ ਵਿੱਚ ਚਲਾ ਗਿਆ, ਜਿਹਦਾ ਸਰੋਤੇ ਨਾਂ ਲੈ ਕੇ ਗਏ ਨੇ ਸਰਬਜੋਤ ਸਿੰਘ ਸਾਹਬੀ, ਉਹਨੂੰ ਹੁਣ ਆਮ ਆਦਮੀ ਪਾਰਟੀ ਦਾ ਇੰਚਾਰਜ ਲਾਤਾ ਮਕੇਰੀਆਂ ਨੂੰ ਭਗਵੰਤ

0: ਥਾਪੜਾ ਦੇ ਕੇ ਆਏ ਆਪ, ਆ 5-7 ਦਿਨ ਪਹਿਲਾਂ ਮਕੀਰੀਆਂ ਜਾ ਕੇ ਆਏ ਆ। ਹਾਲਾਂਕਿ ਸਾਨੂੰ ਇਤਰਾਜ਼ ਨਹੀਂ ਹੈ, ਪੋਲੀਟੀਕਲ ਪਾਰਟੀ ਦਾ ਮਰਜ਼ੀ ਹੈ ਕਿਹਨੂੰ ਇੰਚਾਰਜ ਲਾਉਣਾ, ਕਿਹਨੂੰ ਟਿਕਟ ਦੇਣੀ, ਕਿਹਨੂੰ ਨਹੀਂ ਦੇਣੀ, ਪਰੰਤੂ ਜਿਹੜੀ ਪਰੰਪਰਾ ਪੈ ਗਈ ਹੈ ਕਿ ਜਦੋਂ ਜਿਹਨੂੰ ਚਿੱਤ ਕਰਦਾ ਖੂੰਜੇ ਲਾ ਦਿਓ, ਜਦੋਂ ਜਿਹੜਾ ਦੂਜੀ ਪਾਰਟੀ ਚੋਂ ਆਇਆ, ਜੈਸਾ ਜਿਵੇਂ ਹੁਣ ਇੱਥੇ ਸਵਾਲ ਇਹੋ ਹੈ ਕਿ ਗੁਰਧਿਆਨ ਸਿੰਘ ਦੁੱਧ ਪੀਂਦਾ ਬੱਚਾ ਸੀਗਾ, ਇਹਨੂੰ ਨੀ ਪਤਾ ਸੀ ਮੈਂ ਕਿਹੜੀ ਪਾਰਟੀ ਚ ਜਾ ਰਿਹਾ, ਕਿ ਇਹਦੇ ਵਿੱਚ ਜਿਹੜਾ ਸਰਬਜੋਤ ਸਿੰਘ ਸਾਬੀ ਹੈ ਇਹ ਬੋਤਲ ਦੇ ਨਾਲ ਦੁੱਧ ਪੀਂਦਾ, ਇਹਨੂੰ ਨੀ ਪਤਾ ਪਹਿਲਾਂ ਕਾਂਗਰਸ ਵਿੱਚ ਕਿਉਂ ਗਿਆ, ਪਹਿਲਾਂ ਅਕਾਲੀਆਂ ਚ ਕਿਉਂ ਗਿਆ। ਅਸਲ ਵਿੱਚ ਸਰੋਤਿਓ ਗੱਲ ਬੜੀ ਸਿੱਧੀ ਪੱਧਰੀ ਹੈ, ਸਿਆਸੀ ਪਾਰਟੀਆਂ ਲਈ ਸਿਆਸਤ ਬਣ ਗਈ ਹੈ ਵਪਾਰ, ਤੇ ਇਹਨਾਂ ਬੰਦਿਆਂ ਲਈ ਵੀ ਸਿਆਸਤ ਵਪਾਰ ਹੈ। ਅੱਜ ਇੱਧਰ ਤੇ ਕੱਲ ਉੱਧਰ ਹੈ, ਇਹ ਦਲ ਬਦਲੀਆਂ ਦਾ ਮੈਨੂੰ ਲੱਗਦਾ ਕਿ ਅਸੀਂ ਵਿਰੋਧ ਕਰੀਏ, ਇਹਨਾਂ ਸਿਆਸੀ ਲੋਕਾਂ ਨੇ ਵਿਰੋਧ ਨਹੀਂ ਕਰਨਾ ਕਿਉਂਕਿ ਉਹਨਾਂ ਦਾ ਇਹ ਵਪਾਰ ਹੈ।
1: ਜੀ ਬਿਲਕੁਲ ਸਹੀ ਜੀ, ਤੇ ਨਾਲ ਹੀ ਜੀ ਮੈਂ ਦੱਸ ਦਵਾਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੁਸੀਂ ਨੋਟ ਕਰ ਲਓ ਜੀ, ਪੂਰਾ ਜਰਨਲ ਕੰਸਟਰਕਸ਼ਨ ਦਾ ਸਮਾਨ, ਰੈਨੋਵੇਸ਼ਨ ਦਾ ਸਮਾਨ ਜੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ, ਬੈਸਟ ਜੋ ਡੀਲਸ ਇਹਨਾਂ ਦੇ ਕੋਲ ਨੇ, ਕੋਈ ਵੀ ਪ੍ਰਾਈਜ਼ ਇਹ ਜ਼ਰੂਰ ਬੀਟ ਕਰਨਗੇ। ਸੋ ਪਲੰਬਿੰਗ ਦਾ, ਇਲੈਕਟ੍ਰੀਕਲ ਦਾ, ਫਲੋਰਿੰਗ, ਡੋਰਸ, ਡਰਾਈ ਵਾਲ, ਵੈਨਿਟੀਜ਼, ਸ਼ਾਵਰ ਸਿਸਟਮ, ਹਰ ਚੀਜ਼ ਤੁਸੀਂ ਅੱਛੀ ਕੀਮਤ ਜੋ ਹੈ ਅਦਾ ਕਰਕੇ, ਬੈਸਟ ਪ੍ਰਾਈਜ਼ ਅਦਾ ਕਰਕੇ, ਕਿਉਂਕਿ ਪ੍ਰਾਈਜ਼ ਕੋਈ ਵੀ ਹੋਵੇ ਉਸਨੂੰ ਇਹ ਬੀਟ ਜ਼ਰੂਰ ਕਰਨਗੇ, ਇਹਨਾਂ ਦਾ ਵਾਅਦਾ ਹੈ, ਤੁਸੀਂ ਲੈ ਕੇ ਆਓ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੋਂ। 8005 ਡਿਕਸੀ ਰੋਡ ਬਰੈਂਪਟਨ ਜੀ, ਇਹਨਾਂ ਦਾ ਪਤਾ ਹੈ ਡਿਕਸੀ ਤੇ ਸਟੀਲਸ ਦੇ ਕੋਲ ਨੇ। ਨੰਬਰ 6479651585 ਨੰਬਰ ਹੈ, 6479610585 ਜੀ ਨੰਬਰ ਵੀ ਨੋਟ ਰੱਖੋ ਜੀ। ਤੇ ਨਾਲ ਹੀ ਜੀ ਮਾਸਟਰ ਸਲੀਮ ਸ਼ੁੱਕਰਵਾਰ ਨੂੰ 24 ਜੁਲਾਈ ਨੂੰ ਆ ਰਹੇ ਨੇ ਟੋਰਾਂਟੋ ਦੇ ਵਿੱਚ ਰੂਹ ਦਾ ਸਫ਼ਰ ਲੈ ਕੇ। ਸੋ ਇੱਕ ਪਿਆਰੀ ਸ਼ਾਮ ਹੋਣੀ ਹੈ ਮਿਸੀਸਾਗਾ ਕਨਵੈਨਸ਼ਨ ਸੈਂਟਰ ਤੇ, ਤੁਸੀਂ ਟਿਕਟਾਂ ਬੁੱਕ ਬਿਲਕੁਲ ਕਰ ਲਓ www.milnatickets.com ਤੇ ਜੀ। ਰਮੇਸ਼ ਜੀ ਸਾਡੇ ਨਾਲ ਜੀ ਅਗਲੇ ਕਾਲਰ ਨੇ ਜੀ ਸੁਰਿੰਦਰ ਜੀ, ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਤਿ ਸ੍ਰੀ ਅਕਾਲ ਹੁਸ਼ਿਆਰਪੁਰੀ ਜੀ। ਸਰ ਜੀ ਮੇਰਾ ਤਾਂ ਕੁਐਸਚਨ ਇੱਕੋ ਹੀ ਹੈ ਤੁਹਾਨੂੰ, ਜਿੱਦਾਂ ਤੁਸੀਂ ਸਾਨੂੰ ਕੋਈ ਇਤਰਾਜ਼ ਨਹੀਂ, ਨਾਮ ਹੈ ਬੀਜੇਪੀ ਦਾ, ਨਾਮ ਹੈ ਅਕਾਲੀਆਂ ਦਾ, ਨਾਮ ਹੈ ਕਾਂਗਰਸ ਦਾ, ਮੈਂ ਇੱਥੇ ਕੈਨੇਡਾ ਬੈਠਾ ਹਾਂ ਤੇ ਮੈਂ ਇਸ ਵੇਲੇ ਕੈਨੇਡੀਅਨ ਹੈਗਾ ਹਾਂ, ਤੇ ਸਾਨੂੰ ਇੱਥੇ ਦੀ ਅਸੀਂ ਦੁਆ ਕਰਦੇ ਹਾਂ। ਸਾਡੇ ਇੱਥੇ ਦੇ ਵੀ ਪ੍ਰਧਾਨ ਮੰਤਰੀ ਕੋਈ ਬਹੁਤਾ ਚੰਗਾ ਨਹੀਂ ਕਰਦੇ, ਉਹ ਵਰਲਡ ਵਿੱਚ ਸਾਰੇ ਘੁੰਮੀ ਜਾਂਦੇ ਆ, ਦੂਜੀਆਂ ਕੰਟਰੀਆਂ ਨੂੰ ਠੱਬੇ ਵੰਡ ਵੰਡ ਕੇ ਡਾਲਰਾਂ ਦੇ ਦੇਈ ਜਾਂਦੇ ਕਰੋੜਾਂ 'ਚ, ਅਰਬਾਂ 'ਚ, ਤੇ ਇੱਥੇ ਸਾਡੇ ਟੈਕਸ ਵਧਾਈ ਜਾਂਦੇ, ਟਰੱਕ ਅਸੀਂ ਚਲਾਉਂਦੇ ਹਾਂ, ਤੇਲ ਸਮਾਨ ਨੂੰ ਲੱਗ ਗਿਆ ਆ, ਹਨਾ, ਤੇ ਉਹ ਜਿਹੜਾ ਅੱਗੇ ਡੀਜ਼ਲ ਤੇ ਪੈਟਰੋਲ 'ਚ ਥੋੜਾ ਜਿਹਾ ਫਰਕ ਹੁੰਦਾ ਸੀ 1-2 ਸੈਂਟ ਦਾ, ਉਹ ਹੁਣ 50 ਸੈਂਟ ਲੀਟਰ ਦਾ ਆ, ਠੀਕ ਹੈ ਜੀ। ਅੱਛਾ ਗੱਲ ਮੈਂ ਕਰਨ ਲੱਗਾ ਹੁਣ ਭਗਵੰਤ ਮਾਨ ਦੀ, ਤੁਸੀਂ ਮੈਨੂੰ ਇਹ ਦੱਸਿਓ ਜਿਹੜੇ ਉਹਦੇ 52 MLA ਬਣੇ ਸੀ ਉਹ ਸਾਰੇ ਦੁੱਧ ਧੋਤੇ ਸੀ, ਉਹ 'ਚ ਕਿੰਨੇ ਜਣੇ ਕਾਂਗਰਸ ਤੋਂ ਤੇ ਦੂਜੇ ਤੀਜੇ ਪਾਸੇ ਟਪੂਸੀਆਂ ਮਾਰ ਕੇ ਆਏ। ਕੁੰਵਰ ਵਿਜੇ ਪ੍ਰਤਾਪ ਸਿੰਘ ਕਿੰਨੇ ਇੰਨੀ ਨਿਸ਼ਠਾ ਨਾਲ ਕੰਮ ਕੀਤਾ, ਉਹਨੂੰ ਕੀ ਇਹਨੇ ਕੋਈ ਆਪਣੀ ਮੰਤਰੀ ਕੋਈ ਜੇ ਵੋਟ ਦਿੱਤਾ, ਉਹਨੂੰ ਸਗੋਂ ਪਾਰਟੀ ਚੋਂ ਕੱਢ ਕੇ ਬਾਹਰ ਕੀਤਾ। ਕੇਜਰੀਵਾਲ ਨੇ ਦਿੱਲੀ 'ਚ ਕਿੰਨਾ ਗੰਦ ਪਾਇਆ, ਉਹ ਇੱਕ ਮਾਲਤੀ ਵਿਚਾਰੀ ਲੇਡੀਜ਼ ਉਹਨੂੰ ਆਪਣੇ ਪੀਏ ਤੋਂ ਕਟਵਾਇਆ, ਠੀਕ ਹੈ। ਤੇ ਪੰਜਾਬ ਵਿੱਚ ਇਹਨਾਂ ਨੇ ਕਿੰਨਾ ਗੰਦ ਪਾਇਆ, ਜਦੋਂ ਇਹ ਸੰਜੇ ਸਿੰਘ ਜੇ ਵੋ ਟੁੱਟੀਆਂ ਜੁੱਤੀਆਂ ਪਾ ਕੇ ਆਏ, ਇਹਨਾਂ ਨੇ ਉੱਥੇ ਜਨਾਨੀਆਂ ਦਾ ਸ਼ੋਸ਼ਣ ਕੀਤਾ, ਇੱਥੋਂ ਰੱਜ ਭੱਜ ਕੇ ਗਏ, ਟਿਕਟਾਂ ਇਹਨਾਂ ਨੇ ਵੇਚੀਆਂ। ਤੁਹਾਨੂੰ ਇੱਕ ਦੂਜੀਆਂ ਪਾਰਟੀਆਂ ਦਾ ਯਾਦ ਆਉਂਦਾ ਰਹਿੰਦਾ, ਆਮ ਆਦਮੀ ਪਾਰਟੀ ਦਾ ਤੁਹਾਨੂੰ ਕੁਛ ਨਹੀਂ ਯਾਦ ਆਉਂਦਾ। ਸੋ ਪਲੀਜ਼ ਸਾਡੀ ਹੱਥ ਜੋੜ ਕੇ ਬੇਨਤੀ ਆ, ਹੁਣ ਵੀ ਇਹਨਾਂ ਦੇ ਕਿੰਨੇ MLA ਮੰਤਰੀ ਧੋਖਾਧੜੀ ਚ ਫਸੇ ਆ, ਰਿਸ਼ਵਤਾਂ ਲਈਆਂ ਆ, ਉਹ ਜਿਹੜਾ ਇਹਨਾਂ ਨੂੰ ਨਹੀਂ ਮਾਫ਼ ਕਵਿੰਦਾ ਉਹਨੂੰ ਕਹਿੰਦੇ ਅਸੀਂ ਤੁਹਾਡੇ ਤੇ ਇਨਕੁਆਇਰੀ ਕਰਨ ਡੇ ਆ, ਦੂਜਿਆਂ ਦਾ ਠੰਡੇ ਬੱਸੇ ਚ ਪਾ ਕੇ ਤੇ ਉਹ ਜਾਂਦੇ ਆ। ਸੋ ਜਿੰਨੀ ਇਹਨਾਂ ਨੇ ਕਰਪਸ਼ਨ ਕੀਤੀ ਆ ਦੱਸਿਓ, ਵੀ ਉਨੀ ਕਾਂਗਰਸ ਨੇ 20 ਸਾਲਾਂ 'ਚ ਜਾਂ ਅਕਾਲੀਆਂ ਨੇ 10-15 ਸਾਲਾਂ 'ਚ ਕੀਤੀ, ਜਿੰਨਾ ਇਹਨਾਂ ਨੇ ਪੰਜਾਬ 'ਚ ਗੰਦ ਪਾ ਦਿੱਤਾ, ਦੱਸਿਓ ਜੀ ਸਾਰਾ ਕੁਛ
1: ਜੀ। ਰਮੇਸ਼ ਜੀ
0: ਦੇਖੋ ਮੇਰੇ ਕੋਲ ਇਹ ਅੰਕੜੇ ਨਹੀਂ ਹੈ ਕਿ ਕਾਂਗਰਸੀ ਕਿੰਨੇ ਰੁਪਈਏ ਕਰ ਗਏ, ਅਕਾਲੀ ਕਿੰਨੇ ਕਰ ਗਏ, ਕਿਉਂਕਿ ਗਿਣਤੀ ਮਿਣਤੀ ਤੇ ਜੱਗ ਜਾਰ ਕਦੀ ਵੀ ਨਹੀਂ ਹੋਈ
1: ਜੀ,
0: ਤੇ ਨਾ ਹੋਣੀ ਹੈ। ਹਾਂ ਜਿੰਨੀ ਤੁਸੀਂ ਗੱਲ ਕਹੀ ਮੈਂ ਇੱਕ ਸ਼ਬਦ ਵੀ ਨਹੀਂ ਕੱਟਾਂਗਾ, ਇਹ ਸ਼ਬਦ ਇਵੇਂ ਤੁਹਾਡੇ ਬਾਕੀ ਸਰੋਤਿਆਂ ਤੱਕ ਚਲੇ ਗਏ ਆ, ਮੈਂ ਤੁਹਾਡੀ ਕੋਈ ਗੱਲ ਨਹੀਂ ਕੱਟ ਰਿਹਾ, ਕਿਉਂਕਿ ਭਾਵਾਂ ਮੇਰੇ ਤੋਂ ਕੋਈ ਤੱਥ ਨਹੀਂ ਹੈ ਮੈਂ ਤੁਹਾਡੀ ਗੱਲਾਂ ਦੀ ਜਿਹੜੀ ਪ੍ਰੋੜਤਾ ਕਰ ਸਕਾਂ, ਪਰੰਤੂ ਜਿਹੜੀ ਚੀਜ਼ ਤੁਸੀਂ ਆਖੀ ਹੈ ਇਹ ਖੂਬ ਚਰਚਾ 'ਚ ਉਦੋਂ ਤੋਂ ਹੀ ਹੈ ਪੰਜਾਬ 'ਚ, ਜਦੋਂ ਤੇ ਉਹ ਸਾਰਾ ਕੁਛ ਘਟਨਾ ਕ੍ਰਮ ਜਦੋਂ ਸੰਜੇ ਹੁਣੀ ਆਏ, ਸੀਟਾਂ ਟਿਕਟਾਂ ਕਿਵੇਂ ਨੂੰ ਦੇਣੀਆਂ, ਕਿਵੇਂ ਦੇਣੀਆਂ, ਕਿਹੜੇ ਹਾਲਾਤਾਂ 'ਚ ਆਏ, ਕਿਹੜੀ ਬੱਸ ਵਿੱਚ ਆਏ ਤੇ ਕਿਹੜੀ ਗੱਡੀ ਤੇ ਗਏ, ਉਹ ਸਾਰੀਆਂ ਚੀਜ਼ਾਂ ਕਾਫੀ ਖੂਬ ਚਰਚਾ 'ਚ ਅੱਜ ਤੱਕ ਹੈਗੀਆਂ। ਮੈਂ ਇਸ ਪੋਲੀਟੀਕਲ ਪਾਰਟੀ ਨੂੰ ਜਿਹੜਾ ਇਸ ਵੇਲੇ ਪੰਜਾਬ 'ਚ ਰਾਜ ਹੈ ਕਦੇ ਵੀ ਉਹਨੂੰ ਮੈਂ ਚੰਗੀ ਜਾਂ ਦੁੱਧ ਧੋਤੀ ਨਹੀਂ ਆਖਦਾ
1: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ ਗਲੋਬਲ ਕੰਫਰਟ ਏਅਰ ਵਾਲਿਆਂ ਦਾ ਸੰਦੇਸ਼, ਏਸੀ ਫਰਨੈਂਸ ਰਿਪੇਅਰ ਕਰਾਉਣਾ ਜਾਂ ਫਿਰ ਨਵਾਂ ਏਸੀ ਫਰਨੈਂਸ ਲਗਵਾਉਣਾ ਤੇ ਤੇਜਪਾਲ ਜੀ ਨੂੰ ਤੁਸੀਂ ਕਾਲ ਗਲੋਬਲ ਕੰਫਰਟ ਏਅਰ ਤੋਂ ਜ਼ਰੂਰ ਕਰ ਲਓ। ਨੰਬਰ 905-790-9080 ਹੈ, 9057909080 ਨੰਬਰ ਹੈ ਜੀ ਗਲੋਬਲ ਏਅਰ ਗਲੋਬਲ ਕੰਫਰਟ ਏਅਰ ਤੋਂ ਤੇਜਪਾਲ ਜੀ ਦਾ ਨੰਬਰ $1800 ਰਿਬੇਟ ਨਾਲ। ਤੇ ਪੂਰੀ ਜਾਣਕਾਰੀ ਜੀ ਲਓ, ਨਵਾਂ ਏਸੀ ਨਵਾਂ ਫਰਨੈਂਸ ਜਾਂ ਰਿਪੇਅਰਿੰਗ ਕਰਵਾਉਣੀ ਹੈ 905-790-9080 ਤੇ ਸੰਪਰਕ ਜ਼ਰੂਰ ਹੋ ਸਕਦੇ ਨੇ। ਤੇ ਸਾਡੇ ਨਾਲ ਅਗਲੇ ਕਾਲਰ ਨੇ ਜੀ, ਮੁੰਜਲ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਜੀ ਸ਼ੁਕਰੀਆ ਜੀ। ਜੀ
3: ਦੋ ਬੈਠਾਂ ਹੋ ਗਈਆਂ ਤੇ ਮੈਂ ਸੁਬਹਾ ਹੁਕਮਨਾਮਾ ਸੁਣ ਕੇ ਅੰਬਰਸਰ ਦਾ ਸਬਦ ਸੁਣ ਕੇ ਸ਼ਾਂਤੀ ਆ ਜਾਂਦੀ ਹੈ ਮਨ।
1: ਜੀ ਬਿਲਕੁਲ ਜੀ ਜੀ
3: ਸਰ, ਸ਼ਾਂਤੀ ਆ ਜਾਂਦੀ ਹੈ। ਰਮੇਸ਼ ਜੀ ਨੇ ਸਾਡੀ ਸਿਫਾਰਸ਼ ਪੂਰੀ ਕਰਦੇ ਹੋ, ਅੱਜ ਸਵੇਰ ਵਾਲਾ ਪ੍ਰੋਗਰਾਮ 2 ਘੰਟੇ ਕਰਦੇ ਹੋ ਤੇ ਹੁਕਮਨਾਮਾ ਚੱਲਦਾ ਰਹੇ, ਬੜਾ ਮਨ ਨੂੰ ਸ਼ਾਂਤੀ ਹੁੰਦੀ, ਨਵਾਂ ਦਿਨ ਸਟਾਰਟ ਹੁੰਦਾ। ਤੇ ਬਾਕੀ ਰਮੇਸ਼ ਜੀ ਦੀ ਗੱਲ ਹੈ, ਚੰਨੀ ਲਹਿਰ ਦਾ ਭਤੀਜਾ ਸੀ, ਕਹਿੰਦਾ ਠੀਆਂ ਲੱਗੀਆਂ ਪਈਆਂ ਨੋਟਾਂ ਦੀਆਂ ਤੇ ਹੁੰਦੇ ਹੁੰਦੇ ਸੀ ਵੀ ਇੰਨੇ ਉਹਨੇ ਕਮਾ ਲਏ, ਭਤੀਜਾ ਸੀ ਕਹਿੰਦੇ ਭਾਂਜਾ, ਉਹ ਜੇਲ ਚ ਕਿਵੇਂ ਆ ਉਹਦੇ ਬਾਰੇ ਥੋੜਾ ਬਹੁਤਾ ਜਾਣਕਾਰੀ ਹੈ ਤੁਹਾਡੇ ਕੋਲੇ?
1: ਜੀ ਰਮੇਸ਼ ਜੀ,
0: ਚਰਨਜੀਤ ਸਿੰਘ ਚੰਨੀ ਚ ਅੱਜ ਤੱਤਾ ਹੋਇਆ ਫਿਰਦਾ ਜਾਂ ਦਿੱਲੀ ਗੇੜੇ ਮਾਰਦਾ ਕਿ ਮੈਨੂੰ ਪ੍ਰਧਾਨਗੀ ਦੇ ਦੋ, ਤੇ ਉਹ ਪ੍ਰਧਾਨਗੀ ਇਹਦੀ ਮੁੱਠ ਵਿੱਚ ਸੀ, ਇਹਦੀ ਜੇਬੇ ਚ ਸੀ, ਉਹੀ ਕਾਰਨਾਂ ਕਰਕੇ ਤੇ ਪ੍ਰਧਾਨਗੀ ਗਈ ਹੈ। ਜਿਹੜੇ ਤੁਸੀਂ 10 ਕਰੋੜ ਦਾ ਜ਼ਿਕਰ ਕੀਤਾ, ਜਿਹੜੇ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦਾ ਜ਼ਿਕਰ ਕੀਤਾ ਜਿਹੜਾ ਫੜਿਆ ਗਿਆ ਪੈਸਿਆਂ ਨਾਲ,
1: ਜੀ
0: ਹੁਣ ਉਹ ਭਾਈ ਜਮਾਨਤ ਦੇ ਬਾਹਰ ਹੈ। ਇਹ ਲੋਕ ਜਮਾਨਤ ਤੇ ਬਾਹਰ ਆ ਜਾਂਦੇ ਫਿਰ ਕੇਸ ਮੁੱਕਦਾ ਹੀ ਨੀ ਸਾਰੀ ਉਮਰ, ਕਿਉਂਕਿ ਇਹਨਾਂ ਦੇ ਕੋਲ ਵਕੀਲ ਸਾਰਾ ਕੁਛ ਉਹੋ ਜਿਹਾ ਢੰਗ ਤਰੀਕੇ ਭਾਈ ਹੈਗੇ ਆ। ਤੇ ਹੁਣ ਚਰਨਜੀਤ ਸਿੰਘ ਚੰਨੀ ਫਿਰ ਇੱਕ ਵਾਰ ਐਕਟਿਵ ਹੈ, ਕਿਉਂਕਿ ਲੋਕਾਂ ਨੂੰ ਆਹ ਗੱਲ ਭੁੱਲ ਚੁੱਕੀ ਹੈ। ਸੱਚੀ ਗੱਲ ਇਹ ਹੈ ਕਿ ਲੋਕ ਭੁੱਲ ਜਾਂਦੇ ਆ, ਉਹ ਭੁੱਲ ਗਈ ਹੈ ਚਰਨਜੀਤ ਸਿੰਘ ਚੰਨੀ ਵਾਲਾ, ਤੇ ਉਹ ਵੀ ਚਰਨਜੀਤ ਸਿੰਘ ਚੰਨੀ ਆ ਜਿਹੜੇ ਪੰਜਾਬ ਦੀ ਮੌਕੇ ਦੀ ਸਰਕਾਰ ਹੈ ਇਹਦੇ ਭ੍ਰਿਸ਼ਟਾਚਾਰ ਬੜੇ ਉਜਾਗਰ ਕਰਦਾ, ਆਪਣੇ ਭ੍ਰਿਸ਼ਟਾਚਾਰੀ ਭਾਂਜੇ ਨੂੰ ਉਹ ਭੁੱਲ ਚੁੱਕਾ ਆ। ਸੋ ਭਾਈ ਉਹ ਜਮਾਨਤ ਦੇ ਉੱਪਰ ਇਸ ਵੇਲੇ ਰਿਹਾ ਆ।
1: ਜੀ ਰਮੇਸ਼ ਜੀ, ਰਮੇਸ਼ ਜੀ ਅਗਲੀ ਕਾਲ ਤਾਂ ਅਸੀਂ ਲਵਾਂਗੇ, ਉਸ ਤੋਂ ਪਹਿਲਾਂ ਪਰ ਇਹ ਜੋ ਖਬਰਾਂ ਦੋ ਕਤਾਰ ਦੇ ਵਿੱਚ ਨੇ ਰਮੇਸ਼ ਜੀ, ਇਹ ਜ਼ਰੂਰ ਸਾਂਝੀਆਂ ਕਰ ਲਈਏ। ਜਿੱਥੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਮਹਾਰੈਲੀ ਦਾ ਐਲਾਨ ਹੋਇਆ, ਇੱਕ ਤਾਂ ਇਸ ਬਾਰੇ ਦੱਸਿਓ, ਦੂਸਰਾ ਪੰਜਾਬ ਦੇ ਕਾਂਗਰਸੀ ਖੇਮੇ ਦੀ ਵੀ ਥੋੜ੍ਹੀ ਗੱਲ ਤੋਰੀਏ, ਅਤੇ ਕਾਫੀ ਛੁੱਪੀ ਛਾਈ ਹੈ ਜੀ, ਕੀ ਖਾਸ ਰਿਪੋਰਟ ਹੈ?
0: ਦੇਖੋ ਗੱਲ ਇਹ ਹੈ, ਜਿਹੜੀ ਤੇ ਕਾਂਗਰਸੀ ਖੇਮੇ ਦੀ ਚੁੱਪੀ ਆ ਨਾ, ਉਹ ਚੁੱਪੀ ਹਾਈ ਕਮਾਂਡ ਦੀ ਘੁਰਕੀ ਹੈ
1: ਜੀ,
0: ਕਿਉਂਕਿ ਆ ਬੀਤੇ 5-7 ਦਿਨਾਂ ਚ ਜੋ ਕਾਂਗਰਸੀਆਂ ਨੇ ਇੱਥੇ ਆਪਣਾ ਜਨਾਜ਼ਾ ਕੱਢਿਆ ਕਾਂਗਰਸ ਪਾਰਟੀ ਦਾ, ਨੰਗੀ ਚਿੱਟੀ ਸਿੱਧੀ ਪੱਧਰੀ ਧੜੇਬੰਦੀ ਗਈ ਹੈ, ਸਿੱਧੀ ਪੱਧਰੀ, ਕੋਈ ਗੋਲਮੋਲ ਨਹੀਂ ਹੈ। ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਖਿਲਾਫ਼ ਜਿਹੜੀ ਪ੍ਰਧਾਨਗੀ ਹਾਈ ਕਮਾਂਡ ਨੇ ਦਿੱਤੀ, ਉਹਦੇ ਖਿਲਾਫ਼ ਇੱਥੋਂ ਇੱਕ ਵੱਡਾ ਧੜਾ ਉੱਭਰ ਕੇ ਸਾਹਮਣੇ ਆਇਆ। ਫਿਰ ਦਿੱਲੀ ਵਿੱਚ ਆਈ, ਦਿੱਲੀ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੂੰ ਮਿਲਣ ਗਏ ਤੇ ਰਾਹੁਲ ਗਾਂਧੀ ਮਿਲਿਆ ਹੀ ਨਾ ਕਿਸੇ ਨੂੰ। ਹੁਣ ਇਹ ਜਿਹੜੀ ਚੁੱਪੀ ਆ, ਇਹ ਚੁੱਪੀ ਇਹੀ ਕਾਰਨ ਹੈ ਕਿ ਇਹ ਲੀਡਰ ਹੁਣ ਨਾ ਤੇ ਦੂਸਰੀ ਕਿਸੇ ਪਾਰਟੀ ਚ ਸਟੇਜ ਤੇ ਜਾਣ ਚੁੱਕੇ ਆ, ਜਾਣ ਤੇ ਕਿੱਧਰ ਜਾਣ। ਹੁਣ ਦੂਜੇ ਪਾਸੇ ਹਾਈ ਕਮਾਂਡ ਕਹਿੰਦੀ ਕਿ ਭਾਈ ਅਸੀਂ ਤੇ ਰਾਜਾ ਵੜਿੰਗ ਨੂੰ ਪ੍ਰਧਾਨ ਰੱਖਣਾ, ਅਸੀਂ ਨੀ ਬਦਲਣਾ, ਸਾਡਾ ਤਾਂ ਜਲੂਸ ਨਿਕਲ ਜਾਊਗਾ ਜੇ ਪ੍ਰਧਾਨ ਬਦਲਾਂਗੇ। ਉਹ ਕਹੂਗੇ ਜੀ ਹਾਈ ਕਮਾਂਡ ਨੇ ਇਹਨਾਂ ਦੇ ਪ੍ਰਭਾਵ ਹੇਠ ਆ ਕੇ ਕੀਤਾ, ਤੁਮਤਾਂ ਤੇ ਪਹਿਲਾਂ ਬਥੇਰੀਆਂ ਲੱਗਦੀਆਂ। ਉਹ ਜਿਹੜੀ ਚੁੱਪੀ ਦਾ ਤੁਸੀਂ ਜ਼ਿਕਰ ਕੀਤਾ, ਉਹ ਚੁੱਪੀ ਹਾਈ ਕਮਾਂਡ ਦੀ ਘੁਰਕੀ ਹੈ। ਜਿਹੜੀ ਚੁੱਪੀ ਹੁਣ ਬਹੁਤੇ ਦਿਨ ਰਹਿਣੀ ਨਹੀਂ ਹੈ, ਜਾਂ ਤੇ ਹਾਈ ਕਮਾਂਡ ਨੂੰ ਅੰਦਰ ਖਾਤੇ ਦੋਹਾਂ ਧਿਰਾਂ ਨੂੰ ਕਿਤੇ ਨਾ ਕਿਤੇ ਬਿਠਾ ਕੇ ਕਿਸੇ ਹੱਦ ਤੇ ਜਾ ਕੇ ਸਮਝੌਤਾ ਕਰਾਉਣਾ ਪੈਣਾ ਹੈ, ਤੇ ਜਾਂ ਹਾਈ ਕਮਾਂਡ ਨੇ ਸਮਝੌਤਾ ਨਾ ਕਰਾਇਆ ਤੇ ਭਾਈ ਕੁਦਰਤੀ ਹੈ ਨੁਕਸਾਨ ਹੋਵੇਗਾ ਕਾਂਗਰਸ ਦਾ। ਕਿਸਾਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ ਕਿਸਾਨਾਂ ਦੀ ਮਹਾਰੈਲੀ, ਉਹ 21 ਤਰੀਕ ਹੈ, 21 ਤਰੀਕ ਕਿਸਾਨਾਂ ਨੇ ਮਿੱਥੀ ਹੈ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ, ਕਈ ਕਿਸਾਨ ਜਥੇਬੰਦੀਆਂ ਨੇ ਜਿਹਦੇ ਵਿੱਚ ਪੰਜਾਬ ਦੀ ਜਿਹੜੀ ਕਿਸਾਨ ਮਜ਼ਦੂਰ ਸਰਵਨ ਸਿੰਘ ਭੰਦੇਰ ਵਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ਾਮਲ
1: ਜੀ,
0: ਕਾਫੀ ਵੱਡੇ ਪੱਧਰ ਤੇ ਇਕੱਠ ਰੱਖਿਆ ਦਿੱਲੀ ਦੇ ਵਿੱਚ, ਕਿਉਂਕਿ ਸੰਸਦ ਦਾ ਮਾਨਸੂਨ ਅਜਲਾਸ ਹੈ, ਉਹਦੇ ਪੈਰਲਰ ਕਹਿੰਦੇ ਸੀ ਆਪਣੀਆਂ ਮੰਗਾਂ ਰੱਖਣੀਆਂ, ਔਰ ਇਹ ਵੀ ਪੰਜਾਬ ਦੀਆਂ ਕਿਸਾਨ ਧਿਰਾਂ ਜਿਹੜੀਆਂ ਉਹਦੀਆਂ ਭਾਗੇ ਦਾ ਪਰ ਉਸ ਮੋਰਚੇ ਦੀਆਂ, ਉਹ ਕਹਿੰਦੀ ਹੈ ਕਿ ਬਹੁਤ ਵੱਡੀ ਗਿਣਤੀ ਚ ਪੰਜਾਬ ਚ ਅਸੀਂ ਜਾਵਾਂਗੇ, ਬੱਸਾਂ ਚ ਸਵਾਰ ਹੋ ਕੇ ਜਾਵਾਂਗੇ, ਇਸ ਵਾਰ ਟਰੈਕਟਰ ਟਰਾਲੀ ਨਹੀਂ ਹੈ, ਬੱਸਾਂ ਤੇ ਸਵਾਰ ਹੋ ਕੇ ਜਾਵਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਬੱਸਾਂ ਤੇ ਸਵਾਰ ਕੱਲ ਹੋਣਾ ਹੈ ਕਿਸਾਨਾਂ ਨੇ ਇੱਥੋਂ, ਤੇ ਕੀ ਕਿਸਾਨ ਦਿੱਲੀ ਪਹੁੰਚ ਪਾਉਂਦੇ ਨੇ, ਕੀ ਰਸਤੇ ਚ ਉਹਨਾਂ ਨੂੰ ਰੋਕਿਆ ਜਾਂਦਾ ਜਾਂ ਨਹੀਂ, ਇਹ ਹੁਣ ਕੱਲ ਪਤਾ ਲੱਗੇਗਾ। ਕਿਸਾਨਾਂ ਨੇ ਐਲਾਨ ਕੀਤਾ ਤੇ ਦਿੱਲੀ ਕਿਸਾਨਾਂ ਨੇ 21 ਤਰੀਕ ਨੂੰ ਵੱਡੀ ਇੱਕ ਮਹਾਰੈਲੀ ਕਰਨੀ ਹੈ
1: ਜੀ ਰਮੇਸ਼ ਜੀ। ਤੇ ਜੀ ਨਾਲ ਹੀ ਮੈਂ ਲਿਵਾਨਾ ਵੈਲਨੈਸ ਸਪਾ ਦਾ ਜ਼ਿਕਰ ਕਰ ਦੇਵਾਂ ਜੀ। ਬ੍ਰੈਂਪਟਨ ਦੇ ਵਿੱਚ ਰਿਲੈਕਸਿੰਗ ਮਸਾਜ ਥੈਰੇਪੀ ਤੇ ਬਿਊਟੀ ਸਰਵਿਸਿਜ਼ ਦਾ ਸਟੇਸ਼ਨ ਸਟਾਪ ਜੀ ਲਿਵਾਨਾ ਜੋ ਵੈਲਨੈਸ ਸਪਾ ਜੋ 5341 ਪਾਰਕ ਸਕੁਆਇਰ ਬ੍ਰੈਂਪਟਨ ਦੇ ਵਿੱਚ ਨੇ। ਸੋ ਤੁਸੀਂ ਰਿਲੈਕਸਿੰਗ ਮਸਾਜ ਕਰਵਾਉਣੀ, ਮਸਾਜ ਥੈਰੇਪੀ, ਪ੍ਰੀ ਨੈਟਲ ਪੋਸਟ ਨੈਟਲ ਮਸਾਜ ਦੀ ਗੱਲ ਕਰੀਏ ਜਾਂ ਅੱਛਾ ਫੇਸ਼ੀਅਲ ਕਰਵਾਉਣਾ, ਤੇ ਜੀ ਵਧੇਰੇ ਜਾਣਕਾਰੀ ਜਾਂ ਫਿਰ ਅਪੁਆਇੰਟਮੈਂਟ ਲਈ ਤੁਸੀਂ ਇਹਨਾਂ ਦਾ ਨੰਬਰ ਨੋਟ ਕਰ ਲਓ। ਨੰਬਰ 4168815385 416-881-5385 ਨੰਬਰ ਹੈ। 4168815385 ਤੇ ਸੰਪਰਕ ਜ਼ਰੂਰ ਹੋ ਸਕਦੇ ਨੇ ਜੀ। ਤੇ ਜੀ ਇਸ ਦੇ ਨਾਲ ਹੀ ਰਮੇਸ਼ ਜੀ ਇੱਕ ਹੋਰ ਕਾਲ ਅਸੀਂ ਲਵਾਂਗੇ, 4 ਮਿੰਟ ਆਪਣੇ ਕੋਲ ਨੇ। 1052 ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
4: ਹਾਂਜੀ ਸਤਿ ਸ੍ਰੀ ਅਕਾਲ
1: ਜੀ ਸਰ।
4: ਬਾਕੀ ਜਿਹੜੀ ਆਮ ਆਦਮੀ ਪਾਰਟੀ ਪੈਸੇ ਦੇ ਰਹੀ ਆ 1 ਕਰੋੜ ਦੇ ਕਰੀਬ ਆ ਲੇਡੀਜ਼, ਲੇਕਿਨ ਅਜੇ ਤੱਕ ਜਿਹੜਾ ਪੈਸਾ ਮਿਲਿਆ ਉਹ 32,000 ਵੂਮੈਨ ਨੂੰ ਮਿਲਿਆ ਸੋਫਾ, 32,000 ਵੂਮੈਨ। ਬਾਕੀ ਆਮ ਆਦਮੀ ਪਾਰਟੀ ਬਾਰੇ ਜਿੰਨੀਆਂ ਕੁ ਸਿਫਤਾਂ ਲੋਕਾਂ ਨੇ ਕੀਤੀਆਂ, ਮੈਂ ਉਹਨਾਂ ਨਾਲ ਬਹੁਤ ਐਗਰੀ ਆ। ਜੋ ਕੁਛ ਕਰ ਰਿਹਾ, ਜੋ ਮਤਲਬ ਪਹਿਲਾਂ ਜਦੋਂ ਇਹਨਾਂ ਦੀ ਪਾਰਟੀ ਆਈ ਸੀ 2.6 ਲੱਖ ਕਰੋੜ ਦਾ ਕਰਜ਼ਾ ਸੀ, ਹੁਣ ਕਲੋਜ਼ ਟੂ 5 ਲੱਖ ਦੇ ਕਰੋੜ ਦੇ ਕਰੀਬ ਹੋ ਜਾਣਾ। ਚਲੋ ਕੋਈ ਗੱਲ ਨੀ, ਅਸੀਂ ਤਾਂ ਰਹਿੰਦੇ ਕਨੇਡਾ ਚ, ਪਰ ਅਸੀਂ ਪੰਜਾਬੀਆਂ ਦਾ ਸੋਚਦੇ ਹਾਂ। 3-4 ਮਹੀਨੇ ਠਹਿਰ ਜਾਓ, ਇਹ ਪਾਰਟੀ ਨੀ ਕਦੀ ਆਊਗੀ,
0: ਸੰਗਮਰਮਰ ਤੇ ਉਕਰੇ ਆ, ਲਿਖ ਕੇ ਦੇਣ ਦੀ ਲੋੜ ਨੀ ਹੈ, ਤੁਸੀਂ ਤਜਰਬੇ ਚ ਬੋਲਦੇ ਹੋ। ਬਾਕੀ ਸਿਆਸੀ ਹਾਲਾਤ ਸਰੋਤਿਓ ਜਿਹੜੇ ਨਾ ਉਹ ਟਿਕਵੇਂ ਹਾਲਾਤ ਨੀ ਹੈ ਪੂਰੇ ਭਾਰਤ ਵਿੱਚ। ਸਿਆਸਤ ਉਹ ਨਹੀਂ ਰਹੀ ਜਿਸ ਸਿਆਸਤ ਤੋਂ ਬੈਠ ਕੇ ਤੁਸੀਂ ਫੈਸਲਾ ਲੈਣੇ ਹੋ। ਤਾਂਹੀਓ ਮੈਂ ਕਈ ਵਾਰ ਆਖ ਦਿੰਦਾ ਤੁਸੀਂ ਮੈਨੂੰ ਸਵਾਲ ਕਰਦੇ ਹੋ ਕੀ ਹਾਲਾਤ ਬਣਨਗੇ। ਸੱਚੀ ਗੱਲ ਹੈ ਕਿ ਮੈਂ ਫੈਸਲਾ ਅੱਜ ਦੇ ਸਮੇਂ ਮੇਰੀ ਬੁੱਧੀ ਵਿਵੇਕ ਇੰਨਾ ਨਹੀਂ ਹੈ, ਮੇਰਾ ਕੋਈ ਮੇਰੇ ਕੋਲ ਉਹ ਜੋਤਿਸ਼ ਨਹੀਂ ਹੈ ਕਿ ਮੈਂ ਦੱਸ ਸਕਾਂ ਕੀ ਨਤੀਜੇ ਆਉਣਗੇ। ਅੱਜ ਦੇ ਸਮੇਂ ਸਿਆਸੀ ਹਾਲਾਤ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ, ਸੋ ਇਸ ਕਰਕੇ ਮੈਂ ਕੋਈ ਬਹੁਤ ਵੱਡਾ ਫੈਸਲਾ ਜਾਂ ਆਪਣੀ ਰਾਏ ਨਹੀਂ ਰੱਖ ਸਕਦਾ। ਤੇ ਇੱਥੇ ਅਸੀਂ ਨੇੜੇ ਜਾ ਕੇ ਜ਼ਰੂਰ ਚਰਚਾ ਕਰਨੀ ਹੈ ਪੰਜਾਬ ਦੀਆਂ ਸਿਆਸੀ ਹਵਾਵਾਂ ਕੀ ਆਖਦੀਆਂ ਹੈ। ਫਿਲਹਾਲ ਤੇ ਭਾਈ ਰਲੇ ਮਿਲੇ ਜਾਂ ਹੰਗਾਰਾ ਆ, ਆਮ ਆਦਮੀ ਪਾਰਟੀ ਪਹਿਲੇ ਨੰਬਰਾਂ 'ਚ ਹੀ ਹੈ
1: ਜੀ ਰਮੇਸ਼ ਜੀ। ਤੇ ਜੀ ਇਸ ਦੇ ਨਾਲ ਹੀ ਅਸੀਂ ਜਾਂਦੇ ਜਾਂਦੇ ਨੋਟ ਕਰਵਾ ਦਈਏ ਜੀ, ਮੈਂਡੀ ਗਿੱਲ ਜੀ ਦਾ ਨੰਬਰ ਤੁਸੀਂ ਏਬਲ ਇੰਸ਼ੋਰੈਂਸ ਤੋਂ ਨੋਟ ਰੱਖੋ ਜੀ। ਗੱਲ ਹੋਵੇ ਅੱਛੀ ਟਰੱਕ ਇੰਸ਼ੋਰੈਂਸ ਦੀ, ਘਰ ਦੀ ਇੰਸ਼ੋਰੈਂਸ, ਕਾਰ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ ਦੀ, ਤੇ ਤੁਸੀਂ ਮਦਦ ਮੈਂਡੀ ਗਿੱਲ ਜੀ ਦੀ ਬਿਲਕੁਲ ਲੈ ਸਕਦੇ ਹੋ, ਕਿਉਂਕਿ ਅੱਛੇ ਪਲਾਨਸ ਅੱਛੇ ਪ੍ਰੋਗਰਾਮਸ ਇਹਨਾਂ ਦੇ ਕੋਲ ਨੇ। ਸੋ ਨੰਬਰ 647-929-9509 ਹੈ, 6479-229-9509, 647-929-9509 ਮੈਂਡੀ ਗਿੱਲ ਜੀ ਦੇ ਲਈ ਨੋਟ ਬਿਲਕੁਲ ਰੱਖੋ ਜੀ। ਤੇ ਅਪਲਾਈਨਸ ਜੰਕਸ਼ਨ ਤੁਸੀਂ ਯਾਦ ਰੱਖਣਾ, ਮਿਸੀ ਸਾਗਾ ਤੇ ਸਟੀਲਸ ਤੇ ਫਿਰ ਏਅਰਪੋਰਟ ਦੇ ਕਲਾਰਕ ਜੀ, ਦੋ ਲੋਕੇਸ਼ਨਸ ਨੇ। ਵੀਕਐਂਡ ਤੇ ਕਮਾਲ ਦੀਆਂ ਡੀਲਸ, ਬੇਸ਼ੁਮਾਰ ਡੀਲਸ ਅਪਲਾਈਨਸਿਸ ਤੇ, ਹਰ ਪ੍ਰਾਈਸ ਨੂੰ ਬੀਟ ਜ਼ਰੂਰ ਕਰਨਗੇ। ਸੋ ਅਪਲਾਈਨਸ ਜੰਕਸ਼ਨ ਜੀ ਬ੍ਰੈਂਪਟਨ ਦੇ ਸਟੋਪਸ ਨੋਟ ਰੱਖਣੇ ਜੀ। ਇਸ ਦੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ। ਰਮੇਸ਼ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਸਾਨੂੰ ਦਿੱਤਾ। ਅੱਜ ਦਾ ਦਿਨ, ਆਉਣ ਵਾਲਾ ਜੋ ਵੀਕ ਹੈ ਜੀ, ਤੁਹਾਡਾ ਬਹੁਤ ਖੁਸ਼ੀਆਂ ਭਰਿਆ ਹੋਵੇ। ਮੈਨੂੰ ਰੁਪਿੰਦਰ ਕੌਰ ਨੂੰ ਦਿਓ ਇੱਥੇ ਹੀ ਇਜਾਜ਼ਤ, ਹੱਸਦੇ ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ hirelicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
3: ਕੀ ਤੁਸੀਂ ਹੋਰ ਵੱਧ ਸਪੇਸ ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ ਉਹ ਵੀ ਲੀਜ਼ ਤੇ ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845 780-239-5845
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਖੁਸ਼ਬੋ ਪੰਜਾਬ ਦਾ ਰੰਗ ਰਮਜ਼ ਪੰਜਾਬੀ ਆਪਣਿਆਂ ਦਾ ਪਿਆਰ ਸੱਚੇ ਜਜ਼ਬਾਤਾਂ ਦਾ ਇਕਰਾਰ
6: ਤੁਸੀਂ ਸੁਣ ਰਹੇ ਹੋ ਰੇਡੀਓ ਰਮਜ਼ ਪੰਜਾਬੀ

ਖੱਟਾ ਮਾੜਾ ਖੰਘ ਨੂੰ ਅਤੇ ਠੋਕਰ ਮਾੜੀ ਵੰਗ ਨੂੰ ਅਤੇ ਚੁੱਕ ਦੇ ਕੇ ਨੰਗ ਨੂੰ ਨਹੀਂ ਸਿਰ 'ਤੇ ਚੜ੍ਹਾਈ ਦਾ ਜੂਠ ਮਾੜੀ ਛੱਡਣੀ ਅਤੇ ਸਾਂਝੀ ਵੱਟ ਵੱਢਣੀ ਪਿਓ ਨੂੰ ਗਾਲ ਕੱਢਣੀ ਨਾ ਕੰਮ ਵਡਿਆਈ ਦਾ ਵਿਆਹ ਸੁੰਨਾ ਮੇਲ ਬਿਨਾ ਕੈਦੀ ਕਾਹਦੇ ਜੇਲ੍ਹ ਬਿਨਾ ਦੀਵੇ ਘਿਓ ਅਤੇ ਤੇਲ ਬਿਨਾ ਕਦੇ ਵੀ ਨਹੀਂ ਜਗਦੇ ਚਿੱਠੀ ਪਤੇ ਨਾਂ ਬਿਨਾ ਸੱਥ ਕਾਹਦੀ ਛਾਂ ਬਿਨਾ ਪੇਕੇ ਧੀ ਨੂੰ ਮਾਂ ਬਿਨਾ ਸੁੰਨੇ ਸੁੰਨੇ ਲੱਗਦੇ ਪੇਕੇ ਧੀ ਨੂੰ ਮਾਂ ਬਿਨਾ ਸੁੰਨੇ ਸੁੰਨੇ ਲੱਗਦੇ ਇਹਨਾਂ ਖੂਬਸੂਰਤ ਸਤਰਾਂ ਨਾਲ ਮੈਂ ਤੁਹਾਡਾ ਦੋਸਤ ਪ੍ਰਭਜੀਤ ਬੋਪਾ ਰਾਏ ਰੇਡੀਓ ਰਮਜ਼ ਪੰਜਾਬੀ ਬਹੁਤ ਬਹੁਤ ਸਵਾਗਤ ਕਰਦਾ ਜੀ ਤੁਹਾਡਾ ਅੱਜ ਦਿਨ ਐਤਵਾਰ ਜੁਲਾਈ 19 ਅਤੇ ਦੇਸੀ ਮਹੀਨੇ ਦੀ 4 ਸੌਣ ਅਤੇ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਰੇਡੀਓ 5:30 ਅੱਜ ਮਨਜੀਤ ਗਿੱਲ ਸਾਹਿਬ ਥੋੜ੍ਹਾ ਸਾ ਬਿਜ਼ੀ ਸੀ ਅਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਕਿ ਤੁਸੀਂ ਜਾ ਕੇ ਪ੍ਰੋਗਰਾਮ ਅੱਜ ਥੋੜ੍ਹਾ ਸਾਡਾ ਡੰਗ ਸਾਰੋ ਤੁਸੀਂ ਅਤੇ ਸੋਰੀ ਮੈਂ ਪਹਿਲਾਂ ਹੀ ਮੁਆਫ਼ੀ ਮੰਗਦਾ ਜੇ ਮੇਰੇ ਤੋਂ ਕੋਈ ਗਲਤੀ ਹੋ ਜੇ ਸ਼ੋਅ ਦੇ ਦੌਰਾਨ ਅਤੇ ਉਹਦੇ ਵਾਸਤੇ ਆਪਦਾ ਛੋਟਾ ਜਿਹਾ ਨਿਮਾਣਾ ਜਿਹਾ ਵੀਰ ਸਮਝ ਕੇ ਭਰਾ ਸਮਝ ਕੇ ਮੁਆਫ਼ ਕਰ ਦਿਆ ਜੇ ਅਤੇ ਅੱਗੇ ਚੱਲ ਕੇ ਆਪਣੇ ਨਾਲ ਹਰਜਿੰਦਰ ਗਿੱਲ ਸਾਹਿਬ ਵੀ ਜੁੜਨਗੇ ਅਤੇ ਆਪਾਂ ਹੋਰ ਵੀ ਗੱਲਾਂ ਪਤਾ ਕਰਾਂਗੇ ਇੱਥੋਂ ਦੀਆਂ ਗੱਲਾਂ ਪਤਾ ਕਰਾਂਗੇ ਅੱਜ ਵੈਦਰ ਦੀ ਜੇ ਗੱਲ ਕਰੀਏ ਵੈਦਰ ਬਹੁਤ ਹੀ ਪਿਆਰਾ ਜੀ ਬਾਹਰ ਆਊਟਸਾਈਡ ਅਤੇ ਹੋਪਫੁਲੀ ਤੁਸੀਂ ਕਈ ਸਾਡੇ ਵੀਰ ਕੰਮਾਂ 'ਤੇ ਜਾ ਰਹੇ ਹੋਣਗੇ ਕਈ ਕੰਮ 'ਤੇ ਵੀ ਹੋਣਗੇ ਅਤੇ ਕਈ ਆਪਣੀ ਫੈਮਿਲੀ ਨਾਲ ਵੀਕਐਂਡ ਇੰਜੋਏ ਵੀ ਕਰ ਰਹੇ ਹੋਣਗੇ ਜਿੱਥੇ ਜਿੱਥੇ ਤੁਸੀਂ ਸਾਨੂੰ ਸੁਣ ਰਹੇ ਹੋ ਦੱਸਿਓ ਕਿ ਕੀ ਟ੍ਰੈਫਿਕ ਦਾ ਕੀ ਹਾਲ ਚਾਲ ਆ ਕਿੱਦਾਂ ਕਿਵੇਂ ਤੁਸੀਂ ਆਪਣੀ ਫੈਮਿਲੀ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜਾਂ ਕਿੱਥੇ ਕਿੱਥੇ ਤੁਸੀਂ ਜਾ ਰਹੇ ਹੋ ਕਿਹੜੇ ਤੁਹਾਡੇ ਡੈਸਟੀਨੇਸ਼ਨ ਨੇ ਅਤੇ ਕੀ ਤੁਸੀਂ ਦੇਖਿਆ ਉਹਦੇ ਵਾਸਤੇ ਤੁਸੀਂ ਕਾਲ ਕਰਨੀ ਆ ਸਟੂਡੀਓ ਦਾ ਨੰਬਰ ਹੈਗਾ 416-233-7368 416-233-8297 ਅਤੇ ਜੇ ਵੈਦਰ ਦੀ ਗੱਲ ਕਰੀਏ ਅੱਜ ਜਿੱਥੇ 24 ਡਿਗਰੀ ਟੈਂਪਰੇਚਰ ਆ ਜੀ ਬਹੁਤ ਹੀ ਵਧੀਆ ਸੁਹਾਵਣਾ ਮੌਸਮ ਅਤੇ ਸੋਮਵਾਰ ਦੀ ਗੱਲ ਕਰੀਏ 26 ਡਿਗਰੀ ਮੰਗਲਵਾਰ ਵੀ 26 ਡਿਗਰੀ ਅਤੇ 52% ਚਾਂਸ ਆ ਜੀ ਮੀਂਹ ਦੇ ਅਤੇ ਬੁੱਧਵਾਰ 21 ਡਿਗਰੀ ਵੀਰਵਾਰ 26 ਡਿਗਰੀ ਅਤੇ ਸ਼ੁੱਕਰਵਾਰ 27 ਡਿਗਰੀ ਜਾਣੀ ਕਿ ਕੁੱਲ ਮਿਲਾ ਕੇ ਮੌਸਮ ਵਧੀਆ ਰਹੇਗਾ ਜੀ ਜਿਹੜੇ ਆ 2-4 ਦਿਨ ਪਹਿਲਾਂ ਗਰਮੀ ਦੇ ਜਿਹੜੇ ਦਿਨ ਚੱਲ ਰਹੇ ਸੀ ਇੱਥੇ ਕਾਫੀ ਸਖਤ ਗਰਮੀ ਪਈ ਆ ਉੱਤੋਂ ਥੋੜ੍ਹੀ ਜਿਹੀ ਆਪਾਂ ਨੂੰ ਰਾਹਤ ਮਿਲੇਗੀ ਅਤੇ ਇੱਕ ਬਹੁਤ ਹੀ ਪਿਆਰਾ ਸ਼ਬਦ ਆਪਾਂ ਉਹ ਸਰਵਣ ਕਰਦੇ ਹਾਂ ਜੀ ਉਸ ਤੋਂ ਬਾਅਦ ਫਿਰ ਤੁਹਾਡੀ ਸਾਡੀ ਗੱਲਬਾਤ ਅਤੇ ਗਿੱਲ ਸਾਹਿਬ ਵੀ ਆਪਣੇ ਨਾਲ ਲਾਈਨ 'ਤੇ ਹਾਜ਼ਰ ਹੋਣਗੇ

0: ਦੋਸਤੋ ਤੁਸੀਂ ਸੁਣ ਰਹੇ ਹੋ ਰੇਡੀਓ ਰਮਸ ਪੰਜਾਬੀ ਅਤੇ ਮੈਂ ਪ੍ਰਭਜੀਤ ਬੋਪਰਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਜੀ ਸ਼ੋਅ ਦੇ ਵਿੱਚ ਜਿੱਥੇ ਤੁਹਾਡਾ ਸਾਡਾ ਸਾਥ 2 ਘੰਟੇ ਦਾ ਹੁੰਦਾ ਜੀ ਸੰਡੇ 12 ਤੋਂ ਲੈ ਕੇ 2 ਵਜੇ ਤੱਕ 12 ਤੋਂ 1 ਵਜੇ ਤੱਕ ਰਮਸ ਪੰਜਾਬੀ ਅਤੇ 1 ਤੋਂ 2 ਵਜੇ ਤੱਕ ਰੇਡੀਓ ਨਜ਼ਰੀਆ ਜਿੱਥੇ ਤੁਸੀਂ ਸੁਣਦੇ ਹੋ ਅਤੇ ਤੁਹਾਡੇ ਨਾਲ ਲਾਈਨ ਦੇ ਉੱਤੇ ਗਿੱਲ ਸਾਹਿਬ ਵੀ ਹਾਜ਼ਰ ਨੇ ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਪ੍ਰਭਜੀਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਸੋ ਰਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ ਜਿੰਨੇ ਵੀ ਆਪਣੇ ਸਰੋਤੇ ਇਸ ਵੇਲੇ ਜੁੜੇ ਹੋਏ ਆ ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ
0: ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਅਤੇ ਸਰੋਤਿਆਂ ਵੱਲੋਂ ਮਹੀਓ ਸਤਿ ਸ਼੍ਰੀ ਅਕਾਲ ਬੁਲਾ ਦਿੰਦਾ ਜੀ ਤੁਹਾਨੂੰ ਉਹਨਾਂ ਨੂੰ ਸਤਿ ਸ਼੍ਰੀ ਅਕਾਲ
1: ਸਾਰਿਆਂ ਵੱਲੋਂ ਇੱਕ ਦੂਜੇ ਨੂੰ
0: ਹਾਂਜੀ ਹਾਂਜੀ ਹਾਂਜੀ
1: ਠੀਕ ਹੈ
0: ਅਤੇ ਹੋਰ ਸੁਣਾਓ ਗਿੱਲ ਸਾਹਿਬ ਅੱਜ ਲੱਗਦਾ ਤੁਸੀਂ ਲੰਬੇ ਰੂਟਾਂ ਦੇ ਨਿਕਲੇ ਜੇ
1: ਸਾਰੇ ਵਿਦ ਗੋਡਸ ਗ੍ਰੇਸ ਰੱਬ ਦੀ ਕਿਰਪਾ ਦੇ ਨਾਲ ਸਰੋਤਿਆਂ ਦੀ ਕਿਰਪਾ ਦੇ ਨਾਲ ਸਹਿਯੋਗ ਦੇ ਨਾਲ ਕਾਮਯਾਬ ਰਹੇ ਸੋਲਡ ਆਊਟ ਰਹੇ ਐਡਮਿੰਟਨ ਵਾਲਾ ਸ਼ੋਅ ਪਹਿਲਾਂ ਸੀਗਾ ਉਹ ਵੀ ਸੋਲਡ ਗਿਆ ਬੀਤੇ ਕੱਲ ਮੋਂਟਰੀਆਲ ਦੇ ਵਿੱਚ ਸੀ ਤੇ ਅੱਜ ਹੁਣ ਮਨਮੋਹਨ ਵਾਰਿਸ ਕਮਲੀ ਤੇ ਸੰਤਾਰ ਬਾਈ ਹੋਰਾਂ ਨੇ ਸ਼ਾਮ ਨੂੰ ਪਹੁੰਚਣਾ ਜੀ ਵਿੰਡਜ਼ਰ ਤੇ ਵਿੰਡਜ਼ਰ ਵਾਲਾ ਸ਼ੋਅ ਵੀ ਵੈਸੇ ਤਾਂ ਉਹ 4-5 ਦਿਨ ਪਹਿਲਾਂ ਦਾ ਹੀ ਜ਼ਿਆਦਾ ਦਿਨ ਪਹਿਲਾਂ ਦਾ ਹੀ ਸੋਲਡ ਸੀ ਬਟ ਪੋਸਟਰ ਹੀ ਕੱਲ ਪਾਇਆ ਗਿਆ
0: ਤੇ
1: ਓਫੀਸ਼ਲੀ ਹਾਂਜੀ ਸੋ ਉਹ ਵੀ ਸੋਲਡ ਆਊਟ ਹੈ ਤੇ ਅਸੀਂ ਚਾਹੁੰਦੇ ਕਿ ਇਸੇ ਤਰ੍ਹਾਂ ਹੀ ਅਸੀਂ ਓਫੀਸ਼ਲੀ ਆਪਣਾ ਟੋਰਾਂਟੋ ਵਾਲਾ ਸ਼ੋਅ ਵੀ ਸੋਲਡ ਹੀ ਕਰਨਾ ਤੇ ਉਹਦੇ ਚ ਵੀ ਸਾਥ ਚਾਹੀਦਾ ਹੋਣਾ ਸੋ ਕੁਛ ਗਿਣਤੀ ਵੀ ਲਿਮਿਟਡ ਟਿਕਟਸ ਬਾਕੀ ਨੇ ਸੋ ticketmaster.ca ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਕ ਮੈਪ ਦਿਖ ਜਾਂਦਾ ਉਹਦੇ ਤੇ ਕੱਲੀ ਕੱਲੀ ਸੀਟ ਕੱਲਾ ਕੱਲਾ ਸੈਕਸ਼ਨ ਬਹੁਤ ਈਜ਼ੀਲੀ ਤੁਸੀਂ ਲੱਭ ਸਕਦੇ ਹੁੰਦੇ ਹੋ ਸੋ ਆਪਣੀ ਜਿਹੜੀ ਵੀ ਟਿਕਟ ਤੁਸੀਂ ਕਨਵੀਨੀਅੰਟਲੀ ਵੈਸੇ ਤਾਂ ਸਾਰਾ ਹੌਲੀ ਬਾਬਜੀ ਤਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਕਿ ਇੱਦਾਂ ਦਾ ਬਣਿਆ ਹੋਇਆ ਕਿ ਚਾਹੇ ਤੁਸੀਂ ਫਰੰਟ ਰੋ ਚ ਬੈਠੇ ਹੋ ਚਾਹੇ ਤੁਸੀਂ ਲਾਸਟ ਰੋ ਤੇ ਬੈਠੇ ਹੋ ਜਿਹੜੇ ਮਰਜ਼ੀ ਸੈਕਸ਼ਨ ਚ ਬੈਠੇ ਹੋ ਕੋਈ ਮਹਿੰਗੀ ਸਸਤੀ ਦਾ ਕੋਈ ਇੱਦਾਂ ਦਾ ਨਹੀਂ ਬਸ ਇੱਦਾਂ ਹੁੰਦਾ ਵੀ ਥੋੜਾ ਜਿਹਾ ਆਪਾਂ ਉਹ ਗਰੁੱਪ ਬਣਾਏ ਹੁੰਦੇ ਨੇ ਤੇ ਉਹਦੇ ਅਕੋਰਡਿੰਗਲੀ ਹੁਣ ਤੁਸੀਂ ਜਿਹੜੀ ਟਿਕਟ ਵੀ ਤੁਹਾਨੂੰ ਉੱਥੇ ਲੱਭਦੀ ਆ ਆਨਲਾਈਨ ਤਾਂ ਉਹਨੂੰ ਤੁਸੀਂ ਬਾਏ ਕਰ ਲਓ ticketmaster.ca ਇੱਕੋ ਇੱਕ ਅਫੀਸ਼ੀਅਲ ਵੈਬਸਾਈਟ ਹੈ ਤੇ ਨਾਲ ਆਪਾਂ ਦੱਸ ਦਿੰਦੇ ਹਾਂ ਆਪਣੇ ਬ੍ਰੈਂਪਟਨ ਵਾਲੇ ਸ਼ੋਅ ਦੇ ਲਈ ਆਪਣੀਆਂ ਕੁਛ ਇੱਕ ਟਿਕਟਸ ਅਸੀਂ ਪ੍ਰਿੰਟ ਕਰਕੇ ਆਪਣੇ ਹੈੱਡ ਆਫਿਸ ਫਰੈਂਡਸ ਵੀਡੀਓ ਸਟੀਵ ਐਂਡ ਮੈਲਨੀ ਉੱਥੇ ਵੀ ਅਵੇਲੇਬਲ ਨੇ 2 Melanie Drive ਯੂਨਿਟ ਨੰਬਰ 4B ਸਟੀਵ ਅਤੇ ਮੈਲਨੀ ਦਾ ਏਰੀਆ ਸੋ ਜੇ ਤੁਸੀਂ ਉਸ ਏਰੀਏ ਦੇ ਵਿੱਚ ਹੈਗੇ ਹੋ ਰਹਿੰਦੇ ਹੋ ਤਾਂ ਕਾਲ ਕਰਕੇ 416-303-4444 ਸੋਡੀ ਬਾਈ ਹੋਰਾਂ ਨੂੰ ਕਾਲ ਕਰੋ ਤੇ ਉਹਨਾਂ ਦੇ ਕੋਲੋਂ ਆਈਡੀਆ ਲੈ ਲਓ ਹੁਣੇ ਵੀ ਭਾਈ ਕਿਹੜੀਆਂ ਕਿਹੜੀਆਂ ਟਿਕਟਸ ਹੈਗੀਆਂ ਨੇ ਜੇ ਨੇੜੇ ਹੈਗੇ ਹੋ ਤਾਂ ਜਾ ਵੀ ਸਕਦੇ ਹੋ ਆਫਿਸ ਦੇ ਵਿੱਚ ਤੇ ਜਾਂ ਤੁਸੀਂ ਜੇ ਆਨਲਾਈਨ ਟਿਕਟਸ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਤੁਸੀਂ 10-15 ਟਿਕਟਾਂ ਗਰੁੱਪ ਟਿਕਟਸ ਚਾਹੀਦੀਆਂ ਤਾਂ ਇੱਕ ਵਾਰੀ ਸਾਨੂੰ ਕਾਲ ਕਰ ਲਿਓ ਅਸੀਂ ਥੋੜੀ ਬਹੁਤੀ ਜੇ ਕੋਸ਼ਿਸ਼ ਕਰਾਂਗੇ ਅਜੇ ਸੇਵਿੰਗ ਹੋ ਸਕਦੀ ਹੋਈ ਤੇ ਤੁਹਾਡੀ ਕੋਈ ਨਾ ਕੋਈ ਸੇਵਿੰਗ ਵੀ ਕਰਾ ਦਾਂਗੇ ਪਰ 10-15 ਟਿਕਟਾਂ ਹੋਣ ਘੱਟੋ ਘੱਟ ਸੋ 1-2 ਦੇ ਲਈ ਤਾਂ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਆਨਲਾਈਨ ticketmaster.ca ਤੇ ਜਾ ਸਕਦੇ ਹੋ ਸੋ ਸਾਨੂੰ ਕਾਲ ਕੀਤੀ ਜਾ ਸਕਦੀ ਹੈ 647-4068-6402-6862 ਤੇ ਟੀਮ ਫੋਰ ਐਂਟਰਟੇਨਮੈਂਟ ਦੇ ਸਾਡੇ ਵੱਖਰੇ ਵੱਖਰੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਸਕਦੇ ਹੋ ਜੀ ਮੀਡੀਆ ਗਰੁੱਪ ਦੇ ਅਕਾਊਂਟਸ ਤੋਂ ਵੇਰਵੇ ਲੈ ਜਾ ਸਕਦੇ ਨੇ ਜਾਂ ਆਪਣੀ ਟੀਮ ਫੋਰ ਐਂਟਰਟੇਨਮੈਂਟ.com ਵੈਬਸਾਈਟ ਹੈ ਉੱਥੇ ਵੀ ਜਦੋਂ ਜਾਓਗੇ ਤਾਂ ਉੱਥੋਂ ਵੀ ਆਪਣੇ ਸ਼ੋਅ ਨਾਲ ਸੰਬੰਧਿਤ ਸਾਰੇ ਵੇਰਵੇ ਤੁਹਾਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਣੇ ਆ ਸੋ ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਤੇ ਯਾਦ ਦਵਾ ਦਈਏ ਇਹ ਵੀ ਕਿ ਇਸ ਵਾਰ ਵੀ ਇਹ ਜਿਹੜਾ ਪੰਜਾਬੀ ਵਿਰਸਾ ਪ੍ਰਭ ਜੀ ਆਪਾਂ ਰਿਕਾਰਡ ਕਰਨਾ ਟੋਰਾਂਟੋ ਵਾਲਾ ਸ਼ੋਅ ਬਿਲਕੁਲ ਕਿਉਂਕਿ ਨਾ ਉਹਦੇ ਚ ਆਪਾਂ ਅਫਕੋਰਸ ਜਿੱਥੇ ਮਨਮੋਹਨ ਭਾਜੀ ਨੇ ਕਮਲਹੀਰ ਬਾਈ ਨੇ ਜਾਂ ਸੰਤਾਰ ਬਾਈ ਹੋਰਾਂ ਨੇ ਜਿਹੜੇ ਉਹਨਾਂ ਦੇ ਪੁਰਾਣੇ ਗੀਤਾਂ ਦਾ ਜੋ ਗੁਲਦਸਤਾ ਉਹ ਤਾਂ ਪੁਰਾਣਾ ਹੀ ਪੁਰਾਣਾ ਹੈ ਉਹ ਤਾਂ ਸਜਾਉਣਾ ਹੀ ਸਜਾਉਣਾ ਹੈ ਪਰ ਨਾਲ ਫਸਟ ਟਾਈਮ ਪਹਿਲੀ ਵਾਰ ਅਜੇ ਇਸ ਕੈਨੇਡਾ ਟੂਰ ਚ ਵੀ ਕਿਤੇ ਉਹ ਗੀਤ ਨਹੀਂ ਸੁਣਾਏ ਗਏ ਹੁਣੇ ਸੋ ਐਕਸਕਲੂਸਿਵ ਜਿਹੜੀ ਜਿਵੇਂ ਕਹਿੰਦੇ ਹੁੰਦੇ ਵੀ ਬਾਈ ਵੀ ਉਹ ਸ਼ੁਰੂਆਤ ਇੱਥੋਂ ਟੋਰਾਂਟੋ ਵਾਲੇ ਸ਼ੋਅ ਦੀ ਰਿਕਾਰਡਿੰਗ ਦੇ ਨਾਲ ਉਹ ਇੱਥੋਂ ਉਹ 4-5 ਗੀਤ ਨਵੇਂ ਬਿਲਕੁਲ ਨਵੇਂ ਬ੍ਰੈਂਡ ਨਿਊ ਗੀਤ ਉਹ ਇੱਥੇ ਸ਼ੋਅ ਦੇ ਵਿੱਚ ਸਾਂਝੇ ਕੀਤੇ ਜਾਣੇ ਆ ਸੋ ਇਸ ਕਰਕੇ ਇਹਨੂੰ ਰਿਕਾਰਡ ਕਰਨ ਦਾ ਜਿਹੜਾ ਮੇਨ ਮਕਸਦ ਸਾਡਾ ਇਹ ਵੀ ਹੁੰਦਾ ਕਿ ਉਹਨੂੰ ਫਿਰ ਬਾਅਦ ਚ ਰਿਲੀਜ਼ ਵੀ ਕੀਤਾ ਜਾਂਦਾ ਤਾਂ ਸੇਮ ਟਾਈਮ ਦੇ ਉੱਪਰ ਐਕਸਕਲੂਸਿਵਲੀ ਟੋਰਾਂਟੋ ਦੀ ਆਡੀਅੰਸ ਦੇ ਲਈ ਉਹ ਜਿਹੜੇ ਗੀਤ ਨੇ ਉਹ ਇੱਥੇ ਸੁਣਾਏ ਜਾਂਦੇ ਆ ਸੋ ਬਸ ਤੁਸੀਂ ਤਿਆਰ ਹੋ ਜਾਓ ਜੇ ਟਿਕਟਸ ਲੈ ਚੁੱਕੇ ਹੋ ਤਾਂ ਤੁਹਾਡਾ ਬਹੁਤ ਧੰਨਵਾਦ ਜੇ ਅਜੇ ਟਿਕਟਸ ਨਹੀਂ ਲਈਆਂ ਤਾਂ ਫਿਰ ਜਿਵੇਂ ਦੱਸੇ 2-3 ਤਰੀਕੇ ਤੁਹਾਨੂੰ ticketmaster.ca ਹੈ ਜਾਂ ਤੁਸੀਂ ਸਟੀਵ ਐਂਡ ਮੈਲਨੀ ਦੇ ਏਰੀਆ ਦੇ ਵਿੱਚ ਫਰੈਂਡਸ ਵੀਡੀਓ ਤੋਂ ਟਿਕਟਸ ਪਿੱਕ ਕਰ ਸਕਦੇ ਹੋ ਸਪੋਂਸਰਸ਼ਿਪ ਦੇ ਤੌਰ ਦੇ ਉੱਤੇ ਵੀ ਆਪਣੇ ਕੋਲ ਕੁਛ ਜਿਹੜੀਆਂ ਫਲੋਰ ਦੀਆਂ VVIP ਜਾਂ VIP ਸੈਕਸ਼ਨ ਦੇ ਵਿੱਚ ਟਿਕਟਸ ਅਵੇਲੇਬਲ ਹੁੰਦੀਆਂ ਰਿਜ਼ਰਵ ਕੀਤੀਆਂ ਹੁੰਦੀਆਂ ਸੋ ਉਹਨਾਂ ਨੂੰ ਅਸੀਂ ਐਲੋਕੇਟ ਕਰਨਾ ਹੁੰਦਾ ਸਾਡੇ ਜਿਹੜੇ ਸਪੋਂਸਰਸ ਬਣਦੇ ਆ ਸੋ ਬਤੌਰ ਸਪੋਂਸਰ ਬਹੁਤ ਵਧੀਆ ਆਪਸ਼ਨਸ ਹੋ ਸਕਦੀਆਂ ਤੁਸੀਂ ਆਪਣੇ ਕਾਰੋਬਾਰ ਨੂੰ ਆਪਣੇ ਬਿਜ਼ਨਸ ਨੂੰ ਆਪਣੇ ਪ੍ਰੋਡਕਟ ਨੂੰ ਆਪਣੀਆਂ ਸਰਵਿਸਿਜ਼ ਨੂੰ ਸੋ ਤੁਸੀਂ ਇਸ ਪ੍ਰਾਊਡ ਸ਼ੋਅ ਦਾ ਪ੍ਰਾਊਡ ਮੈਂਬਰ ਬਣ ਕੇ ਹਿੱਸਾ ਬਣ ਕੇ ਆਨੰਦ ਮਾਣ ਸਕਦੇ ਹੁੰਦੇ ਹੋ ਸੋ ਆਪਾਂ ਇਹ ਗੱਲ ਬਹੁਤ ਵਾਰ ਪਹਿਲਾਂ ਵੀ ਕਹੀ ਹੈ ਪ੍ਰਭਜੀਤ ਕਿ ਕੁਛ ਜਿਹੜੇ ਇੱਦਾਂ ਦੇ ਇਵੈਂਟਸ ਹੁੰਦੇ ਨੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਇਹ ਇਹ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੋਣਾ ਜਾਂ ਇਹ ਤੋਂ ਬਿਨਾਂ ਕੋਈ ਸਾਹ ਨਹੀਂ ਆਉਣਾ ਪਰ ਮੈਨੂੰ ਏਦਾਂ ਵੀ ਲੱਗਦਾ ਹੁੰਦਾ ਕਿ ਸਾਡੀ ਰੂਹ ਦੀ ਜਿਹੜੀ ਖੁਰਾਕ ਹੈ ਇਹ ਉਹ ਏਦਾਂ ਦੀ ਖੁਰਾਕ ਹੈ ਕਿ ਜਿਹਦੇ ਤੋਂ ਬਿਨਾਂ ਸੱਚੀ ਸਾਹ ਨਹੀਂ ਆਉਂਦਾ। ਤੋ ਤੁਸੀਂ ਜੇ ਆਪਣੀ ਰੂਹ ਨੂੰ ਟ੍ਰੀਟ ਕਰਨਾ ਹੈ, ਆਪਣੀ ਰੂਹ ਨੂੰ ਇੱਕ એનર્ਜੀ ਦੇਣੀ ਹੈ, ਆਪਣੀ ਗਾਇਕੀ ਦੇ ਤੌਰ ਤੇ, ਸੰਗੀਤ ਦੇ ਤੌਰ ਤੇ, ਇੱਕ ਮੋਨੋਟਨੀ ਤੋੜਨ ਦੇ ਲਈ, ਕਿੰਨੀਆਂ ਆਪਾਂ ਹੋਰ ਕਈ ਵਾਰੀ ਤਕਲੀਫਾਂ ਜਾਂ ਕੋਈ ਹੋਰ ਟੈਨਸ਼ਨ ਲਈ ਫਿਰਦੇ ਹੁੰਦੇ ਹਾਂ। ਸੋ ਘੜੀ ਦੀ ਘੜੀ ਜਦੋਂ ਆਪਾਂ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਪਹੁੰਚੇ ਹੋਵਾਂਗੇ ਤਾਂ ਉਹ ਪੰਜਾਬੀ ਚ ਜਿਵੇਂ ਕਹੀਦਾ ਵੀ ਰੱਬ ਨੀ ਚੇਤੇ ਰਹਿੰਦਾ ਨਾ,
0: ਸੋ ਆਪਾਂ
1: ਉਹ ਮਾਹੌਲ ਤੁਹਾਨੂੰ ਦੇਣਾ ਉੱਥੇ। ਸੋ ਇਸ ਕਰਕੇ ਆਓ ਤੇ ਇਸ ਮਸਟ ਟੂ ਵਾਚ ਨਾਟ ਟੂ ਮਿਸ ਇਸ ਸ਼ੋਅ ਦਾ ਹਿੱਸਾ ਬਣੋ ਤੇ ਲਿਮਿਟਡ ਹੀ ਟਿਕਟ ਹੁਣ ਬਾਕੀ ਨੇ। ਸੱਚੀ ਕੋਈ ਏਦਾਂ ਨਹੀਂ ਸੋਚੋ ਕਿ ਆਖਰੀ ਦਿਨ ਅਸੀਂ ਕਾਲਾਂ ਕਰਕੇ ਜਾਂ ਬਾਕਸ ਆਫਿਸ ਤੇ ਜਾ ਕੇ ਟਿਕਟਸ ਬਾਏ ਕਰ ਲਾਂਗੇ, ਕਿਉਂਕਿ ਬਿਲਕੁਲ ਤੁਸੀਂ ਜਦੋਂ ਆਨਲਾਈਨ ਜਾ ਕੇ ਦੇਖੋਗੇ ਤਾਂ ਜਿਹੜੀਆਂ ਬਲੂ ਕਲਰ ਦੇ ਵਿੱਚ ਟਿਕਟਸ ਦਿਖ ਰਹੀਆਂ ਨੇ ਉਹ ਅਵੇਲੇਬਲ ਸੀਟਸ ਨੇ, ਗ੍ਰੇ ਸੀਟਸ ਜਿਹੜੀਆਂ ਨੇ ਉਹ ਅਨਅਵੇਲੇਬਲ ਸੋਲਡ ਆਊਟ ਹੋ ਚੁੱਕੀਆਂ ਟਿਕਟਸ ਨੇ। ਸੋ ਆਲ ਪ੍ਰੂਵਨ ਟਰੈਕ ਰੈਕਰਡ ਹੈ ਆਪਣਾ ਹਮੇਸ਼ਾ ਹੀ ਪ੍ਰਭਜੀਤ ਕੇ ਆਪਣੇ ਸ਼ੋਅ ਨੂੰ ਕਾਮਯਾਬ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਹਰ ਵਾਰੀ ਆਪਾਂ ਸੋਲਡ ਕਰਦੇ ਰਹੇ ਹਾਂ। ਸੋ ਇਸ ਵਾਰੀ ਵੀ ਆਪਾਂ ਛੇਤੀ ਸੋਲਡ ਕਰ ਦੇਣਾ ਤੇ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੋਣਾ। ਸੋ ਸਪੋਂਸਰਸ਼ਿਪ ਲਈ ਵੀ ਤੇ ਟਿਕਟਸ ਦੇ ਲਈ ਵੀ ਸਾਨੂੰ ਜ਼ਰੂਰ ਕਾਲ ਕਰ ਲਿਓ 6474086862 6474086862 ਤੇ ਇੱਕ ਹੋਰ ਪ੍ਰਭਜੀਤ ਆਪਣੇ ਕਈ ਵਾਰ ਹੁੰਦਾ ਕਿ ਆਪਾਂ ਪਾਰਕਿੰਗ ਜਿਹੜੀ ਹੈ ਬਹੁਤ ਖੁੱਲੀ ਡੁੱਲੀ ਪਾਰਕਿੰਗ ਹੈ ਆਪਣੇ ਵੈਨਿਊ ਦੀ,
0: ਬਹੁਤ ਜ਼ਿਆਦਾ ਜੀ, ਬਿਲਕੁਲ ਸਹੀ ਗੱਲ, ਹਜ਼ਾਰਾਂ ਚ ਗੱਡੀਆਂ ਆ ਜਾਂਦੀਆਂ ਜੀ ਉੱਥੇ।
1: ਹਾਂਜੀ ਤੇ ਹਜ਼ਾਰਾਂ ਗੱਡੀਆਂ ਲੱਗ ਸਕਦੀਆਂ ਉੱਥੇ ਤੇ ਇਨਡੋਰ ਵੀ ਪਾਰਕਿੰਗ ਹੈ, ਆਊਟਡੋਰ ਵੀ ਹੈ, ਫ੍ਰੀ ਪਾਰਕਿੰਗ ਹੈ ਵੱਡੀ ਗੱਲ, ਕਿਉਂਕਿ ਕਈ ਵਾਰ ਸਾਨੂੰ ਇਹ ਵੀ ਹੁੰਦਾ ਯਾਰ ਵੀ ਟਿਕਟ ਲਾਉਣੀ ਪੈਣੀ ਹੈ ਟਿਕਟ ਦੀ, ਸੋ ਇਹ ਤਾਂ ਆਪਣੀ ਗੱਡੀ ਦੀ ਉਹ ਵੀ ਕੋਈ ਰੌਲਾ ਨਹੀਂ ਹੈ ਤੇ ਫ੍ਰੀ ਪਾਰਕਿੰਗ ਹੋਣੀ ਹੈ ਤੇ ਖਾਣ ਪੀਣ ਦੇ ਲਈ ਵੀ ਉੱਥੇ ਬਹੁਤ ਵਧੀਆ ਇੰਤਜ਼ਾਮ ਕੀਤਾ ਜਾਣਾ। ਸੋ ਤੁਸੀਂ ਉੱਥੇ ਅਲੱਗ ਅਲੱਗ ਤਰ੍ਹਾਂ ਦੇ ਇੰਡੀਅਨ ਸਟਾਈਲ ਜਾਂ ਹੋਰ ਵੱਖਰੇ ਵੱਖਰੇ ਫੂਡ ਜਿਹੜੇ ਨੇ ਉਹ ਵੀ ਹੋਣੇ ਆ। ਆਪਣੇ ਸ਼ਾਹਜੀ ਕੇਟਰਿੰਗ ਦੀ ਟੀਮ ਨੇ ਇਸ ਵਾਰ ਇਸ ਤਰ੍ਹਾਂ ਦਾ ਅਰੇਂਜਮੈਂਟ ਕਰਨਾ ਜਿਵੇਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਆਪਾਂ ਦੇਖ ਰਹੇ ਹੁੰਦੇ ਹਾਂ ਨਾ, ਇਸ ਤਰ੍ਹਾਂ ਦੇ ਸਟਾਲ ਲੱਗਣੇ ਆ ਤੇ ਤੁਸੀਂ ਇੰਜੋਏ ਕਰੋਗੇ ਥੋਰਲੀ। ਸੋ ਅਸੀਂ ਉਹਨਾਂ ਨੂੰ ਵੀ ਔਨ ਬੋਰਡ ਕੀਤਾ ਤੇ ਉਹਨਾਂ ਦਾ ਵੀ ਵੈਲਕਮ ਕਰਦੇ ਆ, ਨਾਲ ਬਾਕੀ ਹੋਰ ਬਹੁਤ ਸਾਰੇ ਸਾਡੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਕੀ ਨੈਕਸਟ ਸ਼ੋਅ ਦੇ ਵਿੱਚ ਅਸੀਂ ਗੱਲਬਾਤ ਕਰਦੇ ਵੀ ਰਵਾਂਗੇ ਤੇ ਬਸ ਜੀ ਰੌਣਕਾਂ ਲਾਈਏ ਇਸ ਸ਼ੋਅ ਨੂੰ ਕਾਮਯਾਬ ਕਰੀਏ।
0: ਤੇ ਗਿੱਲ ਸਾਹਿਬ ਸਭ ਤੋਂ ਵੱਡੀ ਗੱਲ ਇਹਦੀ ਇਸ ਸ਼ੋਅ ਦੀ ਇਹ ਕਿ ਪਰਿਵਾਰਕ ਸ਼ੋਅ ਆ ਜਿੱਥੇ ਭੈਣ ਭਰਾ ਆਣ ਕੇ ਵੀ ਦੇਖ ਸਕਦੇ ਆ, ਕੋਈ ਇੱਦਾਂ ਦੀ ਹੱਲੜਬਾਜੀ ਨਹੀਂ ਉੱਥੇ, ਹੁੱਲੜਬਾਜੀ ਨਹੀਂ ਹੁੰਦੀ ਕੋਈ ਵੀ, ਤੁਸੀਂ ਆਪਣੇ ਫੈਮਿਲੀ ਨਾਲ ਆਓ, ਆਪਣੇ ਪਰਿਵਾਰ ਨਾਲ, ਦਾਦੇ ਦਾਦੀਆਂ ਨਾਲ ਆਣ ਕੇ ਦੇਖੋ ਤੁਸੀਂ, ਕਿਉਂਕਿ ਅੱਜ ਦੀ ਡੇਟ 'ਚ ਗਿੱਲ ਸਾਹਿਬ ਅੱਗੇ ਵੀ ਆਪਾਂ ਰੇਡੀਓ ਤੋਂ ਗੱਲ ਕਰਦੇ ਹਾਂ, ਚੰਗਾ ਖਾਣਾ, ਚੰਗਾ ਗਾਣਾ ਤੇ ਚੰਗਾ ਪਾਣਾ ਤੇ ਚੰਗਾ ਤੁਸੀਂ ਆਪਣਾ ਬੋਲਣਾ ਹੈ ਨਾ ਕਿ ਚੰਗੇ ਚੰਗੇ ਸਿਆਣੇ ਖਾਣੇ ਖਾਣਾ ਦਾਣਾ ਸਿਆਣਾ ਹਨਾ, ਇਹ ਬਹੁਤ ਮਿਲਣੇ ਔਖੇ ਨੇ ਤੇ ਗਾਣਾ ਤੇ ਜਿੱਥੇ ਆਪਾਂ ਨੂੰ ਚੰਗਾ ਗਾਣਾ ਸੁਣਨ ਨੂੰ ਮਿਲੂਗਾ ਕਿ ਰੂਹ ਦੀ ਖੁਰਾਕ ਕੰਨਾਂ ਨੂੰ ਤੁਹਾਨੂੰ ਸਵਾਦ ਆਏਗਾ ਕਿ ਲਾਈਵ ਸ਼ੋਅ ਦਾ ਮਜ਼ਾ ਹੀ ਇੱਕ ਵੱਖਰਾ ਵਾ ਤੇ ਚੰਗਾ ਖਾਣਾ ਵੀ ਅੱਜ ਕੱਲ੍ਹ ਬਹੁਤ ਘੱਟ ਮਿਲਦਾ ਤੇ ਸਿਆਣੇ ਤੇ ਜੇ ਆਪਣੇ ਹੁਣ ਗਾਂ ਆਪਾਂ ਵੀ ਸਿਆਣੇ ਬਣਨਾ ਗਿੱਲ ਸਾਹਿਬ ਤੇ ਪਰ ਮੈਂ ਕਿ ਚੰਗੇ ਸਿਆਣੇ ਅੱਜ ਦੀ ਡੇਟ 'ਚ ਬਹੁਤ ਘੱਟ ਮਿਲਦੇ ਆ।
1: ਸੋਰੀ ਮੈਂ ਲਾਈਟਰ ਨੋਟ ਤੇ ਕਹਿਣ ਲੱਗਾ, ਇਹਦਾ ਮਤਲਬ ਤੁਸੀਂ ਆਪਣੇ ਆਪ ਨੂੰ ਸਿਆਣੇ ਨਹੀਂ ਸਮਝਦੇ?
0: ਨਹੀਂ ਸਿਆਣਾ ਆਪਾਂ ਜਦੋਂ ਇੱਕ ਜਦੋਂ ਹੁੰਦਾ ਨਾ ਕਿ ਮੰਨ ਲਓ ਸੀਨੀਅਰ ਸਿਟੀ ਉਦੋਂ ਸਿਆਣਾ ਆਪਾਂ ਕਹਿ ਦਿੰਦੇ ਨਾ ਕਿ ਬੁੱਢੀ ਉਮਰੇ ਜਾ ਕੇ ਇਕੱਲਾ ਦੀ ਕਈ ਵਾਰ ਆਪਾਂ ਕਹਿ ਦਿੰਦੇ ਆ, ਪਰ ਇਹ ਕਿ ਤੁਸੀਂ ਇੱਥੇ ਆਓ ਤੇ ਤੁਹਾਨੂੰ ਹਰ ਇੱਕ ਰੰਗ ਮਿਲੇਗਾ ਜਿੱਥੇ ਬਜ਼ੁਰਗ। ਮੈਨੂੰ ਉਹ ਵੀ ਯਾਦ ਆ ਗਿੱਲ ਸਾਹਿਬ ਜਦੋਂ ਇਹਨਾਂ ਦੇ ਪਹਿਲੇ ਸ਼ੋਅ ਜਦੋਂ ਰਿਕਾਰਡ ਹੋਏ ਸੀ ਮਨਮੋਹਨ ਵੀਰ ਜੀ ਹੋਣਾ ਦੇ ਤੇ ਕਮਲ ਭਾਜੀ ਹੋਣਾ ਦੇ, ਉਦੋਂ ਸੀਡੀਆਂ ਲੈ ਕੇ ਵੇਹਨੇ ਹੁੰਦੇ ਸਾਂ ਆਪਾਂ, ਠੀਕ ਆ ਜੀ? ਤੇ ਅੱਜ ਕੱਲ੍ਹ ਯੂਟਿਊਬ ਦਾ ਜ਼ਮਾਨਾ, ਯੂਟਿਊਬ ਦੇ ਉੱਤੇ ਤੇ ਸੰਗਤਾਰ ਭਾਈ ਦੀ ਖਾਸੀਅਤ ਇਹ ਹੋ ਕਿ ਉਹ ਆਪਣੇ ਅੱਜ ਕੱਲ੍ਹ ਦਾ ਜੋ ਚੱਲ ਰਿਹਾ ਹੁੰਦਾ ਦੌਰ ਉਹਦੇ ਉੱਤੇ ਲਿਖਦੇ, ਜਿਵੇਂ ਜੀਮੇਲ ਦੇ ਉੱਤੇ ਗਾਣਾ ਲਿਖਿਆ, ਈਮੇਲਾਂ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ, ਚੈਟ ਜੀਪੀਟੀ ਉੱਤੇ, ਉਹ ਇੱਕ ਵੱਖਰਾ ਹੀ ਆਨੰਦ ਆਉਂਦਾ।
1: ਇੱਥੇ ਇਹ ਵੀ ਗੱਲ ਹੈ ਪ੍ਰਭਜੀਤ ਕਿ ਜਦੋਂ ਈਮੇਲ ਦਾ ਦੌਰ ਸੀ, ਜਦੋਂ ਗੂਗਲ ਦਾ ਦੌਰ ਸੀ, ਜਦੋਂ ਫੇਸਬੁੱਕ ਦਾ ਦੌਰ ਸੀ, ਤਾਂ ਉਦੋਂ ਉਹਨੂੰ ਸਭ ਤੋਂ ਛੇਤੀ ਸਭ ਤੋਂ ਪਹਿਲਾਂ ਜੇ ਕੋਈ ਗੀਤਬੱਧ ਕਰਕੇ ਤਾਂ ਪੇਸ਼ ਕੀਤਾ, ਤਾਂ ਉਹ ਵੀ ਭਾਜੀ ਹੁਣਾਂ ਦੇ ਹਿੱਸੇ ਆਇਆ। ਹੁਣ ਚੈਟ ਜੀਪੀਟੀ ਦੇ ਵੀ ਮੈਨੂੰ ਨੀ ਲੱਗਦਾ ਵੀ ਹੋਰ ਕਿਸੇ ਨੇ ਇੱਦਾਂ ਦਾ ਪੰਜਾਬੀ,
0: ਨਹੀਂ ਬਿਲਕੁਲ ਸਹੀ ਗੱਲ
1: ਭਾਜੀ, ਉਹਨਾਂ ਨੇ ਉਹ ਵੀ ਕਹਿ ਲਓ ਬਾਜੀ ਮਾਰ ਲਈ ਹੈ। ਸੋ ਇਹਦੇ ਵਿੱਚ ਨਾ ਆਪਾਂ ਇੱਕ ਚੀਜ਼ ਹੋਰ ਜਿਹੜੀ ਤੁਸੀਂ ਗੱਲ ਕਰਦੇ ਸੀ ਵੀ ਕਈ ਵਾਰ ਬਜ਼ੁਰਗਾਂ ਦਾ, ਬੱਚਿਆਂ ਦਾ, ਪਰਿਵਾਰਾਂ ਦਾ ਆਉਣਾ ਜਿਹੜਾ ਆ, ਸ਼ਾਇਦ ਉਹੀ ਐਨਰਜੀ ਡਰਾਈਵ ਕਰਦੀ ਆ ਆਪਾਂ ਨੂੰ ਇਸ ਤਰੀਕੇ ਦੇ ਨਾਲ ਇਸ ਸ਼ੋਅ ਨੂੰ ਕੈਰੀ ਕਰਨ ਦੇ ਵਿੱਚ, ਕਿਉਂਕਿ ਹੋਰ ਵੀ ਆਪਾਂ ਕਿੰਨੇ ਸ਼ੋਅ ਕਰਦੇ ਆ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਯਾਰ ਵੀ 2014 ਤੋਂ ਮਨਮੋਹਨ ਭਾਜੀ ਹੋਣਾ ਨੇ ਜਿਸ ਤਰੀਕੇ ਦੇ ਨਾਲ ਥਾਪੜਾ ਦੇ ਕੇ ਆਪਣੀ ਟੀਮ ਨੂੰ ਇੱਕ ਹੌਸਲਾ ਦਿੱਤਾ, ਉਸ ਤੋਂ ਬਾਅਦ 400-400 ਹੀ ਰਿਹਾ, ਉਹ ਸਾਡੇ ਚ ਜਿੰਨੀ ਪੋਜ਼ਿਟਿਵਿਟੀ 2014 ਚ ਸੀ ਉਹ ਕਈ ਗੁਣਾ ਮਲਟੀਪਲਾਈ ਹੋ ਕੇ ਅੱਜ ਡਿਲੀਵਰ ਹੋ ਰਹੀ ਹੈ। ਸੋ ਉਹ ਚਾਹ, ਉਹ ਖੁਸ਼ੀ ਔਰ ਉਹ ਕਾਫਲਾ ਜਿੱਦਾਂ ਸਾਡਾ ਵੱਡਾ ਹੋ ਰਿਹਾ ਤੇ ਉਹ ਕਮਿਊਨਿਟੀ ਨੂੰ ਵੀ ਮੈਨੂੰ ਬਿਨਾਂ ਸ਼ੱਕ ਬਿਨਾਂ ਕਿਸੇ ਡਾਊਟ ਦੇ ਮੈਨੂੰ ਇੰਨਾ ਪੂਰਾ ਯਕੀਨ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਇਸ ਸ਼ੋਅ ਨੂੰ ਪ੍ਰਮੋਟ ਕਰਦੇ ਹਾਂ, ਤਾਂ ਉਹ ਟਿਕਾਣੇ ਤੇ ਲੱਗਦੀ ਹੈ ਗੱਲ, ਉਹ ਦਿਲ ਤੇ ਲੱਗਦੀ ਜਾ ਕੇ ਵੀ ਹਾਂ ਯਾਰ ਦਿਲੋਂ ਗੱਲ ਹੋ ਰਹੀ ਹੈ, ਕਿਉਂਕਿ ਅਸੀਂ ਦਿਲ ਤੋਂ ਪ੍ਰੈਜੈਂਟ ਕੀਤੇ ਜਾ ਰਹੇ ਸ਼ੋਅ ਦੀ ਗੱਲ ਕਰ ਰਹੇ ਹੁੰਦੇ ਹਾਂ। ਸੋ ਪੰਜਾਬੀ ਵਿਰਸਾ ਇੱਕ ਉਹ ਸ਼ੋਅ ਹੈ ਜਿਹੜਾ ਸੱਚਮੁੱਚ ਸਾਡੇ ਲਈ ਇੱਕ ਮਾਈਲ ਸਟੋਨ ਹੈ, ਇੱਕ ਜਿਵੇਂ ਕਹਿੰਦੇ ਹੁੰਦੇ ਇੱਕ ਮੀਲ ਪੱਥਰ ਹੈ ਬਹੁਤ ਸਾਰੇ ਕਲਾਕਾਰਾਂ ਦੇ ਬਿਹਾਫ ਤੇ ਵੀ ਜਾਂ ਇੰਡਸਟਰੀ ਦੇ ਬਿਹਾਫ ਤੇ ਵੀ ਜਾਂ ਇੱਕ ਪਰਿਵਾਰ ਦੇ ਬਿਹਾਫ ਤੇ ਵੀ ਜਿਵੇਂ ਭਾਜੀ ਹੁਣੀ ਕੈਰੀ ਕਰਦੇ ਆ, ਉਹ ਸਾਨੂੰ ਸਾਰਿਆਂ ਨੂੰ ਬਹੁਤ ਕੁਛ ਉਹਦੇ ਵਿੱਚੋਂ ਰੈਫਰੈਂਸ ਮਿਲਦਾ। ਆਈ ਨੋ ਕਿ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਕੋਈ ਓਹਲਾ ਨਹੀਂ ਆ, ਅਸੀਂ ਇਹ ਚ ਕਮਰਸ਼ੀਅਲ ਪੱਖ ਵੀ ਲੈ ਕੇ ਚੱਲਦੇ ਹਾਂ, ਅਸੀਂ ਚਾਹੁੰਦੇ ਹਾਂ ਇਹਦੇ ਚ ਜਿਹੜੀ ਕਮਰਸ਼ੀਅਲ ਵਾਇਬਿਲਟੀ ਹੈ, ਜਿਹੜੀ ਪ੍ਰੋਫਿਟੇਬਿਲਟੀ ਹੈ, ਉਹਨੂੰ ਵੀ ਅਸੀਂ ਲੈ ਕੇ ਚੱਲਣਾ। ਪਰ ਉਹ ਤੋਂ ਕਈ ਗੁਣਾ ਵੱਡੀ ਜਿਹੜੀ ਇੱਕ ਜਿਹੜੀ ਇਹਦੀ ਕੋਰ ਹੈ ਉਹ ਇਹ ਹੁੰਦੀ ਹੈ ਕਿ ਉਹਦੇ ਚ ਦਿਖੇ ਕਿ ਯਾਰ ਇੱਕ ਦਿਲੋਂ ਪਰਿਵਾਰਕ ਤੌਰ ਦੇ ਉੱਤੇ, ਸਾਂਝੇ ਤੌਰ ਦੇ ਉੱਤੇ, ਸਾਡੇ ਭਾਈਚਾਰੇ ਨੂੰ ਇਕੱਠਿਆਂ ਕਰਨ ਦੇ ਤੌਰ ਦੇ ਉੱਤੇ ਜਾਂ ਇੱਕ ਚੰਗੀ ਸੇਧ ਦੇਣ ਦੇ ਤੌਰ ਦੇ ਉੱਤੇ ਅਸੀਂ ਇਸ ਸ਼ੋਅ ਨੂੰ ਲਿਖਦੇ ਹਾਂ, ਇਸ ਪੰਜਾਬੀ ਵਿਰਸੇ ਦੀ ਗੱਲ ਕਰਦੇ ਹਾਂ, ਤੇ ਉਹ ਮਾਣ ਸਾਡਾ ਸਾਰਿਆਂ ਦਾ ਸਾਂਝਾ ਹੈ। ਤੇ ਆਪਾਂ ਵੱਡੇ ਹੁੰਦੇ ਹਾਂ ਸਾਰੇ ਜਣੇ ਜਦੋਂ ਵੀ ਇਹਦੇ ਬਾਰੇ ਗੱਲ ਕਰਦੇ ਹਾਂ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ। ਤੇ ਜਿੱਥੇ ਵਿਰਾਸਤ ਦੀ ਗੱਲ ਹੋਏਗੀ ਤੇ ਪੁਰਾਣੇ ਗਾਣੇ, ਆਪਾਂ ਗਿੱਲ ਸਾਹਿਬ ਜਦੋਂ ਸਿਲਵਰ ਜੁਬਲੀ ਮਨਾਈ ਸੀ ਮਨਮੋਹਨ ਭਾਜੀ ਹੋਣਾ ਦੀ, ਤੇ ਜਦੋਂ ਜਦੋਂ ਇੱਕੋ ਲਾਈਨ ਹੀ ਬੋਲਦੇ ਆ ਕਿਤੇ ਕੱਲੀ ਕੱਲੀ ਬਹਿ ਕੇ, ਤੇ ਉਹ ਜੋ ਉਹ ਤੇ ਹਾਲ ਦੇ ਵਿੱਚ ਜੋ ਨਜ਼ਾਰਾ ਹੁੰਦਾ ਜੀ, ਉਹ ਦੇਖਣ ਵਾਲਾ ਆਨੰਦ ਆ ਜਾਂਦਾ ਕਿ ਉਹ ਪਤਾ ਵਾ ਹਰ ਇੱਕ ਨੂੰ, ਚਾਹੇ ਉਹ ਅੱਜ ਦਾ ਜ਼ੈਨ ਜ਼ੀ ਆ, ਚਾਹੇ ਜਿਹੜੇ ਉਸ ਟਾਈਮ ਤੇ ਯੰਗ ਸੀ, ਹੁਣ ਤੇ ਚਲੋ ਸੀਨੀਅਰ ਸਿਟੀਜ਼ਨ ਮੇ ਬੀ ਹੋ ਗਏ ਹੁਣ ਤੇ, ਨਹੀਂ ਤੇ ਉਹ ਸਾਰੇ ਆਨੰਦ ਮਾਣਦੇ ਨੇ ਜਦੋਂ ਕੱਲੀ ਬਹਿ ਕੇ ਜਦੋਂ ਇੰਨਾ ਹੀ ਬੋਲਦੇ, ਬਸ ਕੀ ਆਨੰਦ ਆ ਜਾਂਦਾ ਹਨਾ।
1: ਮਾਂ ਬਾਪ ਦੇ ਵਿਆਹ ਦੇ ਵਿੱਚ ਅਖਾੜਾ ਲੱਗਿਆ ਹੋਣਾ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਅਖਾੜਾ ਲੱਗਿਆ, ਤਾਂ ਹੁਣ ਤਾਂ ਮੈਨੂੰ ਲੱਗਦਾ ਵੀ ਪ੍ਰਮਾਤਮਾ ਭਾਜੀ ਨੂੰ ਲੰਬੀ ਉਮਰ ਦੇਵੇ, ਜਿਸ ਸਮਾਂ ਦੇ ਉੱਤੇ ਔਰ ਇਹ ਜਿਹੜਾ ਬਰਕਰਾਰਤਾ ਇੱਦਾਂ ਹੀ ਬਣੀ ਰਹੇ, ਤੇ ਪੋਤਿਆਂ ਦੇ ਵੀ ਵਿਆਹਾਂ ਦੇ ਅਖਾੜੇ ਲੱਗ ਚੁੱਕੇ ਹੋਣਗੇ ਤੇ ਲੱਗਣ ਵਾਲੇ ਹੋਣਗੇ।
0: ਕੀ ਬਾਤ ਹੈ, ਤੁਸੀਂ ਇਹ ਦੇਖੋ ਕਿ ਕਿੰਨਾ ਪਿਆਰ ਆ, ਕਿੰਨਾ ਪਿਆਰ ਹੈ ਕਮਿਊਨਿਟੀ ਦੇ ਵਿੱਚ, ਆਪਣੇ ਭਾਈਚਾਰੇ ਦੇ ਵਿੱਚ ਕਿੰਨਾ ਪਿਆਰ, ਕਿਉਂਕਿ ਜਦੋਂ ਸਾਫ਼ ਸੁਥਰਾ ਤੁਸੀਂ ਗਾਉਣਾ ਤੇ ਤੁਹਾਨੂੰ ਹਰ ਕੋਈ ਚੇਤੇ ਕਰਦਾ, ਯਾਦ ਕਰਦਾ
1: ਹੈ ਨਾ। ਹਾਂਜੀ, ਤੇ ਬਸ ਇੱਦਾਂ ਦਾ ਹੀ ਦੋਸਤੋ, ਅਸੀਂ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰੀ ਜਾਈਏ ਪਰ ਮਕਸਦ ਸਾਡਾ ਇਹ, ਤੁਹਾਨੂੰ ਜਸਟ ਇੱਕ ਇਨਕਰੇਜ ਕਰ ਰਹੇ ਹਾਂ, ਤੁਹਾਨੂੰ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਅਜੇ ਤੱਕ ਟਿਕਟਸ ਨਹੀਂ ਲਈਆਂ ਤੇ ਇਸ ਪਰਿਵਾਰਕ ਮਾਹੌਲ ਨੂੰ, ਇਸ ਪਰਿਵਾਰਕ ਸ਼ੋਅ ਨੂੰ ਦੇਖਣ ਦੇ ਲਈ ticketmaster.ca ਜਾਂ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਸਪੌਂਸਰ ਬਣਨ ਦੇ ਲਈ ਗਰੁੱਪ ਟਿਕਟਸ ਦੇ ਲਈ। ਤੁਸੀਂ 6474006862 ਸੋਢੀ ਭਾਜੀ ਨੂੰ ਕਾਲ ਕਰ ਲਿਓ, 416-303-4444 ਤੇ ਜਿਵੇਂ ਦੱਸਿਆ ਸੀ ਕੁਛ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ, ਬਹੁਤ ਲਿਮਿਟਡ ਟਿਕਟਸ ਹੀ ਹੋਣੀਆਂ ਮੈਨੂੰ ਇਉਂ ਲੱਗਦਾ, ਸੋ ਜੇ ਲੋੜ ਪਈ ਤਾਂ ਅਸੀਂ ਹੋ ਸਕਦਾ ਸੋ ਮੰਗਲਵਾਰ ਨੂੰ ਕੁਛ ਹੋਰ ਟਿਕਟਸ ਲੈ ਆਵਾਂਗੇ, ਪਰ ਅਦਰਵਾਈਜ਼ ਤੁਸੀਂ ਹੁਣ ਇੱਕ ਵਾਰੀ ਪਤਾ ਕਰਕੇ ਮਿਸ ਨਾ ਕਰਿਓ ਸੋ ਮੰਗਲਵਾਰ ਤੱਕ, ਵੇਟ ਨਾ ਕਰਿਓ ਉਹਦੇ ਨਾਲ, ਕਈ ਵਾਰੀ ਇਹ ਨਾ ਹੋਵੇ ਵੀ ਜਿਹੜੀ ਕੋਈ ਸੀਟ ਤੁਸੀਂ ਲੱਭ ਰਹੇ ਸੀ ਉਹ ਫਿਰ ਨਾ ਮਿਲਣ, ਤੇ ਹੁਣ ਵੀ ਜਿਹੜੀਆਂ ਹੈਗੀਆਂ ਸਾਰੀਆਂ ਬਹੁਤ ਵਧੀਆ ਸੀਟਸ ਨੇ ਤੇ ਕੋਈ ਬਹੁਤ ਮਹਿੰਗੀਆਂ ਵੀ ਨਹੀਂ ਹੈ, ਸੋ ਤੁਸੀਂ ticketmaster.ca ਤੇ ਜਾ ਕੇ ਇੱਕ ਵਾਰੀ ਵੇਰਵੇ ਲੈ ਲਿਓ ਜਾਂ ਸਾਨੂੰ ਕਾਲ ਕਰ ਲਿਓ। ਬਾਕੀ ਇਸੇ ਤਰ੍ਹਾਂ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਪ੍ਰਭਜੀਤ, ਸੋ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ ਸਾਡੀ ਜਿਹੜੀ ਵੀਕਐਂਡ ਵਾਲੀ ਮਹਿਫਲ ਹੁੰਦੀ ਹੈ, ਜਿਹਦੇ ਵਿੱਚ ਅਸੀਂ 12 ਤੋਂ 1 ਵਜੇ ਜੀ ਮੀਡੀਆ ਗਰੁੱਪ ਵੱਲੋਂ ਰਮਸ ਪੰਜਾਬੀ ਵੀਕਐਂਡ ਸ਼ੋਅ ਤੇ 1 ਤੋਂ 2 ਵਜੇ ਨਜ਼ਰੀਆ ਐਂਡ ਓਪੀਨੀਅਨ ਪ੍ਰੋਗਰਾਮ ਪੇਸ਼ ਕਰਦੇ ਹਾਂ। ਮਨਜੀਤ ਗਿੱਲ ਹੋਰੀ ਅੱਜ ਥੋੜਾ ਜਿਹਾ ਮਸਰੂਫ ਸੀਗੇ, ਸੋ ਇਸ ਕਰਕੇ ਸਾਡੇ ਦੋਨਾਂ ਭਰਾਵਾਂ ਦੀ ਅੱਜ ਡਿਊਟੀ ਲੱਗੀ ਆ ਤੇ ਅਸੀਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ, ਸੋ ਇਹਦੇ ਵਿੱਚ ਨਾਲ ਹੀ ਤੁਸੀਂ ਸਾਡੇ ਜੀ ਮੀਡੀਆ ਗਰੁੱਪ ਤੇ ਕਿਸੇ ਵੀ ਪਲੇਟਫਾਰਮ ਨੂੰ ਅਗਰ ਸਪੌਂਸਰ ਦੇ ਤੌਰ ਤੇ ਜੁਆਇਨ ਕਰਨਾ ਤਾਂ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਪ੍ਰਭਜੀਤ ਹੋਰਾਂ ਨੂੰ ਕਾਲ ਕਰ ਸਕਦੇ ਹੋ, ਮੇਰੇ ਨਾਲ ਗੱਲ ਕੀਤੀ ਜਾ ਸਕਦੀ ਹੈ, ਮਨਜੀਤ ਗਿੱਲ ਹੋਰਾਂ ਨੂੰ ਕਾਲ ਕਰ ਸਕਦੇ ਹੋ, ਹਰਜਿੰਦਰ ਗਿੱਲ ਸ਼ੋਅ gmediagroup.ca ਸਾਡੀਆਂ ਨਾਲ ਵੈਬਸਾਈਟ ਤੋਂ ਵੀ ਵੇਰਵੇ ਲੈ ਕੇ ਸਾਰੇ ਸਾਡੇ ਫੋਨ ਨੰਬਰ ਜਾਂ ਹੋਰ ਸ਼ੋਅਜ਼ ਦੇ ਡੀਟੇਲਸ ਲੈ ਸਕਦੇ ਹੋ, ਕਿਉਂਕਿ ਵੀਕਐਂਡ ਵਾਲੀ ਮਹਿਫਲ ਤਾਂ ਆਪਣੀ 530 ਦੇ ਉੱਤੇ ਹੁੰਦੀ ਹੈ ਤੇ ਵੀਕਡੇਜ਼ ਦੇ ਵਿੱਚ ਮੰਡੇ ਟੂ ਫਰਾਈਡੇ ਆਪਣੀ ਟੀਮ ਇੱਕ ਡਿਫਰੈਂਟ ਚੈਨਲ ਦੇ ਉੱਪਰ ਅਸੀਂ ਦੁਪਹਿਰ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਇੱਕ ਵੱਖਰੇ ਚੈਨਲ ਤੇ ਸ਼ੋਅ ਪੇਸ਼ ਕਰੀਦਾ, ਸੋ ਸਾਨੂੰ ਤੁਸੀਂ ਜ਼ਰੂਰ ਜੁਆਇਨ ਕਰ ਸਕਦੇ ਹੋ ਸਪੌਂਸਰ ਬਣਨ ਦੇ ਲਈ ਵੀ ਜਾਂ ਬਤੌਰ ਸਪੌਂਸਰ ਜੁਆਇਨ ਕਰਨ ਤੋਂ ਇਲਾਵਾ ਅਗਰ ਸਾਡੇ ਕਿਸੇ ਸਪੌਂਸਰ ਦੇ ਨੰਬਰ ਚਾਹੀਦੇ ਆ ਤਾਂ ਵੀ ਸਾਨੂੰ ਕਾਲ ਕੀਤੀ ਜਾ ਸਕਦੀ ਹੁੰਦੀ ਹੈ 6474006862 ਤੇ ਗੱਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਜੀ ਪ੍ਰਭਜੀਤ
0: ਜੀ, ਤੇ ਗਿੱਲ ਸਾਹਿਬ ਮਿਲਦੇ ਹਾਂ ਜੀ ਫਿਰ ਅਗਲੇ ਲਿੰਕ ਦੇ ਵਿੱਚ, ਤੇ ਇੱਕ ਮਨਮੋਹਨ ਭਾਜੀ ਹੋਣਾ ਦਾ ਸੌਂਗ ਇੱਕ ਮਾੜਾ ਜਿਹਾ ਸਰੋਤਿਆਂ ਨੂੰ ਸੁਣਾ ਦਈਏ ਜੀ।
1: ਆਪਾਂ ਕੋਸ਼ਿਸ਼ ਕਰਾਂਗੇ ਕਿ ਛੋਟਾ ਜਿਹਾ ਸ਼ਾਇਦ ਸਰਪ੍ਰਾਈਜ਼ ਦਈਏ ਅਗਲੇ 1-2 ਲਿੰਕਸ ਤੱਕ ਤੇ ਟਰਾਈ ਕਰਦੇ ਹਾਂ, ਬਸ ਉਹ ਸਰਪ੍ਰਾਈਜ਼ ਕੀ ਹੋ ਸਕਦਾ ਸੁਣਦੇ ਰਹੋ। ਇੱਕ ਹੋਰ ਆਪਾਂ ਮੈਸੇਜ ਦੇ ਦਿੰਦੇ ਹਾਂ, ਜਦੋਂ ਸਿੰਸ ਅੱਜ ਹੁਣ ਗੱਲ ਚੱਲੀ ਹੈ, 1 ਹਫ਼ਤਾ ਹੀ ਰਹਿ ਗਿਆ ਹੁਣ, ਅਗਲੇ ਸ਼ਨੀਵਾਰ ਨੂੰ ਆਪਾਂ ਸ਼ੋਅ ਸਾਡਾ ਪੰਜਾਬੀ ਵਿਰਸਾ ਹੋਣਾ, ਇੱਕ ਕੰਮ ਕਰਦੇ ਹਾਂ, ਇਸ ਵੇਲੇ 12:27 ਹੋਏ ਆ
0: ਜੀ,
1: ਤੇ ਆਪਾਂ ਸਾਡੇ ਸਰੋਤਿਆਂ ਨੂੰ ਇੱਕ ਮੌਕਾ ਦਿੰਦੇ ਹਾਂ ਕਿ ਜਿਹੜੇ ਵੀ ਸਰੋਤੇ ਸਾਨੂੰ ਟੈਕਸਟ ਮੈਸੇਜ ਕਰਨਗੇ ਪੰਜਾਬੀ ਵਿਰਸਾ ਲਿਖ ਕੇ 6474006862 2 ਵਜੇ ਤੱਕ ਜਿੰਨੇ ਵੀ ਮੈਸੇਜ ਆਉਣਗੇ ਉਹਨਾਂ ਵਿੱਚੋਂ ਅਸੀਂ 3 families ਚੂਜ਼ ਕਰਾਂਗੇ ਜਿਹਨਾਂ ਨੂੰ ਭਾਜੀ ਦੇ ਨਾਲ ਇੱਕ ਸਪੈਸ਼ਲ ਮੀਟਿੰਗ ਕਰਾਵਾਂਗੇ।
0: ਕਿਆ ਬਾਤ,
1: 3 ਲੱਕੀ ਵਿਨਰ ਚੂਜ਼ ਕਰਾਂਗੇ, ਮਨਮੋਹਨ ਵਾਰਿਸ, ਕਮਲਹੀਰ ਸਿੰਘ ਤਾਰਬਾਈ ਹੋਰਾਂ ਨਾਲ ਉਹਨਾਂ ਦੀ ਇੱਕ ਸਪੈਸ਼ਲ ਮੀਟ ਐਂਡ ਗ੍ਰੀਟ ਕਰਾ ਦਿਆਂਗੇ। 3 ਲੱਕੀ ਫੈਮਿਲੀ ਸਾਨੂੰ 6474006862 ਤੇ ਪੰਜਾਬੀ ਵਿਰਸਾ 2026 ਲਿਖ ਦਿਓ, ਪੰਜਾਬੀ ਵਿਰਸਾ ਲਿਖ ਦਿਓ ਤਾਂ ਸਾਨੂੰ ਟੈਕਸਟ ਮੈਸੇਜ ਕਰ ਦਿਓ WhatsApp ਨਾ ਕਰਿਓ, ਟੈਕਸਟ ਮੈਸੇਜ ਕਰਿਓ ਜੀ 6474006862 6474006868 ਵਾਰਡ ਪੰਜਾਬੀ ਵਿਰਸਾ। ਸੋ ਜਿੰਨੇ ਵੀ ਮੈਸੇਜ ਆਉਣਗੇ ਉਹਨਾਂ ਚੋਂ ਲੱਕੀ ਵਿਨਰ ਚੂਜ਼ ਕਰਾਂਗੇ ਜੀ। ਮਿਹਰਬਾਨੀ
0: ਓਕੇ ਗੱਲ ਸੋ ਓਕੇ ਥੈਂਕ ਯੂ ਜੀ। ਤਾਂ ਦੋਸਤੋ ਤੁਸੀਂ ਜੇ ਇਸ ਮਨਮੋਹਨ ਭਾਅ ਜੀ ਨੂੰ, ਸੰਗਤਾਰ ਭਾਈ ਨੂੰ ਅਤੇ ਕਮਲੀਰ ਭਾਅ ਜੀ ਨੂੰ ਮਿਲਣਾ ਤਾਂ ਤੁਸੀਂ ਕਾਲ ਕਰ ਲਓ, ਸੋਰੀ ਮੈਸੇਜ ਕਰ ਦਿਓ 6474006862 6474006862 ਹਰਜਿੰਦਰ ਗਿੱਲ ਸਾਹਿਬ ਦਾ ਨੰਬਰ ਆ ਜੀ। ਇਸ ਦੇ ਉੱਤੇ ਤੁਸੀਂ ਮੈਸੇਜ ਕਰਨਾ ਟੈਕਸਟ ਮੈਸੇਜ, ਅਤੇ ਤੁਸੀਂ ਇਕੱਲਾ ਪੰਜਾਬੀ ਵਿਰਸਾ ਲਿਖਣਾ ਜੀ, ਅਤੇ ਤੁਹਾਡੀ ਸਾਰੀ ਫੈਮਿਲੀ ਨੂੰ, ਤਿੰਨ ਲੱਕੀ ਵਿਨਰ ਚੂਜ਼ ਕਰਨੇ ਆ, ਤਾਂ ਤੁਹਾਡੀ ਸਾਰੀ ਫੈਮਿਲੀ ਨੂੰ ਮਨਮੋਹਨ ਭਾਅ ਜੀ ਉਹਨਾਂ ਨੂੰ ਮੀਟ ਐਂਡ ਗ੍ਰੀਟ ਦਾ ਮੌਕਾ ਮਿਲੇਗਾ। ਇਹ ਤੁਸੀਂ 2 ਵਜੇ ਤੱਕ ਮੈਸੇਜ ਕਰਨਾ ਜੀ, ਹੁਣ 12:28 ਹੋਏ ਆ, ਅਤੇ ਤੁਸੀਂ 2 ਵਜੇ ਤੱਕ ਮੈਸੇਜ ਕਰਨਾ, ਅਤੇ ਤੁਸੀਂ ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ, ਅਤੇ ਮੈਨੂੰ ਤੁਸੀਂ ਆਪਣਾ ਨਾਮ ਵੀ ਲਿਖਾ ਸਕਦੇ ਹੋ ਜੇ ਤੁਸੀਂ ਮੰਨ ਲਓ ਡਰਾਈਵ ਕਰ ਰਹੇ ਹੋ, ਜਾਂ ਤੁਸੀਂ ਨਹੀਂ ਮੈਸੇਜ ਕਰ ਸਕਦੇ, ਜਾਂ ਕੋਈ ਤੁਸੀਂ ਸਟੂਡੀਓ ਦਾ ਨੰਬਰ ਨੋਟ ਕਰ ਲਓ 416-233-7868 416-233-8297, ਜਾਂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਮੇਰੇ ਨੰਬਰ 'ਤੇ 6474-706-3800 6474-706-3800। ਅਤੇ ਜੇ ਤੁਸੀਂ ਕੋਈ ਮਨਮੋਹਨ ਭਾਅ ਜੀ ਦਾ, ਸੰਗਤਾਰ ਭਾਅ ਜੀ ਦਾ, ਜਾਂ ਕਮਲ ਭਾਈ ਦਾ ਜੇ ਤੁਸੀਂ ਕੋਈ ਗਾਣਾ ਸੁਣਨਾ, ਕੋਈ ਪੁਰਾਣਾ ਆਪਣੀਆਂ ਯਾਦਾਂ ਤਾਜ਼ੀਆਂ ਕਰਨੀਆਂ, ਤੁਸੀਂ ਉਹ ਵੀ ਸਟੂਡੀਓ 'ਚ ਕਾਲ ਕਰ ਸਕਦੇ ਹੋ 416-233-7768 416-233-8297। ਅਤੇ ਮਿਲਦੇ ਹਾਂ ਜੀ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਵੀਕਐਂਡ ਸ਼ੋਅ ਦੇ ਨਾਲ ਆਪਟੀਕਲ ਵਨ ਦੇ ਵੱਲੋਂ ਸਹਿਯੋਗ ਮਿਲ ਰਿਹਾ 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲ ਕੀਤੀ ਜਾ ਸਕਦੀ ਹੈ। ਰੀਮੈਕਸ ਪ੍ਰੈਜੈਂਟ ਰਿਐਲਟੀ ਤੋਂ ਮਨਜੀਤ ਗਿੱਲ। ਸਾਡੇ ਕੋਲ ਇੱਕ ਵਨ ਬੈਡਰੂਮ ਦੀ ਲੀਗਲ ਬੇਸਮੈਂਟ ਜੀ ਓਨਟਾਰੀਓ ਸਟਰੀਟ ਐਂਡ ਬੋਵੇ ਡਰਾਈਵ ਦੇ ਨੇੜੇ ਹੈ, ਲੀਗਲ ਬੇਸਮੈਂਟ ਹੈ। ਅਗਰ 1 ਅਗਸਤ ਤੋਂ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ ਤਾਂ 416-669-1379 'ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ 550 ਸਕੁਆਇਰ ਫੀਟ ਦੀ ਆਫਿਸ ਸਪੇਸ ਸੈਕਿੰਡ ਫਲੋਰ 'ਤੇ ਹੈ, 10 ਮਿੰਟ ਡਰਾਈਵ ਦੇ ਉੱਪਰ ਹੈ, ਬਿਲਕੁਲ ਡੈਰੀ ਰੋਡ ਐਂਡ ਡਿਊ ਰੋਡ ਦਾ ਏਰੀਆ ਬਣਦਾ ਜੀ। ਅਗਰ ਉਸਨੂੰ ਵੀ ਤੁਸੀਂ ਐਨੀ ਟਾਈਮ ਇਸਨੂੰ ਰੈਂਟ 'ਤੇ ਲੈ ਸਕਦੇ ਹੋ, ਆਪਣਾ ਕੋਈ ਵੀ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਅਤੇ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। 905-805-3000 ਤੇ ਡ੍ਰੀਮ ਹੋਮ ਅਪਲਾਇੰਸਿਸ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। ਸੀ ਸੀ ਸੀ ਏ ਤੋਂ ਜਸਵੀਰ ਸਿੰਘ ਜੀ ਹੁੰਦਲ, 416-502-3100 ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਇੱਕ ਵਨ ਬੈਡਰੂਮ ਦੀ ਲੀਗਲ ਬੇਸਮੈਂਟ ਅਗਰ ਤੁਸੀਂ ਰੈਂਟ 'ਤੇ ਲੈਣਾ ਚਾਹੁੰਦੇ ਹੋ 1 ਅਗਸਤ ਤੋਂ, ਤੇ ਬੋਵੇ ਡਰਾਈਵ ਐਂਡ ਓਨਟਾਰੀਓ ਸਟਰੀਟ ਦੇ ਬਿਲਕੁਲ ਨੇੜੇ ਹੈ, ਬਹੁਤ ਖੁੱਲੀ ਡੁੱਲੀ ਇਹ ਸਪੇਸ ਹੈ। ਅਗਰ ਤੁਸੀਂ ਇਸ ਨੂੰ ਰੈਂਟ 'ਤੇ ਲੈਣਾ ਦੇਖਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 416-669-1379 ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ ਤੁਹਾਡੇ ਪਾਸ ਕੋਈ ਵੀ ਅਗਰ ਕੋਈ 6000 ਸਕੁਆਇਰ ਫੀਟ ਦੇ ਕਰੀਬ ਇੰਡਸਟਰੀਅਲ ਯੂਨਿਟ ਜਾਂ ਸਟੈਂਡ ਅਲੋਨ ਬਿਲਡਿੰਗ ਜਿਹਦੇ 'ਚ ਤਕਰੀਬਨ 810 ਟ੍ਰੇਲਰ ਪਾਰਕ ਕਰਨ ਦੀ ਸਪੇਸ ਨਾਲ ਹੋਵੇ, ਵੇਚਣਾ ਚਾਹੁੰਦੇ ਹੋ ਤੇ ਕੁਆਲੀਫਾਈਡ ਵਾਇਰ ਸਾਡੇ ਕੋਲ ਹੈ ਜੀ, ਇਸ ਦੇ ਲਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੈ ਤੇ 416-669-1379 ਤੇ ਸੰਪਰਕ ਕਰ ਲੈਣਾ ਜੀ। ਤੇ ਇੱਕ ਆਫਿਸ ਸਪੇਸ ਜਿਹੜੀ ਕਿ ਤਕਰੀਬਨ 550 ਸਕੁਆਇਰ ਫੀਟ ਦਾ ਏਰੀਆ ਸੈਕਿੰਡ ਫਲੋਰ ਤੇ ਆ, ਕੋਈ ਵੀ ਆਪਣਾ ਪ੍ਰੋਫੈਸ਼ਨਲ ਆਫਿਸ ਤੁਸੀਂ ਸੈਟਅਪ ਕਰਨਾ ਇਹ ਬਿਲਕੁਲ ਹੁਣ ਖਾਲੀ ਹੈ ਜੀ, ਇਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਰੈਂਟ 'ਤੇ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਲਿਓ। 416-669-1379 ਟੈਲੀਫੋਨ ਨੰਬਰ ਹੈ ਜੀ।
1: If you want to know about Supervisa Insurance and their best rates, best plan and best options for your parents and grandparents on 40-45% discount, so contact today 647-400-6862. Harjinder Gill.

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
3: इश्तिहार है तो व्यापार है, अपना बिजनेस प्रमोट करने लिए संपर्क करो 647-400-6862 जी मीडिया ग्रुप।
4: दोस्तों स्वागत है तुहाडा एक बार फिर रेडियो रमज पंजाबी वीकेंड शो दे विच, ते मैं प्रभजीत बुपारा तुहाडा एक बार फिर स्वागत करदा जी। ते दोस्तों 2 बजे तक तुसी 647-468-62 647-400-6862 हरजिंदर गिल साहब का नंबर है। तुसी तो टैक्सट मैसेज करना, वट्सएप ना करो, टैक्सट मैसेज करना 2 बजे तक। उहदे वास्ते 3 फैमलियां नू असी मनमोहन भाजी नाल, कमलीर भाजी नाल ते संगतार भाई नाल उन्हां नाल मीट एंड ग्रीट का मौका मिलेगा जी। तुसी 3 लक्की फैमलियां दे विच हो सकदे हो, तो जरूर जरूर उन्हां नू टैक्सट मैसेज करो ते असी तुहानू 2 बजे तो बाद 3 लक्की विनर ਜਿਹੜੇ ਕੁਆਲੀਫਾਈ ਕੀਤੇ ਨੇ ਅਸੀਂ ਉਹਨਾਂ ਨੂੰ ਮੈਸੇਜ ਕਰਾਂਗੇ ਜਾਂ ਉਹਨਾਂ ਨੂੰ ਕਾਲ ਦੇ ਥਰੂ ਕਰਾਂਗੇ, ਕਿਉਂਕਿ ਨੈਕਸਟ ਵੀਕ ਸਾਡਾ ਪੰਜਾਬੀ ਵਿਰਸਾ 2026 ਟੋਰਾਂਟੋ ਸ਼ੋਅ ਹੋਣ ਜਾ ਰਿਹਾ ਜੀ, ਜੁਲਾਈ 25th ਸੈਚਰਡੇ ਨੂੰ, ਅਤੇ ਉਹਦੀਆਂ ਲਿਮਿਟਡ ਟਿਕਟਾਂ ਅਵੇਲੇਬਲ ਨੇ, ਬਹੁਤ ਥੋੜ੍ਹੀਆਂ। ਜੇ ਤੁਸੀਂ ਬਲਕ ਦੇ 'ਚ ਟਿਕਟਾਂ ਲੈਣੀਆਂ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 647-706-3800, ਜਿਹਦੇ ਵਿੱਚ ਕੁਝ ਤੁਹਾਡੀ ਸੇਵਿੰਗ ਹੋ ਸਕਦੀ ਆ, ਅਤੇ ਤੁਸੀਂ ਹਰਜਿੰਦਰ ਗਿੱਲ ਸਾਹਿਬ ਨੂੰ ਕਾਲ ਕਰ ਸਕਦੇ ਹੋ 647-400-6862। ਅਦਰਵਾਈਜ਼ ਤੁਸੀਂ ticketmaster.ca ਤੇ ਜਾ ਕੇ ਤੁਸੀਂ ਉਸ 'ਤੇ ਵੀ ਟਿਕਟਾਂ ਅਵੇਲੇਬਲ ਨੇ, ਉਸ ਤੋਂ ਵੀ ਤੁਸੀਂ ਲੈ ਸਕਦੇ ਹੋ। ਉੱਥੇ ਪੂਰਾ ਮੈਪ ਆ ਜੀ, ਮੈਪ ਬਣਿਆ ਹੋਇਆ ਕਿਹੜੀ ਕਿਹੜੀ ਟਿਕਟ ਅਵੇਲੇਬਲ ਆ, ਬਹੁਤ ਹੀ ਸੋਹਣਾ ਵੈਨਿਊ ਆ ਜੀ ਜਿੱਥੇ ਸ਼ੋਅ ਹੋਣ ਜਾ ਰਿਹਾ, ਗ੍ਰੇਟ ਕੈਨੇਡੀਅਨ ਟੋਰਾਂਟੋ ਦਾ ਥੀਏਟਰ, ਗ੍ਰੇਟ ਕੈਨੇਡੀਅਨ ਟੋਰਾਂਟੋ ਉਸਦੇ ਵਿੱਚ ਸ਼ੋਅ ਹੋਣ ਜਾ ਰਿਹਾ ਜੀ। ਅਤੇ 1 ਵੀਕ ਰਹਿ ਗਿਆ ਬਸ, ਨੈਕਸਟ ਸੈਚਰਡੇ ਆ 25 ਤਰੀਕ ਨੂੰ, ਅਤੇ ਜੇ ਤੁਸੀਂ ਆਪਣੀ ਮਨਪਸੰਦ ਦਾ ਕੋਈ ਸੌਂਗ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ ਜ਼ਰੂਰ ਕਾਲ ਕਰੋ 416-233-7368 416-233-8297। ਕੁਝ ਕਾਲ ਆਈਆ ਸੀ, ਸੋਰੀ ਮੈਂ ਅਦਰ ਕਿਸੇ ਹੋਰ ਲਾਈਨ 'ਤੇ ਬਿਜ਼ੀ ਸੀ, ਚੁੱਕ ਨਹੀਂ ਸਕਿਆ, ਮੈਂ ਕਾਲ ਆਨਸਰ ਨਹੀਂ ਕਰ ਸਕਿਆ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਅਤੇ ਜਿਹੜਾ ਸਾਡਾ 3 ਲੱਕੀ ਫੈਮਲੀਆਂ ਜਿਹੜੀਆਂ ਅਸੀਂ ਜਿਨ੍ਹਾਂ ਨੂੰ ਵਿਨਰ ਕੱਢਣਾ ਜੀ 2 ਵਜੇ ਤੱਕ, ਉਹਦੇ ਵਾਸਤੇ ਤੁਸੀਂ ਜੇ ਉਸ ਕੰਟੈਸਟ ਦੇ ਵਿੱਚ ਜੇ ਤੁਸੀਂ ਹਿੱਸਾ ਲੈਣਾ ਤਾਂ ਤੁਸੀਂ ਸਿਰਫ ਇੱਕ ਮੈਸੇਜ ਕਰਨਾ 647-468-62, ਜਿਹਦੇ ਵਿੱਚ ਤੁਹਾਨੂੰ ਮਨਮੋਹਨ ਭਾਜੀ ਨਾਲ, ਕਮਲੀਰ ਭਾਜੀ ਨਾਲ ਅਤੇ ਸੰਗਤਾਰ ਭਾਜੀ ਨਾਲ ਮੀਟ ਐਂਡ ਗਰੀਟ ਦਾ ਮੌਕਾ ਮਿਲੇਗਾ ਜੀ। ਅੱਜ ਸਿਰਫ ਅੱਜ ਤੱਕ ਅਵੇਲੇਬਲ ਹੈ ਜੀ, ਅੱਜ ਦੁਪਹਿਰ ਦੇ 2 ਵਜੇ ਤੱਕ। ਇਸ ਵੇਲੇ ਸਮਾਂ 1:40 ਹੋ ਗਿਆ ਜੀ, ਅਤੇ 1 ਘੰਟਾ 20 ਮਿੰਟ ਰਹਿ ਗਿਆ, ਅਤੇ ਤੁਸੀਂ ਜ਼ਰੂਰ ਮੈਸੇਜ 'ਤੇ ਕਾਲ ਕਰੋ, ਅਤੇ ਮਿਲਦੇ ਹਾਂ ਜੀ 1 ਮਿਊਜ਼ੀਕਲ ਬ੍ਰੇਕ ਤੋਂ ਬਾਅਦ।

0: ਦੋਸਤੋ ਮੁਆਫ਼ੀ ਚਾਹੁੰਦਾ, ਮੈਨੂੰ ਸੌਂਗ ਵਿੱਚ ਬੰਦ ਕਰਨਾ ਪਿਆ। ਸਾਡੇ ਇੱਕ ਲਿਸਨਰ ਨੇ, ਉਹਨਾਂ ਨੇ ਕਾਲ ਕੀਤੀ, ਉਹਨਾਂ ਬੜੀ ਸੋਹਣੀ ਪਿਆਰੀ ਗੱਲ ਕੀਤੀ। ਮੈਂ ਕਿਹਾ ਤੁਸੀਂ ਔਨ ਏਅਰ ਆਓ, ਤੁਸੀਂ ਉਹਦੇ ਮੈਂ ਔਨ ਏਅਰ ਗੱਲ ਕਰਨੀ ਆ। ਅਤੇ ਸੰਨੀ ਭਾਅ ਜੀ, ਸਵਾਗਤ ਹੈ ਤੁਹਾਡਾ, ਵੈਲਕਮ ਸਟੂਡੀਓ ਦੇ ਵਿੱਚ।
1: ਥੈਂਕ ਯੂ ਜੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਨਿੱਘੀ ਭਰੀ
0: ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਆਪਾਂ ਪੂਰੇ ਵੱਡੇ ਫੈਨ ਆ ਸਾਰੇ ਭਰਾਵਾਂ ਦੇ ਵਿਰਸੇ ਉਹਨਾਂ ਦੇ।
0: ਕਿਆ ਬਾਤ ਹੈ, ਮਨਮੋਹਨ ਭਾਅ ਜੀ ਉਹਨਾਂ ਦੇ ਫੈਨ ਹੋ ਤੁਸੀਂ?
1: ਹਾਂਜੀ ਹਾਂਜੀ, ਐਨ ਪੂਰੇ ਦਿਲੋਂ ਪਹਿਲੇ ਦਿਨ ਤੋਂ।
0: ਕਿਆ ਬਾਤ ਹੈ, ਕਿਆ ਬਾਤ ਹੈ।
1: ਇਹਨਾਂ ਦਾ ਸਾਰੇ ਗਾਣੇ ਫੇਵਰੇਟ ਨੇ, ਬਟ ਇੱਕ ਗਾਣਾ ਇਹਨਾਂ ਦਾ ਵੀ ਜਾਰੀ ਜੰਗ ਰੱਖਿਓ ਜਿਹੜਾ,
0: ਹਾਂਜੀ
1: ਉਹ ਬਹੁਤ ਉਹਨੇ ਮੋਟੀਵੇਸ਼ਨ ਦਿੱਤੀ। ਜਦੋਂ ਆਪਾਂ ਸਟੱਡੀ ਤੇ ਵਰਕ ਦੇ ਹੁੰਦੇ ਸੀਗੇ ਤੇ ਰੋਲ ਰਾਲ ਚੇਂਜ ਹੋਏਗੇ, ਹੈ ਨਾ,
0: ਹਾਂਜੀ,
1: ਆਹ ਗਾਣਾ ਸੁਣਿਆ ਕਰਨਾ ਤੇ ਬਹੁਤ ਮੋਟੀਵੇਸ਼ਨ ਮਿਲਣੀ। ਘਰ ਕਰਾ ਕੇ 7 ਸਾਲ ਬਾਅਦ ਪੱਕੇ ਹੋ ਹੀ ਗਏ ਤਾਂ ਸਾਰੇ ਜਿੰਨੇ ਮੇਰੇ ਲਿਸਨਰ ਭਰਾ ਨੇ ਜਿਹੜੇ ਆਹ ਫੇਸ ਚੋਂ ਲੰਘ ਰਹੇ ਨੇ, ਆਹ ਗਾਣਾ ਸੁਣਿਓ ਤੇ ਮਿਹਨਤ ਕਰਦੇ ਜਾਰੀ ਰੱਖਿਓ।
0: ਕਿਆ ਬਾਤ ਹੈ, ਦੇਖੋ ਕੁਝ ਸ਼ਬਦ ਜਿਹੜੇ ਤੁਹਾਨੂੰ ਮੰਨ ਲਓ ਨਹੀਂ ਤਾਂ ਬੰਦਾ ਡਿਪਰੈਸ਼ਨ ਚਲ ਜਾਂਦਾ। ਆਪਾਂ ਨਿੱਕੇ ਹੁੰਦੇ ਤਾਂ ਕਦੀ ਇਹ ਲਾਈਨਾਂ ਸੁਣੀਆਂ ਨਹੀਂ, ਡਿਪਰੈਸ਼ਨ ਇੱਥੇ ਆਣ ਕੇ ਪਤਾ ਲੱਗਾ ਡਿਪਰੈਸ਼ਨ ਕੀ ਹੁੰਦਾ, ਪਰ ਤੁਸੀਂ ਆਹ ਬੜੀ ਵਧੀਆ ਗੱਲ ਕੀਤੀ। ਮੋਟੀਵੇਸ਼ਨ ਆਪਾਂ ਨੂੰ ਹਰ ਇੱਕ ਚੀਜ਼ ਤੋਂ ਮਿਲਦੀ, ਛੋਟੇ ਬੱਚੇ ਤੋਂ ਲੈ ਕੇ ਜਾਂ ਵੱਡੇ ਤੱਕ। ਕੋਈ ਜਿਵੇਂ ਤੁਸੀਂ ਉਹਨਾਂ ਗੱਲ ਕੀਤੀ ਕਿ ਜਾਰੀ ਜੰਗ ਰੱਖਿਓ, ਇੱਕ ਮੋਟੀਵੇਸ਼ਨਲ ਚੀਜ਼ ਹੈ ਨਾ ਕਿ ਤੁਹਾਨੂੰ ਮੋਟੀਵੇਟ ਤੁਹਾਨੂੰ ਕੀਤਾ ਤੇ ਤੁਸੀਂ ਉਹ ਹਿੰਮਤ ਨਹੀਂ ਹਾਰੀ ਤੇ ਤੁਸੀਂ ਆਪਣੇ ਉਸ ਕਾਰਜ 'ਚ ਲੱਗੇ ਰਹੇ। ਚਲੋ 7 ਸਾਲ ਬਾਅਦ ਸਹੀ, ਬਟ ਜਿਹੜਾ ਤੁਹਾਡਾ ਏਮ ਸੀ ਉਹ ਤੁਹਾਨੂੰ ਤੁਸੀਂ ਉਹ ਹਾਸਲ ਕੀਤਾ ਤੇ ਸਾਡੀ ਸਾਰੀ ਟੀਮ ਵੱਲੋਂ ਮੁਬਾਰਕਾਂ ਜੀ ਤੁਹਾਨੂੰ। ਤੇ ਤੁਸੀਂ ਸ਼ੋਅ ਤੇ ਜ਼ਰੂਰ ਆਇਓ ਤੁਸੀਂ।
1: ਹਾਂਜੀ ਹਾਂਜੀ ਪੱਕਾ।
0: ਤੇ ਤੁਸੀਂ ਆਪਣਾ ਮੈਸੇਜ ਵੀ ਕਰੋ, ਆਪਾਂ ਜਿਹੜਾ ਲੱਕੀ ਡਰੋ ਆਪਾਂ 3 ਫੈਮਲੀਆਂ ਕੱਢਣੀਆਂ, ਮੇ ਬੀ ਤੁਸੀਂ ਵੀ ਉਹਦੇ ਵਿੱਚ ਹੋ ਸਕਦਾ। ਜੇ ਤੁਸੀਂ ਇੰਨੇ ਕੱਟੜ ਫੈਨ ਦੋ ਤਾਂ ਤੁਸੀਂ ਲੱਕੀ ਉਹ ਫੈਮਲੀ 'ਚ ਆ ਜਾਓ, ਹੈ ਨਾ, 3 ਫੈਮਲੀਆਂ ਨਾਲ ਜਿਹਨਾਂ ਮੀਟ ਐਂਡ ਗ੍ਰੀਟ। ਅਤੇ ਤੁਸੀਂ ਜ਼ਰੂਰ 6474000 68 'ਤੇ ਹਰਜਿੰਦਰ ਵੀਰ ਜੀ ਉਹਨਾਂ ਨੂੰ ਮੈਸੇਜ ਕਰੋ ਅਤੇ ਅਸੀਂ 3 ਫੈਮਲੀਆਂ ਕੱਢ ਰਹੇ ਹਾਂ ਜਿਨ੍ਹਾਂ ਨੇ 3 ਭਰਾਵਾਂ ਦੇ ਨਾਲ ਮੀਟ ਐਂਡ ਗ੍ਰੀਟ ਦਾ ਮੌਕਾ ਮਿਲੇਗਾ ਜੀ 2 ਵਜੇ ਤੱਕ ਹੀ ਹੈਗਾ। ਅਤੇ ਥੈਂਕ ਯੂ ਭਾਈ ਤੁਹਾਡਾ ਕਾਲ ਕਰਨ ਵਾਸਤੇ। 6474000 68 64 6 4 0 0 68 64 6 4 0 0 6 8 6 2
1: ਓਕੇ ਸਰ।
0: ਹਾਂਜੀ ਓਕੇ ਓਕੇ ਓਕੇ ਬ੍ਰਦਰ ਓਕੇ।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: ये राजधानी राजधानी राजधानी
0: राजधानी स्वीट्स एंड रेस्टोरेंट, द लार्जेस्ट इंडियन वेजिटेरियन रेस्टोरेंट चेन इन कनाडा। फाइंड आउट मोर एट rajdhanisweets.ca।
2: ਜੁੜੇ ਹੋਏ ਜੀ ਰਾਜ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ। ਆਪਟੀਕਲ ਵਨ ਦੇ ਵੱਲੋਂ ਸਹਿਯੋਗ ਮਿਲ ਰਿਹਾ 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲ ਕੀਤੀ ਜਾ ਸਕਦੀ ਹੈ। ਰੀਮੈਕਸ ਪ੍ਰੈਜੀਡੈਂਟ ਰਿਐਲਟੀ ਤੋਂ ਮਨਜੀਤ ਗਿੱਲ। ਸਾਡੇ ਕੋਲ ਇੱਕ 1 bedroom ਦੀ ਲੀਗਲ ਬੇਸਮੈਂਟ ਜੀ, ਓਨਟਾਰੀਓ ਸਟਰੀਟ ਐਂਡ ਅਬੋਵੇ ਡਰਾਈਵ ਦੇ ਨੇੜੇ ਹੈ, ਲੀਗਲ ਬੇਸਮੈਂਟ ਹੈ। ਅਗਰ 1 August ਤੋਂ ਤੁਸੀਂ ਰੈਂਟ ਤੇ ਲੈਣਾ ਚਾਹੁੰਦੇ ਹੋ ਤੇ 416-669-1379 ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ 550 ਸਕੁਆਇਰ ਫੀਟ ਦੀ ਆਫਿਸ ਸਪੇਸ ਸੈਕਿੰਡ ਫਲੋਰ ਤੇ ਹੈ, 10 Main ਡਰਾਈਵ ਦੇ ਉੱਪਰ ਹੈ, ਬਿਲਕੁਲ ਡੈਰੀ ਰੋਡ ਐਂਡ ਡਿਊ ਰੋਡ ਦਾ ਏਰੀਆ ਬਣਦਾ ਜੀ। ਅਗਰ ਉਸਨੂੰ ਵੀ ਤੁਸੀਂ ਐਨੀ ਟਾਈਮ ਇਸ ਨੂੰ ਰੈਂਟ ਤੇ ਲੈ ਸਕਦੇ ਹੋ, ਆਪਣਾ ਕੋਈ ਵੀ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਤੇ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ। 416-669-1379 ਮੇਰਾ ਟੈਲੀਫੋਨ ਨੰਬਰ ਹੈ ਜੀ। ਅਪਲਾਇੰਸਿਸ ਦੇ ਵੱਲੋਂ ਸਾਨੂੰ ਮਦਦ ਮਿਲਦੀ ਹੈ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। 9058053000 ਤੇ ਡ੍ਰੀਮ ਹੋਮ ਅਪਲਾਇੰਸਿਸ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੁੰਦੀ ਹੈ। CCCA ਤੋਂ ਜਸਵੀਰ ਸਿੰਘ ਜੀ ਹੁੰਦਲ, 416-502-3100 ਤੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਦੋਸਤੋ, ਇੱਕ 1 bedroom ਦੀ ਲੀਗਲ ਬੇਸਮੈਂਟ ਅਗਰ ਤੁਸੀਂ ਰੈਂਟ ਤੇ ਲੈਣਾ ਚਾਹੁੰਦੇ ਹੋ 1 August ਤੋਂ, ਤੇ ਬੋਵੇ ਡਰਾਈਵ ਐਂਡ ਓਨਟਾਰੀਓ ਸਟਰੀਟ ਦੇ ਬਿਲਕੁਲ ਨੇੜੇ ਹੈ, ਬਹੁਤ ਖੁੱਲੀ ਡੁੱਲੀ ਇਹ ਸਪੇਸ ਹੈ। ਅਗਰ ਤੁਸੀਂ ਇਸ ਨੂੰ ਰੈਂਟ ਤੇ ਲੈਣਾ ਦੇਖਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। 416-669-1379 ਟੈਲੀਫੋਨ ਨੰਬਰ ਹੈ। ਇਸ ਤੋਂ ਇਲਾਵਾ ਤੁਹਾਡੇ ਪਾਸ ਕੋਈ ਵੀ ਅਗਰ ਕੋਈ 6000 ਸਕੁਆਇਰ ਫੀਟ ਦੇ ਕਰੀਬ ਇੰਡਸਟਰੀਅਲ ਯੂਨਿਟ ਜਾਂ ਸਟੈਂਡ ਅਲੋਨ ਬਿਲਡਿੰਗ ਜਿਹਦੇ 'ਚ ਤਕਰੀਬਨ 810 ਟਰੇਲਰ ਪਾਰਕ ਕਰਨ ਦੀ ਸਪੇਸ ਨਾਲ ਹੋਵੇ, ਵੇਚਣਾ ਚਾਹੁੰਦੇ ਹੋ ਤੇ ਕੁਆਲੀਫਾਈਡ ਵਾਇਰ ਸਾਡੇ ਕੋਲ ਹੈ ਜੀ, ਇਸ ਦੇ ਲਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੈ ਤੇ 416-669-1379 ਤੇ ਸੰਪਰਕ ਕਰ ਲੈਣਾ ਜੀ। ਤੇ ਇੱਕ ਆਫਿਸ ਸਪੇਸ ਜਿਹੜੀ ਕਿ ਤਕਰੀਬਨ 550 ਸਕੁਆਇਰ ਫੀਟ ਦਾ ਏਰੀਆ ਸੈਕਿੰਡ ਫਲੋਰ ਤੇ ਆ, ਕੋਈ ਵੀ ਆਪਣਾ ਪ੍ਰੋਫੈਸ਼ਨਲ ਆਫਿਸ ਤੁਸੀਂ ਸੈਟਅਪ ਕਰਨਾ, ਇਹ ਬਿਲਕੁਲ ਹੁਣ ਖਾਲੀ ਹੈ ਜੀ। ਇਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ, ਰੈਂਟ ਤੇ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਸੰਪਰਕ ਕਰ ਲਿਓ। 416-669-1379 ਟੈਲੀਫੋਨ ਨੰਬਰ ਹੈ ਜੀ।
3: ਤੋ ਦੋਸਤੋ, ਤੁਸੀਂ ਸੁਣ ਰਹੇ ਹੋ ਰੇਡੀਓ ਰਮਸ ਪੰਜਾਬੀ ਵੀਕਐਂਡ ਸ਼ੋਅ। ਤੇ ਦੋਸਤੋ, ਨੈਕਸਟ ਵੀਕ 25 July ਨੂੰ ਪੰਜਾਬੀ ਵਿਰਸਾ 2026 ਹੋਣ ਜਾ ਰਿਹਾ ਜੀ, ਅਤੇ ਜਿਹੜਾ ਆਪਣੇ ਟੋਰੋਂਟੋ ਦੇ ਵਿੱਚ ਰਿਕਾਰਡ ਵੀ ਹੋਣਾ ਜੀ ਇਹ ਪਲਾਜ਼ਮਾ ਰਿਕਾਰਡਸ ਵੱਲੋਂ। ਅਤੇ ਤੁਸੀਂ ਇਹਦੀਆਂ ਬਹੁਤ ਲਿਮਿਟਡ ਸੀਟਾਂ ਰਹਿ ਗਈਆਂ ਨੇ, ਅਤੇ ਤੁਸੀਂ ਜ਼ਰੂਰ ਆਪਣੀਆਂ ਫੈਮਲੀਆਂ ਨਾਲ, ਆਪਣੇ ਬੱਚਿਆਂ ਨਾਲ ਇੰਜੋਏ ਕਰੋਗੇ ਸ਼ੋਅ, ਕਿਉਂਕਿ ਇੱਕ ਫੈਮਲੀ ਸ਼ੋਅ ਆ ਜੀ, ਜਿੱਥੇ ਤੁਹਾਨੂੰ ਸਾਫ਼ ਸੁਥਰੀ ਗਾਇਕੀ, ਵਧੀਆ ਅਰੇਂਜਮੈਂਟ, ਸਭ ਕੁਝ ਮਿਲੇਗਾ। ਅਤੇ ਉਹਦੇ ਵਾਸਤੇ

0: ਬਹੁਤ ਲਿਮਿਟਡ ਟਿਕਟਾਂ ਨੇ, ਤੁਸੀਂ ਟਿਕਟ ਮਾਸਟਰ .ca ਤੋਂ ਟਿਕਟਾਂ ਖਰੀਦ ਸਕਦੇ ਹੋ। ਜੇ ਤੁਸੀਂ ਬਲਕ ਦੇ ਵਿੱਚ ਟਿਕਟਾਂ ਖਰੀਦਣੀਆਂ ਤਾਂ ਉਹਦੇ ਵਾਸਤੇ ਤੁਸੀਂ ਹਰਜਿੰਦਰ ਗਿੱਲ ਸਾਹਿਬ ਨੂੰ ਫੋਨ ਕਰ ਲਿਓ 6474006862 6474668 62, ਜਾਂ ਸੋਢੀ ਭਾਅ ਜੀ ਉਹਨਾਂ ਨੂੰ 416-303-4444 416-303-4444 ਅਤੇ ਇਹਦੇ ਵਿੱਚ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਤੁਹਾਡੇ ਵਾਸਤੇ ਬੈਸਟ ਔਫਰ ਵੀ ਤੁਹਾਨੂੰ ਦਿੱਤੀ ਜਾਏਗੀ। ਜੇ ਤੁਸੀਂ ਬਲਕ ਟਿਕਟਾਂ ਖਰੀਦੇ ਤੁਹਾਡੀ ਕੋਈ ਨਾ ਕੋਈ ਸੇਵਿੰਗ ਵੀ ਹੋ ਸਕਦੀ ਉਹਦੇ ਵਿੱਚ, ਅਤੇ ਤੁਸੀਂ ਜ਼ਰੂਰ ਲਾਹਾ ਲਓ ਇਸ ਚੀਜ਼ ਦਾ। ਅਤੇ ਸਾਡਾ ਅੱਜ 2 ਵਜੇ ਤੱਕ ਸੰਡੇ, ਅੱਜ 2 ਵਜੇ ਤੱਕ ਤੁਸੀਂ ਹਰਜਿੰਦਰ ਵੀਰ ਨੂੰ ਮੈਸੇਜ ਕਰਨਾ, ਟੈਕਸਟ ਮੈਸੇਜ ਵਟਸਐਪ ਨਾ ਕਰਿਓ, ਟੈਕਸਟ ਮੈਸੇਜ ਕਰਨਾ 647-468-62 ਦੇ ਉੱਤੇ। ਇੱਕ ਲੱਕੀ ਡਰੋਅ ਸਾਡਾ ਚੱਲ ਰਿਹਾ, ਅਸੀਂ 3 ਫੈਮਲੀਆਂ ਉਹ ਲੱਕੀ ਫੈਮਲੀਆਂ ਕੱਢਾਂਗੇ। ਤੁਸੀਂ ਮੈਸੇਜ ਕਰੋ 2 ਵਜੇ ਤੱਕ, ਉਸ ਤੋਂ ਬਾਅਦ ਤੁਹਾਨੂੰ ਹਰ ਇੰਡੀਵਿਜੁਅਲ ਨੂੰ ਕਾਲ ਕੀਤੀ ਜਾਏਗੀ ਜਿਹੜਾ ਵੀ ਵਿਨਰ ਹੋਏਗਾ, ਅਤੇ ਉਹਨਾਂ ਨੂੰ ਮੀਟ ਐਂਡ ਗ੍ਰੀਟ ਵਾਰਸ ਭਰਾਵਾਂ ਦੇ ਨਾਲ ਸ਼ੋਅ ਤੋਂ ਪਹਿਲਾਂ ਕਰਾਇਆ ਜਾਏਗਾ ਉਹਨਾਂ ਦਾ ਮੀਟ ਐਂਡ ਗ੍ਰੀਟ। ਅਤੇ ਇੱਕ ਬਹੁਤ ਵਧੀਆ ਮੌਕਾ ਜੀ, ਜਿੱਥੇ ਤੁਸੀਂ ਆਪਣੀ ਫੈਮਲੀ ਨਾਲ ਫੋਟੋ ਖਿਚਾਓਗੇ, ਉਹਨਾਂ ਨਾਲ ਲੰਚ ਵੀ ਤੁਸੀਂ ਇੰਜੋਏ ਕਰੋਗੇ, ਗੱਲਾਂ ਬਾਤਾਂ ਵੀ ਕਰਨ ਦਾ ਤੁਹਾਨੂੰ ਮੌਕਾ ਮਿਲੇਗਾ, ਅਤੇ ਜ਼ਰੂਰ ਇਸ ਦਾ ਲਾਹਾ ਲਓ। ਅਤੇ ਤੁਸੀਂ ਮੈਸੇਜ ਕਰੋ 2 ਵਜੇ ਤੱਕ, ਜਿੰਨੇ ਵੀ 2 ਵਜੇ ਤੱਕ ਮੈਸੇਜ ਆਏਗਾ ਉਹਦੇ ਵਿੱਚ 3 ਲੱਕੀ ਫੈਮਲੀਆਂ, ਇਹ ਨਹੀਂ ਇਕੱਲਾ ਇੱਕ ਇੰਡੀਵਿਜੁਅਲ, ਤੁਹਾਡੀ ਸਾਰੀ ਫੈਮਲੀ ਜਿੰਨੇ ਵੀ ਫੈਮਲੀ 'ਚ ਮੈਂਬਰ ਹੋਣਗੇ ਸਾਰਿਆਂ ਦਾ ਮੀਟ ਐਂਡ ਗ੍ਰੀਟ ਹੋਏਗਾ ਜੀ। 647-468-62 6472। ਅਤੇ ਸੰਨੀ ਭਾਅ ਜੀ ਨੇ ਇੱਕ ਸੌਂਗ ਰਿਕੁਐਸਟ ਕੀਤਾ ਸੀ, ਜਾਰੀ ਜੰਗ ਰੱਖਿਓ, ਜਿੱਥੋਂ ਉਹਨਾਂ ਨੂੰ ਮੋਟੀਵੇਸ਼ਨ ਮਿਲੀ। ਅਤੇ ਬ੍ਰਦਰ ਤੁਹਾਡੇ ਲਈ ਸੌਂਗ, ਇੰਜੋਏ ਕਰੋ।
1: ਉਹ ਕਦੀ ਕਾਮਯਾਬ ਨਹੀਂ ਹੁੰਦੇ ਜਿਹੜੇ ਜਾਂ ਤਾਂ ਸੰਘਰਸ਼ ਸ਼ੁਰੂ ਹੀ ਨਹੀਂ ਕਰਦੇ ਜਾਂ ਤੋੜ ਸਿਰੇ ਤੱਕ ਨਹੀਂ ਕਰਦੇ। ਨਾਲੇ ਹਾਰ ਉਸ ਵੇਲੇ ਇਨਸਾਨ ਦੀ ਹੁੰਦੀ ਆ ਜਿਸ ਵੇਲੇ ਅਸੀਂ ਹਾਰ ਮੰਨ ਲੈਂਦੇ ਹਾਂ। ਸੋ ਸੰਘਰਸ਼ ਨੂੰ ਕਦੇ ਵਿਚਾਲੇ ਨਹੀਂ ਛੱਡਣਾ। ਸਾਡੇ 3 ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ।

0: ਇਮੇਜਿਨ ਕਰੋ ਕਿ ਤੁਸੀਂ ਇੱਕ ਘਰ ਖਰੀਦਣਾ ਚਾਹੁੰਦੇ ਹੋ, ਸੋਹਣਾ ਜਿਹਾ ਕਿਊਟ ਜਿਹਾ ਘਰ, ਵਧੀਆ ਲੋਕੇਸ਼ਨ ਐਂਡ ਇਨ ਬਜਟ। ਯੂ ਦੈਨ ਕਾਲ ਯੋਰ ਫਰੈਂਡਸ, ਦੈਨ ਦੇ ਕਾਲ ਦੇਅਰ ਫਰੈਂਡਸ ਐਂਡ ਦੇ ਕਾਲ ਯੂ ਬੈਕ ਸੇਇੰਗ ਲੱਭ ਦਾਂਗੇ, ਵਰੀ ਨਾ ਕਰ। ਤੁਸੀਂ ਥੋੜਾ ਜਿਹਾ ਵਰੀ ਕਰਦੇ ਹੋ, ਸਮਝ ਨਹੀਂ ਆ ਰਿਹਾ ਹੁੰਦਾ ਕੀ ਕਰੀਏ ਕਿਵੇਂ ਕਰੀਏ, ਦੈਨ ਸਡਨਲੀ ਤੁਸੀਂ ਇਹ ਕਮਰਸ਼ੀਅਲ ਸੁਣਦੇ ਹੋ।
1: ਦਿਸ ਇਜ਼ ਹਰਜਿੰਦਰ ਗਿੱਲ ਫਰੋਮ ਰੀਮੈਕਸ ਗੋਲਡ ਰਿਐਲਟੀ। ਯੂ ਗਾਟ ਇਟ ਰਾਈਟ, ਜਸਟ ਕਾਲ ਹਿਮ ਐਂਡ ਯੂ ਆਰ ਸੋਰਟਡ। ਲੋਕੇਸ਼ਨ, ਪ੍ਰਾਪਰਟੀ, ਬਜਟ, ਮਾਰਕੀਟ ਸਰਚ, ਐਵਰੀਥਿੰਗ ਹਰਜਿੰਦਰ ਗਿੱਲ ਤੇ ਛੱਡ ਦਵੋ। ਤੁਸੀਂ ਬਸ ਮਠਿਆਈ ਦਾ ਡੱਬਾ ਤਿਆਰ ਕਰੋ। ਹਰਜਿੰਦਰ ਗਿੱਲ, 6474006862, ਔਰ ਵਿਜ਼ਿਟ teamharjindergill.com, helping you to fulfill your real estate plans.

ਦੋਸਤੋ ਤੁਸੀਂ ਸੁਣ ਰਹੇ ਹੋ ਰੇਡੀਓ ਰਮਸ ਪੰਜਾਬੀ ਦਾ ਵੀਕਐਂਡ ਸ਼ੋਅ ਅਤੇ ਮੈਂ ਪ੍ਰਭਜੀਤ ਬੋਪਰਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਜੀ। ਸਾਡੇ ਇਸ ਸ਼ੋਅ ਦਾ ਆਲਮੋਸਟ ਸਮਾਂ ਸਮਾਪਤ ਆ ਜੀ, 1 ਵਜੇ ਤੱਕ, 1 ਵਜੇ ਤੋਂ 2 ਵਜੇ ਤੱਕ ਤੁਹਾਡਾ ਸਾਡਾ ਫਿਰ ਸਾਥ ਰਹੇਗਾ ਰੇਡੀਓ ਨਜ਼ਰੀਆ ਦੇ ਨਾਲ। ਅਤੇ ਦੋਸਤੋ ਸਾਡਾ 2 ਵਜੇ ਤੱਕ ਇੱਕ ਕੰਟੈਸਟ ਚੱਲ ਰਿਹਾ, ਤੁਸੀਂ ਜ਼ਰੂਰ ਉਸ ਦੇ ਵਿੱਚ ਹਿੱਸਾ ਲਓ ਅਤੇ ਤੁਸੀਂ ਲੱਕੀ ਵਿਨਰ ਹੋ ਸਕਦੇ ਹੋ ਕਿ ਤੁਹਾਨੂੰ ਵਾਰਸ ਭਰਾਵਾਂ ਦੇ ਨਾਲ ਇੱਕ ਮੀਟ ਐਂਡ ਗ੍ਰੀਟ ਦਾ ਮੌਕਾ ਮਿਲ ਸਕਦਾ ਜੀ। ਤੁਸੀਂ ਮੈਸੇਜ ਕਰੋ 6477 6474006862 ਦੇ ਉੱਤੇ, 647-468-6862 ਹਰਜਿੰਦਰ ਗਿੱਲ ਸਾਹਿਬ ਦਾ ਨੰਬਰ ਆ ਜੀ। ਤੁਸੀਂ ਉਸ ਦੇ ਉੱਤੇ ਇੱਕ ਮੈਸੇਜ ਛੱਡੋ ਅਤੇ ਉਹ ਸਦਾ ਤੁਸੀਂ ਉਹ 3 ਲੱਕੀ ਫੈਮਲੀਆਂ ਦੇ ਵਿੱਚੋਂ ਹੋਵੋ ਕਿ ਜਿਨ੍ਹਾਂ ਨੂੰ ਮਨਮੋਹਨ ਭਾਈ ਨਾਲ ਮਿਲਣ ਦਾ ਮੌਕਾ ਮਿਲੇ। ਇਹ 25 ਜੁਲਾਈ ਨੂੰ ਵਾਰਸ ਭਰਾਵਾਂ ਦਾ ਪੰਜਾਬੀ ਵਿਰਸਾ ਸ਼ੋਅ ਹੋਣ ਜਾ ਰਿਹਾ ਜੀ ਟੋਰੋਂਟੋ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਹਾਨੂੰ 3 ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲੇਗਾ। ਅਤੇ ਤੁਸੀਂ ਜ਼ਰੂਰ, ਮੇ ਬੀ ਤੁਸੀਂ ਲੱਕੀ ਵਿਨਰ ਹੋ ਸਕਦੇ ਹੋ, ਅਤੇ ਤੁਸੀਂ ਜ਼ਰੂਰ ਮੈਸੇਜ ਕਰੋ ਇਸ ਦੇ ਉੱਤੇ। ਅਤੇ ਸਾਡੇ ਇਸ ਸ਼ੋਅ ਦਾ ਸਮਾਂ ਆਲਮੋਸਟ ਸਮਾਪਤ ਆ ਜੀ, ਅਤੇ 1 ਵਜੇ ਤੋਂ 2 ਵਜੇ ਤੱਕ ਤੁਹਾਡਾ ਸਾਡਾ ਫਿਰ ਸਾਥ ਰਹੇਗਾ ਰੇਡੀਓ ਨਜ਼ਰੀਆ ਦੇ ਨਾਲ। ਅਤੇ ਮਿਲਦੇ ਹਾਂ ਜੀ ਇਸ ਮਿਊਜ਼ਿਕਲ ਬ੍ਰੇਕ ਤੋਂ ਬਾਅਦ।

0: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ, ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆਂ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇੰਟਰਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
1: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
2: ਗਲ ਮਿੱਠੀ ਮਿੱਠੀ ਬੋਲ, ਦਸ ਕਾਨੋਂ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
3: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gilsweetfactory.com, gilsweetfactory.com। ਜ਼ਿੰਦਗੀ ਦੀ ਮਿਠਾਸ ਗਿਲ ਸਵੀਟ ਫੈਕਟਰੀ ਦੇ ਨਾਲ। ਆਹੋ
4: visitor to Canada, out of province coverage buy karna chahne ho ya apne parents ya grandparents liye super visa insurance the best rates, best plans at the best option bare, ya phir 40 to 45% da discount lena chahne ho, ta hune contact karo 6474008812 6474006862।
5: garnishment, power of sale notice, bank walon paise di mang, hune hi sanu call karo, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: ਰੌਣਕ ਮੇਲੇ ਮੁੱਕ ਜਾਂਦੇ ਨੇ, ਸਾਹ ਜਿਸ ਵੇਲੇ ਰੁਕ ਜਾਂਦੇ ਨੇ, ਅਤੇ ਜਿਹੜੇ ਕਹਿੰਦੇ ਜਾਣ ਤੋਂ ਪਿਆਰਾ, ਲੋੜ ਪਵੇ ਤੇ ਲੁਕ ਜਾਂਦੇ ਨੇ। ਬੀਜ ਕੇ ਜੇ ਨਾ ਰਾਖੀ ਰੱਖੀਏ, ਤੋਤੇ ਫਸਲਾਂ ਟੁੱਕ ਜਾਂਦੇ ਨੇ, ਅਤੇ ਮੋਢੇ ਚੌੜੇ ਨਾ ਕਰ ਬੰਦਿਆ, ਪਿਛਲੀ ਉਮਰੇ ਚੁੱਕ ਜਾਂਦੇ ਨੇ। ਕੁਝ ਨਹੀਂ ਇੱਥੇ ਤੇਰਾ ਮੇਰਾ, ਸਾਰੇ ਖਾਲੀ ਬੁੱਕ ਜਾਂਦੇ ਨੇ, ਅਤੇ ਰਿਸ਼ਤੇ ਹਾਵੀ ਪੱਤਿਆਂ ਵਰਗੇ, ਚੜ ਜਾਂਦੇ ਜਦ ਸੁੱਕ ਜਾਂਦੇ ਨੇ, ਚੜ ਜਾਂਦੇ ਜਦ ਸੁੱਕ ਜਾਂਦੇ ਨੇ। ਇਹਨਾਂ ਖੂਬਸੂਰਤ ਸਤਰਾਂ ਨਾਲ ਇੱਕ ਵਾਰ ਫਿਰ ਮੈਂ ਪ੍ਰਭਜੀਤ ਬੋਪਾ ਰਾਏ ਤੁਹਾਡਾ ਰੇਡੀਓ ਨਜ਼ਰੀਆ ਦਾ ਓਪੀਨੀਅਨ ਦੇ ਵਿੱਚ ਸਵਾਗਤ ਕਰਦਾ ਜੀ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਜਿੱਥੇ ਹੁਣ ਸਾਡਾ ਤੁਹਾਡਾ ਸਾਥ 1 ਵਜੇ ਤੋਂ ਲੈ ਕੇ 2 ਵਜੇ ਤੱਕ ਰਹੇਗਾ ਜੀ। ਇਸ ਤੋਂ ਪਹਿਲਾਂ ਤੁਸੀਂ ਰਮਸ ਪੰਜਾਬੀ ਸ਼ੋਅ ਸੁਣਿਆ, ਵੀਕਐਂਡ ਸ਼ੋਅ। ਅਤੇ ਜੇ ਤੁਸੀਂ ਸਟੂਡੀਓ 'ਚ ਕੋਈ ਗੱਲਬਾਤ ਕਰਨੀ ਹੈ, ਸਟੂਡੀਓ ਦਾ ਨੰਬਰ ਹੈਗਾ 416-233-68, 416-233-8296। ਅਤੇ ਅੱਜ ਦਿਨ ਐਤਵਾਰ, July 19, 2026, ਅਤੇ ਦੇਸੀ ਮਹੀਨੇ ਦੀ 4 ਸੌਣ ਆ ਜੀ। ਅਤੇ ਜੇ ਵੈਦਰ ਦੀ ਗੱਲ ਕਰੀਏ, ਅੱਜ ਬਹੁਤ ਹੀ ਖੂਬਸੂਰਤ ਦਿਨ, ਬਾਹਰ ਬਹੁਤ ਵਧੀਆ, ਥੋੜ੍ਹਾ ਜਿਹਾ ਸਮੋਕ ਤੋਂ ਵੀ ਰਾਹਤ ਮਿਲੀ ਆ ਜੀ ਅੱਜ। ਅਤੇ ਜਿੱਥੇ ਅੱਜ 24 ਡਿਗਰੀ ਟੈਂਪਰੇਚਰ ਹੈ ਜੀ, ਅਤੇ ਸੋਮਵਾਰ ਨੂੰ 26 ਡਿਗਰੀ ਹੋਵੇਗਾ, ਮੰਗਲਵਾਰ ਨੂੰ 26 ਡਿਗਰੀ, ਅਤੇ ਨਾਲ ਥੋੜ੍ਹਾ ਜਿਹਾ ਮੀਂਹ ਵੀ ਪੈ ਸਕਦਾ ਜੀ, 50% ਚਾਂਸ ਨੇ ਮੀਂਹ ਪੈਣ ਦੇ। ਬੁੱਧਵਾਰ ਨੂੰ 21 ਡਿਗਰੀ, ਵੀਰਵਾਰ ਨੂੰ 26 ਡਿਗਰੀ, ਅਤੇ ਸ਼ੁੱਕਰਵਾਰ ਨੂੰ 27 ਡਿਗਰੀ ਟੈਂਪਰੇਚਰ ਹੋਏਗਾ। ਕੁੱਲ ਮਿਲਾ ਕੇ ਟੈਂਪਰੇਚਰ ਬਹੁਤ ਵਧੀਆ ਜੀ। ਅਤੇ ਜੇ ਤੁਸੀਂ ਸਾਡਾ ਸ਼ੋਅ, ਰੇਡੀਓ ਸ਼ੋਅ ਤੁਸੀਂ ਕਿਤੇ ਵੀ ਸੁਣ ਰਹੇ ਹੋ, ਮਤਲਬ ਟਰੱਕ 'ਚ, ਕਾਰ ਦੇ ਵਿੱਚ, ਜੇ ਤੁਸੀਂ ਫੈਮਲੀ ਜਾ ਰਹੇ ਹੋ, ਅਤੇ ਤੁਸੀਂ ਜ਼ਰੂਰ ਦੱਸਿਓ ਕਿ ਜੇ ਬਾਹਰ ਕੋਈ ਟ੍ਰੈਫਿਕ ਆ, ਕਿਤੇ ਕੋਈ, ਜੇ ਤੁਸੀਂ ਕੋਈ ਗੱਲਬਾਤ ਸਾਂਝੀ ਕਰਨੀ ਆ, ਅਤੇ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-233-7368। ਅਤੇ ਸਾਡਾ ਇੱਕ ਤੁਸੀਂ ਲੱਕੀ ਵਿਨਰ ਹੋ ਸਕਦੇ ਹੋ, ਤੁਸੀਂ ਇੱਕ ਮੈਸੇਜ ਕਰਨਾ ਜੋ ਪੰਜਾਬੀ ਵਿਰਸਾ ਸ਼ੋਅ 2026 ਹੋਣਾ ਜੀ, ਨੈਕਸਟ ਸੈਚਰਡੇ July 5 ਨੂੰ, ਦਾ ਥੀਏਟਰ ਗ੍ਰੇਟ ਕੈਨੇਡੀਅਨ ਟੋਰੋਂਟੋ ਦੇ ਵਿੱਚ। ਉਸ ਦੇ ਬਾਅਦ ਤੁਸੀਂ ਉਹ 3 ਲੱਕੀ ਫੈਮਲੀਆਂ ਦੇ ਵਿੱਚ ਹੋ ਸਕਦੇ ਹੋ, ਜਿਨ੍ਹਾਂ ਨੂੰ ਵਾਰਸ ਭਰਾਵਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਸਿਰਫ ਇੱਕ ਨਿੱਕਾ ਜਿਹਾ ਕੰਮ ਕਰਨਾ, ਤੁਸੀਂ ਹਰਜਿੰਦਰ ਗਿੱਲ ਸਾਹਿਬ ਨੂੰ ਇੱਕ ਮੈਸੇਜ ਕਰਨਾ 647-468-62, ਉਹਨਾਂ ਦਾ ਫੋਨ ਨੰਬਰ ਜੀ 6474006862, 647-468-62, ਉੱਥੇ ਤੁਸੀਂ ਇੱਕ ਮੈਸੇਜ ਕਰਨਾ, ਅਤੇ ਉਸ ਤੋਂ ਬਾਅਦ ਤੁਸੀਂ ਉਹ ਲੱਕੀ ਵਿਨਰ ਹੋਵੋਗੇ, ਕਿ ਤੁਹਾਡਾ ਲੱਕੀ ਵਿਨਰ ਦੇ ਵਿੱਚ ਨਾਮ ਆਏਗਾ, ਅਤੇ ਉਹਨਾਂ ਨੂੰ ਵਾਰਸ ਭਰਾਵਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਅਤੇ ਆਪਣੇ ਨਾਲ ਗਿੱਲ ਸਾਹਿਬ ਵੀ ਹਾਜ਼ਰ ਨੇ। ਗਿੱਲ ਸਾਹਿਬ, ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ।
1: ਹਾਂਜੀ ਪ੍ਰਭਜੀਤ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਮੈਂ ਸੁਣ ਰਿਹਾ ਸੀ ਜਿਵੇਂ ਤੁਸੀਂ ਦੱਸਿਆ, ਬਸ ਹੁਣ ਕੁਛ ਮਿੰਟ ਬਾਕੀ ਹੈ ਆਪਣੇ, ਅਤੇ ਅਸੀਂ ਚਾਹੁੰਦੇ ਕਿ ਦੋ, ਆਪਾਂ ਇੱਦਾਂ ਕਰਦੇ ਹਾਂ ਕਿ ਲਗਭਗ 1:00 ਅਤੇ 50 ਮਿੰਟ ਦੇ ਉੱਤੇ ਵਿਨਰਸ ਅਨਾਊਂਸ ਕਰਾਂਗੇ।
0: ਠੀਕ ਹੈ ਜੀ।
1: ਸੋ ਹੁਣ ਤੋਂ ਜਿਹੜੇ ਬਾਕੀ ਦੇ ਮਿੰਟ ਰਹਿੰਦੇ ਆ 43 ਮਿੰਟ, ਉਹਨਾਂ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਸੁਣ ਰਹੇ ਆ, ਅਸੀਂ ਜਸਟ ਇੱਕ ਜੈਸਚਰ ਹੀ ਆ, ਕੋਈ ਬਹੁਤ, ਕੋਈ ਏਦਾਂ ਨਹੀਂ ਵੀ ਮੈਂ ਕਹਿੰਦਾ ਵੀ ਆਪਾਂ ਕੋਈ ਅਵੱਲੀ ਚੀਜ਼ ਹੋ ਜਾਣੀ ਆ, ਪਰ ਇਹ ਆ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਜਾਂ ਦੋਸਤ ਹੋਣਗੇ ਜਿਹੜੇ ਮਨਮੋਹਨ ਵਾਰਸ ਭਾਜੀ ਨੂੰ, ਕਮਲਵੀਰ ਬਾਈ ਹੋਰਾਂ ਨੂੰ ਪਰਸਨਲੀ ਮਿਲਣਾ ਚਾਹੁੰਦੇ ਆ, ਤੇ ਕਿਉਂਕਿ ਸ਼ੋਅ, ਵੈਸੇ ਤੇ ਜਿਹੜਾ ਆਪਣਾ ਸ਼ੋਅ ਹੈ ਉਹ ਵੀ ਤੇ ਮਿਲਣ ਦਾ ਹੀ ਇੱਕ ਤਰੀਕਾ ਹੈ।
0: ਆਪਾਂ
1: ਜਿਹੜਾ ਜਿੰਨਾ ਵੀ ਸਾਡਾ ਪਰਿਵਾਰਾਂ ਨੇ ਜਿਹੜੇ ਵੀ ਸ਼ਹਿਰ ਦੇ ਵਿੱਚ ਕੋਈ ਸ਼ੋਅ ਦੇਖਿਆ ਹੁੰਦਾ, ਤਾਂ ਤੁਹਾਨੂੰ ਇੱਦਾਂ ਹੀ ਲੱਗਣਾ ਕਿ ਯਾਰ ਅਸੀਂ ਨਾਲ ਖੜ ਕੇ ਗਾ ਰਹੇ ਹਾਂ, ਨਾਲ ਖੜ ਕੇ ਬਾਈ ਹੋਣਾਂ ਨੇ ਗੱਲਾਂ ਕਰ ਰਹੇ ਹਾਂ, ਕਿਉਂਕਿ ਮਨਮੋਹਨ ਭਾਜੀ ਹੋਣਾਂ ਦਾ, ਕਮਲ ਭਾਈ ਹੋਣਾਂ ਦਾ ਜਾਂ ਸੰਗਤਾਰ ਭਾਈ ਹੋਣਾਂ ਦਾ ਜਿਹੜਾ ਸੁਭਾਅ ਹੈ, ਜਦੋਂ ਸਟੇਜ ਤੇ ਉਹ ਆਉਂਦੇ ਆ, ਉਹ ਇਉਂ ਲੱਗ ਰਿਹਾ ਹੁੰਦਾ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਖੜ ਕੇ ਗੱਲਾਂ ਕਰ ਰਹੇ ਹੁੰਦੇ ਹਾਂ। ਸੋ ਉਹ ਮਾਹੌਲ ਤੁਹਾਨੂੰ ਸਾਰਿਆਂ ਨੂੰ ਉੱਥੇ ਵੀ ਦੇਣਾ, ਤੇ ਨਾਲ ਥੋੜਾ ਜਿਹਾ ਹੋਰ ਐਕਸੈਪਸ਼ਨਲ ਬੇਸਿਸ ਦੇ ਉੱਤੇ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਅਸੀਂ 3 ਲੱਕੀ ਵਿਨਰ ਚੂਜ਼ ਕਰਾਂਗੇ ਜਿਹੜੇ ਸਾਨੂੰ ਸਰੋਤੇ ਮੈਸੇਜ ਕਰਦੇ ਆ, ਪੰਜਾਬੀ ਵਿਰਸਾ ਲਿਖ ਕੇ 647-404-6862। ਪਰ ਇੱਕ ਛੋਟੀ ਜਿਹੀ ਕੰਡੀਸ਼ਨ ਇਹ ਲਾ ਦਿੰਦੇ ਹਾਂ ਕਿ ਉਹਨਾਂ ਨੇ ਟਿਕਟ ਲਈ ਹੋਵੇ, ਇਹ ਨਾ ਹੋਵੇ। ਅੱਛਾ ਨਾ ਬ੍ਰਾਵਜੀ, ਤੁਸੀਂ ਨੋਟਿਸ ਕੀਤਾ ਹੋਣਾ ਕਈ ਵਾਰੀ ਕਈ ਸਰੋਤੇ ਸਾਨੂੰ ਮਿਲਣਗੇ, ਕਾਲ ਕਰਨਗੇ ਕਿ ਭਾਜੀ ਵੀ ਅਸੀਂ ਯਾਰ ਮਨਮੋਹਨ ਭਾਈ ਦੇ ਬਹੁਤ ਵੱਡੇ ਫੈਨ ਆ, ਤੇ ਭਾਜੀ ਨੂੰ ਮਿਲਾ ਦਿਓ ਯਾਰ, ਹਨਾ। ਤੇ ਫਿਰ ਮੇਰਾ ਪਹਿਲਾ ਸਵਾਲ ਹੁੰਦਾ ਬਾਈ ਵੀ ਸ਼ੋਅ ਤੇ ਆ ਰਹੇ ਹਾਂ, ਭਾਜੀ ਸ਼ੋਅ ਤੇ ਨਹੀਂ ਆ ਹੋਣਾ। ਫਿਰ ਮੈਂ ਕਹਿੰਦਾ ਯਾਰ ਵੀ ਕਾਹਦੇ ਫੈਨ ਫਿਰ ਤੁਸੀਂ, ਹਨਾ। ਤੁਹਾਡੇ ਕੋਲ ਹੁਣ ਏਦਾਂ ਤਾਂ ਨਾ ਕਹੋ ਵੀ ਭਾਜੀ ਮਨਮੋਹਨ ਚੱਲ ਕੇ ਤੁਹਾਡੇ ਕੋਲ ਆ ਪਾਉਣ, ਇੰਨੀ ਕੁ ਆਪਾਂ ਖਿੱਚ ਜ਼ਰੂਰ ਕਰ ਲਈਏ ਕਿ ਸਾਡੇ ਸ਼ੋਅ ਨੂੰ ਵੀ ਮਾਣ ਦਿਓ, ਉਹਦੀ ਟਿਕਟ ਬਾਏ ਕਰੋ, ਹੋਰ ਵੀ 4-5-10 ਜਿੰਨੇ ਬੰਦੇ ਨਾਲ ਜੁੜ ਸਕਦੇ ਉਹਨਾਂ ਨੂੰ ਵੀ ਜੋੜੋ, ਤਾਂ ਫਿਰ ਪਤਾ ਲੱਗਦਾ ਵੀ ਲੈ ਯਾਰ ਵੀ ਅਸੀਂ ਬਾਈ ਦੀ ਸਪੋਰਟ ਕਰ ਰਹੇ ਹਾਂ, ਕੱਲਾ ਗੱਲੀ ਮਾਤੀ ਫੈਨ ਨਹੀਂ ਬਣਨਾ। ਸੋ ਇਹ ਵੀ ਸਾਡੀ ਇੱਕ ਬਹੁਤ ਹੰਬਲ ਰਿਕੁਐਸਟ ਹੈ, ਕੋਈ ਇਹਨੂੰ ਏਦਾਂ ਨਾ ਲਵੇ ਵੀ ਬਾਈ ਤਾਂ ਯਾਰ ਕੰਡੀਸ਼ਨ ਰੱਖਣ ਲੱਗ ਗਿਆ। ਤੇ ਇੱਕ ਕੰਡੀਸ਼ਨ ਏਦਾਂ ਦੀ ਹੈ ਵੀ ਪਿਆਰ ਵਾਲੀ ਕੰਡੀਸ਼ਨ ਆ, ਨਾਲ ਆਪ ਵੀ ਆਓ ਤੇ ਹੋਰਾਂ ਨੂੰ ਵੀ ਲੈ ਕੇ ਆਇਓ, ਤੇ ਕੱਲਾ ਮਿਲਣ ਤੱਕ ਜਾਂ ਫੋਟੋ ਤੱਕ ਨਹੀਂ ਆਪਾਂ ਰੱਖਣਾ, ਉਹ ਪਿਆਰ ਸਾਡੇ ਲਈ ਹੋਰ ਗੂੜਾ ਹੋਊਗਾ।
0: ਤੇ ਆਪਣੇ ਲੋਕ ਸਾਹਿਬ ਆਪਾਂ ਇਹ ਵੀ ਕਰ ਦਿੰਦੇ ਹਾਂ ਕਿ ਜੇ ਕਿਸੇ ਨੇ ਬਲਕ 'ਚ ਟਿਕਟਾਂ ਖਰੀਦਣੀਆਂ, 2-3 ਫੈਮਲੀਆਂ ਰਲ ਕੇ ਟਿਕਟਾਂ ਜੇ ਲੈ ਰਹੇ ਹਾਂ, ਤੇ ਅਸੀਂ ਉਹਨਾਂ ਦੀ ਥੋੜੀ ਬਹੁਤੀ ਸੇਵਿੰਗ ਵੀ ਕਰਵਾ ਸਕਦੇ ਹਾਂ
1: 100%। ਉਹ ਲਿਮਿਟਡ ਟਾਈਮ ਲਈ ਹੁਣ ਲੱਗਦਾ, ਮੈਨੂੰ ਲੱਗਦਾ ਜੇ ਅਗਲੇ ਸੋਮ ਮੰਗਲਵਾਰ ਤੱਕ ਸ਼ਾਇਦ ਆਪਾਂ ਪੋਸੀਬਲ ਹੋਣਾ, ਕਿਉਂਕਿ ਉਸ ਤੋਂ ਬਾਅਦ ਉਹ ਵੀ ਆਪਸ਼ਨ ਮੁੱਕ ਜਾਣੀ ਹੈ। ਸੋ 647-400-6868 647-400-6862 647-400-6862 ਚੇਤਾ ਰੱਖ ਲਿਓ ਜੀ। ਲਾਸਟ ਵਾਲਾ ਜੇ ਕਿਤੇ ਡਰਾਈਵ ਕਰਦੇ ਹੋ ਲਿਖ ਨਹੀਂ ਵੀ ਹੋਇਆ ਨੰਬਰ ਤਾਂ ਸਾਨੂੰ ਤੁਸੀਂ ਜਦੋਂ ਈਜ਼ੀ ਹੋਏ ਪਲੀਜ਼ ਡਰਾਈਵ ਕਰਦੇ ਹੋਏ ਕਾਲ ਨਾ ਕਰਿਓ ਨਾ ਹੀ ਟੈਕਸਟ ਕਰਿਓ। ਸੋ 647 ਏਰੀਆ ਕੋਡ ਹੈ 400-400 ਤੁਹਾਨੂੰ ਯਾਦ ਹੀ ਰਹਿ ਜਾਣਾ 400 ਆਪਣੇ ਹਾਈਵੇਜ਼ ਦੀ ਸੀਰੀਜ਼ ਦੇ ਨਾਲ ਤੇ 68-62 ਆਪਾਂ ਗੱਲ ਕਰਦੇ ਹੁੰਦੇ ਪੰਜਾਬੀਆਂ ਦੀ 68-62 ਵੱਖਰੀ ਹੈ
0: ਤੁਹਾਡੀ ਹੈ ਹੀ ਹੈ ਜੀ
1: 68-62 ਸਾਡੀ ਸਾਰਿਆਂ ਦੀ 68-62 ਵੱਖਰੀ ਹੈ। ਸੋ 68-62 ਦੇ ਨਾਲ 68-62 ਸੋ 400-68-62 ਸਾਡਾ ਇਹ ਫੋਨ ਨੰਬਰ ਹੈ ਜੇ ਯਾਦ ਵੀ ਕਰਨਾ ਹੋਇਆ ਸੌਖੇ ਤਰੀਕੇ ਦੇ ਨਾਲ ਜਿਵੇਂ ਹੁੰਦਾ ਨੀ ਉਹ ਟੀਚਰ ਸਾਨੂੰ ਕਈ ਵਾਰੀ ਫਾਰਮੂਲੇ ਦੱਸਦੇ ਹੁੰਦੇ ਸੀ ਵੀ ਕਿੱਦਾਂ ਯਾਦ ਕਰਨੇ ਆ ਸੋ ਇਹ ਵੀ ਯਾਦ ਕਰਨ ਦਾ ਫਾਰਮੂਲਾ ਹੀ ਹੈ। ਤੇ ਇਸ ਨੰਬਰ ਦੇ ਉੱਤੇ ਸਾਨੂੰ ਹੁਣ ਤੁਸੀਂ 1:50 ਤਾਂ 50 ਮਿੰਟ ਤੋਂ ਪਹਿਲਾਂ ਟੈਕਸਟ ਮੈਸੇਜ ਕਰ ਦਿਓ ਪੰਜਾਬੀ ਵਿਰਸਾ ਤੇ ਜੇ ਕਿਸੇ ਨੂੰ ਟਿਕਟ ਚਾਹੀਦੀਆਂ ਹੋਈਆਂ ਗਰੁੱਪ ਟਿਕਟ ਚਾਹੀਦੀਆਂ ਜਾਂ ਸਪੋਂਸਰ ਬਣਨਾ ਤੇ ਸਾਨੂੰ ਜ਼ਰੂਰ ਕੰਟੈਕਟ ਕਰ ਲਿਓ 647-400-6862 647-400-6862 ਯਾਦ ਵਾਦ ਨੇ ਹੋ ਸਕਦਾ ਕੁਛ ਨਵੇਂ ਸਰੋਤੇ ਹੁਣੇ ਜੁਆਇਨ ਕੀਤਾ ਹੋਵੇ ਕਿ ਪੰਜਾਬੀ ਵਿਰਸਾ 2026 ਇਸ ਵਾਰ ਜੋ ਕੈਨੇਡਾ ਟੂਰ ਚੱਲ ਰਿਹਾ ਉਹਦੇ ਵਿੱਚੋਂ ਅੱਜ ਵਿੰਡਜ਼ਰ ਦੇ ਵਿੱਚ ਅਸੀਂ ਹੋਣਾ। ਸੋ ਜਿਹੜੇ ਦੋਸਤ ਇਸ ਵੇਲੇ ਵਿੰਡਜ਼ਰ ਦੇ ਏਰੀਏ ਦੇ ਵਿੱਚ ਨੇ ਜਿਹਨਾਂ ਨੇ ਟਿਕਟਸ ਲਈਆਂ ਹੋਈਆਂ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਸੋ ਵਿੰਡਜ਼ਰ ਕਬੱਡੀ ਕਲੱਬ ਦੇ ਬਿਹਾਫ ਦੇ ਉੱਪਰ ਟੀਮ ਫੋਰ ਐਂਟਰਟੇਨਮੈਂਟ ਦੇ ਬਿਹਾਫ ਤੇ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰ ਰਹੇ ਹਾਂ ਕਿਉਂਕਿ ਇਸ ਸ਼ੋਅ ਨੂੰ ਵੀ ਤੁਸੀਂ ਕਾਮਯਾਬ ਕੀਤਾ। ਇਸੇ ਲੜੀ ਦੇ ਵਿੱਚ ਬੀਤੇ ਕੱਲ ਮੌਂਟਰੀਆਲ ਦੇ ਵਿੱਚ ਸ਼ੋਅ ਸੋਲਡ ਆਊਟ ਸੀਗਾ, ਉਸ ਤੋਂ ਪਿਛਲਾ ਹਫ਼ਤਾ ਐਡਮਿੰਟਨ ਦੇ ਵਿੱਚ ਸੋਲਡ ਆਊਟ ਸ਼ੋਅ ਸੀਗਾ ਤੇ ਅਗਲੇ ਹਫ਼ਤੇ ਆਪਾਂ 25 ਤਰੀਕ ਨੂੰ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਟੋਰਾਂਟੋ ਵਾਲਾ ਸ਼ੋਅ ਸੋਲਡ ਕਰਨਾ, ਫਿਰ ਉਸ ਤੋਂ ਬਾਅਦ 26 ਤਰੀਕ ਨੂੰ ਆਟਵਾ ਦੇ ਵਿੱਚ ਵੀ ਆਪਾਂ ਪਹੁੰਚਣਾ ਤੇ ਆਟਵਾ ਦੇ ਨੇੜੇ ਤੇੜੇ ਵੀ ਜੇ ਸਾਡੀ ਆਵਾਜ਼ ਕਿਸੇ ਵੀ ਤਰੀਕੇ ਹੋ ਸਕਦਾ ਸਾਡੇ ਸਰੋਤੇ ਸਾਨੂੰ ਕਿਸੇ ਪਲੇਟਫਾਰਮ ਦੇ ਉੱਪਰ ਸੁਣ ਰਹੇ ਹੋਏ ਤਾਂ ਆਟਵਾ ਦੇ ਵਿੱਚ 26 ਤਰੀਕ ਨੂੰ ਪੰਜਾਬੀ ਵਿਰਸਾ ਸ਼ੋਅ ਹੋ ਰਿਹਾ। ਸੋ ਸਰਚ ਕਰ ਸਕਦੇ ਹੋ ਤੁਸੀਂ ਪੰਜਾਬੀ ਵਿਰਸਾ ਗੂਗਲ ਸਰਚ ਕਰ ਲਿਓ, ਆਟਵਾ ਸ਼ੋਅ ਪਾਓਗੇ ਤਾਂ ਆਟਵਾ ਦੀ ਡਿਟੇਲ ਆ ਜਾਣੀ ਹੈ। ਵਿੰਡਜ਼ਰ ਦੇ ਲਈ ਹੁਣ ਟਿਕਟ ਨਹੀਂ ਮਿਲਣੀਆਂ ਜੀ, ਹੋਰ ਇਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਕਾਫੀ ਸਾਰੀਆਂ ਜਿਹੜੀਆਂ ਫੈਮਲੀਜ਼ ਨੇ ਹੋ ਸਕਦਾ ਰਹਿ ਗਈਆਂ ਹੁਣ ਜਿਹਨਾਂ ਨੇ ਅਜੇ ਤੱਕ ਟਿਕਟਸ ਨਹੀਂ ਲਈਆਂ ਸੀ ਵਿੰਡਜ਼ਰ ਵਾਲੀਆਂ, ਉਹਨਾਂ ਨੂੰ ਹੁਣ ਇਨਵਾਈਟ ਕਰਦੇ ਹਾਂ ਵੀ ਟੋਰਾਂਟੋ ਵਾਲੇ ਸ਼ੋਅ ਦੀ ਟਿਕਟ ਬੁੱਕ ਕਰ ਲਓ ਤੇ 2-3 ਘੰਟੇ ਹੀ ਹੈ, ਕੋਈ ਬਹੁਤੀ ਦੂਰ ਨਹੀਂ ਹੈ ਤੇ ਨਾਲੇ ਉਸ ਦਿਨ ਆ ਕੇ ਪਹਿਲਾਂ ਕੋਈ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਹੋਣਗੇ ਉਹਨਾਂ ਨੂੰ ਵੀ ਮਿਲੋ ਆ ਕੇ ਇੱਧਰ ਬ੍ਰੈਂਪਟਨ ਵੱਲ ਤੇ ਸ਼ਾਮ ਨੂੰ ਫਿਰ ਆਪਾਂ ਰੌਣਕਾਂ ਲਾਵਾਂਗੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵਿਖੇ। ਪੰਜਾਬੀ ਵਿਰਸਾ, ਮਨਮੋਹਨ ਵਾਰਿਸ, ਕਮਲਹੀਰ ਸਿੰਘ ਤਾਰ ਸਾਡੇ ਆਪਣੇ ਸ਼ਹਿਰ ਦੇ ਵਿੱਚ ਹੋਣਗੇ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ, ਵੁੱਡਬਾਈਨ ਮਾਲ ਤੇ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨੇੜੇ, ਬਹੁਤ ਕਨਵੀਨੀਅੰਟ ਲੋਕੇਸ਼ਨ, ਬਹੁਤ ਖੂਬਸੂਰਤ ਬਣਿਆ ਹੋਇਆ ਹਾਲ, ਕੱਲੀ ਕੱਲੀ ਸੀਟ ਜਿਹੜੀ ਆ ਉਹ ਹੈ ਜਿਵੇਂ ਆਪਾਂ ਆਈਮੈਕਸ ਥੀਏਟਰ ਚ ਬੈਠ ਕੇ ਸਕਰੀਨ ਦੇ ਬਿਲਕੁਲ ਨੇੜੇ ਜਾਂ ਇੱਕ ਵੱਖਰਾ ਅਹਿਸਾਸ, ਵੱਖਰੀ ਫੀਲ ਲੈ ਰਹੇ ਹੁਣ, ਇਸ ਤਰ੍ਹਾਂ ਦੀ ਫੀਲ ਹੈ ਇਸ ਥੀਏਟਰ ਦੀ। ਸੋ ਆਪਣੀ ਆਪਣੀ ਟਿਕਟਸ ਰਾਖਵੀਆਂ ਕਰ ਲਓ, ticketmaster.ca ਇਹ ਵੈਬਸਾਈਟ ਆ ਤੇ ਫਰੈਂਡਸ ਵੀਡੀਓ ਸਟੀਲਸ ਐਂਡ ਮੈਲਨੀ ਤੇ ਸੋਢੀ ਭਾਈ ਹੁਣਾਂ ਨੂੰ ਕਾਲ ਕਰ ਲਿਓ 416-303-4444 ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ ਅਵੇਲੇਬਲ ਨੇ ਜਾਂ ਤੁਸੀਂ 647-400-6862 647-400-6862 ਸਾਨੂੰ ਇਸ ਨੰਬਰ ਦੇ ਉੱਪਰ ਕਾਲ ਕਰ ਲਿਓ। ਤੇ ਪ੍ਰਭ ਜੀ ਤੁਸੀਂ ਹੁਣ ਰਿਮਾਈਂਡਰ ਦਿੰਦੇ ਰਹੋ ਥੋੜਾ ਥੋੜਾ ਦੇਰ ਬਾਅਦ
0: ਜੀ,
1: ਸਾਨੂੰ ਪੰਜਾਬੀ ਵਿਰਸਾ ਲਿਖ ਕੇ ਟੈਕਸਟ ਮੈਸੇਜ ਕਰ ਦਿਓ ਤੇ ਫਿਰ ਆਪਾਂ 1:50 ਦੇ ਉੱਤੇ 3 ਲੱਕੀ ਵਿਨਰ ਚੂਜ਼ ਕਰਾਂਗੇ। ਔਰ ਕੰਡੀਸ਼ਨ ਇੱਕੋ ਹੀ ਹੈ ਵੀ ਭਾਈ ਤੁਹਾਡੇ ਕੋਲ ਟਿਕਟਾਂ ਲਈਆਂ ਹੋਣ, ਇਕੱਲੇ ਟਿਕਟਾਂ ਤੋਂ ਬਿਨਾਂ ਨਾ ਕਾਲ ਕਰਿਓ, ਇਹ ਸਮਝ ਲਓ ਗੁੱਸਾ ਕਰਿਓ ਚਾਹੇ ਪਿਆਰ ਕਰਿਓ, ਪਰ ਇਹ ਕੰਡੀਸ਼ਨ ਲਾਤੀ ਹੈ ਜੀ।
0: ਚਲੋ ਜੇ ਇਹ ਹੈ ਕਿ ਜੇ ਕਿਸੇ ਨੂੰ ਮਿਲਣ ਦਾ ਮੌਕਾ ਮਿਲਦਾ, ਇੱਕ ਅੱਧੀ ਫੈਮਿਲੀ ਨੇ ਜਿੱਕਾ ਤੁਸੀਂ, ਜੇ ਤੁਹਾਨੂੰ ਮਿਲਣ ਦਾ ਮੌਕਾ ਮਿਲਦਾ ਟਿਕਟਾਂ ਤੁਹਾਨੂੰ ਫਿਰ ਲੈਣੀਆਂ ਪੈਣੀਆਂ। ਪਰਿਵਾਰ ਦੇ ਵਿੱਚ ਬੈਠੇ ਆ ਕਿਤੇ, ਤਾਇਆ ਚਾਚਿਆਂ ਭੂਆ ਫੁੱਫੜਾਂ ਦੇ ਨਾਲ ਮਿਲ ਕੇ ਇੰਜੋਏ ਕਰ ਰਹੇ ਆ, ਇਹ ਇੱਕ ਪਰਿਵਾਰਕ ਸ਼ੋਅ ਆ ਜੀ।
1: ਪਿਛਲੇ ਵੀਕ ਆਪਣੀ ਪਤਾ ਨੀ ਵੀਕ ਡੇਜ਼ ਵਾਲੇ ਸ਼ੋਅ ਚ ਤਾਂ ਗੱਲ ਹੋਈ ਸੀ, ਤੁਹਾਨੂੰ ਯਾਦ ਆ ਪਹਿਲੇ ਅਰਮਾਨ ਇਸ਼ਾਨ ਨੇ ਜਿਹੜੀ ਵੀਡੀਓ ਬਣਾ ਕੇ ਆਡੀਓ ਬਣਾ ਕੇ ਪਾਈ,
0: ਹਾਂਜੀ ਹਾਂਜੀ ਹਾਂਜੀ,
1: ਉਹਦੇ ਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਰਿਕੁਐਸਟ ਕਰਦੇ ਹਾਂ ਵੀ ਆਪਣੇ ਮਾਂ ਬਾਪ ਦੇ ਨਾਲ, ਨਾਨਾ ਨਾਨੀ ਨਾਲ, ਦਾਦਾ ਦਾਦੀ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ, ਸਾਰਿਆਂ ਨਾਲ ਆਓ। ਤੇ ਮੈਨੂੰ ਇੱਕ ਭੈਣ ਜੀ ਦੀ ਕਾਲ ਆਈ, ਉਹ ਕਹਿੰਦੇ ਤੁਸੀਂ ਭੂਆ ਫੁੱਫੜਨੀ ਵਿੱਚ ਕਿਹਾ ਅਸੀਂ ਨੀ ਆਉਣਾ ਹੋਗਾ।
0: ਚਲੋ ਮੈਂ ਕਹਿੰਦਾ ਹੁਣ ਕਮੀ ਮੈਂ ਪੂਰੀ ਕਰਤੀ, ਪਰਿਵਾਰ ਦਾ ਮੋਢੀ ਉਹ ਆ ਤੇ ਫੁੱਫੜ ਨਾਰਾਜ਼ ਹੋ ਗਿਆ ਤੇ ਫਿਰ ਜਾਣਾ ਕਿੱਥੇ ਵਿਆਹ, ਤੇ ਫਿਰ ਰੰਗ ਚ ਭੰਗ ਪੈ ਜਾਂਦੀ ਆ, ਫੁੱਫੜ ਨੀ ਰੱਖ ਦੇਣਾ ਜੀ ਜੀ।
1: ਏਦਾਂ ਜਾਂ ਇਹਨੂੰ ਏਦਾਂ ਕਹਿ ਦੇਣਾ ਵੀ ਨਾਨੇ ਵਾਲੀ ਸਾਈਡ ਜਦੋਂ ਨਾਨਾ ਨਾਨੀ ਆ ਗਿਆ ਤੇ ਸਾਰੇ ਨਾਨਕੇ ਆ ਗਏ, ਤੇ ਜਦੋਂ ਦਾਦਾ ਦਾਦੀ ਆ ਗਿਆ ਫਿਰ ਸਾਰੇ ਦਾਦਕੇ ਆ ਗਏ।
0: ਬਿਲਕੁਲ ਜੀ ਬਿਲਕੁਲ ਸਹੀ ਗੱਲ ਆ,
1: ਤੁਸੀਂ
0: ਗਿੱਲ ਸਾਹਿਬ ਕੋਈ ਹੋਰ ਤੁਸੀਂ ਕੋਈ ਰੀਅਲ ਸਟੇਟ ਦੀ ਅਪਡੇਟ ਉਹ ਵੀ ਸਾਂਝੀ ਕਰ ਦਿਓ ਜੀ।
1: ਬਹੁਤ ਮਿਹਰਬਾਨੀ। ਸੋ ਨੰਬਰ ਪਹਿਲਾਂ ਦਾ ਨੋਟ ਕਰ ਰੱਖੋ ਜੀ, 647-4-0-0-6862। ਰੀਅਲ ਸਟੇਟ ਲਈ ਵੀ ਅਫਕੋਰਸ ਤੁਸੀਂ ਸਾਨੂੰ ਜ਼ਰੂਰ ਮੌਕਾ ਦਿਓ, ਕਿਉਂਕਿ ਕਈ ਵਾਰੀ ਆਪਣੇ ਪਲਾਨ ਹੁੰਦੇ ਆ ਕਿ ਅਸੀਂ ਕੋਈ ਆਪਣਾ ਵੱਡਾ ਘਰ ਵੇਚ ਕੇ ਛੋਟਾ ਘਰ ਖਰੀਦਣ ਦਾ ਪਲਾਨ ਬਣਾਇਆ ਹੋਇਆ, ਜਾਂ ਛੋਟਾ ਘਰ ਵੇਚਣਾ ਤੇ ਫਿਰ ਵੱਡੇ ਘਰ ਦੇ ਵਿੱਚ ਮੂਵ ਹੋਣਾ, ਜਾਂ ਕੋਈ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਹੈ ਉਹਨੂੰ ਵੇਚਣਾ ਚਾਹੁੰਦੇ ਹੋ, ਜਾਂ ਕੋਈ ਪ੍ਰੋਪਰਟੀ ਇਨਵੈਸਟਮੈਂਟ ਦੇ ਤੌਰ ਤੇ ਲੈਣਾ ਚਾਹੁੰਦੇ ਹੋ, ਕੋਈ ਫਾਰਮ ਹਾਊਸ ਦੇਖ ਰਹੇ ਸੀ, ਜਾਂ ਕੋਈ ਇਸ ਤਰ੍ਹਾਂ ਦੀ ਪ੍ਰੋਪਰਟੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਉਹਦੀ ਡਿਵੈਲਪਮੈਂਟ ਲਈ, ਉਹਨੂੰ ਜ਼ੋਨਿੰਗ ਵਗੈਰਾ ਚੇਂਜ ਕਰਵਾਉਣ ਦੇ ਲਈ ਵੀ ਕੋਸ਼ਿਸ਼ ਕੀਤੀ ਜਾ ਸਕਦੀ ਸੀ, ਸਾਨੂੰ ਜ਼ਰੂਰ ਕਾਲ ਕਰ ਲਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਮਦਦ ਕਰੀਏ ਜੇ ਤੁਸੀਂ ਉਹਦੀ ਜ਼ੋਨਿੰਗ ਵਗੈਰਾ ਚੇਂਜ ਕਰਵਾਉਣ ਦੇ ਲਈ ਵੀ ਹੈਲਪ ਚਾਹੁੰਦੇ ਹੋਏ, ਜਾਂ ਤੁਸੀਂ ਆਲਰੇਡੀ ਕੋਈ ਇੱਦਾਂ ਦੀ ਪ੍ਰੋਪਰਟੀ ਜਿਹੜੀ ਡਿਵੈਲਪ ਕੀਤੀ ਜਾ ਸਕਦੀ ਹੈ, ਤਾਂ ਉਹਦੇ ਲਈ ਸਾਨੂੰ ਜ਼ਰੂਰ ਸੰਪਰਕ ਕਰ ਲਿਓ। ਕੁਛ ਜਿਹੜੀਆਂ ਸਾਡੀਆਂ ਰਿਕੁਆਇਰਮੈਂਟਸ ਨੇ ਇਸ ਵੇਲੇ, ਇੱਕ ਤਾਂ ਸਾਨੂੰ ਰੈਜੀਡੈਂਸ਼ੀਅਲ ਜਦੋਂ ਘਰਾਂ ਦੀ ਗੱਲ ਕਰਦੇ ਹਾਂ ਤਾਂ ਘਰ ਲਿਸਟ ਕਰਨ ਲਈ ਲਿਸਟਿੰਗ ਦੀ ਲੋੜ ਹੈ। ਦੂਸਰਾ, ਆਪਾਂ ਨੂੰ ਦੋ ਤਿੰਨ ਬਿਲਡਿੰਗਸ ਚਾਹੀਦੀਆਂ ਨੇ। ਇੱਕ ਬਿਲਡਿੰਗ ਅਗਰ ਕੋਈ 10-12 ਹਜ਼ਾਰ ਸਕੇਅਰ ਫੁੱਟ, 15 ਹਜ਼ਾਰ ਸਕੇਅਰ ਫੁੱਟ ਤੱਕ ਦੀ ਟਰੈਕਟਰ ਟ੍ਰੇਲਰ ਰਿਪੇਅਰ ਵਰਕਸ਼ਾਪ ਦੇ ਲਈ ਵਰਤਣ ਦੇ ਲਈ, ਜਿਹਦੇ ਵਿੱਚ ਪਾਰਕਿੰਗ ਵੀ ਨਾਲ ਖੁੱਲੀ ਡੁੱਲੀ ਹੋਵੇ, ਅਗਰ ਇਸ ਤਰ੍ਹਾਂ ਦੀ ਕੋਈ ਬਿਲਡਿੰਗ ਬ੍ਰੈਂਪਟਨ ਜਾਂ ਮਿਸੀਸਾਗਾ ਕਿਤੇ ਵੀ ਹੈ ਅਗਰ ਤੁਹਾਡੇ ਕੋਲ, ਤਾਂ ਤੁਸੀਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰਿਓ। ਇੱਕ ਆਪਾਂ ਨੂੰ ਕੋਈ 15-20 ਹਜ਼ਾਰ ਸਕੇਅਰ ਫੁੱਟ ਤੱਕ ਦੀ ਟਰੱਕ ਰਿਪੇਅਰ ਸ਼ਾਪ ਚਾਹੀਦੀ ਹੈ। ਸੋ ਟਰੱਕ ਮਕੈਨਿਕ ਸ਼ਾਪ ਦੇ ਤੌਰ ਤੇ, ਔਰ ਘੱਟੋ ਘੱਟ 2 ਏਕੜ ਲੈਂਡ ਦੇ ਨਾਲ, ਜੇਕਰ ਕੋਈ ਇੰਨਾ ਦੀ ਬਿਲਡਿੰਗ ਵੀ ਹੈ ਤੁਹਾਡੇ ਕੋਲ, ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ। ਅਸੀਂ ਤੁਹਾਡੇ ਲਈ, ਸਾਡੇ ਕੋਲ ਇੱਕ ਵੈਲ ਕੁਆਲੀਫਾਈਡ ਕਲਾਇੰਟ ਨੇ ਜਿਹੜੇ ਇੱਦਾਂ ਦੀ ਪ੍ਰੋਪਰਟੀ ਲੱਭ ਰਹੇ ਆ। ਸੋ 647-4-0-0-6862। ਇੱਕ ਆਪਾਂ ਨੂੰ ਬੋਲਟਨ ਜਾਂ ਕੈਲਡਨ ਵਾਲੀ ਸਾਈਡ ਦੇ ਉੱਪਰ ਕੋਈ 15-18 ਏਕੜ 20 ਏਕੜ ਲੈਂਡ ਹੋਵੇ ਜਿਹਦੇ ਵਿੱਚ ਵੇਅਰ ਹਾਊਸ ਬਣ ਸਕਦਾ ਹੋਵੇ, ਜ਼ੋਨਿੰਗ ਵਗੈਰਾ ਅਪਰੂਵਡ ਹੋਵੇ, ਤੇ ਅਗਰ ਡਿਵੈਲਪਮੈਂਟ ਲਈ ਇਸ ਤਰ੍ਹਾਂ ਵੇਅਰ ਹਾਊਸ ਬਣਾਉਣ ਦੇ ਲਈ ਕਿਸੇ ਦੇ ਕੋਲ ਵੀ, ਸਾਡੇ ਕਈ ਵਾਰੀ ਤੁਹਾਡੀ ਆਪਣੀ ਪ੍ਰੋਪਰਟੀ ਹੈ ਜਾਂ ਕੋਈ ਰਿਐਲਟਰ ਸਾਡਾ ਦੋਸਤ ਇੱਦਾਂ ਦੀ ਪ੍ਰੋਪਰਟੀ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੈ ਜਿਹੜੀ ਲਿਸਟਡ ਨਹੀਂ ਵੀ ਹੈ, ਵੈਸੇ ਬਹੁਤੀਆਂ ਇੱਦਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਆਫ ਮਾਰਕੀਟ ਹੀ ਹੁੰਦੀਆਂ ਨੇ। ਸੋ ਜੇਕਰ ਤੁਸੀਂ ਸੋਚਦੇ ਹੋ ਕਿ ਇੱਦਾਂ ਦੀ ਕੋਈ ਪ੍ਰੋਪਰਟੀ ਜਿੱਥੇ 2.5-3 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਬਣ ਸਕਦਾ, ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲਿਓ, 647-4-0-0-6862। ਕੁਛ ਇੱਕ ਕਸਟਮ ਮੇਡ ਘਰ ਨੇ ਆਪਣੇ ਕੋਲ ਜਿਹੜੇ ਬਿਲਕੁਲ ਰੀਝਾਂ ਨਾਲ ਬਣਾਏ ਹੋਏ ਆ, ਕਸਟਮ ਮੇਡ ਨੇ, ਡ੍ਰੀਮ ਹੋਮਸ ਦੀ ਤਰ੍ਹਾਂ ਤੁਸੀਂ ਉਹਨਾਂ ਨੂੰ ਵਰਤ ਸਕਦੇ ਹੋ। ਇੱਕ ਓਕਵਿਲ ਦੇ ਵਿੱਚ ਆਪਣੇ ਕੋਲ, ਇੱਕ ਕੈਲਡਨ ਦੇ ਵਿੱਚ, ਇੱਕ ਆਪਣੇ ਕੋਲ ਬੋਲਟਨ ਤੋਂ ਥੋੜਾ ਹੋਰ ਨੌਰਥ ਵੱਲ ਨੂੰ, ਬੋਲਟਨ ਤੋਂ ਬਾਹਰ ਨਿਕਲ ਕੇ ਇੱਕ ਇਸ ਤਰ੍ਹਾਂ ਦਾ ਕਸਟਮ ਮੇਡ ਘਰ ਹੈ ਜਿਹੜਾ ਲਗਭਗ 7-8 ਹਜ਼ਾਰ ਸਕੁਅਰ ਫੁੱਟ ਦੇ ਵਿੱਚ ਬਣਿਆ ਹੋਇਆ, ਉਹਦੇ ਲਈ ਸਾਡੇ ਤੋਂ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਇੱਕ ਘਰ ਆਪਣੇ ਕੋਲ ਕਸਟਮ ਮੇਡ ਘਰ ਹੈ, ਉਹਦਾ ਆਪਣਾ ਪ੍ਰਾਈਵੇਟ ਪੌਂਡ ਨਾਲ ਹੈ, ਤੇ ਖੁੱਲੀ ਡੁੱਲੀ ਪਾਰਕਿੰਗ, ਲਗਭਗ 4 ਏਕੜ ਲੈਂਡ ਦੇ ਵਿੱਚ ਬਣਿਆ ਹੋਇਆ, ਇਹ 6500 ਸਕੁਅਰ ਫੁੱਟ ਤੋਂ ਵੀ ਵੱਡੇ ਸਾਈਜ਼ ਦਾ ਘਰ, ਅਗਰ ਕਸਟਮ ਮੇਡ ਘਰ ਹੈ, ਇਹਨੂੰ ਤੁਸੀਂ ਦੇਖਣਾ ਚਾਹੁੰਦੇ ਹੋ, ਇਹਨੂੰ ਬਾਏ ਕਰਨਾ ਚਾਹੁੰਦੇ ਹੋ, ਲਿਸਟ ਨਹੀਂ ਕੀਤਾ ਗਿਆ ਕਿਤੇ ਵੀ। ਸੋ ਪ੍ਰਾਈਵੇਟਲੀ ਅਗਰ ਇਹਦੇ ਬਾਰੇ 'ਚ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਜ਼ਰੂਰ ਸੰਪਰਕ ਕਰ ਲਿਓ। ਹਾਈਵੇ 410 ਅਤੇ ਹਾਈਵੇ 10 ਤੋਂ ਹਾਰਡਲੀ 10 ਮਿੰਟ ਨੌਰਥ ਵੱਲ ਨੂੰ ਹੈ। ਸੋ ਇੱਧਰੋਂ ਕੈਨੇਡੀ 410 ਦਾ ਏਰੀਆ ਜਿਹੜਾ, ਉੱਥੋਂ 10 ਮਿੰਟ ਨੌਰਥ ਤੇ ਬ੍ਰੈਂਪਟਨ ਦੇ ਬਿਲਕੁਲ ਨੇੜੇ ਹੈ। ਸੋ ਅਗਰ ਇਹਦੇ ਬਾਰੇ 'ਚ ਵੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਜ਼ਰੂਰ ਕਾਲ ਕੀਤੀ ਜਾ ਸਕਦੀ ਹੈ। ਸੋ 647-4-0-0-6862, ਟੀਮ ਹਰਜਿੰਦਰ ਗਿੱਲ। ਤੇ ਜਾਂਦੇ ਜਾਂਦੇ ਰਿਮਾਇੰਡਰ ਦੇ ਦੇਣਾ, ਇਸ ਨੰਬਰ ਤੇ ਸਾਨੂੰ ਤੁਸੀਂ ਪੰਜਾਬੀ ਵਿਰਸਾ ਲਿਖ ਕੇ ਭੇਜ ਦਿਓ, ਤੇ ਅਸੀਂ 3 ਲੱਕੀ ਵਿਨਰ ਚੂਜ਼ ਕਰਾਂਗੇ, ਜਿਹਨਾਂ ਨੂੰ ਮਨਮੋਹਨ ਵਾਰਿਸ, ਕਮਲਜੀਤ ਤੇ ਸੰਕਾਰ ਬਾਈ ਹੋਰਾਂ ਦੇ ਨਾਲ ਮਿਲਣ ਦਾ ਮੌਕਾ, ਸਪੈਸ਼ਲੀ ਉਹਨਾਂ ਨੂੰ ਇੱਕ ਮੀਟਿੰਗ ਕਰਾਵਾਂਗੇ। ਸੋ ਸਾਨੂੰ ਬਸ ਮੈਸੇਜ ਕਰ ਲਿਓ ਜੀ, 647-4-0-0-6862, ਪੰਜਾਬੀ ਵਿਰਸਾ ਲਿਖ ਕੇ, ਤੇ ਲੱਕੀ ਵਿਨਰ ਅਸੀਂ ਲਗਭਗ 1:50 ਦੇ ਉੱਤੇ ਅਨਾਊਂਸ ਕਰਦੇ ਹਾਂ। ਜੀ ਪ੍ਰਭ ਜੀ,
0: ਥੈਂਕ ਯੂ ਗਿੱਲ ਸਾਹਿਬ, ਸਵਾਗਤ ਹੈ, ਮਿਲਦੇ ਹਾਂ ਫਿਰ ਤੁਹਾਨੂੰ।
2: ਨਜ਼ਰੀਆ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਨਿੱਘਾ ਸਵਾਗਤ ਜੀ, ਔਰ ਇਸ ਗੱਲਬਾਤ ਨੂੰ, ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਆਪਟੀਕਲ ਵਨ ਹਮੇਸ਼ਾ ਹੈਲਪ ਕਰਦਾ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ 2 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਐਨੀ ਟਾਈਮ ਉਹਨਾਂ ਨੂੰ ਕਾਲ ਕਰਕੇ ਆਪਣੀ ਕੋਈ ਵੀ ਅਪਾਇੰਟਮੈਂਟ ਬਣਾਉਣੀ ਹੈ ਤੇ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਤੁਸੀਂ ਕਿਸੇ ਪ੍ਰਕਾਰ ਦੀਆਂ ਵੀ ਐਨਕਾਂ ਲੈਣੀਆਂ ਨੇ ਜਾਂ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਸਪੈਸ਼ਲਿਸਟ ਦੇ ਨਾਲ ਅਪਾਇੰਟਮੈਂਟ ਦੀ ਜ਼ਰੂਰਤ ਹੈ ਤਾਂ ਤੁਹਾਡੀ ਮਦਦ ਕਰਦੇ ਨੇ ਆਪਟੀਕਲ ਵਨ ਵਾਲੇ। 9054-55-0752 ਟੈਲੀਫੋਨ ਨੰਬਰ ਹੈ। ਦੁਨੀਆ ਭਰ ਦੇ ਵਿੱਚ ਕਿਤੇ ਵੀ ਟਰੈਵਲ ਤੁਸੀਂ ਕਰਨਾ ਤੇ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲ ਕੀਤੀ ਜਾ ਸਕਦੀ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਅੱਡਾ ਜੀ, 416-747-4800 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਦਾ ਅਵਤਾਰ ਸਿੰਘ ਜੀ ਬਡਿਆਲ 416-464-2064 ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਿੰਗ ਟੋਇੰਗ ਕਿਤੇ ਟੋਇੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ ਤੇ ਫਿਰ 416-677-2222 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਦੋਸਤੋ ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ ਤੇ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਤੋਂ ਮਨਜੀਤ ਗਿੱਲ ਮੇਰੇ ਨਾਲ ਤੁਸੀਂ ਸੰਪਰਕ ਕਰਨਾ ਹੋਵੇ 416-669-1379 ਤੇ ਕਾਲ ਕਰ ਸਕਦੇ ਹੋ। ਸਾਡੇ ਕੋਲ ਇੱਕ ਬੜੀ ਪਿਆਰੀ ਬਹੁਤ ਖੁੱਲੀ ਡੁੱਲੀ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜਿਹੜੀ 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ, ਅਗਰ ਤੁਸੀਂ ਉਸ ਨੂੰ ਰੈਂਟ ਤੇ ਲੈਣਾ ਬੋਵੇ ਡਰਾਈਵ ਐਂਡ ਹੋਰ ਇੰਟੈਰੀਓ ਦੇ ਬਿਲਕੁਲ ਕਾਰਨਰ ਦੇ ਵਿੱਚ ਇਹ ਮੌਜੂਦ ਹੈ। ਇਸ ਨੂੰ ਦੇਖਣ ਦੇ ਵਾਸਤੇ 416-679-1379 ਤੇ ਸੰਪਰਕ ਕਰ ਲਿਓ। ਜੇਕਰ ਕੋਈ ਤੁਹਾਡੇ ਪਾਸ ਤਕਰੀਬਨ 6,000 ਸਕੇਅਰ ਫੀਟ ਦਾ ਇੰਡਸਟਰੀਅਲ ਯੂਨਿਟ ਹੈ ਜਿਹਦੇ ਨਾਲ ਤਕਰੀਬਨ 8 ਤੋਂ 10 ਟ੍ਰੇਲਰ ਪਾਰਕ ਕਰਨ ਦੀ ਸੁਵਿਧਾ ਵੀ ਹੋਵੇ ਤੇ ਉਹਦੇ ਲਈ ਵੀ ਤੁਸੀਂ ਸਾਨੂੰ ਅਗਰ ਉਸਨੂੰ ਵੇਚਣਾ ਹੈ ਤੇ ਫਿਰ 416-679-1379 ਤੇ ਕਾਲ ਕਰ ਲੈਣੀ ਆ। ਤੇ ਇਸੇ ਤਰ੍ਹਾਂ ਦਾ ਹੀ ਇੱਕ ਇੰਡਸਟਰੀਅਲ ਯੂਨਿਟ ਸਾਨੂੰ ਕੋਈ 4,000 ਸਕੁਅਰ ਫੀਟ ਦਾ ਹੋਵੇ ਜਿਹਦਾ ਇੱਕ ਜਿਹਦੇ 'ਚ ਇੱਕ ਡਰਾਈਵ ਐਂਡ ਡੋਰ ਹੋਵੇ ਤੇ ਉਹਦੇ ਲਈ ਵੀ ਅਗਰ ਤੁਸੀਂ ਉਸਨੂੰ ਵੀ ਵੇਚਣਾ ਤੇ 416-679-1379 ਤੇ ਸੰਪਰਕ ਕਰ ਲਿਓ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਗਿੱਲ ਸਵੀਟ ਫੈਕਟਰੀ ਦੇ ਵੱਲੋਂ ਸਹਿਯੋਗ ਮਿਲ ਰਿਹਾ ਜੀ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੂਰੇ ਕੈਨੇਡਾ ਭਰ ਦੇ ਵਿੱਚ ਸ਼ੇਲ ਕੁਇਸ਼ਨ ਤੋਂ ਸੇਵਾਵਾਂ ਦਿੰਦੇ ਨੇ। 4 GTA ਦੇ ਵਿੱਚ ਨੇ ਤੇ 2 ਕੈਲਗਰੀ ਦੇ ਵਿੱਚ ਨੇ। 905-799-2616 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ। CCCA ਤੋਂ ਜਸਵੀਰ ਹੁੰਦਲ 416-669-1379 ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਰਜ਼ੇ ਦੀ ਕੋਈ ਨੌਬਤ ਆ ਗਈ ਹੈ ਤੇ ਉਹਦਾ ਸਲੂਸ਼ਨ ਤੁਹਾਨੂੰ ਲੱਭ ਕੇ ਦੇਣ ਦੇ ਵਿੱਚ ਮਦਦ ਜਸਵੀਰ ਸਿੰਘ ਹੁੰਦਲ ਕਰ ਦੇਣਗੇ। 416-500-2310 ਉਹਨਾਂ ਦਾ ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ ਵੀ ਸਹਿਯੋਗ ਕਰ ਰਿਹਾ। 905-805-3000 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਕਿੰਗ ਟੋਇੰਗ 416-677-2222 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਰੀਅਲ ਸਟੇਟ ਸੰਬੰਧੀ ਇੱਕ ਵਾਰੀ ਫਿਰ ਜਾਣਕਾਰੀ ਸਾਂਝੀ ਕਰਦੀ ਹੈ ਜੀ ਕਿ ਅਗਰ ਤੁਸੀਂ 2 ਇੰਡਸਟਰੀਅਲ ਯੂਨਿਟਸ ਦੀ ਸਾਨੂੰ ਜ਼ਰੂਰਤ ਹੈ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤੇ ਇੱਕ ਤਕਰੀਬਨ ਕੋਈ 4,000 ਸਕੁਅਰ ਫੀਟ ਦਾ ਏਰੀਆ ਹੋਵੇ ਔਰ ਬ੍ਰੈਂਪਟਨ ਹਾਈਵੇ 410 ਹਾਈਵੇ 407 ਦੇ ਨੇੜੇ ਤੇੜੇ ਕਿਤੇ ਵੀ ਇਸ ਇੰਟਰਸੈਕਸ਼ਨ ਤੋਂ ਕੋਈ 5 ਕਿਲੋਮੀਟਰ ਦੇ ਡਾਇਮੀਟਰ ਦੇ ਵਿੱਚ ਅਗਰ ਤੁਹਾਡੇ ਪਾਸ ਕੋਈ ਵੀ ਅਜਿਹਾ ਯੂਨਿਟ ਹੈ, ਇੱਕ ਡਰਾਈਵਿੰਗ ਡੋਰ ਦੀ ਜ਼ਰੂਰਤ ਹੈ ਇਸ ਯੂਨਿਟ ਦੇ ਵਿੱਚ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤੇ 416-679-1379 ਤੇ ਸੰਪਰਕ ਕਰ ਲਿਓ। ਔਰ ਇੱਕ ਤਕਰੀਬਨ 6,000 ਸਕੁਅਰ ਫੀਟ ਦਾ ਇਹ ਵੀ ਇੰਡਸਟਰੀਅਲ ਯੂਨਿਟ ਜਿਹਦੇ ਨਾਲ ਤਕਰੀਬਨ 8 ਤੋਂ 10 ਜਿਹੜੇ ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹ ਵੀ ਤੁਸੀਂ ਅਜਿਹੀ ਕੋਈ ਬਿਲਡਿੰਗ ਵੇਚਣੀ ਹੈ ਤੇ ਉਹਦੇ ਲਈ ਵੀ 416-679-1379 ਤੇ ਸੰਪਰਕ ਕਰ ਲੈਣਾ। ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜੋ ਕਿ ਹਾਈਵੇ 10 ਐਂਡ ਬੋਵੇ ਡਰਾਈਵ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ, 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ। ਇਸ ਨੂੰ ਤੁਸੀਂ ਰੈਂਟ ਤੇ ਲੈਣਾ, ਬਹੁਤ ਖੁੱਲੀ ਡੁੱਲੀ ਇਹ ਬੇਸਮੈਂਟ ਆ ਜੀ। ਇਹਦੇ ਲਈ ਵੀ ਮੈਨੂੰ 416-679-1379 ਤੇ ਸੰਪਰਕ ਕੀਤਾ ਜਾ ਸਕਦਾ ਹੈ। ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਅਰ ਫੀਟ ਦਾ ਏਰੀਆ ਡਰਿਊ ਰੋਡ ਐਂਡ ਡੈਰੀ ਰੋਡ ਦੇ ਬਿਲਕੁਲ ਨੇੜੇ ਆ, 93 ਡਰਾਈਵ ਦੇ ਉੱਪਰ ਹੈ ਔਰ ਤੁਸੀਂ ਇਸ ਨੂੰ ਵੀ ਰੈਂਟ ਤੇ ਲੈਣਾ ਚਾਹੁੰਦੇ ਹੋ, ਆਪਣਾ ਕੋਈ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਤੇ ਉਹਦੇ ਲਈ ਵੀ 416-669-1379 ਤੇ ਸੰਪਰਕ ਕੀਤਾ ਜਾ ਸਕਦਾ ਹੈ।

0: Welcome to Glitz by Gill's Banquet Hall, a beautiful space with modern design, state-of-the-art sound, state-of-the-art lighting, and wait till you see mouth-watering, delicious food. Whether it's an engagement party, a wedding, a birthday party, or corporate event, Glitz by Gill's Banquet Hall has exactly what you need. Moments become a memory, memories become treasures. Call 905-724-7100, 2131 Williams Parkway, Glitz by Gill's Banquet Hall.
1: ਚੰਗੀ ਇਨਵੈਸਟਮੈਂਟ ਦੀ ਸ਼ੁਰੂਆਤ ਚੰਗੀ ਸਲਾਹ ਨਾਲ ਹੁੰਦੀ ਹੈ ਤੇ ਐਦਾਂ ਦੀ ਸਲਾਹ ਤੁਸੀਂ ਹਰ ਕਿਸੇ ਤੋਂ ਨਹੀਂ ਲੈ ਸਕਦੇ। ਇਸ ਕਰਕੇ ਰੀਮੈਕਸ ਗੋਲਡ ਰਿਐਲਟੀ ਦੇ ਹਰਜਿੰਦਰ ਗਿੱਲ ਨਾਲ ਅੱਜ ਹੀ ਗੱਲ ਕਰੋ। ਚਾਹੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ, ਲੌਂਗ ਟਰਮ ਇਨਵੈਸਟਮੈਂਟ ਦੀ ਭਾਲ ਵਿੱਚ ਹੋ, ਪ੍ਰਾਪਰਟੀ ਬਾਏ ਔਰ ਸੈਲ ਕਰਨਾ ਚਾਹੁੰਦੇ ਹੋ, ਫਿਊਚਰ ਪ੍ਰੋਜੈਕਟਸ ਵਿੱਚ ਇਨਵੈਸਟਮੈਂਟ ਜਾਂ ਲੁਕਿੰਗ ਫਾਰ ਰੀਟੇਲ ਯੂਨਿਟਸ, ਤਾਂ ਤੁਸੀਂ ਬਿਲਕੁਲ ਠੀਕ ਨਾ ਸੁਣਿਆ। Harjinder Gill, with vast variety of marketing, promotions and showcasing your next home deal, Harjinder Gill is the name to call at 647-400-6862 or visit teamharjindergill.com, helping you to fulfill your real estate plans.
2: Premium Auto Repairs and Used Car Sales, Gurpreet Adda Horan da phone number 416-747-8800. Kise bhi make and model diyan gaddiyan di koi repair karwani hai, emission test karwana hai, ਪ੍ਰੋਫੈਸ਼ਨਲ ਆਟੋਮੋਟਿਵ ਸਰਵਿਸਿਜ਼, ਇੰਜਨ ਟਿਊਨਅਪ, ਟਰਾਂਸਮਿਸ਼ਨ ਟਿਊਨਅਪ, ਯੈਲੋ ਸਟਿੱਕਰਸ ਚਾਹੀਦੇ ਨੇ ਕਿਊ ਵੈਨਸ ਦੇ ਲਈ, ਫਿਊਲ ਇੰਜੈਕਸ਼ਨਸ ਐਂਡ ਇਲੈਕਟ੍ਰੀਕਲ ਸਪੈਸ਼ਲਿਸਟ, ਪ੍ਰੀਮੀਅਮ ਆਟੋ ਰਿਪੇਅਰਸ, ਯੂਜ਼ਡ ਕਾਰ ਸੇਲਸ, ਹੀਟਿੰਗ ਐਂਡ ਕੂਲਿੰਗ ਦੀਆਂ ਸਰਵਿਸਿਜ਼ ਦੇ ਵਿੱਚ ਖਾਸ ਮੁਹਾਰਤ ਰੱਖਦੇ ਆ। ਸੋ ਪਹੁੰਚਣਾ ਤੁਸੀਂ 21 ਮੈਲਵਿਕ ਡਰਾਈਵ, ਨੌਰਥ ਯਾਰਕ, ਗੁਰਪ੍ਰੀਤ ਰੱਡਾ ਹੋਰੀ, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ 416-747-8800, 416-747-6800, ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ।

0: ਨਜ਼ਰੀਆ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਨਿੱਘਾ ਸਵਾਗਤ ਜੀ, ਔਰ ਇਸ ਗੱਲਬਾਤ ਨੂੰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਨੂੰ ਆਪਟੀਕਲ ਵਨ ਹਮੇਸ਼ਾ ਹੈਲਪ ਕਰਦਾ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। ਤੁਸੀਂ ਐਨੀ ਟਾਈਮ ਉਹਨਾਂ ਨੂੰ ਕਾਲ ਕਰਕੇ ਆਪਣੀ ਕੋਈ ਵੀ ਅਪਾਇੰਟਮੈਂਟ ਬਣਾਉਣੀ ਹੈ ਤੇ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ ਤੁਸੀਂ ਕਿਸੇ ਪ੍ਰਕਾਰ ਦੀਆਂ ਵੀ ਐਨਕਾਂ ਲੈਣੀਆਂ ਨੇ ਜਾਂ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਸਪੈਸ਼ਲਿਸਟ ਦੇ ਨਾਲ ਅਪਾਇੰਟਮੈਂਟ ਦੀ ਜ਼ਰੂਰਤ ਹੈ ਤਾਂ ਤੁਹਾਡੀ ਮਦਦ ਕਰਦੇ ਨੇ ਆਪਟੀਕਲ ਵਨ ਵਾਲੇ। 9054555-0752 ਟੈਲੀਫੋਨ ਨੰਬਰ ਹੈ। ਦੁਨੀਆ ਭਰ ਦੇ ਵਿੱਚ ਕਿਤੇ ਵੀ ਟਰੈਵਲ ਤੁਸੀਂ ਕਰਨਾ ਤੇ ਕਟਾਰੀਆ ਟੂਰਸ ਐਂਡ ਟਰੈਵਲ 905-678-1200 ਤੇ ਗੱਲ ਕੀਤੀ ਜਾ ਸਕਦੀ ਹੈ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ ਕਾਰ ਸੇਲਸ ਤੋਂ ਗੁਰਪ੍ਰੀਤ ਢੱਡਾ ਜੀ, 416-747-4800 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਟਰਾਈ ਸਿਟੀ ਪ੍ਰੋਫੈਸ਼ਨਲ ਰਿਅਲਟੀ ਬ੍ਰੋਕਰੇਜ ਤੋਂ ਅਵਤਾਰ ਸਿੰਘ ਜੀ ਬਡਿਆਲ, 416-464-2067 ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਿੰਗ ਟੋਇੰਗ, ਕਿਤੇ ਟੋਇੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ ਤੇ ਫਿਰ 416-677-2222 ਤੇ ਸੰਪਰਕ ਕੀਤਾ ਜਾ ਸਕਦਾ। ਤੇ ਦੋਸਤੋ, ਰੀਅਲ ਸਟੇਟ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਤੁਸੀਂ ਕਰਨੀ ਹੈ ਤੇ ਰੀਮੈਕਸ ਪ੍ਰੈਜ਼ੀਡੈਂਟ ਰਿਅਲਟੀ ਤੋਂ ਮਨਜੀਤ ਗਿੱਲ ਮੇਰੇ ਨਾਲ ਤੁਸੀਂ ਸੰਪਰਕ ਕਰਨਾ ਹੋਵੇ 416-669-1379 ਤੇ ਕਾਲ ਕਰ ਸਕਦੇ ਹੋ। ਸਾਡੇ ਕੋਲ ਇੱਕ ਬੜੀ ਪਿਆਰੀ, ਬਹੁਤ ਖੁੱਲੀ ਡੁੱਲੀ ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜਿਹੜੀ 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ, ਅਗਰ ਤੁਸੀਂ ਉਸ ਨੂੰ ਰੈਂਟ ਤੇ ਲੈਣਾ, ਬੋਵੇ ਡਰਾਈਵ ਐਂਡ ਹੋਰ ਇੰਟੈਰੀਓ ਦੇ ਬਿਲਕੁਲ ਕਾਰਨਰ ਦੇ ਵਿੱਚ ਇਹ ਮੌਜੂਦ ਹੈ। ਇਸ ਨੂੰ ਦੇਖਣ ਦੇ ਵਾਸਤੇ 416-679-1379 ਤੇ ਸੰਪਰਕ ਕਰ ਲਿਓ। ਜੇਕਰ ਕੋਈ ਤੁਹਾਡੇ ਪਾਸ ਤਕਰੀਬਨ 6000 ਸਕੁਅਰ ਫੀਟ ਦਾ ਇੰਡਸਟਰੀਅਲ ਯੂਨਿਟ ਹੈ ਜਿਹਦੇ ਨਾਲ ਤਕਰੀਬਨ 8 ਤੋਂ 10 ਟ੍ਰੇਲਰ ਪਾਰਕ ਕਰਨ ਦੀ ਸੁਵਿਧਾ ਵੀ ਹੋਵੇ ਤੇ ਉਹਦੇ ਲਈ ਵੀ ਤੁਸੀਂ ਸਾਨੂੰ, ਅਗਰ ਉਸਨੂੰ ਵੇਚਣਾ ਤੇ ਫਿਰ 416-679-1379 ਤੇ ਕਾਲ ਕਰ ਲੈਣੀ ਆ। ਤੇ ਇਸੇ ਤਰ੍ਹਾਂ ਦਾ ਇੱਕ ਇੰਡਸਟਰੀਅਲ ਯੂਨਿਟ ਸਾਨੂੰ ਕੋਈ 4000 ਸਕੁਅਰ ਫੀਟ ਦਾ ਹੋਵੇ ਜਿਹਦਾ ਇੱਕ ਜਿਹਦੇ 'ਚ ਇੱਕ ਡਰਾਈਵ ਐਂਡ ਡੋਰ ਹੋਵੇ ਤੇ ਉਹਦੇ ਲਈ ਵੀ ਅਗਰ ਤੁਸੀਂ ਉਸਨੂੰ ਵੀ ਵੇਚਣਾ ਤੇ 416-679-1379 ਤੇ ਸੰਪਰਕ ਕਰ ਲਿਓ ਜੀ। 416-669-1379 ਮੇਰਾ ਟੈਲੀਫੋਨ ਨੰਬਰ ਹੈ। ਗਿੱਲ ਸਵੀਟ ਫੈਕਟਰੀ ਦੇ ਵੱਲੋਂ ਸਹਿਯੋਗ ਮਿਲ ਰਿਹਾ ਜੀ। 905-799-2616 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੂਰੇ ਕੈਨੇਡਾ ਭਰ ਦੇ ਵਿੱਚ 6 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, 4 GTA ਦੇ ਵਿੱਚ ਨੇ ਤੇ 2 ਕੈਲਗਰੀ ਦੇ ਵਿੱਚ ਨੇ। 905-799-2616 ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ। CCCA ਤੋਂ ਜਸਵੀਰ ਹੁੰਦਲ, 416-669-1379 ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਰਜ਼ੇ ਦੀ ਕੋਈ ਨੌਬਤ ਆ ਗਈ ਹੈ ਤੇ ਉਹਦਾ ਸਲੂਸ਼ਨ ਤੁਹਾਨੂੰ ਲੱਭ ਕੇ ਦੇਣ ਦੇ ਵਿੱਚ ਮਦਦ ਜਸਵੀਰ ਸਿੰਘ ਹੁੰਦਲ ਕਰ ਦੇਣਗੇ। 416-500-2310 ਉਹਨਾਂ ਦਾ ਟੈਲੀਫੋਨ ਨੰਬਰ ਹੈ। ਡਰੀਮ ਹੋਮ ਅਪਲਾਇੰਸਿਸ ਵੀ ਸਹਿਯੋਗ ਕਰ ਰਿਹਾ। 905-805-3000 ਤੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਕਿੰਗ ਟੋਇੰਗ, 416-677-2222 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਰੀਅਲ ਸਟੇਟ ਸੰਬੰਧੀ ਇੱਕ ਵਾਰੀ ਫਿਰ ਜਾਣਕਾਰੀ ਸਾਂਝੀ ਕਰਦੀ ਹੈ ਜੀ ਕਿ ਅਗਰ ਤੁਸੀਂ 2 ਇੰਡਸਟਰੀਅਲ ਯੂਨਿਟਸ ਦੀ ਸਾਨੂੰ ਜ਼ਰੂਰਤ ਹੈ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤੇ ਇੱਕ ਤਕਰੀਬਨ ਕੋਈ 4000 ਸਕੁਅਰ ਫੀਟ ਦਾ ਏਰੀਆ ਹੋਵੇ ਔਰ ਬ੍ਰੈਂਪਟਨ ਹਾਈਵੇ 410 ਹਾਈਵੇ 407 ਦੇ ਨੇੜੇ ਤੇੜੇ ਕਿਤੇ ਵੀ ਇਸ ਇੰਟਰਸੈਕਸ਼ਨ ਤੋਂ ਕੋਈ 5 ਕਿਲੋਮੀਟਰ ਦੇ ਡਾਇਮੀਟਰ ਦੇ ਵਿੱਚ ਅਗਰ ਤੁਹਾਡੇ ਪਾਸ ਕੋਈ ਵੀ ਅਜਿਹਾ ਯੂਨਿਟ ਹੈ, ਇੱਕ ਡਰਾਈਵ ਐਂਡ ਡੋਰ ਦੀ ਜ਼ਰੂਰਤ ਹੈ ਇਸ ਯੂਨਿਟ ਦੇ ਵਿੱਚ, ਅਗਰ ਤੁਸੀਂ ਵੇਚਣਾ ਚਾਹੁੰਦੇ ਹੋ ਤੇ 416-679-1379 ਤੇ ਸੰਪਰਕ ਕਰ ਲਿਓ। ਔਰ ਇੱਕ ਤਕਰੀਬਨ 6000 ਸਕੁਅਰ ਫੀਟ ਦਾ ਇਹ ਵੀ ਇੰਡਸਟਰੀਅਲ ਯੂਨਿਟ ਜਿਹਦੇ ਨਾਲ ਤਕਰੀਬਨ 8 ਤੋਂ 10 ਜਿਹੜੇ ਟ੍ਰੇਲਰ ਪਾਰਕ ਕੀਤੇ ਜਾ ਸਕਦੇ ਹੋਣ, ਉਹ ਵੀ ਤੁਸੀਂ ਅਜਿਹੀ ਕੋਈ ਬਿਲਡਿੰਗ ਵੇਚਣੀ ਹੈ ਤੇ ਉਹਦੇ ਲਈ ਵੀ 416-679-1379 ਤੇ ਸੰਪਰਕ ਕਰ ਲੈਣਾ। ਇੱਕ ਬੈਡਰੂਮ ਦੀ ਲੀਗਲ ਬੇਸਮੈਂਟ ਜੋ ਕਿ ਹਾਈਵੇ 10 ਐਂਡ ਬੋਵੇ ਡਰਾਈਵ ਦੇ ਬਿਲਕੁਲ ਕਾਰਨਰ ਦੇ ਵਿੱਚ ਹੈ, 1 ਅਗਸਤ ਤੋਂ ਖਾਲੀ ਹੋਣ ਜਾ ਰਹੀ ਹੈ। ਇਸ ਨੂੰ ਤੁਸੀਂ ਰੈਂਟ ਤੇ ਲੈਣਾ, ਬਹੁਤ ਖੁੱਲੀ ਡੁੱਲੀ ਇਹ ਬੇਸਮੈਂਟ ਆ ਜੀ। ਇਹਦੇ ਲਈ ਵੀ ਮੈਨੂੰ 416-679-1379 ਤੇ ਸੰਪਰਕ ਕੀਤਾ ਜਾ ਸਕਦਾ। ਔਰ ਇੱਕ ਆਫਿਸ ਸਪੇਸ ਤਕਰੀਬਨ 550 ਸਕੁਅਰ ਫੀਟ ਦਾ ਏਰੀਆ ਡਰਿਊ ਰੋਡ ਐਂਡ ਡੈਰੀ ਰੋਡ ਦੇ ਬਿਲਕੁਲ ਨੇੜੇ ਆ, 93 ਡਰਾਈਵ ਦੇ ਉੱਪਰ ਹੈ। ਔਰ ਤੁਸੀਂ ਇਸ ਨੂੰ ਵੀ ਰੈਂਟ ਤੇ ਲੈਣਾ ਚਾਹੁੰਦੇ ਹੋ, ਆਪਣਾ ਕੋਈ ਪ੍ਰੋਫੈਸ਼ਨਲ ਆਫਿਸ ਸੈਟਅਪ ਕਰਨਾ ਤੇ ਉਹਦੇ ਲਈ ਵੀ 416-669-1379 ਤੇ ਸੰਪਰਕ ਕੀਤਾ ਜਾ ਸਕਦਾ।
1: If you want to know about Supervisor Insurance and their best rates, best plan and best options for your parents and grandparents on 40-45% discount, so contact today, 647-400-6862. Harjinder Gill.
2: Dosto, rab na kare tuhanu apni car, van ya truck nu ਕਿਤੇ ਵੀ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਟੋਅ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਫਿਰ ਨਾਮ ਯਾਦ ਰੱਖਣਾ ਤੁਸੀਂ ਕਿੰਗ ਟੋਇੰਗ 416-677-2222 ਕਿੰਗ ਟੋਇੰਗ ਵਾਲੇ 416-677-2222 ਐਮਰਜੈਂਸੀ ਰੋਡ ਅਸਿਸਟੈਂਸ ਲੌਂਗ ਡਿਸਟੈਂਸ ਕਾਰ ਔਰ ਟਰੱਕ ਟੋਇੰਗ ਫਲੈਟ ਬੈਡ ਜਾਂ ਹੈਵੀ ਡਿਊਟੀ ਟੋਇੰਗ ਸਰਵਿਸਿਜ਼ ਦੇ ਲਈ ਜਾਣਿਆ ਪਛਾਣੇ ਨਾਮ ਕਿੰਗ ਟੋਇੰਗ 416-677-2222 416-677-2222 ਕਿੰਗ ਟੋਇੰਗ
1: ਇਸ਼ਤਿਹਾਰ ਹੈ ਤਾਂ ਵਪਾਰ ਹੈ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ ਸੰਪਰਕ ਕਰੋ 647-400-6862 ਜੀ ਮੀਡੀਆ ਗਰੁੱਪ
3: ਦੋਸਤੋ ਸਵਾਗਤ ਹੈ ਤੁਹਾਡਾ ਰੇਡੀਓ ਨਜ਼ਰੀਆ ਦੇ ਵਿੱਚ ਮੈਂ ਪ੍ਰਭਜੀਤ ਪੋਪਰ ਹੈ ਫਿਰ ਤੁਹਾਡਾ ਇੱਕ ਵਾਰ ਸਵਾਗਤ ਕਰਦਾ ਜੀ ਨੈਕਸਟ ਸੈਚਰਡੇ ਜੁਲਾਈ 25th ਨੂੰ ਪੰਜਾਬੀ ਵਿਰਸਾ 2026 ਟੋਰਾਂਟੋ ਸ਼ੋਅ ਹੋਣ ਜਾ ਰਿਹਾ ਜੀ ਅਤੇ ਇਹਦੀਆਂ ਬਹੁਤ ਹੀ ਲਿਮਿਟਡ ਟਿਕਟਾਂ ਅਵੇਲੇਬਲ ਨੇ ਅਤੇ ਤੁਸੀਂ ticketmaster.ca ਤੋਂ ਟਿਕਟਾਂ ਲੈ ਸਕਦੇ ਹੋ ਅਤੇ ਜੇ ਤੁਸੀਂ ਆਪਣੇ 3-4 ਫੈਮਲੀਆਂ ਨੇ ਰਲ ਕੇ ਲੈਣੀਆਂ ਜਾਂ 10-15 ਦੋਸਤ ਹੋ ਤੁਸੀਂ ਅਤੇ ਉਹਦੇ ਤੁਹਾਡੀ ਸੇਵਿੰਗ ਵੀ ਹੋ ਸਕਦੀ ਆ ਉਹਦੇ ਵਾਸਤੇ ਤੁਸੀਂ ਮੈਨੂੰ ਕਾਲ ਕਰ ਲਓ 647-706-3800 ਉਹਦੇ ਵਾਸਤੇ ਸਮਥਿੰਗ ਬੈਸਟ ਕੁਝ ਨਾ ਕੁਝ ਬੈਸਟ ਤੁਹਾਡੇ ਵਾਸਤੇ ਜ਼ਰੂਰ ਕਰਾਂਗੇ ਆਪਣੇ ਵੱਲੋਂ ਅਤੇ ਤੁਸੀਂ ਹਰਜਿੰਦਰ ਭਾਈ ਨੂੰ ਵੀ ਕਾਲ ਕਰ ਸਕਦੇ ਹੋ 647-400-6862 ਦੇ ਉੱਤੇ ਅਤੇ ਤੁਹਾਡੀ ਨਾਗਰਾ ਭਾਈ ਨੂੰ ਵੀ ਕਾਲ ਕਰ ਸਕਦੇ ਜੇ ਤੁਸੀਂ ਟਿਕਟਾਂ ਕੁਝ ਪ੍ਰਿੰਟਡ ਟਿਕਟਾਂ ਵੀ ਹੈਗੀਆਂ ਤੁਸੀਂ ਉਹ ਪਿੱਕ ਕਰਨੀਆਂ ਅਤੇ ਉਹਦੀ ਫਰੈਂਡਸ ਵੀਡੀਓ ਸਟੀਨ ਐਂਡ ਮੈਲਨੀ ਤੋਂ ਪਿੱਕ ਕਰ ਸਕਦੇ ਹੋ ਅਤੇ ਦੋਸਤੋ ਸਿਰਫ 10 ਕਮੈਂਟ ਰਹਿ ਗਿਆ ਜਿਨ੍ਹਾਂ ਵੀਰਾਂ ਨੇ ਹੁਣ ਟਿਊਨ ਇਨ ਕੀਤਾ ਕਿ ਜਿਨ੍ਹਾਂ ਨੇ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਾਂ ਲਈਆਂ ਹੋਈਆਂ ਉਹਨਾਂ ਵਾਸਤੇ ਵਾਰਸ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਜੀ 3 ਅਸੀਂ ਲੱਕੀ ਫੈਮਲੀਆਂ ਅਨਾਊਂਸ ਕਰਨੀਆਂ 1:50 'ਤੇ ਤੁਸੀਂ ਕਰਨਾ ਕੀ ਤੁਸੀਂ ਸਿਰਫ ਇੱਕ ਮੈਸੇਜ ਕਰਨਾ ਹਰਜਿੰਦਰ ਵੀਰ ਦੇ ਨੰਬਰ ਦੇ ਉੱਤੇ 647-400-6862 647-400-6862 ਤੁਸੀਂ ਇੱਕ ਮੈਸੇਜ ਕਰਨਾ ਸਿਰਫ ਪੰਜਾਬੀ ਵਿਰਸਾ 2026 ਲਿਖਣਾ ਜ਼ਰੂਰੀ ਜਾਂ ਇਕੱਲਾ ਪੰਜਾਬੀ ਵਿਰਸਾ ਵੀ ਲਿਖ ਸਕਦੇ ਹੋ ਉਹਨਾਂ ਨੂੰ ਸਿਰਫ ਇੱਕ ਸਿੰਪਲ ਤੁਸੀਂ ਮੈਸੇਜ ਛੱਡਣਾ ਅਤੇ 1:50 'ਤੇ ਜੇ ਵੀ 9 ਕਮੈਂਟ ਰਹਿ ਗਏ ਜੀ ਹੁਣ 9 ਕਮੈਂਟ ਹੈਗੇ ਆ ਤੁਸੀਂ ਹੋ ਸਕਦਾ ਤੁਸੀਂ ਉਹ ਲੱਕੀ ਫੈਮਲੀ ਹੋਵੋ ਜਿਨ੍ਹਾਂ ਨੂੰ ਮਨਮੋਹਨ ਭਾਜੀ ਹੋਣਾ ਨਾਲ ਕਮਲੀਰ ਭਾਈ ਨਾਲ ਸੰਗਤਾਰ ਭਾਈ ਨਾਲ ਮਿਲਣ ਦਾ ਮੌਕਾ ਮਿਲੇ ਅਤੇ ਗੱਲਬਾਤ ਕਰਨ ਦਾ ਮੌਕਾ ਮਿਲੇ ਤੁਸੀਂ ਜ਼ਰੂਰ 1 ਵਾਰੀ ਮੈਸੇਜ ਜ਼ਰੂਰ ਕਰੋ
1: ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦੱਬੋ ਸੁਣੋ ਸਭ ਤੋਂ ਵੱਡੇ ਅਤੇ ਨਵੇਂ ਪੰਜਾਬੀ ਗਾਣੇ ਦਿਲ ਆਪਣਾ ਪੰਜਾਬੀ ਤੇ

0: ਕਮਲ ਤੈਨੂੰ ਕੀ ਗੱਲ ਆ, ਤੂੰ ਬੜਾ ਚੁੱਪ ਚੁੱਪ ਆ।
1: ਭਾਜੀ ਅਸੀਂ ਤਾਂ ਪਿੰਡੋਂ ਨਿਕਲ ਆਏ ਆ, ਪਰ ਪਿੰਡ ਨਹੀਂ ਸਾਡੇ ਚੋਂ ਨਿਕਲ ਸਕਦਾ।
0: ਸਹੀ ਗੱਲ ਆ ਤੇਰੀ,
1: ਅੱਜ ਪਿੰਡ ਦੀ ਬਾਹਲੀ ਯਾਦ ਆ ਰਹੀ ਹੈ।

0: ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਰੇਡੀਓ ਨਜ਼ਰੀਆ ਦੇ ਵਿੱਚ ਅਤੇ ਮੈਂ ਪ੍ਰਭਜੀਤ ਬੋਪਰ ਆਏ ਫਿਰ ਤੁਹਾਡਾ ਸਵਾਗਤ ਕਰਦਾ ਜੀ ਅਤੇ ਆਪਣੇ ਨਾਲ ਲਾਈਨ ਦੇ ਉੱਤੇ ਗਿੱਲ ਸਾਹਿਬ ਵੀ ਹਾਜ਼ਰ ਨੇ ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਪ੍ਰਭਜੀਤ ਬਹੁਤ ਮਿਹਰਬਾਨੀ ਬ੍ਰਦਰ ਥੈਂਕ ਯੂ ਸੋ ਮਚ ਸੋ ਜਿੱਦਾਂ ਆਪਾਂ ਵਾਅਦਾ ਕੀਤਾ ਸੀ ਕਿ ਆਪਾਂ ਤਿੰਨ ਲੱਕੀ ਵਿਨਰ ਅਨਾਊਂਸ ਕਰਾਂਗੇ ਜਿਹਨਾਂ ਨੂੰ ਆਪਾਂ ਮਨਮੋਹਨ ਭਾਜੀ ਕਮਲਹੀਰ ਸੰਤਾਰ ਭਾਈ ਹੋਣਾਂ ਦੇ ਨਾਲ ਇੱਕ ਸਪੈਸ਼ਲ ਮੀਟਿੰਗ ਕਰਵਾਵਾਂਗੇ ਅਤੇ ਬਸ ਕੰਡੀਸ਼ਨ ਇਹੀ ਹੋਣੀ ਆ ਬਾਈ ਵੀ ਤੁਸੀਂ ਸ਼ੋਅ ਵੀ ਦੇਖਣਾ ਸ਼ੋਅ ਦੀਆਂ ਟਿਕਟਾਂ ਜ਼ਰੂਰ ਲੈ ਲਿਓ ਜੇ ਅਜੇ ਤੱਕ ਨਹੀਂ ਲਈਆਂ ਜੇ ਲਈਆਂ ਹੋਈਆਂ ਤਾਂ ਫਿਰ ਤਾਂ ਬਹੁਤ ਵਧੀਆ ਗੱਲ ਹੈ ਤੇ ਪੰਜਾਬੀ ਵਿਰਸਾ ਸ਼ੋਅ ਅਨਾਊਂਸ ਕਰਨ ਤੋਂ ਪਹਿਲਾਂ 25 ਤਰੀਕ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਅਗਲੇ ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵੁੱਡਬਾਈਨ ਰੇਸ ਟਰੈਕ ਦੇ ਬਿਲਕੁਲ ਨੇੜੇ ਹੈ ਤੇ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣੀਆਂ ਇਹ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਟਾਈਮ ਸਿਰ ਪਹੁੰਚਿਓ ਤੇ 8 ਵਜੇ ਆਪਾਂ ਫਿਰ ਸ਼ੋਅ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਸ਼ੁਰੂ ਕਰ ਦੇਣਾ ਤੇ ਰਿਕਾਰਡ ਕੀਤਾ ਜਾਣਾ ਜੀ ਇਸ ਵਾਰੀ ਵੀ ਪੰਜਾਬੀ ਵਿਰਸਾ ਸੋ ਨਵੇਂ ਗੀਤ 4 ਤੋਂ 5 ਬਿਲਕੁਲ ਨਵੇਂ ਗੀਤ ਜਿਹੜੇ ਪਹਿਲਾਂ ਨਾ ਤਾਂ ਇਸ ਕੈਨੇਡਾ ਟੂਰ ਦੇ ਵਿੱਚ ਪਹਿਲਾਂ ਗਾਏ ਗਏ ਤੇ ਨਾ ਹੀ ਕਦੀ ਪਹਿਲਾਂ ਕਿਤੇ ਹੋਰ ਤੁਸੀਂ ਉਹ ਗੀਤ ਸੁਣੇ ਹੋਣੇ ਆ ਪਹਿਲੀ ਵਾਰ ਫਸਟ ਟਾਈਮ ਐਕਸਕਲੂਸਿਵਲੀ ਆਪਣੇ ਇਸ ਸ਼ੋਅ ਦੇ ਉੱਤੇ ਹੀ ਉਹ ਗੀਤ ਗਾਏ ਜਾਣੇ ਆ ਸੋ ਉਹਨਾਂ ਗੀਤਾਂ ਦਾ ਵੀ ਤੇ ਨਾਲ ਜਿਹੜੇ ਬਾਕੀ ਪਹਿਲੇ ਪੁਰਾਣੇ ਗੀਤਾਂ ਦਾ ਵੀ ਆਨੰਦ ਮਾਣਨਾ ਤੁਸੀਂ ਤੇ ਟਿਕਟ ਲੈਣ ਲਈ ticketmaster.ca ਜਾਂ ਤੁਸੀਂ 6474006862 4000 4668 ਦੇ ਉੱਤੇ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕੋਗੇ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਫਰੈਂਡਸ ਵੀਡੀਓ ਸਟੀਜ਼ ਐਂਡ ਮੈਲਨੀ ਦੇ ਏਰੀਏ ਦੇ ਵਿੱਚ ਤੁਸੀਂ ਉੱਥੋਂ ਟਿਕਟਸ ਵੀ ਪਿੱਕ ਕਰ ਸਕਦੇ ਹੋ ਬਾਕੀ ਸਾਰੇ ਵੇਰਵੇ ਸਾਡੀ ਟੀਮ ਦੇ ਨਾਲ ਗੱਲ ਕਰਕੇ ਲੈ ਜਾ ਸਕਦੇ ਨੇ ਸੋ 6474006862 4 6462 ਆਪਣਾ ਫੋਨ ਨੰਬਰ ਹੋਏਗਾ ਤੇ ਹੁਣ ਪ੍ਰਭਜੀਤ ਮੈਂ ਕੁਇਕਲੀ ਤੁਹਾਨੂੰ ਜਿਹੜੇ ਸਾਡੇ 3 ਵਿਨਰਸ ਨੇ ਉਹਨਾਂ ਦੇ ਲਾਸਟ 4 ਡਿਜਿਟ ਬੋਲ ਦਿੰਦਾ ਬਾਕੀ ਅਸੀਂ ਉਹਨਾਂ ਨੂੰ ਕਾਲ ਕਰ ਦਿਆਂਗੇ ਪਹਿਲੇ ਵਿਨਰ ਨੇ ਜੀ 9570 9570 ਫਸਟ ਵਿਨਰ ਬਣੇ ਨੇ ਸੈਕੰਡ ਉਹਨਾਂ ਦੇ 1453 1453 ਤੇ ਥਰਡ ਵਿਨਰ ਜਿਹੜੇ ਨੇ ਉਹਨਾਂ ਦੇ ਲਾਸਟ 4 ਡਿਜਿਟ ਨੇ 6284 6284 ਸੋ ਅਸੀਂ ਇਹਨਾਂ ਨੂੰ ਆਪ ਹੀ ਕਾਲ ਕਰ ਦੇਣੀ ਹੈ ਜੀ 6284 ਫਿਰ 1453 ਤੇ 9570 ਬਸ ਇਹਨਾਂ ਨੰਬਰ ਉੱਤੇ ਤੁਸੀਂ ਅਸੀਂ ਇਹਨਾਂ ਨੂੰ ਕਾਲ ਕਰਕੇ ਇਹਨਾਂ ਨੂੰ ਜਿਹੜੇ ਵਿਨਰ ਬਣੇ ਆ ਇੱਕ ਸਪੈਸ਼ਲ ਮੀਟਿੰਗ ਰੱਖਾਂਗੇ ਬਸ ਇਹਨਾਂ ਰੱਖਿਓ ਖਿਆਲ ਵੀ ਟਿਕਟ ਜ਼ਰੂਰ ਲੈ ਲਿਓ ਪੰਜਾਬੀ ਵਿਰਸਾ 25 ਤਰੀਕ ਨੂੰ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰਾਂਟੋ ਵਿਖੇ ਹੋ ਰਿਹਾ ਤੇ ticketmaster.ca ਜਾਂ 6474006862 ਤੇ ਸਾਡੀ ਟੀਮ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਪ੍ਰਭਜੀਤ ਬਹੁਤ ਮਿਹਰਬਾਨੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਨੇ ਟਿਕਟ ਆਲਰੇਡੀ ਲੈ ਲਈਆਂ ਜਾਂ ਐਡਵਾਂਸ ਸੀ ਜਿਹਨਾਂ ਨੇ ਅਜੇ ਟਿਕਟਸ ਬਾਏ ਕਰਕੇ ਆਪਣੇ ਪੰਜਾਬੀ ਵਿਰਸਾ ਸ਼ੋਅ ਦੇ ਉੱਤੇ ਪਹੁੰਚਣਾ ਧੰਨਵਾਦ
0: ਥੈਂਕ ਯੂ ਗਿੱਲ ਸਰ ਥੈਂਕ ਯੂ
1: ਸੋ ਨਾਈਸ
0: ਥੈਂਕ ਯੂ ਤੇ ਦੋਸਤੋ ਜੇ ਤੁਸੀਂ ਪਲਕ ਦੇ ਵਿੱਚ ਵੀ ਟਿਕਟਾਂ ਖਰੀਦਣਾ ਚਾਹੁੰਦੇ ਹੋ ਮੰਨ ਲਓ 15-20 10-15-20 ਟਿਕਟਾਂ ਖਰੀਦਣੀਆਂ 3-4 ਫੈਮਲੀ ਨੇ ਰਲ ਕੇ ਖਰੀਦਣੀਆਂ ਉਹਦੇ ਵਾਸਤੇ ਵੀ ਤੁਹਾਡੀ ਸੇਵਿੰਗ ਹੋ ਸਕਦੀ ਹੈ ਇਹਦੇ ਵਿੱਚ ਉਹਦੇ ਵਾਸਤੇ ਤੁਸੀਂ ਹਰਜਿੰਦਰ ਵੀਰ ਨੂੰ 6474006862 6474068 ਤੁਸੀਂ ਨੰਬਰ ਕਰ ਫੋਨ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਅਤੇ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ 6477 06 3800 6447 706 3800 ਦੇ ਉੱਤੇ ਤੁਹਾਡੀ ਜ਼ਰੂਰ ਸੇਵਿੰਗ ਹੋ ਸਕਦੀ ਹੈ ਜੀ ਜੇ ਤੁਸੀਂ 10 ਤੋਂ ਵੱਧ ਟਿਕਟਾਂ ਖਰੀਦਦੇ ਹੋ ਜੇ ਤੁਸੀਂ ਵੈਸੇ 2-4 ਟਿਕਟਾਂ ਖਰੀਦੀਆਂ ਤੁਸੀਂ ticketmaster.ca ਤੋਂ ਖਰੀਦ ਸਕਦੇ ਹੋ ਅਤੇ ਜਿਹੜੇ ਲੱਕੀ ਵਿਨਰ ਨੇ ਜੀ ਮੈਂ ਉਹਨਾਂ ਦੇ ਲਾਸਟ 4 ਡਿਜਿਟ ਜਿਹੜੇ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਨੇ 9570 ਪਹਿਲੇ ਵਿਨਰ ਨੇ ਦੂਜੇ ਵਿਨਰ 1453 ਤੀਜੇ ਵਿਨਰ 6284 9570 ਪਹਿਲੇ ਵਿਨਰ ਸੈਕੰਡ ਵਿਨਰ 1453 ਅਤੇ ਥਰਡ ਵਿਨਰ ਨੇ 6284 ਅਤੇ ਇਹਨਾਂ ਨੂੰ ਸਾਡੇ ਵੱਲੋਂ ਕਾਲ ਜ਼ਰੂਰ ਕੀਤੀ ਜਾਏਗੀ ਜੀ ਥੋੜ੍ਹੇ ਸਮੇਂ ਤੱਕ ਅਤੇ ਪਰ ਇਹਦੇ ਵਿੱਚ ਤੁਸੀਂ ਟਿਕਟਾਂ ਜ਼ਰੂਰ ਲੈ ਲਿਓ ਅਤੇ ਇਹ ਲੱਕੀ ਵਿਨਰ ਨੇ ਅਤੇ ਇੱਕ ਸਾਡੇ ਸਰੋਤੇ ਦੀ ਕਾਲ ਆਏ ਸੀ ਉਹ ਟਰੱਕ ਦੇ ਉੱਤੇ ਮਨਮੋਹਨ ਭਾਈ ਦਾ ਗਾਣਾ ਸੁਣਨਾ ਚਾਹੁੰਦੇ ਸੀ ਅਤੇ ਲਓ ਜੀ ਤੁਹਾਡੀ ਫਰਮਾਇਸ਼ 'ਤੇ

ਦੋਸਤੋ, ਮੈਂ ਪ੍ਰਭਜੀਤ ਬੋਪਰਾ ਫਿਰ ਇੱਕ ਵਾਰ ਤੁਹਾਡਾ ਸਵਾਗਤ ਕਰਦਾ ਜੀ। ਗੁਰਬੀਰ ਧਨੇਸਰ ਸਾਹਿਬ ਉਹਨਾਂ ਨੇ ਕਾਲ ਕੀਤੀ, ਉਹ ਕਹਿੰਦੇ ਪਹਿਲਾਂ ਮੈਂ ਹਾਈਵੇ 'ਤੇ ਟਰੱਕ ਚਲਾਉਣਾ ਅਤੇ ਮੈਨੂੰ 2 ਕੁ ਵੀਕ ਹੋ ਗਏ ਸਿਟੀ 'ਚ ਆਇਆਂ ਨੂੰ। ਉਹਨਾਂ ਨੇ ਲਾਈਕ ਕੀਤਾ ਜੀ ਇਹ ਗਾਣਾ। ਜਗਪਾਲ ਝੱਲੀ ਉਹਨਾਂ ਨੇ ਕਾਲ ਕੀਤੀ ਅਤੇ ਜੱਗੀ ਲਹਿਲ ਓਟਵਾ ਤੋਂ ਉਹਨਾਂ ਨੇ ਵੀ ਪਸੰਦ ਕੀਤਾ ਜੀ ਗਾਣਾ। ਅਤੇ ਸਿਮਰਨ ਮਾਨ, ਉਹ ਹਾਈਵੇ 'ਤੇ ਟਰੱਕ ਚਲਾਉਂਦੇ ਨੇ, ਫਲੈਟ ਬੈਡ ਦਾਂਦੇ, ਮੈਂ ਕੰਮ ਕਰਦਾ, ਉਹ ਆਉਂਦੇ ਮੈਂ ਵੀ ਸਿਟੀ 'ਚ ਆਉਣਾ ਚਾਹੁੰਦਾ, ਅਤੇ ਉਹਨਾਂ ਨੇ ਵੀ ਲਾਈਕ ਕੀਤਾ ਜੀ ਸੌਂਗ। ਅਤੇ ਦੋਸਤੋ, ਇਹ ਹੈ ਕਿ ਸਾਡਾ ਪੰਜਾਬੀ ਵਿਰਸਾ ਟੋਰਾਂਟੋ ਸ਼ੋਅ ਸੈਚਰਡੇ 25 ਜੁਲਾਈ ਨੂੰ ਹੋਣ ਜਾ ਰਿਹਾ ਜੀ, ਅਤੇ ਤੁਸੀਂ ਜ਼ਰੂਰ ਇਹਦੀਆਂ ਟਿਕਟਾਂ ਲੈ ਲਓ, ਬਹੁਤ ਲਿਮਿਟਡ ਟਿਕਟਾਂ ਅਵੇਲੇਬਲ ਨੇ। ਅਤੇ ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਵੀ ਸਮਾਪਤ ਹੁੰਦਾ ਜੀ। ਮਿਲਦੇ ਹਾਂ ਨੈਕਸਟ ਸੰਡੇ 12-2 ਵਜੇ ਤੱਕ, ਅਤੇ ਮੈਨੂੰ ਦਿਓ ਜੀ ਇਜਾਜ਼ਤ, ਜਿਉਂਦੇ ਵਾਸਤੇ ਰਹੋ ਅਤੇ ਚੜ੍ਹਦੀ ਕਲਾ 'ਚ ਰਹੋ ਜੀ।

0: ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ AM 530 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ ਵੈਲਕਮ ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ 2 ਤੋਂ ਲੈ ਕੇ 4 ਵਜੇ ਤੱਕ ਅਸੀਂ ਤੁਹਾਡੇ ਨਾਲ ਜੁੜਾਂਗੇ ਅਤੇ ਸਟੂਡੀਓ 'ਚ ਸਾਥ ਦੇਣਗੇ ਮੇਰਾ ਢੀਂਡਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ ਵੈਲਕਮ ਜੀ
1: ਸਤਿ ਸ਼੍ਰੀ ਅਕਾਲ ਸਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਮਾਨ ਸਾਹਿਬ ਮੂਜ਼ ਬਲਾਈਨ ਤੋਂ ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ
0: ਜਦੋਂ ਨਾ ਸਰਤਾਜ ਦੇ ਗੀਤ ਸੁਣਦੇ ਹਾਂ ਜਿਵੇਂ ਹੁਣ ਗੁਰਮੁਖੀ ਦਾ ਬੇਟਾ ਸੋ ਇਦੂ ਬਾਅਦ 'ਚ ਇੱਦਾਂ ਲੱਗਦਾ ਕਿ ਯਾਰ ਆਪਾਂ ਪਿਓਰ ਪੰਜਾਬੀ ਬੋਲੀਏ ਹੁਣ ਇਹ ਬੋਲਣੀ ਬੜੀ ਮੁਸ਼ਕਿਲ ਆ ਹੁਣ ਪਿਓਰ ਪੰਜਾਬੀ ਵੀ ਕਹਿਣਾ ਉਹਦੇ ਵਿੱਚ ਵੀ ਪਿਓਰ ਇੰਗਲਿਸ਼ ਦਾ ਸ਼ਬਦ ਆ ਗਿਆ
1: ਬਿਲਕੁਲ ਜੀ
0: ਸੋ ਕੀ ਇਹ ਪੋਸੀਬਲ
1: ਆਪਾਂ ਪੰਜਾਬੀ
0: ਸ਼ੁੱਧ ਪੰਜਾਬੀ ਦੇ ਵਿੱਚ ਬੋਲ ਸਕਦੇ ਹਾਂ ਅੱਜ ਦੇ ਟਾਈਮ ਦੇ ਵਿੱਚ
1: ਨਹੀਂ ਮੈਨੂੰ ਨਹੀਂ ਲੱਗਦਾ ਜੀ ਕਿਉਂਕਿ
0: ਅੱਜ ਦੇ
2: ਟਾਈਮ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਜਿਵੇਂ ਇੱਕ ਲਿਖਣੀ ਪੰਜਾਬੀ ਹੁੰਦੀ ਆ ਸ਼ੁੱਧ ਪੰਜਾਬੀ ਹੁੰਦੀ ਇੱਕ ਬੋਲਣੀ ਪੰਜਾਬੀ ਹੁੰਦੀ ਆ ਜਿਹੜੀ ਬੋਲ ਚਾਲ ਦੀ ਪੰਜਾਬੀ ਹੁੰਦੀ ਆ ਉਹ ਆਪਾਂ ਬਹੁਤ ਮਿਕਸ ਕਰਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਜਿਵੇਂ ਹੁਣ ਜਿਹੜੇ
1: ਆਪਾਂ
2: ਜਿਹੜੇ ਪੰਜਾਬ ਦੇ ਖਿੱਤੇ ਵਿੱਚੋਂ ਆਪਾਂ ਸਾਰੇ ਸੰਬੰਧ ਰੱਖਦੇ ਹਾਂ ਜਿਵੇਂ ਤੁਸੀਂ ਬਰਨਾਲੇ ਜ਼ਿਲ੍ਹੇ ਦੇ ਵਿੱਚੋਂ ਹੋ ਗਏ ਢੀਂਡਸਾ ਸਾਹਿਬ
0: ਸੰਗਰੂਰ
2: ਜ਼ਿਲ੍ਹੇ ਦੇ ਵਿੱਚ ਹੋ ਗਏ ਮੈਂ ਪਟਿਆਲੇ ਜ਼ਿਲ੍ਹੇ ਵਿੱਚੋਂ ਹੋ ਗਿਆ ਤਾਂ ਉਹ ਪਿੰਡਾਂ ਦੇ ਵਿੱਚੋਂ ਹੁੰਦਾ ਹੁੰਦਾ ਫਰਕ ਪੈ ਜਾਂਦਾ ਜ਼ਿਲ੍ਹਾ ਤਾਂ ਫਿਰ ਵੀ ਇੱਕ ਬਹੁਤ ਵੱਡੀ ਚਲੋ ਇੱਕ ਖੇਤਰਫਲ ਦਾ ਨਾਮ ਹੈ
0: ਜੀ
2: ਪਿੰਡਾਂ ਦਾ ਹੀ ਫਰਕ ਪੈ ਜਾਂਦਾ ਸੋ ਜਿਹੜੀ ਲਿਖਣੀ ਤੇ ਬੋਲਣੀ ਪੰਜਾਬੀ ਹੁੰਦੀ ਉਹਦਾ ਬਹੁਤ ਫਰਕ ਹੈ ਪੰਜਾਬੀ ਦੇ ਵਿੱਚ ਅੱਗੇ ਬਹੁਤ ਸਾਰੀਆਂ ਗੱਲਾਂ ਨੇ ਚੀਜ਼ਾਂ ਨੇ ਸੋ ਅੱਜ ਤਾਂ ਮੈਂ ਸੋਚ ਰਿਹਾ ਸੀ ਜਿਵੇਂ ਆਪਾਂ ਅੱਜ ਆਉਂਦੇ ਹੋਏ ਗੱਲ ਕਰਦੇ ਸੀਗੇ ਅੱਜ ਤਾਂ ਆਪਾਂ ਸਾਰਾ ਪ੍ਰੋਗਰਾਮ
0: ਸ਼ੁੱਧ ਪੰਜਾਬੀ
2: ਚ ਕਰਾਂਗੇ
0: ਮੈਂ ਕਹਿੰਦਾ ਅੱਜ ਜਿੰਨੀਆਂ ਕੌਲਾਂ ਵੀ ਲਵਾਂਗੇ ਸਾਡੇ ਸਰੋਤਿਆਂ ਨੂੰ ਵੀ ਬੇਨਤੀ ਆ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਨੂੰ ਮਿੱਠੇ ਮਿੱਠੇ ਪਿਆਰੇ ਪਿਆਰੇ ਸਵਾਲ ਜਵਾਬ
1: ਕਰਾਂਗੇ ਨੂੰ ਕੀ ਕਹਾਂਗੇ ਆਪਾਂ ਪੰਜਾਬੀ ਚ
0: ਸਾਨੂੰ
2: ਘੰਟੀ ਮਾਰੋ
0: ਚਲੋ ਇਹ ਵੀ ਦੱਸਿਓ ਕਾਲ ਨੂੰ ਪੰਜਾਬੀ ਚ ਕੀ ਕਹਿੰਦੇ ਆ ਤੇ ਸ਼ੁੱਧ ਪੰਜਾਬੀ ਚ ਵਾਰਤਾਲਾਪ ਕਰਾਂਗੇ ਮੈਂ ਤਾਂ ਆਪ ਇੰਨਾ ਜਿਵੇਂ ਕਹਿੰਦੇ ਵੀ ਨਹੀਂ ਹੁਣ ਪਰਫੈਕਟ ਨੂੰ ਕੀ ਕਹਿੰਦੇ ਆਪਾਂ ਪੰਜਾਬੀ ਚ
2: ਬਿਲਕੁਲ ਨਿਪੁੰਨ
0: ਹਾਂ ਵੀ ਇੰਨਾ ਅਸੀਂ ਵੀ ਨਹੀਂ ਹੈਗੇ ਪਰ ਆਪਾਂ ਕੋਸ਼ਿਸ਼ ਕਰਾਂਗੇ ਹੋ ਸਕਦਾ ਸਾਡਾ ਕੋਈ ਸਰੋਤਾ ਜਿਹੜਾ ਸ਼ੁੱਧ ਪੰਜਾਬੀ ਚ ਗੱਲਬਾਤ ਕਰੇ ਸਵਾਲ ਜਵਾਬ ਅਸੀਂ ਵੀ ਕਰਾਂਗੇ ਸੋ ਤੁਸੀਂ ਕਾਲ ਕਰ ਸਕਦੇ ਹੋ ਅੰਕ ਮਿਲਾ ਸਕਦੇ ਹੋ 416-233-73-68 416-233-73-68 ਇੱਕ ਇੰਗਲਿਸ਼ 'ਚ ਵੀ ਦੱਸਦਾ 416-233-7368 416-233-73-68 GNE ਕਾਲਜ ਦੇ ਵਿੱਚ ਜਦੋਂ ਭਰਤੀ ਹੋਏ
2: GNE
0: ਹਾਂ
1: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ
0: ਬਹੁਤ ਤਕਨੀਕੀ ਸੰਸਥਾ
2: ਹਾਂਜੀ
0: ਜਦੋਂ ਗੁਰੂ ਨਾਨਕ ਦੇਵ ਬਹੁਤ ਤਕਨੀਕੀ ਸੰਸਥਾ ਦੇ ਵਿੱਚ ਦਾਖਲਾ ਹੋਇਆ ਤਾਂ ਉਦੋਂ ਸਭ ਤੋਂ ਪਹਿਲਾਂ ਜਿਹੜੇ ਸੀਨੀਅਰ
2: ਦਾ ਵੈਸੇ ਇੱਕ ਸ਼ਬਦ ਪੰਜਾਬੀ ਦੇ ਵਿੱਚ ਹੁੰਦਾ ਇਸ
0: ਟਾਈਮ
1: ਦੇਖ ਲਓ ਕਿੰਨੀਆਂ ਚੀਜ਼ਾਂ ਆਪਾਂ ਨੂੰ ਪੰਜਾਬੀ ਹੋ ਕੇ ਵੀ ਨਹੀਂ ਪਤਾ
0: ਹਾਂ ਸੀਨੀਅਰ ਵਿਦਿਆਰਥੀ
1: ਹੁਣ ਆਪਾਂ ਨੂੰ ਸੋਚਣਾ ਪੈ ਰਿਹਾ ਵੀ
0: ਸੀਨੀਅਰ ਵਿਦਿਆਰਥੀ ਤੇ ਉਹਨਾਂ ਦੀ
2: ਉੱਚ ਵਿਦਿਆਰਥੀ ਨਹੀਂ
0: ਸੀਨੀਅਰ ਵਿਦਿਆਰਥੀ ਸੋ ਉਹਨਾਂ ਨੇ ਸਾਨੂੰ ਇਕੱਠੇ ਕਰਨਾ ਇੰਟਰੋ ਹੁਣ ਨਾਮ ਤਾਂ ਉਹਨਾਂ ਦਾ ਇੰਟਰੋ ਹੀ ਹੁੰਦਾ ਸੀ ਕਿ ਚਲੋ ਅੱਜ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ
2: ਹਾਂ ਜਾਣ ਪਛਾਣ
0: ਕਰਦੇ ਹਾਂ ਅਤੇ ਉਹਦੇ ਵਿੱਚ ਉਹ ਕਹਿੰਦੇ ਸੀ ਵੀ ਆਪਦੇ ਆਪ ਨੂੰ ਤੁਸੀਂ ਸਾਨੂੰ ਜਾਣੂ ਕਰਵਾਓ ਜਾਂ ਸ਼ੁੱਧ ਪੰਜਾਬੀ ਬੋਲੋ ਸ਼ੁੱਧ ਇੰਗਲਿਸ਼ ਬੋਲੋ ਸ਼ੁੱਧ ਹਿੰਦੀ ਬੋਲੋ ਹੁਣ ਉੱਥੇ ਜਦੋਂ ਜਾਣੂ ਕਰਵਾਉਂਦੇ ਸੀ ਮੇਰਾ ਨਾਮ ਹਰਵੀਰ ਸਿੰਘ ਆ ਮੈਂ 10ਵੀਂ ਕਲਾਸ 'ਚੋਂ ਉਹ ਕਹਿੰਦੇ ਵੀ ਕਲਾਸ ਇੰਗਲਿਸ਼ ਦਾ ਸ਼ਬਦ ਆ ਸ਼ੁਰੂ ਤੋਂ ਸ਼ੁਰੂ ਕਰੋ 10ਵੀਂ ਜਮਾਤ ਦੇ ਵਿੱਚੋਂ 78.4 ਉਹ ਕਹਿੰਦੇ ਜੇ ਪੁਆਇੰਟ ਆ ਗਿਆ 78.4% ਅੰਕ ਪ੍ਰਾਪਤ ਕੀਤੇ
1: ਤੁਹਾਡੇ ਸੱਚੀ ਇੰਨੇ ਸੀ ਜੀ
0: ਹਾਂਜੀ ਮੇਰੇ 78.4 ਸੀਗੇ 10ਵੀਂ ਤੁਹਾਡੇ ਕਿੰਨੇ ਸੀ 10ਵੀਂ ਚ
1: ਮੇਰੇ ਸੀਗੇ ਜੀ 66 ਸਮਥਿੰਗ
0: ਅੱਛਾ ਤੁਹਾਡੇ
1: ਮੇਰੇ 66% ਕਹਿ ਲਓ
2: 86% ਸੀ
0: ਅੱਛਾ
2: ਹਾਂਜੀ
0: ਬਾਜੀ ਬਾ ਫਿਰ ਤਾਂ ਬੜੇ ਹੁਸ਼ਿਆਰ ਬੰਦੇ ਆ
1: ਪਰ ਬੀਟੈਕ ਮੈਂ ਵੀ ਜੀ 74 ਕਿਤੇ ਲੈ ਗਿਆ ਸੀ
0: ਪਰਚੀਆਂ ਤਾਂ ਨਹੀਂ
1: 74% ਨਹੀਂ ਨਹੀਂ ਜੀ ਬਾਈ ਜੀ
0: ਨਕਲ ਦਾ ਅੱਗੇ ਕਿੰਨਾ ਹੁੰਦਾ ਸੀ ਨਾ ਦੌਰ
2: ਪਰਚੀਆਂ ਕਈ ਵਾਰੀ ਕੀ ਹੁੰਦਾ
0: ਬਾਈ, ਬਹੁਤ ਬੰਦੇ ਰੁੱਸੇ ਆਉਂਦੇ ਸੀ ਜੇ ਕੋਈ ਅੱਗੇ ਪਿੱਛੇ ਬੈਠਾ ਨਾ ਵੀ ਉਹਨੇ ਮੈਨੂੰ ਦਿਖਾਇਆ ਨੀ, ਇਹ ਗੱਲ ਤੇ ਰੁੱਸੇ ਆਉਂਦੇ ਸੀ।
2: ਕਈ ਵਾਰੀ ਕੀ ਹੁੰਦਾ ਸੀਗਾ ਭੁੱਲਰ ਸਾਹਿਬ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਅੱਜ ਦੀ ਪ੍ਰੀਖਿਆ ਇਹ ਕਮਰੇ ਦੇ ਵਿੱਚ ਹੋਣੀ ਹੈ ਤੇ ਤੁਹਾਡੀ ਇਹ ਮੇਜ਼ ਦੇ ਉੱਤੇ ਤੁਹਾਡਾ ਬੈਠਣ ਦਾ ਜਿਹੜਾ ਤਰਕੀਬ ਬਣੀ ਹੋਈ ਆ।
1: ਹਾਂਜੀ,
2: ਤੇ ਪਹਿਲਾਂ ਉੱਥੇ ਜਾਂਦੇ ਕੁਝ ਕੁ ਵਿਦਿਆਰਥੀ ਪਹਿਲਾਂ ਉੱਥੇ ਜਾਂਦੇ ਤੇ ਜਿਹੜੇ ਜਿਹੜੇ ਪ੍ਰਸ਼ਨ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿ ਵੀ ਮੈਨੂੰ ਨਹੀਂ ਆਉਂਦੇ ਤੇ ਪੇਪਰ ਦੇ ਵਿੱਚ ਪੱਕੇ ਹੀ ਆਉਣੇ ਨੇ, ਜਾਂ ਫਾਰਮੂਲੇ, ਫਾਰਮੂਲੇ ਤਾਂ ਫਾਰਮੂਲੇ ਕਹਾਂਗੇ ਆਪਾਂ, ਸਵਾਲਾਂ ਦੇ ਫਾਰਮੂਲੇ ਉੱਥੇ ਜਾ ਕੇ ਪਹਿਲਾਂ ਹੀ ਲਿਖੇ ਆਉਂਦੇ ਕਿ ਜਦੋਂ ਲੋੜ ਪਈ ਤਾਂ ਉਹ ਆਪਣਾ
0: ਵੀ ਉੱਥੇ ਜਾ ਕੇ ਦੇਖ ਲਿਓ,
2: ਪੇਪਰ ਪਰਾ ਕਰਕੇ ਹੀ ਆਪਾਂ ਉੱਥੇ ਦੇਖ ਕੇ ਲਿਖ ਲਾਂ। ਸੋ ਇਹ ਤਰੀਕੇ ਹੁੰਦੇ ਸੀ ਤਰ੍ਹਾਂ,
0: ਨਕਲ ਦੇ ਤਾਂ ਤਰੀਕੇ, ਬਾਥਰੂਮ ਦੇ ਵਿੱਚ ਪਰਚੀਆਂ ਲੁਕੋ ਕੇ ਰੱਖਣਾ,
2: ਗੈਟ ਰੱਖੇ
0: ਜਰਾਬਾਂ ਦੇ ਵਿੱਚ ਜਾਂ ਕਫਾਂ ਦੇ ਵਿੱਚ ਲੁਕੋ ਕੇ, ਇਹ ਤਾਂ ਬਹੁਤ ਤਰੀਕੇ ਲੋਕਾਂ ਦੇ ਕੋਲ ਸੀਗੇ। ਸੋ ਸਾਡੇ ਤੁਸੀਂ ਦੋਸਤੋ ਜ਼ਰੂਰ ਸਾਨੂੰ ਕਾਲ ਕਰਕੇ ਅੱਜ ਗੱਲਾਂ ਬਾਤਾਂ ਕਰਦੇ ਹਾਂ, ਸੰਡੇ ਦਾ ਦਿਨ ਆ, ਦੋ ਘੰਟੇ ਤੁਸੀਂ ਵੀ ਡਰਾਈਵ ਕਰ ਰਹੇ ਹੋ, ਅਸੀਂ ਵੀ ਤੁਹਾਡਾ ਮਨੋਰੰਜਨ ਕਰਨ ਲਈ ਬੈਠੇ ਹਾਂ, ਅਤੇ ਆਓ ਗੱਲਾਂ ਬਾਤਾਂ ਕਰੀਏ। 4 ਵਜੇ ਤੱਕ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਤੁਸੀਂ ਆਨੰਦ ਮਾਣੋਗੇ ਅਤੇ ਨਾਲ ਗੱਲਾਂ ਬਾਤਾਂ ਕਰਾਂਗੇ। ਤੁਸੀਂ ਕਿਹੜੇ ਕਿਹੜੇ ਕਾਲਜਾਂ ਦੇ ਵਿੱਚ ਪੜ੍ਹੇ ਹੋ, ਤੁਸੀਂ ਆਪਦੀ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ, ਆਜੋ ਸਾਨੂੰ ਦੱਸੋ ਤੁਹਾਡਾ ਕਾਲਜ ਦਾ ਕੀ ਮਾਹੌਲ ਸੀ, ਕੀ ਤੁਸੀਂ ਪ੍ਰਧਾਨਗੀਆਂ ਦੇ ਵਿੱਚ ਸੀਗੇ, ਕਾਲਜ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਪੋਲੀਟਿਕਸ ਦੇ ਵਿੱਚ ਹਿੱਸਾ ਲੈਂਦੇ ਸੀ, ਤੁਸੀਂ ਬਹੁਤ ਪੜ੍ਹਨ ਲਿਖਣ ਵਾਲੇ ਸੀ, ਤੁਸੀਂ ਸਪੋਰਟਸ ਵਾਲੇ ਸੀਗੇ, ਸਪੋਰਟਸ ਵਾਲਿਆਂ ਦੀ ਵੀ ਬੜੀ ਚੜ੍ਹਾਈ ਹੁੰਦੀ ਸੀਗੀ ਕਾਲਜ ਦੇ ਵਿੱਚ ਕਿਉਂਕਿ ਅਟੈਂਡੈਂਸ ਦੀ ਵੀ ਕੋਈ ਫਿਕਰ ਨਹੀਂ ਹੁੰਦੀ ਸੀ। ਸੋ ਕਾਲ ਕਰਕੇ ਤੁਸੀਂ ਸਾਨੂੰ ਦੱਸ ਸਕਦੇ, ਨੰਬਰ ਆ 416-233-7368, 416-233-7368, 416-233-7368 ਤੇ ਗੱਲਬਾਤ ਕੀਤੀ ਜਾ ਸਕਦੀ ਆ।
2: ਕੁਛ ਕੁ ਜਿਵੇਂ ਆਪਣੇ ਨਾਲ ਦੇ ਮਿੱਤਰ ਹੁੰਦੇ ਸੀਗੇ ਉਹਨਾਂ ਨੇ ਖੇਡਾਂ ਦੇ ਵਿੱਚ ਭਾਗ ਲੈਣਾ, ਤਾਂ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਕੋਈ ਵੀ ਜਿਵੇਂ ਕੰਪੀਟੀਸ਼ਨ ਨੂੰ ਕੀ ਕਹਾਂਗੇ ਆਪਾਂ,
1: ਮੁਕਾਬਲਾ,
2: ਕੋਈ ਵੀ ਮੁਕਾਬਲੇ ਤੋਂ ਪਹਿਲਾਂ ਟ੍ਰਾਇਲ ਹੁੰਦੇ ਸੀਗੇ
0: ਪੰਜਾਬੀ ਟੀਚਰ,
2: ਟ੍ਰਾਇਲ ਦਾ ਹੁਣ ਮੈਨੂੰ ਨਾਮ ਨਹੀਂ ਪਤਾ ਟ੍ਰਾਇਲ ਨੂੰ ਪੰਜਾਬੀ 'ਚ ਕੀ ਕਹਾਂਗੇ। ਸੋ ਪਹਿਲਾਂ ਉਹ ਹੁੰਦੇ ਸੀਗੇ, ਉਦੋਂ ਕਈ ਆਪਣੇ ਮਿੱਤਰ ਖੇਡਾਂ ਦੇ ਵਿੱਚ ਭਾਗ ਲੈ ਲੈਂਦੇ, ਫਿਰ ਉਸ ਤੋਂ ਬਾਅਦ ਉਹ ਜਦੋਂ ਅਭਿਆਸ ਕਰਦੇ ਉਦੋਂ ਤੱਕ ਉਹ ਖੇਡਾਂ ਦੇ ਵਿੱਚ ਰਹਿੰਦੇ, ਤੇ ਜਦੋਂ ਅਸਲੀ ਮੁਕਾਬਲਾ ਹੋਣਾ ਹੁੰਦਾ ਸੀਗਾ ਉਦੋਂ ਵਧੀਆ ਵਧੀਆ ਖਿਡਾਰੀ ਸੀ ਚੁਣ ਲੈਂਦੇ ਸੀ, ਤੇ ਬਾਕੀ ਜਿਹੜੇ ਰਹਿ ਜਾਂਦੇ ਸੀ ਉਹਨਾਂ ਨੂੰ ਕਹਿੰਦੇ ਸੀ ਕਿ ਚਲੋ ਤੁਸੀਂ ਜਾਓ ਆਪਦੀਆਂ ਕਲਾਸਾਂ ਲਓ, ਤੇ ਉਦੋਂ ਆਪਾਂ ਕਈ ਵਾਰ ਮਿੱਤਰਾਂ ਨੂੰ ਪੁੱਛਣਾ ਵੀ ਕੀ ਚੱਕਰ ਪੈ ਗਿਆ ਤੂੰ ਤਾਂ ਖੇਡਾਂ ਦੇ ਵਿੱਚ ਜਾਂਦਾ ਹੁੰਦਾ ਸੀਗਾ, ਉਹ ਨਹੀਂ ਜੀ ਅਸੀਂ ਤਾਂ ਬਸ ਹਾਜ਼ਰੀ ਲੈਣ ਵਾਸਤੇ ਚਲੇ ਜਾਂਦੇ ਹੁੰਦੇ ਸੀਗੇ, ਉਹ ਤਾਂ ਸਾਨੂੰ ਵੀ ਪਤਾ ਵੀ ਅਸੀਂ ਮੁਕਾਬਲੇ ਦੇ ਯੋਗ ਤਾਂ ਹੈ ਨਹੀਂ।
0: ਬਸ ਖੇਡਾਂ ਤੇ ਇੱਕ ਮੈਸ ਦਾ ਮਾਹੌਲ, ਮੈਸ ਬੜੀ ਯਾਦ ਆਉਂਦੀ ਆ,
2: ਮੈਸ ਨੂੰ ਪੰਜਾਬੀ ਚ
0: ਦੱਸੋ ਜੀ, ਹੈ ਮੈਸ ਨੂੰ ਕੀ,
1: ਮੈਸ ਨੂੰ ਜੀ ਕਿਚਨ
0: ਜਾਂ
2: ਜਿਹੜੀ ਮੈਸ ਆ ਜਿਹੜਾ ਸ਼ਬਦ ਆ ਨਾ ਉਹ ਆਇਆ ਹੀ ਅੰਗਰੇਜ਼ੀ ਦੀ ਹੀ ਚੀਜ਼ ਆ, ਤੇ ਅੰਗਰੇਜ਼ੀ ਦੇ ਵਿੱਚੋਂ ਸ਼ਬਦ ਐਵੇਂ ਦਾ ਐਵੇਂ ਆਇਆ।
0: 416-233-7368 ਸਟੂਡੀਓ ਨੰਬਰ ਆ, ਤੇ ਸਾਡੇ ਨਾਲ ਕਾਲਰ ਨੇ ਸਮੀਰ ਜੀ, ਜੀ ਆਇਆਂ ਨੂੰ
3: ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
3: ਪੁਰਾਣੀਆਂ ਜੀ ਐਨ ਏ ਦੀਆਂ ਯਾਦਾਂ ਤੁਸੀਂ ਤਾਜ਼ੀਆਂ ਕਰਾਤੀਆਂ ਜੀ, ਮੈਂ ਹੀ ਦੱਸਣਾ ਸੀ ਮੈਂ ਵੀ ਜੀ ਐਨ ਏ ਤੋਂ ਪੜ੍ਹਿਆ ਜੀ।
0: ਉਹ ਬੱਲੇ ਜੀ, ਵਾਹ, ਵੈਰੀ ਗੁੱਡ।
3: ਮੇਰਾ ਬੈਚ ਸੀਗਾ ਸਰ, ਮੇਰਾ 96 ਸੀਗਾ ਜੀ,
0: 96 ਚ ਪਾਸ ਆਊਟ ਸੀਗੇ।
3: ਹਾਂ ਨਹੀਂ, ਮੈਂ 2000 ਪਾਸ ਸੀਗਾ, ਮੇਰਾ ਸਟਾਰਟ ਜਿਹੜਾ ਉਹ 96 ਸੀਗਾ ਜੀ।
0: ਅੱਛਾ ਅੱਛਾ ਅੱਛਾ, ਠੀਕ ਹੈ ਜੀ, ਤੁਸੀਂ ਸਾਡੇ ਸੁਪਰ ਸੀਨੀਅਰ ਹੋਏ, ਮੈਂ 2007 ਦਾ ਬੈਚ ਆ ਮੇਰਾ।
3: ਅੱਛਾ ਅੱਛਾ ਅੱਛਾ, ਮੈਂ ਸਰ ਐਕਚੁਅਲੀ ਮੈਂ ਸਿਵਲ ਦੀ ਕੀਤੀ ਸੀ ਉੱਥੋਂ।
0: ਅੱਛਾ,
3: ਤੇ ਉਸ ਟਾਈਮ ਤੇ ਥੋੜਾ ਜਿਹਾ ਮਾਹੌਲ ਸਾਡੇ ਕਾਲਜ ਦਾ ਏਦਾਂ ਸੀਗਾ ਕਿ ਉਦੋਂ ਦੌਰ ਥੋੜਾ ਇਸ ਤਰ੍ਹਾਂ ਚੱਲਦਾ ਸੀਗਾ, ਤੇ ਉਦੋਂ ਵਧੀਆ ਸੀ, ਮਤਲਬ ਸਾਰਾ ਕੁਛ ਵਧੀਆ ਸੀਗਾ ਜੀ। ਜੀ ਐਨ ਏ ਦਾ ਉਦੋਂ ਨਾਮ ਹੁੰਦਾ ਸੀ ਬਹੁਤ ਜ਼ਿਆਦਾ, ਐਡਮਿਸ਼ਨ ਲੈਣਾ ਬਹੁਤ ਔਖਾ ਸੀ, ਉਦੋਂ
0: ਬਹੁਤ ਔਖਾ
3: ਕੰਪੀਟੀਸ਼ਨ ਹੁੰਦਾ ਸੀ, ਔਰ ਅੱਜ ਹੁਣ ਤੁਸੀਂ ਮੈਨੂੰ ਨਾਮ ਲਿਆ ਤਾਂ ਮੇਰੇ ਦਿਮਾਗ ਦੇ ਵਿੱਚ ਉਹੀ ਤਸਵੀਰਾਂ ਆ ਗਈਆਂ, ਵਰਕਸ਼ਾਪਾਂ ਸਾਰੀਆਂ ਨੇ।
0: ਉਦੋਂ ਤੁਹਾਡੇ ਗੁਰਦੁਆਰਾ ਸਾਹਿਬ ਸਥਾਪਿਤ ਹੋ ਗਏ ਸੀ ਜੀ?
3: ਹਾਂਜੀ ਹਾਂਜੀ, ਹੋ ਗਏ ਸੀ ਜੀ, ਬਿਲਕੁਲ ਹੋ ਗਏ ਸੀ, ਗੁਰਦੁਆਰਾ ਸਾਹਿਬ ਸੀਗੇ।
0: ਜਿਹੜੇ ਸਪੋਰਟਸ ਕੰਪਲੈਕਸ ਬਣੇ ਹੋਏ ਸੀ, ਫਿਰ ਵਰਕਸ਼ਾਪਾਂ ਹੁੰਦੀਆਂ ਸੀਗੀਆਂ,
3: ਵਰਕਸ਼ਾਪਾਂ ਹੁੰਦੀਆਂ ਸੀ ਸਾਰੀਆਂ।
0: ਤੇ ਭਾਈ ਜੀ ਇੱਕ ਹੋਰ ਦੱਸ ਕੇ ਜਾਇਓ, ਤੁਸੀਂ ਸਾਡੇ ਹੁਣ ਸੁਪਰ ਸੀਨੀਅਰ ਹੈਗੇ ਹੋ, ਰੈਗਿੰਗ ਦਾ ਮਾਹੌਲ, ਕਿਉਂਕਿ ਜਦੋਂ ਅਸੀਂ 2007 ਚ ਆਏ ਆ ਨਾ ਉਦੋਂ ਇਹ ਸਮਝ ਲਓ ਰੈਗਿੰਗ ਵਾਲਾ ਬਿਲਕੁਲ ਅਖੀਰਲੇ ਪੜਾਅ ਤੇ ਸੀ, ਉਹ ਇੰਟਰ ਤੱਕ ਸੀਮਿਤ ਹੋ ਗਿਆ ਸੀ। ਤੁਹਾਡੇ ਸਮੇਂ ਦੇ ਵਿੱਚ ਉਹ ਹੁੰਦੀ ਸੀ ਰੈਗਿੰਗ ਵਗੈਰਾ?
3: ਬਿਲਕੁਲ ਹੁੰਦੀ ਸੀ, ਪਰ ਉਹ ਅਟੈਕਿੰਗ ਜਿਹੜੀ ਹੁੰਦੀ ਸੀ ਨਾ ਉਹ ਬਹੁਤ ਗੰਦੀ ਸੀਗੀ ਜੀ। ਮਤਲਬ ਉਹ ਇੱਕ ਪੋਜ਼ਿਟਿਵ ਤਰੀਕੇ ਨਾਲ ਨਹੀਂ ਕਰਦੇ ਹੁੰਦੇ ਸੀ। ਕੁਛ ਸਟੂਡੈਂਟ ਸੀਗੇ ਜਿਹੜੇ ਕਿ ਬਹੁਤ ਵਲਗਰ ਤਰੀਕੇ ਨਾਲ ਤੁਹਾਨੂੰ ਕਹਿੰਦੇ ਸੀਗੇ ਕਿ ਤੁਸੀਂ ਆਹ ਚੀਜ਼ਾਂ ਕਰੋ ਤੇ ਤਾਂ ਤੁਹਾਡਾ ਹੋਏਗਾ। ਜਿੱਦਾਂ ਤੁਸੀਂ ਦੱਸਿਆ ਨਾ ਕਿ ਆਪਣੇ ਆਪ ਨੂੰ ਇੰਟਰੋਡਿਊਸ ਕਰੋ, ਇਹ ਤਾਂ ਬਹੁਤ ਵਧੀਆ ਤਰੀਕਾ ਸੀਗਾ ਕਿ ਚਲੋ ਪੰਜਾਬੀ ਤੁਸੀਂ ਨਹੀਂ ਬੋਲੇ ਤਾਂ ਦੁਬਾਰਾ ਸ਼ੁਰੂ ਹੋ ਗਿਆ। ਬਟ ਸਾਡੇ ਸਮੇਂ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਮਤਲਬ ਗਲਤ ਤਰੀਕੇ ਨਾਲ ਕਰਦੇ ਸੀ ਜੀ।
0: ਬਾਜਵਾ ਕਰਕੇ ਮੁੰਡਾ ਹੁੰਦਾ ਸੀਗਾ ਤੇ ਮੇਲਾ 2002-03 ਦੇ ਵਿੱਚ ਆਏ ਸੀ। ਬਾਅਦ ਚ ਉਹਨਾਂ ਨੇ ਕਈ ਗਾਣਿਆਂ ਦੇ ਵਿੱਚ ਵੀ ਮੋਡਲਿੰਗ ਵਗੈਰਾ ਕੀਤੀ ਤੇ ਉਦੋਂ ਅਸੀਂ ਸੁਣਦੇ ਹੁੰਦੇ ਸੀ ਕਿ ਯਾਰ ਬਾਜਵੇ ਵਰਗਿਆਂ ਦਾ ਟਾਈਮ ਸੀਗਾ ਤੇ ਉਦੋਂ ਤਾਂ ਇੰਨਾ ਕੁਝ ਹੁੰਦਾ ਸੀ ਵੀ ਹੁਣ ਤਾਂ ਅਸੀਂ ਬਹੁਤ ਲੀਨੀਅੰਟ ਹਾਂ ਤੇ ਇਹ ਰੈਗਿੰਗ ਤਾਂ ਬਹੁਤ ਕਾਲਜਾਂ ਦੇ ਵਿੱਚ ਜੜ ਰਹੀ ਹੈ ਤੇ ਪਰ ਬਹੁਤੇ ਬੰਦੇ ਕਹਿੰਦੇ ਨੇ ਕਿ ਰੈਗਿੰਗ ਬੰਦੇ ਨੂੰ ਬੰਦਾ ਬਣਾ ਦਿੰਦੀ ਆ।
3: ਰੈਗਿੰਗ ਸਰ ਬਣਾ ਦਿੰਦੀ ਆ, ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਉਦੋਂ ਉਹਦਾ ਤਰੀਕਾ ਬਹੁਤ ਗਲਤ ਸੀਗਾ ਜੀ। ਮਤਲਬ ਬੰਦੇ ਨੂੰ ਆਪਣੀਆਂ ਨਜ਼ਰਾਂ ਜੀ ਉਹ ਸ਼ਬਦ ਬੋਲਣ ਨੂੰ ਕਹਿਣਾ, ਉੱਚੀ ਕਹਿਣਾ ਕਿ ਤੁਸੀਂ, ਮੈਂ ਤੁਹਾਨੂੰ ਇੱਕ ਬਿਨਾਂ ਬੋਲੇ ਐਗਜ਼ਾਮਪਲ ਦਿੰਦਾ ਕਿ ਇੱਕ ਸਿੱਕਾ ਰੱਖ ਦਿੱਤਾ ਸੀ ਮੇਰੇ ਉਹਨਾਂ ਨੇ, ਸਿੱਕਾ ਰੱਖ ਦਿੱਤਾ ਦੋਨੇ ਪਾਸੇ ਮੈਨੂੰ ਤਾਂ ਇੱਕ ਮੇਰਾ ਨਾਲ ਸੀ ਮੁੰਡਾ ਜਿਹੜਾ ਨਵਾਂ ਐਡਮਿਸ਼ਨ ਸੀਗੀ, ਔਰ ਉਹ ਕਹਿ ਰਹੇ ਸੀਗੇ ਕਿ ਤੁਸੀਂ ਇੱਕ ਸ਼ਬਦ ਬੋਲਣਾ ਔਰ ਐਡੀ ਉੱਚੀ ਤੁਹਾਡੇ ਮੂੰਹ ਦੇ ਵਿੱਚੋਂ ਹਵਾ ਨਿਕਲਣੀ ਚਾਹੀਦੀ ਕਿ ਸਿੱਕਾ ਦੂਜੇ ਪਾਸੇ ਜਾਵੇ।
0: ਸਮਝ ਗਏ?
3: ਤੇ ਦੂਜੇ ਨੂੰ ਵੀ ਕਹਿ ਦਿੰਦਾ ਕਿ ਤੂੰ ਇਹਦੇ ਨਾਲ ਵੀ ਉੱਚੀ ਉਹ ਸ਼ਬਦ ਬੋਲਣਾ ਤੇ ਸਿੱਕਾ ਇਹਦੇ ਵੱਲ ਨੂੰ ਆਵੇ।
0: ਠੀਕ ਹੈ ਜੀ, ਠੀਕ ਹੈ, ਸਮਝ ਗਏ।
3: ਮਤਲਬ ਬਹੁਤ ਗਲਤ ਤਰੀਕੇ ਨਾਲ ਸੀਗਾ। ਬਾਕੀ ਉਦਾਂ ਮਾਹੌਲ ਬਹੁਤ ਸੀਗਾ, ਦੋ ਗਰੁੱਪ ਹੁੰਦੇ ਸੀ, ਲੜਾਈਆਂ ਬਹੁਤ ਹੁੰਦੀਆਂ ਸੀ ਜਦੋਂ। ਇੱਕ ਸੀਗਾ ਸੋਲ ਗਰੁੱਪ ਹੁੰਦਾ ਸੀ ਜੀ, ਇੱਕ ਹੋਰ ਗਰੁੱਪ ਹੁੰਦਾ ਸੀ। ਦੋਨਾਂ ਗਰੁੱਪ ਦੀਆਂ ਬਹੁਤ ਜ਼ਿਆਦਾ ਲੜਾਈਆਂ ਹੁੰਦੀਆਂ ਸੀ ਜੀ ਪ੍ਰਧਾਨਗੀ ਵਾਸਤੇ ਜਾਂ ਉਦਾਂ ਨਾ
0: ਜੀ ਜੀ। ਪਰ ਜਿਹੜੇ ਜੀਐਨਏ ਤੋਂ ਪੜ੍ਹੇ ਨੇ ਪਰ ਉਹ ਇੱਕ ਅਲੱਗ ਤਰ੍ਹਾਂ ਦੇ ਪਹਿਚਾਣ ਵੀ, ਕਈ ਵਾਰ ਨਾ ਅਸੀਂ ਬੰਦਿਆਂ ਨੂੰ ਮਿਲਦੇ ਆ ਉਹ ਗੁਰੂ ਨਾਨਕ ਦੇਵ ਤੋਂ ਉਹ ਜੀਐਨਏ ਕਾਲਜ ਤੋਂ ਪੜ੍ਹੇ, ਅਲੱਗ ਹੀ ਬੰਦਿਆਂ ਦਾ ਪਤਾ ਲੱਗ ਜਾਂਦਾ ਰਹੇ ਜੀਐਨਏ ਵਾਲਾ ਲੱਗਦਾ।
3: ਬਿਲਕੁਲ ਜੀ ਬਿਲਕੁਲ, ਕਿਉਂਕਿ ਪੜ੍ਹਾਈ ਦਾ ਲੈਵਲ ਹੀ ਬਹੁਤ ਵਧੀਆ ਸੀਗਾ ਜੀ, ਬਹੁਤ ਜ਼ਿਆਦਾ ਵਧੀਆ ਪੜ੍ਹਾਈ ਹੁੰਦੀ ਸੀ ਉਸ ਟਾਈਮ ਤੇ। ਬਾਕੀ ਇਹ ਥੋੜਾ ਮਾਹੌਲ ਹੁੰਦਾ ਸੀ, ਕਾਲਜ ਕੁਛ ਦਿਨ ਬੰਦ ਰਹਿਣਾ ਕੁਛ ਦਿਨ ਚੱਲਦਾ ਰਹਿਣਾ ਤੇ, ਬਟ ਉਦਾਂ ਓਵਰਆਲ ਬਹੁਤ ਵਧੀਆ ਸੀ।
0: ਸ਼ੁਕਰੀਆ ਜੀ, ਥੈਂਕ ਯੂ। ਤੁਸੀਂ ਹੋਸਟਲ ਚ ਰਹੇ ਹੋ ਜਾਂ ਕਿੱਥੇ ਆਪਣਾ?
3: ਮੈਂ ਹੋਸਟਲ ਆ ਜੀ, ਮੈਂ ਉਦਾਂ ਐਕਚੁਅਲੀ ਟਾਂਡਾ ਮੇਰਾ ਹੈਗਾ ਡਿਸਟ੍ਰਿਕਟ ਹੁਸ਼ਿਆਰਪੁਰ ਚ, ਉਦਾਂ ਮੈਂ ਹੋਸਟਲ ਆ ਜੀ।
0: ਠੀਕ ਹੈ ਜੀ, ਸ਼ੁਕਰੀਆ ਭਾਈ ਜੀ, ਧੰਨਵਾਦ ਕਾਲ, ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਵੀ ਦੋਸਤੋ ਆਪਦੇ ਆਪਦੇ ਕਾਲਜ ਦਾ ਕਿੱਸਾ ਜ਼ਰੂਰ ਸਾਂਝੇ ਕਰਿਓ। ਤੁਸੀਂ ਬਹੁਤ ਲੋਕ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੜ੍ਹੇ ਨੇ ਉਹ ਕਹਿੰਦੇ ਆ ਵੀ ਯੂਨੀਵਰਸਿਟੀ ਦੀ ਮੌਜ ਨਹੀਂ ਲੱਭਣੀ ਮੁੜ ਕੇ, ਉਹ ਚਾਹੇ ਲੁਧਿਆਣਾ PAU ਯੂਨੀਵਰਸਿਟੀ ਆ, ਪਟਿਆਲਾ ਪੰਜਾਬੀ ਯੂਨੀਵਰਸਿਟੀ ਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ, ਜਾਂ ਫਿਰ ਤੁਸੀਂ ਅੰਮ੍ਰਿਤਸਰ ਖਾਲਸਾ ਕਾਲਜ ਦੇ ਵਿੱਚ ਪੜ੍ਹੇ ਹੋ, ਤੁਸੀਂ ਜਿਹੜੇ ਵੀ ਕਾਲਜ ਦੇ ਵਿੱਚ ਪੜ੍ਹੇ ਹੋ ਸਾਨੂੰ ਇੱਕ ਵਾਰੀ ਜ਼ਰੂਰ ਦੱਸੋ ਕਿਹੜੇ ਕਾਲਜ 'ਚ ਪੜ੍ਹੇ ਹੋ ਅਤੇ ਕਿੱਦਾਂ ਦਾ ਮਾਹੌਲ ਸੀ। ਸਟੂਡੀਓ ਦਾ ਨੰਬਰ ਆ 416-233-7368, 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਸਾਡੇ ਨਾਲ ਬਾਈ ਸੁੱਖ ਜੀ ਨੇ, ਜਿੱਥੇ ਕਿ ਐਨਵਰਸਰੀ ਸੇਲ ਚੱਲ ਰਹੀ ਆ ਫਰਨੀਚਰ 'ਤੇ। ਬਾਈ ਜੀ ਸਾਨੂੰ ਜਾਣਕਾਰੀ ਦੇਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲ ਸਰ। ਬਿਲਕੁਲ ਐਨਵਰਸਰੀ ਸਪੈਸ਼ਲ ਅੱਜ ਪ੍ਰਾਈਜ਼ ਦਿੱਤੀਆਂ ਜਾ ਰਹੀਆਂ, ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ। ਐਨਵਰਸਰੀ ਸਪੈਸ਼ਲ ਦੇ ਨਾਲ ਪ੍ਰਾਈਜ਼ ਦਾ ਲੋਐਸਟ ਮਿਲਣੀਆਂ, ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ ਤੇ ਅੱਜ ਲਾਸਟ ਐਂਡ ਫਾਈਨਲ ਕਾਲ ਫੋਰ ਦਾ ਐਨਵਰਸਰੀ ਸੇਲ। ਸੋ ਜ਼ਰੂਰ ਇੱਕ ਚੱਕਰ ਲਾਓ, ਐਡਰੈਸ ਨੋਟ ਕਰ ਲਓ, 6085 ਟੋਮਗਨ ਰੋਡ, 6685 ਟੋਮਗਨ ਰੋਡ, 6085 ਟੋਮਗਨ ਟੋਮਗਨ ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਉਹਦੀ ਡੀਲ ਦੇਣ ਲੱਗਿਆਂ, ਕੜਾਕੇ ਕੱਢਵੀਂ ਪ੍ਰਾਈਜ਼ ਆਉਣ ਲੱਗੀ ਆ। ਸ਼ਾਮ 7 ਵਜੇ ਤੱਕ ਆ ਕੇ ਡੀਲ ਨੂੰ ਹੋਲਡ ਤੇ ਸੋਲਡ ਕਰ ਲੈਣਾ ਤੁਸੀਂ ਪਰਿਵਾਰਾਂ ਨੇ। ਜਿਹਨਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਮਾਸਟਰ ਬੈਡਰੂਮ ਬੈਡਰੂਮ ਸੈੱਟ ਦੀ ਡੀਲ ਦੇਣ ਲੱਗਿਆਂ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਕਿੰਗ ਸਾਈਜ਼ ਦਾ ਬੈੱਡ LED ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਲੈਕਰ ਫਿਨਿਸ਼ ਦਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ, ਮਿਰਰ ਦੇ ਵਿੱਚ LED ਲਾਈਟਾਂ, ਡਰੈਸਰ ਦੇ ਕੇ ਥੱਲੇ LED ਲਾਈਟਾਂ, ਨਾਈਟ ਸੈਂਡ ਦੇ ਵਿੱਚ LED ਲਾਈਟਾਂ, ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਨਾ 3500, ਨਾ 3000, ਨਾ 2500, ਨਾ 2100, ਨਾ 2000, ਪੂਰਾ ਬੈਡਰੂਮ ਸੈੱਟ ਸ਼ਾਮ 7 ਵਜੇ ਤੱਕ ਪਹੁੰਚਿਓ, ਪੂਰੇ ਦਾ ਪੂਰਾ ਬੈਡਰੂਮ ਸੈੱਟ $1699, $1699, ਬਾਹਰ ਸ਼ਾਮ 7 ਵਜੇ ਤੱਕ ਪਹੁੰਚਣਗੇ। ਐਨੀਵਰਸਰੀ ਦਾ ਤੋਹਫਾ ਪੂਰਾ ਬੈਡਰੂਮ ਸੈੱਟ 1699 ਦਾ ਵਿੱਚ ਕਿੰਗ ਸਾਈਜ਼ ਦਾ ਪੂਰਾ ਬੈਡਰੂਮ ਸੈੱਟ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਸ਼ਾਮ 7 ਵਜੇ ਤੱਕ ਐਨੀਵਰਸਰੀ ਸੇਲ ਦਾ ਤੇ ਤੋਹਫਿਆਂ ਦਾ ਫਾਇਦਾ ਲੈ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਰੀ ਟੋਮਗਨ ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੋਮਗਨ ਰੋਡ ਦੇ ਉੱਪਰ ਲੱਗੀ ਹੋਈ ਆ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਸੇਲ।

0: ਵੈਸੇ ਇਹ ਆਰਟਿਸਟ ਹਰ ਇੱਕ ਦੀ ਪਸੰਦ ਆ, ਪਰਿਵਾਰਾਂ ਦੀ, ਯੂਥ ਦੀ ਪਸੰਦ। ਹਸਤਿੰਦਰ ਭਦੌੜ ਦਾ ਇਹ ਆਰਟਿਸਟ ਤੇ ਭਦੌੜ ਤੋਂ ਅਬਰਾਡ ਹੁਣ ਆ ਰਹੇ ਆ ਬ੍ਰੈਂਪਟਨ ਦੇ ਵਿੱਚ। ਅਗਸਤ 22 ਨੂੰ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਸੀ ਏ ਸੈਂਟਰ ਦੇ ਵਿੱਚ ਅਗਸਤ 22 ਨੂੰ, ਜਿਹਦੀਆਂ ਟਿਕਟਾਂ ਟਿਕਟ ਮਾਸਟਰ .ca ਤੇ ਨੇ ਤਕਰੀਬਨ 1,000-1,200 ਟਿਕਟ ਹੀ ਜਿਹੜੀ ਬਾਕੀ ਰਹਿ ਗਈ ਆ, ਅਤੇ ਤਕਰੀਬਨ 3,350 ਟਿਕਟ ਆਲਰੇਡੀ ਸੋਲਡ ਹੋ ਚੁੱਕੀ ਹੈ। ਸੋ ਲਿਮਿਟਡ ਟਿਕਟਾਂ ਬਾਕੀ ਨੇ, ਤੁਸੀਂ ਟਿਕਟ ਮਾਸਟਰ .ca ਤੋਂ ਜਾ ਕੇ ਟਿਕਟਾਂ ਲੈ ਸਕਦੇ ਹੋ। ਜੇ ਫਿਜ਼ੀਕਲ ਟਿਕਟਾਂ ਚਾਹੀਦੀਆਂ ਨੇ ਮੈਨੂੰ ਕਾਲ ਕਰ ਸਕਦੇ ਹੋ 647-921-2032 647-921-2032। ਇਸ ਸ਼ੋਅ ਦੇ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਰਾਊਡ ਹੋਊਗਾ, ਉੱਥੇ ਹੀ ਬਿਜ਼ਨਸਮੈਨ ਲਈ ਵੀ ਚੰਗੀ ਓਪਰਚੁਨਿਟੀ ਆ। ਸਤਿੰਦਰ ਵਰਗੇ ਸ਼ੋਅ ਜੋ ਇਸ ਸਾਲ ਦਾ ਸਭ ਤੋਂ ਵੱਡਾ ਸ਼ੋਅ ਹੋਣ ਜਾ ਰਿਹਾ, ਅਤੇ ਇਹਦੇ ਵਿੱਚ ਆਪਣੇ ਬਿਜ਼ਨਸ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ, ਸਪੋਂਸਰਸ਼ਿਪ ਓਪਰਚੁਨਿਟੀ ਦੇ ਲਈ ਵੀ ਤੁਸੀਂ ਕਾਲ ਕੀਤੀ ਜਾ ਸਕਦੀ ਹੈ 647-921-2032 647-921-2032 647-921-2032 ਟਿੰਸਾ ਸਾਹਿਬ ਦਾ ਮੈਪਲ ਕਲੀਨਿਕ ਤੋਂ, ਜੋ ਕਿ ਟਿੰਸਾ ਸਾਹਿਬ ਤੁਹਾਡੀ ਕੰਪਨੀ ਦਾ ਚਰਚਾ, ਇੱਕ ਵੱਡੀ ਕਾਰਪੋਰੇਟ ਕੰਪਨੀ ਹੈ, ਜਿਹਦੇ ਵਿੱਚ ਤੁਸੀਂ ਦੱਸਿਆ ਸੀ ਕਿ ਇਹ ਉਹ ਮੈਨੂੰ ਨਾਮ ਭੁੱਲ ਜਾਂਦਾ ਡਨ ਐਂਡ ਬ੍ਰੈਡ ਸ਼ੀਟ।
1: ਹਾਂਜੀ ਹਾਂਜੀ।
0: ਸੋ ਇਹ ਹੁੰਦਾ ਕੀ ਹੈ, ਇੱਕ ਵਾਰੀ ਇਹਦੇ ਬਾਰੇ ਦੱਸੋ, ਕਿਉਂਕਿ ਨਾ ਦੋਸਤੋ ਇੱਕ ਕੰਮ ਹੁੰਦਾ, ਕੋਈ ਬੰਦਾ ਬਹੁਤ ਇਸ ਇੰਡਸਟਰੀ ਦੇ ਵਿੱਚ ਨਾ ਕੁੜੀਆਂ ਮੁੰਡੇ ਨੇ ਇੰਡੀਪੈਂਡੈਂਟ ਤੌਰ 'ਤੇ ਜਿਨ੍ਹਾਂ ਨੇ ਮਾਰਕੀਟ ਪਲੇਸ 'ਤੇ ਪਾਇਆ ਹੋਇਆ ਕਿ ਅਸੀਂ ਤੁਹਾਡਾ ਹਾਊਸ ਕਲੀਨਿੰਗ ਕਰ ਦਾਂਗੇ $100 ਦੇ ਵਿੱਚ, ਕਰ ਦਾਂਗੇ $70 'ਚ, ਕਰ ਦਾਂਗੇ $200, ਜੋ ਵੀ ਉਹਨਾਂ ਦਾ ਪਾਇਆ ਹੁੰਦਾ।
1: ਹਾਂਜੀ।
0: ਉਹਨਾਂ ਕੋਲ ਕੋਈ ਉਹਨਾਂ ਦੀ ਕੰਪਨੀ ਰਜਿਸਟਰਡ ਨਹੀਂ ਹੈਗੀ, ਕੋਈ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੈਗਾ, ਕੋਈ ਉਹ ਜਸਟ ਇੱਕ ਇੰਡੀਪੈਂਡੈਂਟ ਕਿ ਚਲ ਆਪਾਂ ਘਰ ਬੈਠੇ ਹਾਂ, ਆਪਾਂ ਜਾ ਕੇ ਕਿਸੇ ਦੀ ਸਫਾਈ ਕਰਿਆ, ਉਹਦੇ ਵਿੱਚ ਘਰ ਤੁਹਾਡੇ ਕੋਈ ਗਲਤ ਕੈਮੀਕਲ ਯੂਜ਼ ਕਰ ਲਿਆ, ਉਹਦੇ ਨਾਲ ਕੋਈ ਅਪਲਾਇੰਸ ਖਰਾਬ ਹੋ ਗਿਆ, ਕੋਈ ਤੁਹਾਡਾ ਟੁੱਟ ਭੱਜ ਹੋ ਗਈ, ਉਹ ਉਹਨਾਂ ਨੂੰ ਆਪਾਂ ਕੁਛ ਨਹੀਂ ਕਰ ਸਕਦੇ ਕਿਉਂਕਿ ਉਹ ਰਜਿਸਟਰਡ ਹੀ ਨਹੀਂ ਹੈਗੇ, ਉਹਨਾਂ ਦਾ ਬਿਜ਼ਨਸ ਰਜਿਸਟਰਡ ਹੀ ਨਹੀਂ ਹੈਗਾ। ਅਤੇ ਇਹਦੇ ਓਪੋਜਿਟ ਦਾ ਮੈਪਲ ਕਲੀਨਿੰਗ ਆ, ਜਿਹੜੀ ਕਿ ਪ੍ਰੋਪਰ ਇੱਕ ਕਾਰਪੋਰੇਟ ਕੰਪਨੀ, ਐਂਡ ਇਹ ਕਲੀਨਿੰਗ ਕੰਪਨੀਆਂ ਦੇ ਵਿੱਚ ਵੀ ਜਿਹੜੇ ਰੈਂਕ ਹੁੰਦੇ ਨੇ, ਇਹਦੇ ਵਿੱਚ ਇੱਕ ਡਨ ਐਂਡ ਬ੍ਰੈਡ ਸ਼ੀਟ ਜੋ ਇਸ ਦਾ ਮਾਪਦੰਡ ਹੀ ਆ, ਜਿਹੜਾ ਇਹ ਪ੍ਰੋਪਰ ਕੰਪਨੀ ਇੱਕ ਕੰਮ ਕਰਦੀ ਆ ਉਹ ਇਸ ਸਰਟੀਫਿਕੇਸ਼ਨ ਨੂੰ ਲੈਂਦੀ ਆ, ਅਤੇ ਜਿਹੜੀ ਆ ਕੰਪਨੀ ਆ ਇਹ ਡਨ ਐਂਡ ਬ੍ਰੈਡ ਸ਼ੀਟ ਦੇ ਵਿੱਚ ਰਜਿਸਟਰਡ ਹੁੰਦੀਆਂ ਨੇ, ਇਹ ਇਹਨਾਂ ਦਾ ਇੱਕ ਨੰਬਰ ਹੁੰਦਾ, ਉਹ ਕੰਪਨੀਆਂ ਐਲੀਜੀਬਲ ਹੁੰਦੀਆਂ ਨੇ ਸਰਕਾਰੀ ਕੰਟਰੈਕਟਸ ਦੇ ਲਈ, ਬੈਂਕਾਂ ਦੇ ਲਈ, ਜਾਂ ਕੁਛ ਅਜਿਹੇ ਅਦਾਰਿਆਂ ਦੇ ਵਿੱਚ ਜਿੱਥੇ ਕੋਈ ਆਮ ਬੰਦਾ ਨਹੀਂ ਜਾ ਸਕਦਾ। ਸੋ ਦਾ ਮੈਪਲ ਕਲੀਨਿੰਗ ਟਰੱਸਟ ਦਾ, ਜਿਵੇਂ ਆਪਾਂ ਕਹਿ ਸਕਦੇ ਹਾਂ, ਦੂਜਾ ਨਾਮ ਦਾ ਮੈਪਲ ਕਲੀਨਿੰਗ ਆ। ਸਭ ਤੋਂ ਪਹਿਲੀ ਚੀਜ਼ ਇੱਥੇ ਆਪਾਂ ਨੂੰ ਹੁੰਦਾ ਯਾਰ, ਜਦੋਂ ਕਲੀਨਿੰਗ ਵਾਲੇ ਕੋਈ ਬੰਦਾ ਆਊਗਾ, ਕੌਣ ਆਊਗਾ, ਕਿੱਦਾਂ ਦਾ ਬੰਦਾ ਆਊਗਾ। ਸੋ ਇੱਥੇ ਪ੍ਰੋਪਰ ਜਿਹੜਾ ਹਰ ਇੱਕ ਇਹ ਸਟਾਫ ਹਾਇਰ ਕਰਦੇ, ਉਹਨਾਂ ਦੇ ਬੈਕਗਰਾਊਂਡ ਚੈੱਕ ਕੀਤਾ ਜਾਂਦਾ, ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇ ਕੇ, ਇਹ ਨਹੀਂ ਹੈਗਾ ਕਿ ਤੁਹਾਡੇ ਘਰ ਆ ਕੇ ਇਹਨਾਂ ਨੂੰ ਕੰਮ ਸਿਖਾਉਣਗੇ, ਪ੍ਰੋਪਰ ਐਕਸਪੀਰੀਅੰਸ ਬੰਦੇ ਘਰ ਆ ਕੇ ਜਿਹੜੇ ਸਫਾਈ ਕਰਦੇ ਨੇ। ਐਂਡ ਬਾਈ ਜੀ ਦੱਸੋ ਹੋਰ ਜਾਣਕਾਰੀ।
1: ਹਾਂਜੀ ਸਰ, ਜਿਹੜੀ ਡਨ ਐਂਡ ਬ੍ਰੈਡ ਸਟਰੀਟ ਹੈ ਜੀ, ਇੱਕ ਤਰ੍ਹਾਂ ਨਾਲ ਜਿਵੇਂ ਆਪਣੇ ਇੰਡੀਵਿਜੁਅਲ ਦਾ ਕ੍ਰੈਡਿਟ ਸਕੋਰ ਹੁੰਦਾ, ਉੱਦਾਂ ਹੀ ਕੰਪਨੀਆਂ ਦਾ ਕ੍ਰੈਡਿਟ ਸਕੋਰ ਹੁੰਦਾ ਆ। ਇਹਦੇ ਵਿੱਚ ਸਾਰੀ ਮਤਲਬ ਕਿ ਵੀ ਡੀਟੇਲ ਹੁੰਦੀ ਹੈ ਕੰਪਨੀ ਦੀ, ਕਿੰਨਾ ਕੁ ਕੰਪਨੀ ਦਾ ਰੈਵੀਨਿਊ ਹੈ, ਕਿੱਥੇ ਕੁ ਕੰਪਨੀ ਰੈਂਕ ਕਰਦੀ ਹੈ, ਮਤਲਬ ਕਿ ਵੀ ਇੱਕ ਬੈਕਗਰਾਊਂਡ ਚੈੱਕ ਹੁੰਦਾ ਵੀ ਇਹ ਲੈਜੀਟੀਮੇਟ ਕੰਪਨੀ ਹੈਗੀ ਵੀ ਹੈ ਜਾਂ ਨਹੀਂ ਹੈ। ਉਹ ਇੱਕ ਜਿਹੜੇ ਡਨ ਐਂਡ ਬ੍ਰੈਡ ਸਟਰੀਟ ਆ ਉਹ ਪੂਰਾ ਪ੍ਰੋਪਰ ਆਪਣੀ ਪੜਤਾਲ ਕਰਕੇ ਫਿਰ ਉਹ ਕੰਪਨੀ ਨੂੰ ਨੰਬਰ ਇਸ਼ੂ ਕਰਦੇ ਆ, ਅਤੇ ਉਹ ਨੰਬਰ ਆਪਾਂ ਨੇ ਕਿਤੇ ਵੀ ਕੋਈ ਕੰਟਰੈਕਟ ਲੈਣਾ ਤਾਂ ਉਹ ਨੰਬਰ ਦੀ ਜ਼ਰੂਰਤ ਪੈਂਦੀ ਹੈ। ਇਹ ਤਾਂ ਹੋ ਗਈ ਜੀ ਗੱਲ ਲੈਜੀਟੀਮੇਸੀ ਦੀ। ਹੁਣ ਜੇ ਗੱਲ ਕਰੀਏ ਕੁਆਲਿਟੀ ਦੀ, ਕੁਆਲਿਟੀ ਸਾਡੀ ਇੱਕ ਨੰਬਰ ਆ। ਜੇ ਕੋਈ ਵੀ ਸਾਨੂੰ ਬੀਟ ਕਰ ਦੇਵੇ ਤਾਂ ਸਰ ਵੈਸੇ ਕਹਿਣਾ ਮਾੜਾ ਹੁੰਦਾ, ਪਰ ਅਸੀਂ ਚੈਲੰਜ ਹੀ ਕਰ ਰਹੇ ਹਾਂ ਕੁਆਲਿਟੀ ਦੇ ਮੁਤਾਬਕ। ਤਾਂ ਕਿਉਂਕਿ ਕੁਆਲਿਟੀ ਕਿਵੇਂ ਬਣਦੀ ਹੈ ਜੀ, ਕੁਆਲਿਟੀ ਬਣਦੀ ਹੈ ਜਦੋਂ ਜਿਹੜੀ ਤੁਹਾਡੀ ਟੀਮ ਗਰਾਊਂਡ 'ਤੇ ਫੀਲਡ ਦੇ ਵਿੱਚ ਵਰਕ ਕਰ ਰਹੀ ਹੈ ਉਹਨੂੰ ਨੌਲੇਜ ਹੋਣਾ ਪ੍ਰੋਪਰ ਜ਼ਰੂਰੀ ਹੈ। ਹਰ ਕੋਈ ਅੱਜ ਸੋਚਦਾ ਹੈ ਕਿ ਵੀ ਮੈਂ ਕਲੀਨਿੰਗ ਕਰ ਲੂੰਗਾ, ਬਟ ਕਲੀਨਿੰਗ ਨੂੰ ਆਪਾਂ ਬਹੁਤ ਲਾਈਟਲੀ ਲੈ ਲੈਂਦੇ ਹਾਂ। ਇਹ ਲਾਈਟਲੀ ਲੈਣ ਵਾਲੀ ਜੋਬ ਹੈ ਨਹੀਂ ਸਰ। ਉਹ ਕਿੱਦਾਂ ਨਹੀਂ ਹੈਗੀ, ਕਿਉਂਕਿ ਜੇ ਆਪਾਂ ਨੂੰ ਕੈਮੀਕਲ ਕਿਤੇ ਵੀ ਯੂਜ਼ ਕਰਨਾ ਜਾਂ ਕਿਹੜੇ ਪੈਟਰਨ ਨਾਲ ਆਪਾਂ ਨੇ ਕਲੀਨ ਕਰਨਾ ਆ ਉਹਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਅਤੇ ਅਸੀਂ ਪ੍ਰੋਪਰ ਆਪਣੀ ਟੀਮ ਨੂੰ ਪਹਿਲਾਂ ਕਲਾਸਰੂਮ ਦੇ ਵਿੱਚ ਟ੍ਰੇਨਿੰਗ ਦਿੰਦੇ ਹਾਂ ਵੀ ਕਿਹੜਾ ਕੈਮੀਕਲ ਕਿੱਥੇ ਯੂਜ਼ ਕਰਨਾ ਅਤੇ ਕਿਹੜੀ ਕੈਮੀਕਲ ਦੀ ਕਿੱਥੇ ਹੀ ਵਰਤੋਂ ਹੋ ਸਕਦੀ ਹੈ। ਇਹ ਤੋਂ ਇਲਾਵਾ ਗੱਲ ਆ ਗਈ ਜੀ, ਹੁਣ ਜੇ ਆਪਾਂ ਡੀਪ ਕਲੀਨ ਐਕਸਪਲੇਨ ਕਰੀਏ, ਡੀਪ ਕਲੀਨ ਆਪਾਂ ਪ੍ਰੋਪਰ ਘਰ ਦਾ ਰੀਸੈੱਟ ਹੋ ਜਾਂਦਾ ਟੋਪ ਟੂ ਬੋਟਮ। ਉਹ ਕਿੱਦਾਂ ਹੁੰਦਾ ਹੈ ਕਿ ਵੀ ਘਰ ਦੇ ਵਿੱਚ ਤੁਹਾਡੇ ਕੋਈ ਵੀ ਪੱਖਾ ਹੈ, ਲਾਈਟ ਫਿਕਸਚਰ ਹੈ, ਉਹਨੂੰ ਟੋਪ ਟੂ ਬੋਟਮ ਪ੍ਰੋਪਰ ਤਰੀਕੇ ਨਾਲ ਵਾਈਪ ਕਰਕੇ ਕਲੀਨ ਕੀਤਾ ਜਾਂਦਾ ਹੈ ਜੀ। ਫਿਰ ਕਿਚਨ ਦੇ ਵਿੱਚ ਡੀ ਗਰੀਸਿੰਗ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਆਪਣੇ ਓਇਲ ਜੰਮਿਆ ਹੁੰਦਾ ਕਿਚਨ ਦੇ ਵਿੱਚ ਕੈਬਨਿਟਸ ਦੇ ਉੱਪਰ, ਜਾਂ ਕਿਚਨ ਕੈਬਨਿਟਸ ਨੇ ਜਿਹੜੇ ਉਹਨਾਂ ਦੇ ਟੋਪ ਹੁੰਦੇ ਆ, ਜਾਂ ਫਰਿੱਜ ਦਾ ਟੋਪ ਹੁੰਦਾ ਹੈ, ਆਪਾਂ ਫਰਿੱਜ ਨੂੰ ਮੂਵ ਕਰਕੇ ਪਿੱਛੋਂ ਕਲੀਨ ਪ੍ਰੋਪਰ ਸਾਡੀ ਟੀਮ ਕਰਦੀ ਹੈ ਜੀ। ਸਟੋਵ ਹੈ, ਸਟੋਵ ਨੂੰ ਅੰਦਰੋਂ ਬਾਹਰੋਂ ਕਲੀਨ ਕਰਕੇ ਪਿੱਛੋਂ ਮੂਵ ਕਰਕੇ ਪ੍ਰੋਪਰ ਕਲੀਨ ਕੀਤਾ ਜਾਂਦਾ ਹੈ। ਅਤੇ ਜਦੋਂ ਕਿਚਨ ਦੀ ਡੀਗਰੀਸਿੰਗ ਹੋ ਜਾਂਦੀ ਹੈ, ਉਹ ਤੋਂ ਬਾਅਦ ਜਿਹੜੀ ਆਪਣੇ ਸਾਊਥ ਏਸ਼ੀਅਨ ਫੈਮਿਲੀਜ਼ ਦੇ ਵਿੱਚ ਮਸਾਲਿਆਂ ਦੀ ਪ੍ਰੋਬਲਮ ਆਉਂਦੀ ਹੈ ਸਮੈਲ ਦੀ, ਉਹ ਵੀ ਟੋਟਲੀ ਐਲੀਮੀਨੇਟ ਹੋ ਜਾਂਦੀ ਹੈ ਜੀ। ਫਿਰ ਵਾਸ਼ਰੂਮ ਦੇ ਵਿੱਚ ਜਿਹੜੇ ਸ਼ਾਵਰ ਗਲਾਸ ਨੇ ਉਹਨਾਂ ਦੀ ਡੀਸਕੇਲਿੰਗ ਕੀਤੀ ਜਾਂਦੀ ਹੈ। ਉਹਨਾਂ ਦੀ ਡੀਸਕੇਲਿੰਗ ਕਰਕੇ ਇਕੱਲਾ ਇਹ ਨਹੀਂ ਕਿ ਵੀ ਉਹ ਦੇਖਣ ਨੂੰ ਸੋਹਣੇ ਬਣ ਜਾਂਦੇ ਆ, ਦੁਬਾਰਾ ਸ਼ੀਸ਼ੇ ਚਮਕਦੇ ਆ, ਨਾਲ ਉਹ ਹੈਲਦੀ ਇਨਵਾਇਰਮੈਂਟ ਵੀ ਬਣ ਜਾਂਦਾ ਜੀ। ਹੈਲਦੀ ਇਨਵਾਇਰਮੈਂਟ ਬਣਦਾ ਹੈ ਜਦੋਂ ਆਪਾਂ ਉਹਨਾਂ ਦੇ ਉੱਪਰ ਜਿਹੜਾ ਮਟੀਰੀਅਲ ਜੰਮਿਆ ਹੋਇਆ ਉਹਨੂੰ ਲਾ ਦਿੰਦੇ ਹਾਂ, ਕਿਉਂਕਿ ਉਹਦੇ 'ਤੇ ਹੋਰ ਅਨਹਾਈਜਨਿਕ ਚੀਜ਼ਾਂ ਜੰਮ ਕੇ ਵੀ ਅਨਹਾਈਜਨਿਕ ਹੋ ਜਾਂਦਾ ਕੰਮ। ਫਿਰ ਜਿਹੜਾ ਬਾਥਰੂਮ ਦੇ ਫੈਨ ਨੇ, ਫੈਨ ਦਾ ਕਵਰ ਉਤਾਰ ਕੇ ਕਵਰ ਨੂੰ ਵਾਸ਼ ਕੀਤਾ ਜਾਂਦਾ ਹੈ ਜੀ। ਅਤੇ ਜਿਹੜੇ ਵਾਸ਼ਰੂਮ ਦੇ ਫੈਨ ਹੈ, ਫੈਨ ਦੇ ਅੰਦਰੋਂ ਉਹਨੂੰ ਕਲੀਨ ਕੀਤਾ ਜਾਂਦਾ ਹੈ। ਪ੍ਰੋਪਰ ਜਿਹੜੇ ਕਰਵਾਈਸ ਬ੍ਰੱਸ਼ ਹੁੰਦੇ ਨੇ ਉਹਨਾਂ ਦੇ ਨਾਲ ਉਹਦੇ ਵਿੱਚੋਂ ਮਿੱਟੀ ਕੱਟਾ ਕੱਢ ਕੇ ਉਹਨਾਂ ਦੀ ਦੁਬਾਰਾ ਤੋਂ ਐਫੀਸ਼ੀਐਂਸੀ ਨੂੰ ਰੀਸਟੋਰ ਕੀਤਾ ਜਾਂਦਾ ਹੈ। ਅਤੇ ਮੋਲਡ ਦੀ ਬਹੁਤ ਪ੍ਰੋਬਲਮ ਆ ਜਾਂਦੀ ਹੈ, ਮੋਲਡ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਅਤੇ ਫਿਰ ਆਪਣੇ ਜਿਹੜੇ ਰੈਂਟਲ ਪ੍ਰੋਪਰਟੀਆਂ ਦੇ ਵਿੱਚ ਬਹੁਤ ਵਾਰ ਇਹ ਪ੍ਰੋਬਲਮ ਆਉਂਦੀ ਹੈ ਵੀ ਕਈ ਕਈ ਸਾਲ ਫਰਨੀਚਰ, ਜਾਂ ਕਹਿ ਲਓ ਆਪਾਂ ਜ਼ਿਆਦਾ ਬੈੱਡ ਬੇਸਬੋਰਡ ਜਿਹੜਾ ਯੂਜ਼ ਕਰਦੇ ਹਾਂ ਮੈਟਰਸ ਦੇ ਹੇਠਾਂ, ਜਿਹੜਾ ਬੋਕਸ ਹੁੰਦਾ ਹੈ, ਉਹ ਜਗ੍ਹਾ ਨੂੰ ਆਪਾਂ ਕਦੇ ਮੂਵ ਹੀ ਨਹੀਂ ਕਰਦੇ। ਉਹਨੂੰ ਮੂਵ ਕਰਕੇ ਕਲੀਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ।
0: ਮੈਂ ਦੇਖਿਆ ਬਹੁਤ ਗਰਾਜ, ਬਹੁਤ ਲੋਕਾਂ ਦੇ ਜਿਕਲ ਕਲੀਨ ਨਹੀਂ ਹੁੰਦੇ।
1: ਹਾਂਜੀ ਬਿਲਕੁਲ,
0: ਕਈਆਂ ਦੇ ਬੈਕ ਯਾਰਡ ਪ੍ਰੋਪਰ ਮੇਨਟੇਨ ਨਹੀਂ ਹੁੰਦੇ, ਸਾਈਡ ਵਾਕਾਂ ਤੇ ਉਹ ਵੈਸੀ ਕਿਸੇ ਤਰ੍ਹਾਂ ਦਾ ਜੰਕ ਜਿਹਾ ਪਿਆ ਹੁੰਦਾ।
1: ਹਾਂਜੀ,
0: ਰੈਂਟਲ ਪ੍ਰੋਪਰਟੀਆਂ ਦਾ ਤਾਂ ਇਦੋ ਜਿਵੇਂ ਕਹਿੰਦੇ ਮਾੜਾ ਹਾਲ ਆ। ਐਂਡ ਇਹ ਤੁਸੀਂ ਡੀਪ ਕਲੀਨਿੰਗ ਦੇ ਵਿੱਚ ਸਾਰੀ ਚੀਜ਼ A to Z ਜਿਹੜੀ
1: ਸਾਰਾ ਅੰਦਰੋਂ A to Z ਕਰਦੀ ਹੁੰਦੀ ਹੈ
0: ਦੋਸਤੋ। ਜਿੱਥੇ ਇਹ ਤੁਸੀਂ ਇਹਨਾਂ ਦੀ ਪ੍ਰੋਪਰ ਜਿਹੜੀ ਰਜਿਸਟਰ ਕੰਪਨੀ ਹੈ, ਤੁਸੀਂ ਇਹਨਾਂ ਨੂੰ ਰੈਗੂਲਰ ਬੇਸਿਸ ਤੇ ਕਲੀਨ ਕਰ ਸਕਦੇ ਹੋ। ਬਹੁਤ ਸਾਰੇ ਕਪਲ ਨੇ ਜਿਹੜੇ ਸੁਬਹਾ ਸ਼ਾਮ ਕੰਮ ਕਰਦੇ ਨੇ, ਤੇ ਉਹਨਾਂ ਕੋਲ ਕਲੀਨਿੰਗ ਲਈ, ਕਿਉਂਕਿ ਬੱਚੇ ਨੂੰ ਵੀ ਟਾਈਮ ਦੇਣਾ ਹੁੰਦਾ, ਉਹ ਇਹਨਾਂ ਨੂੰ ਹਾਇਰ ਕਰਦੇ ਨੇ। ਬਹੁਤ ਬਜ਼ੁਰਗ ਜੋੜੇ ਨੇ, ਉਹ ਇਹਨਾਂ ਨੂੰ ਹਾਇਰ ਕਰਦੇ ਨੇ। ਬਹੁਤ ਵੱਡੇ ਘਰ ਨੇ ਜਿੱਥੇ ਸਾਡੀ ਬੀਬੀਆਂ ਬਿਜ਼ੀ ਨੇ, ਜਾਂ ਉੱਥੇ ਇਹ ਕਲੀਨਿੰਗ ਦਾ ਕੰਮ ਰੈਗੂਲਰ ਬੇਸ ਕਰਦੇ ਨੇ, ਕਮਰਸ਼ੀਅਲ ਵੀ ਤੇ ਰੈਗੂਲਰ ਆਪਣਾ ਰੈਜੀਡੈਂਸ਼ੀਅਲ ਵੀ। ਇਹਦੇ ਨਾਲ ਫੁੱਲ ਹਾਊਸ ਡੀਪ ਕਲੀਨਿੰਗ ਆ ਜਾਂਦੀ ਆ, ਪੋਸਟ ਕੰਸਟਰਕਸ਼ਨ ਕਲੀਨਿੰਗ ਆ ਜਾਂਦੀ ਆ, ਵਿੰਡੋ ਕਲੀਨਿੰਗ ਆ ਜਾਂਦੀ ਆ, ਜੰਕ ਰਿਮੂਵ ਆ ਜਾਂਦਾ ਗਾ, ਅਤੇ ਸਾਈਡ ਵਾਕਾਂ ਡਰਾਈਵੇ ਵਾਸ਼ ਆ ਜਾਂਦੇ ਨੇ। ਅੱਛਾ ਬਾਈ ਜੀ, ਜਿਹੜੀਆਂ ਬਾਹਰਲੀ ਸਾਈਡ ਤੋਂ ਵਿੰਡੋਜ਼ ਕਲੀਨ ਕਰਦੇ ਆ,
1: ਹਾਂਜੀ,
0: ਉਹ ਪ੍ਰੈਸ਼ਰ ਵਾਸ਼ ਨਾਲ ਕਰਦੇ?
1: ਸਰ ਜੇ ਕੋਈ ਪ੍ਰੈਸ਼ਰ ਵਾਸ਼ ਨਾਲ ਵੀ ਕਰਵਾਉਣਾ ਚਾਹੇ ਆਪਣੇ ਕੋਲ ਉਹ ਵੀ ਆਪਸ਼ਨ ਹੈਗੀ ਆ, ਬਟ ਅਸੀਂ ਰਿਕਮੈਂਡ ਕਰਦੇ ਹਾਂ ਜਿਹੜਾ 3-stage ਫਿਲਟਰੇਸ਼ਨ ਸਿਸਟਮ ਦੇ ਨਾਲ ਅਸੀਂ ਕਲੀਨ ਕਰਦੇ ਹਾਂ ਵਿੰਡੋਜ਼। ਉਹਦਾ ਕੀ ਫਰਕ ਹੈ ਜੀ? ਜਿਹੜਾ ਪਾਣੀ,
0: ਤੁਸੀਂ ਸੌਫਟ ਵਾਸ਼ ਯੂਜ਼,
1: ਸੌਫਟ ਵਾਸ਼ ਨੂੰ ਅਸੀਂ ਰਿਕਮੈਂਡ ਕਰਦੇ ਹਾਂ।
0: ਮੈਂ ਨਾ ChatGPT ਤੋਂ ਪੜ੍ਹ ਰਿਹਾ ਸੀ, ਉਹ ਕਹਿੰਦੇ ਜਦੋਂ ਆਪਾਂ ਪ੍ਰੈਸ਼ਰ ਵਾਸ਼ ਦੇ ਨਾਲ ਆਪਾਂ ਥੱਲੋਂ ਖੜ ਕੇ ਪ੍ਰੈਸ਼ਰ ਮਾਰ ਕੇ ਵਿੰਡੋ ਕਰਤੀ, ਉਹ ਤਾਂ ਮੋਇਸਚਰ ਖਰਾਬ ਕਰਦਾ ਗਾ, ਜਿਹੜਾ
1: ਖਰਾਬ ਵੀ ਕਰਦਾ ਜੀ, ਪਲੱਸ ਜਿਹੜੇ ਵਾਟਰ ਦੇ ਸਟੇਨ ਹੈ ਉਹ ਸਟਿਲ ਰਹਿ ਜਾਂਦੇ ਆ। ਮਿੱਟੀ ਘੱਟਾ ਜ਼ਰੂਰ ਉੱਡ ਜਾਂਦਾ, ਪਰ ਵਾਟਰ ਦੇ ਸਟੇਨ ਨਹੀਂ ਜਾਂਦੇ। ਉਹ ਕਿੱਦਾਂ ਜਾਂਦੇ ਆ? ਉਹ ਜਾਂਦੇ ਆ ਜਦੋਂ ਪਾਣੀ ਦਾ TDS ਆਪਾਂ 0 ਕਰਕੇ ਪਾਣੀ ਉੱਪਰ ਭੇਜਦੇ ਹਾਂ ਬ੍ਰੱਸ਼ ਦੇ ਵਿੱਚ, ਉਹ ਬ੍ਰੱਸ਼ ਕਲੀਨ ਕਰਦਾ ਵਿੰਡੋ ਨੂੰ। ਤੇ ਪਾਣੀ ਆ ਜਿਹੜਾ ਉਹ ਜਦੋਂ TDS 0 ਹੋਇਆ ਹੁੰਦਾ, ਉਹ 'ਚ ਕੋਈ ਮਿੱਟੀ ਘੱਟਾ ਨਹੀਂ, ਕੁਛ ਨਹੀਂ। ਉਹ ਤੋਂ ਬਾਅਦ ਵਿੰਡੋ ਦੀ ਸ਼ਾਈਨਿੰਗ ਤਾਂ ਵੱਧਦੀ, ਉਹ ਲੰਬੇ ਟਾਈਮ ਲਈ ਉਹ ਚਮਕਦੀਆਂ
0: ਨੇ। ਭਾਵ ਜਿਹੜੀਆਂ ਵਿੰਡੋਜ਼ ਨੇ ਉਹ ਪਹਿਲਾਂ ਤੁਸੀਂ ਫਿਲਟਰ ਕਰਦੇ ਹੋ ਪਾਣੀ ਨੂੰ, TDS 0 ਕਰਦੇ ਹੋ, ਫਿਰ ਸੌਫਟ ਵਾਸ਼ ਤਰੀਕੇ ਨਾਲ ਵਿੰਡੋ।
1: ਹਾਂਜੀ ਹਾਂਜੀ।
0: ਸੋ ਦੋਸਤੋ, ਇਹਨਾਂ ਦਾ ਬੜਾ ਜੈਨੂਨ ਤੇ ਬੜਾ ਇੱਕ, ਜਿਵੇਂ ਕਹਿੰਦੇ ਨਾ ਕਾਰਪੋਰੇਟ ਕੰਪਨੀਆਂ ਦੇ ਵਿੱਚ ਇੱਕ ਹਰ ਚੀਜ਼ ਦਾ ਬਣਿਆ ਹੁੰਦਾ ਸਕੇਜੂਲ ਕਿ ਆਹ ਚੀਜ਼ ਇੱਦਾਂ ਹੋਣੀ ਆ, ਉਹ ਅਕੋਰਡਿੰਗ ਟੂ ਦਾ ਬੁੱਕ ਹੀ ਚੱਲਦੇ ਨੇ। ਐਂਡ ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਣੀ ਸਰਵਿਸ ਬੁੱਕ ਕਰ ਸਕਦੇ ਹੋ ਕਿ ਜੇ ਅੱਜ ਕੋਈ ਤੁਹਾਡੀ ਸਰਵਿਸ ਬੁੱਕ ਕਰਦਾ ਫਾਇਦਾ ਕੀ ਹੈ ਜੀ?
1: ਜੇ ਸਰ ਸਾਡੇ ਸਰੋਤੇ ਕੋਈ ਵੀ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਪਾਉਣਗੇ, ਤਾਂ ਉਹਨਾਂ ਨੂੰ ਡੀਪ ਕਲੀਨ ਦੇ ਨਾਲ, ਹਰ ਇੱਕ ਨੂੰ ਘਰ ਦੀ ਡੀਪ ਕਲੀਨ ਦੇ ਨਾਲ ਵੈਕਿਊਮ ਕਲੀਨਰ ਹੈ ਜਿਹੜਾ ਫ੍ਰੀ, ਜਮਾਂ ਹੀ ਫ੍ਰੀ ਦਿੱਤਾ ਜਾਵੇਗਾ ਜੀ। ਤੇ ਨਾਲ ਹੀ
0: ਡੀਪ ਕਲੀਨਿੰਗ ਦੇ ਨਾਲ,
1: ਹਾਂਜੀ,
0: ਵੈਕਿਊਮ ਕਲੀਨਰ ਹੈਂਡ ਸਾਈਜ਼ ਵਾਲਾ ਛੋਟਾ?
1: ਨਹੀਂ ਸਰ, ਵੱਡਾ ਵੈਕਿਊਮ ਹੈ ਜੀ। ਚਾਹੇ ਤੁਸੀਂ ਉਹਦੇ ਨਾਲ ਹਾਰਡਵੁੱਡ ਫਲੋਰ ਕਲੀਨ ਕਰੋ, ਚਾਹੇ ਕਾਰਪੇਟ ਕਲੀਨ ਕਰੋ, ਜੋ ਮਰਜ਼ੀ, ਮਲਟੀ ਯੂਜ਼ ਵਾਲਾ ਵੱਡਾ ਵੈਕਿਊਮ ਹੈ, ਤੇ ਉਹ ਹਰ ਇੱਕ ਨੂੰ ਫ੍ਰੀ ਹੈ ਜੀ, ਜਿਹੜਾ ਵੀ ਡੀਪ ਕਲੀਨਿੰਗ ਸਾਡੇ ਤੋਂ ਫੈਮਿਲੀਆਂ ਬੁੱਕ ਕਰਨਗੀਆਂ। ਅੱਜ ਕੱਲ੍ਹ
0: ਜਿੰਨੀਆਂ ਮਰਜ਼ੀ ਕਾਲਾਂ ਆ ਜਾਣ ਜੀ,
1: ਸਭ ਨੂੰ ਦਿੱਤਾ ਜਾਵੇਗਾ
0: ਮੰਥ ਐਂਡ ਤੇ।
1: ਇੱਕ ਪਿਆਰ ਹੀ ਆ ਜਿਹੜਾ ਅਸੀਂ ਪੇ ਬੈਕ ਕਰ ਰਹੇ ਹਾਂ ਸਾਡੀ ਕਮਿਊਨਿਟੀ ਨੂੰ,
0: ਚਾਹੇ ਉਹ ਅੱਜ ਕਲੀਨ ਕਰਵਾ ਲੈਣ, ਚਾਹੇ ਹਫ਼ਤੇ ਨੂੰ, ਚਾਹੇ ਦਸ ਜਿੰਨੀਆਂ ਅੱਜ ਕਾਲ ਆਉਣਗੀਆਂ,
1: ਦੋ ਵੀਕ ਜਾਂ ਤਿੰਨ ਵੀਕ ਦੇ ਵਿੱਚ ਜਦੋਂ ਮਰਜ਼ੀ ਕਲੀਨ ਕਰਵਾ ਲੈਣ, ਤਾਂ ਉਹਨਾਂ ਨੂੰ ਵੈਕਿਊਮ ਕਲੀਨਰ ਹਰ ਇੱਕ ਨੂੰ ਘਰ ਦੀ ਫੁੱਲ ਹਾਊਸ ਡੀਪ ਕਲੀਨ ਦੇ ਨਾਲ ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾਵੇਗਾ ਜੀ।
0: ਬੜੀ ਘੈਂਟ ਡੀਲ ਆ ਬਾਈ ਜੀ, ਨੰਬਰ ਬੋਲੋ ਹੁਣੇ।
1: ਨੰਬਰ ਹੈ ਜੀ 647-2070 647-2080-0070 6472860077। ਸਰ ਇਹਦੇ ਨਾਲ ਹੀ ਮੈਂ ਦੱਸ ਦੇਵਾਂ, ਮੰਥ ਐਂਡ 'ਤੇ ਅਸੀਂ ਇੱਕ ਲੱਕੀ ਡਰਾਅ ਕੱਢਣ ਜਾ ਰਹੇ ਹਾਂ। ਲੱਕੀ ਡਰਾਅ ਦੇ ਵਿੱਚ ਤੁਸੀਂ ਸਾਡੀ ਕੋਈ ਵੀ ਸਰਵਿਸ ਲੈ ਕੇ ਇਨਰੋਲ ਹੋ ਸਕਦੇ ਹੋ, ਚਾਹੇ ਉਹ ਵਿੰਡੋਜ਼ ਕਲੀਨਿੰਗ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਰੈਗੂਲਰ ਕਲੀਨਿੰਗ ਹੈ। ਉਹਦੇ ਵਿੱਚ ਅਸੀਂ ਮੰਥ ਐਂਡ 'ਤੇ ਇੱਕ ਲੱਕੀ ਕਸਟਮਰ ਨੂੰ ਜੀ ਡਾਇਸਨ ਦਾ ਵੈਕਿਊਮ ਕਲੀਨਰ ਹੈ ਜਿਹੜਾ ਗਿਫਟ ਦੇਵਾਂਗੇ।
0: ਅੱਛਾ, ਮਤਲਬ ਫਾਇਦੇ ਇੱਕ ਨਹੀਂ ਚਾਰ ਚਾਰ ਨੇ।
1: ਬਿਲਕੁਲ,
0: ਟਰਸਟਡ ਕੰਪਨੀ ਨਾਲ ਜੁੜ ਰਹੇ ਹਾਂ ਅਸੀਂ।
1: ਬਿਲਕੁਲ,
0: ਇੱਕ ਸਾਡੀ ਕੁਆਲਿਟੀ ਜਿਹੜੀ ਰੇਟ ਉਹ ਅਫੋਰਡੇਬਲ ਨੇ।
1: ਬਿਲਕੁਲ,
0: ਜਿਹੜੀ ਕੁਆਲਿਟੀ ਆ ਕੰਮ ਦੀ ਉਹਨੂੰ ਕੋਈ ਬੀਟ ਨਹੀਂ ਕਰ ਸਕਦਾ। ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਹਰ ਇੱਕ ਨੂੰ ਫ੍ਰੀ,
1: ਹਰ ਇੱਕ ਨੂੰ ਦੇਵਾਂਗੇ ਜੀ।
0: ਮੰਥ ਐਂਡ ਤੇ ਹੋ ਸਕਦਾ ਡੈਸਨ ਦਾ ਵੈਕਿਊਮ ਕਲੀਨਰ, ਐਡੀਸ਼ਨਲ ਵੈਕਿਊਮ ਕਲੀਨਰ ਕੋ
1: ਐਡੀਸ਼ਨਲ, ਉਹ ਦੇਣਾ ਹੀ ਦੇਣਾ ਜੀ। ਉਹਦੇ 'ਚ ਬਸ ਲੱਕੀ ਡਰਾਅ ਕੱਢਾਂਗੇ, ਉਹ ਜਿਹੜੇ ਵੀ ਵਿਜੇਤਾ ਹੋਣਗੇ ਲੱਕੀ ਡਰਾਅ ਦੇ ਉਹਨਾਂ ਨੂੰ ਦੇਵਾਂਗੇ।
0: ਅੱਜ ਰਾਈਟ ਨਾਓ ਤੁਸੀਂ ਕਾਲ ਕਰੋ, ਕਲੀਨਿੰਗ ਸਰਵਿਸ ਯੂਜ਼ ਕਰਨੀ ਆ ਚਾਹੇ ਹਫ਼ਤੇ ਨੂੰ ਚਾਹੇ ਦਸ ਦਿਨਾਂ ਨੂੰ, ਅੱਜ ਜਿੰਨੀਆਂ ਵੀ ਕਾਲਾਂ ਆਉਣਗੀਆਂ ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ। ਨੰਬਰ 647-2086-0070 647-2086-0070 6472860077 647-2086-0070 6472860077
2: ਕੁਝ ਸੋਚਿਆ ਜ਼ਰੂਰ ਹੋਣਾ।
0: ਸੋ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਲਾ ਰਹੇ, ਸਾਨੂੰ ਫਰਮਾਇਸ਼ ਆਈ ਹੈ ਜੀ ਰੰਗਲੇ ਸਰਦਾਰ। ਬਹੁਤ ਸਾਰੇ ਲੋਕ ਵਿਆਹਾਂ ਸ਼ਾਦੀਆਂ ਚ ਰੰਗਲੇ ਸਰਦਾਰ ਦੀ ਲਾਈਵ ਪਰਫਾਰਮੈਂਸ ਬੁੱਕ ਕਰਦੇ ਨੇ, ਉੱਥੇ ਇਹਨਾਂ ਦੇ ਲਾਈਵ ਸ਼ੋਅ ਵੀ ਆ ਰਿਹਾ ਬ੍ਰੈਂਪਟਨ ਦੇ ਵਿੱਚ। ਅਸਲ ਚ ਜਿਹਨੂੰ ਆਪਾਂ ਕਹਿੰਦੇ ਨਾ ਲੋਕ ਗਾਇਕ, ਇਹ ਲੋਕ ਗਾਇਕ

0: ਨੇ, ਦੀਪ ਕੰਨ ਜੀ ਨੇ। ਬਾਈ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਹਾਂਜੀ ਤੁਸੀਂ ਦੱਸਿਆ ਜਿੱਦਾਂ ਕਿ ਜਿਹੜੀ ਕਿ ਲੋਕ ਗਾਇਕੀ ਦੇ ਮਤਲਬ ਬੇਤਾਜ ਬਾਦਸ਼ਾਹ ਨੇ ਜੀ ਰੰਗਲੇ ਸਰਦਾਰ, ਉਹਨਾਂ ਦਾ ਸ਼ੋਅ ਆ ਰਿਹਾ ਜੀ ਬੈਂਪਟਨ ਦੇ ਵਿੱਚ। ਤੇ ਜਿੱਦਾਂ ਤੁਸੀਂ ਅੱਗੇ ਕਿਹਾ ਵਾ ਕਿ ਜਿਹੜੇ ਜਿਹਨਾਂ ਨੂੰ ਫੋਕ ਦੇ ਨਾਲ ਪਿਆਰ ਆ, ਇਹ ਸ਼ੋਅ ਉਹਨਾਂ ਵਾਸਤੇ ਆ ਜੀ।
0: ਇਹ ਸ਼ੋਅ ਕਿਉਂਕਿ ਨਾ ਰੰਗਲੇ ਸਰਦਾਰਾਂ ਦੀ ਜਿੰਨੀ ਹਾਈਪ ਆ, ਕਿਉਂਕਿ ਵਿਆਹਾਂ ਦੇ ਵਿੱਚ ਅਕਸਰ ਜਦੋਂ ਕਿਸੇ ਦਾ ਵਿਆਹ ਹੁੰਦਾ ਨਾ, ਇਹ ਚਾਰ ਪੰਜ ਕਈ ਜਿਹੜੇ ਆਰਟਿਸਟ ਨੇ ਜਿਨ੍ਹਾਂ ਬਾਰੇ ਪੁੱਛਿਆ ਜਾਂਦਾ ਕਿ ਇਹ ਰੰਗਲੇ ਸਰਦਾਰ ਕਰ ਲਓ ਕੋਈ ਟੈਨਸ਼ਨ ਨਹੀਂ, ਹਸਤਿੰਦਰ ਕਰ ਲਓ ਕੋਈ ਟੈਨਸ਼ਨ ਨਹੀਂ। ਕੁਝ ਕੁ ਆਰਟਿਸਟ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਕਿ ਯਾਰ ਇਹ ਸਾਡੇ ਪਰਿਵਾਰ ਦਾ ਹੀ ਹਿੱਸਾ ਨੇ, ਅਤੇ ਸਾਨੂੰ ਪਤਾ ਕੋਈ ਮੰਦੀ ਸ਼ਬਦਾਵਲੀ ਕੋਈ ਇੱਦਾਂ ਦੀ ਸ਼ਬਦਾਵਲੀ ਨਹੀਂ ਹੈਗੀ ਜਿਹੜੀ ਆਪਾਂ ਪਰਿਵਾਰ ਦੇ ਨਾਲ ਨਾ ਬੈਠ ਕੇ ਸੁਣ ਸਕੀਏ।
1: ਬਿਲਕੁਲ ਬਿਲਕੁਲ ਸਹੀ ਕਹਿ ਰਹੇ ਤੁਸੀਂ। ਦੇਖੋ ਜੀ ਕਈ ਸਿੰਗਰ ਬਹੁਤ ਵਧੀਆ ਵਧੀਆ ਸਿੰਗਰ ਨੇ ਆਪਣੀ ਕਮਿਊਨਿਟੀ ਦੇ, ਬਟ ਕਈ ਸਿੰਗਰਾਂ ਦੇ ਹਿੱਸੇ ਲੈ ਲਓ ਕਿ ਪਰਮਾਤਮਾ ਨੇ ਇਹ ਬਖਸ਼ਿਆ ਉਹਨਾਂ ਨੂੰ ਕਿ ਤੁਸੀਂ ਵਿਰਸੇ ਨੂੰ ਸੰਭਾਲ ਕੇ ਰੱਖਣਾ, ਤੇ ਉਸੇ ਵਿਰਸੇ ਦੀ ਕਮਾਨ ਜਿਹਨਾਂ ਦੇ ਹੱਥ ਚ
0: ਸਟੇਡੀਅਮ ਦੇ ਵਿੱਚ ਕੱਲਾ ਹੀ ਆਪਣਾ ਗਾ ਸਕਦੇ ਨੇ ਆਪਦੇ ਹਿੱਕ ਦੇ ਜ਼ੋਰ ਨਾਲ।
1: ਸਰ ਇਹਨਾਂ ਦੀ ਪ੍ਰੋਫੈਸ਼ਨਲ ਬੈਕਗ੍ਰਾਉਂਡ ਆ ਮਿਊਜ਼ਿਕ ਦੇ ਵਿੱਚ, ਇਹ ਯੂਨੀਵਰਸਿਟੀਆਂ ਤੋਂ ਪੜ੍ਹੇ ਆ। ਇਹ ਉਹ ਗਾਇਕ ਨੇ ਜਿਨ੍ਹਾਂ ਨੇ ਮਤਲਬ ਮਿਊਜ਼ਿਕ ਦੇ ਵਿੱਚ ਰਹਿ ਕੇ ਮਿਊਜ਼ਿਕ ਨੂੰ ਗਾਉਣਾ ਸ਼ੁਰੂ ਕੀਤਾ ਵਾ, ਨਾ ਕਿ ਸਿਰਫ ਕਮਰਸ਼ਲੀ ਮਤਲਬ ਮਿਊਜ਼ਿਕ ਦੇ ਨਾਲ ਜੁੜੇ ਆ। ਸੋ ਇਹਨਾਂ ਦਾ ਪਿਆਰ ਆ ਮਿਊਜ਼ਿਕ ਦੇ ਨਾਲ, ਤੇ ਜੇ ਤੁਸੀਂ ਉਸ ਪਿਆਰ ਨੂੰ ਤੁਹਾਨੂੰ ਲੱਗਦਾ ਕਿ ਯਕੀਨ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਕਿੰਨਾ ਪਿਆਰ ਆ ਮਿਊਜ਼ਿਕ ਦੇ ਨਾਲ, ਤੁਸੀਂ ਜ਼ਰੂਰ ਇੱਕ ਵਾਰ ਰੰਗਲੇ ਸਰਦਾਰ ਦਾ ਕੋਈ ਵੀ ਸ਼ੋਅ ਕੈਨੇਡਾ ਦੇ ਵਿੱਚ ਜਿੱਥੇ ਮਰਜ਼ੀ ਦੁਨੀਆਂ 'ਚ ਤੁਹਾਨੂੰ ਕਦੀ ਮੌਕਾ ਮਿਲੇ ਰੰਗਲੇ ਸਰਦਾਰ ਵੇਖਣ ਦਾ, ਜ਼ਰੂਰ ਵੇਖੋ। ਬਟ ਤੁਹਾਡੇ ਵਾਸਤੇ ਇੱਕ ਸੁਨਹਿਰੀ ਮੌਕਾ ਲੈ ਕੇ ਆਏ ਆ ਜਸ ਹੈਰੀ ਤੇ ਗੁਰਜੋਤ ਭਾਜੀ ਆਪਣੇ ਡਿਲਾਈਟ ਇਮੀਗ੍ਰੇਸ਼ਨ ਤੇ ਕਿੰਗ ਏਅਰ ਟਰਾਂਸਪੋਰਟ ਤੋਂ ਆਪਣੇ ਜੀ ਰੋਜ਼ ਥੀਏਟਰ ਦੇ ਵਿੱਚ ਰੰਗਲੇ ਸਰਦਾਰ ਦਾ ਸ਼ੋਅ ਹੋਣ ਜਾ ਰਿਹਾ ਜੀ, ਜਿਹਦੀ ਇਨਫੋਰਮੇਸ਼ਨ ਤੁਹਾਨੂੰ ਦੇ ਰਹੀ ਆ। ਅਗਸਤ 7 ਨੂੰ ਸ਼ਾਮੀ 7:30 ਵਜੇ ਜੀ ਸ਼ੋਅ ਸ਼ੁਰੂ ਹੋਣਾ ਹੈਗਾ, ਤੇ ਉਹਦੀ ਟਿਕਟਾਂ ਜਿਹੜੀਆਂ ਨੇ ਉਹ ਬਹੁਤ ਹੀ ਇੱਕ ਕਹਿ ਲਓ ਕਿ ਤੁਸੀਂ ਨੋ ਕੋਸਟ ਤੇ ਟਿਕਟਾਂ ਜਿਹੜੀਆਂ ਵਾ ਉਹ ਇਸ ਵੇਲੇ ਵਿਕ ਰਹੀਆਂ ਨੇ।
0: ਇਹ ਅਗਸਤ 7 ਫਰਾਈਡੇ ਵਾਲੇ ਦਿਨ ਬਣਦਾ ਹੈ ਨਾ?
1: ਹਾਂਜੀ
0: ਫਰਾਈਡੇ ਸ਼ਾਮ ਨੂੰ 7-8 ਵਜੇ ਸ਼ੋਅ ਸਟਾਰਟ ਹੋਣਾ ਬ੍ਰੈਂਪਟਨ ਦੇ ਵਿੱਚ। ਕਿਹੜੀ ਇਹ ਰੋਜ਼ ਥੀਏਟਰ 'ਚ?
1: ਹਾਂਜੀ ਸਰ, ਮਤਲਬ ਆਪਣੀ ਆਈ ਥਿੰਕ ਏਰੀਏ ਦਾ ਸਭ ਤੋਂ ਬੈਸਟ ਥੀਏਟਰ ਜਿਹੜਾ ਜਿਹਨੂੰ ਕਿ ਰੋਜ਼ ਥੀਏਟਰ ਦੇ ਨਾਮ ਤੋਂ ਜਾਣਿਆ ਜਾਂਦਾ, ਡਾਊਨਟਾਊਨ ਬ੍ਰੈਂਪਟਨ ਦੇ ਵਿੱਚ ਆ ਜੀ, ਮੇਨ ਐਂਡ ਕੁਈਨ ਦੀ ਕਾਰਨਰ ਦੇ ਉੱਪਰ,
0: ਬਿਲਕੁਲ ਡਾਊਨਟਾਊਨ।
1: ਇੱਥੇ ਸਾਰਾ ਜਿਹੜੇ ਕਿ ਮਤਲਬ 2-2.5 ਘੰਟੇ ਦਾ ਸ਼ੋਅ ਆ ਜੀ। ਵਨ ਮੈਨ ਵਨ ਆਰਮੀ, ਜਿਹੜੇ ਚਾਰ ਜਿਹੜੇ ਵਨ ਮੈਨ ਈਚ ਚਾਰ ਬੰਦਿਆਂ ਦੀ ਜਿਹੜੀ ਇਹ ਆਰਮੀ ਆ, ਇਹ ਉੱਥੇ ਤੁਹਾਡੇ ਵਾਸਤੇ ਪੂਰਾ ਮਤਲਬ ਪੰਜਾਬ ਉੱਥੇ ਲੈ ਕੇ ਆਉਣਗੇ ਤੁਹਾਨੂੰ, ਆਪਣੇ ਬਜ਼ੁਰਗਾਂ ਨੂੰ ਜੇ ਤੁਸੀਂ ਲੈ ਕੇ ਆਓਗੇ, ਬੱਚਿਆਂ ਨੂੰ ਲੈ ਕੇ ਆਓਗੇ, ਤੁਹਾਨੂੰ ਪੂਰਾ ਮਾਣ ਮਹਿਸੂਸ ਹੋਊਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਰੂਟਸ ਨੂੰ ਜਿਹੜਾ ਕਿ ਉਹ ਬੱਚਿਆਂ ਨੂੰ ਰੂਟਸ ਦੇ ਨਾਲ ਜੋੜ ਰਹੇ ਆ।
0: ਤੇ ਇਹ ਟਿਕਟਾਂ ਦੇ ਲਈ ਕਿਹੜੇ ਨੰਬਰ ਤੇ ਸੰਪਰਕ ਕਰੀਏ ਜੀ?
1: ਸਰ ਤੁਸੀਂ ਜੇ ਟਿਕਟਾਂ ਲੈਣੀਆਂ ਵਾ ਤਾਂ ਤੁਸੀਂ ਫੋਨ ਨੰਬਰ ਜ਼ਰੂਰੀ ਨੋਟ ਕਰ ਲਓ, 647-625-7396
0: 647-625-7396 ਤੇ ਦੋਸਤੋ ਕਾਲ ਕਰਕੇ ਰੰਗਲੇ ਸਰਦਾਰ ਸ਼ੋਅ ਦੀਆਂ ਟਿਕਟਾਂ ਬਾਏ ਕਰ ਸਕਦੇ ਹੋ। ਅਗੇਨ 647-625-7396 647-625-7396 647-625-7396 647-625-7396 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਸਰ ਇੱਕ ਬਾਰ ਛੋਟੀ ਜਿਹੀ ਅਨਾਊਂਸਮੈਂਟ ਕਰਨੀ ਸੀਗੀ ਕਿ ਜਿਹੜੇ ਨੈਕਸਟ 5 ਕਾਲਰ ਕਾਲ ਕਰਦੇ ਨੇ ਰਾਈਟ ਵੇ ਅਗਲੇ ਅੱਧੇ ਘੰਟੇ ਦੇ ਵਿੱਚ ਵਿੱਚ, ਉਹਨਾਂ ਨੂੰ ਜਿਹੜੀ ਫੈਮਿਲੀ ਦੀਆਂ ਟਿਕਟਾਂ ਫ੍ਰੀ ਮਿਲਣਗੀਆਂ ਜੀ। ਇਹ ਸਿਰਫ ਤੁਸੀਂ ਕਹਿ ਲਓ ਕਿ ਆਪਾਂ ਪੰਜਾਬ ਦੇ ਨਾਲ ਲੋਕਾਂ ਨੂੰ ਜੋੜਨ ਦੀ ਇੱਕ ਕੋਸ਼ਿਸ਼ ਕਰਨ ਡਏ ਆ, ਤੇ ਤੁਸੀਂ ਪਲੀਜ਼ ਸਾਰੇ ਜਣੇ ਸਪੋਰਟ ਕਰੋ।
0: ਅੱਛਾ, ਪਹਿਲੀਆਂ 5 ਕਾਲਾਂ ਨੂੰ ਕੋਈ ਚਾਰਜ ਨਹੀਂ ਟਿਕਟਾਂ ਫ੍ਰੀ? ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ ਤੇ,
1: ਹਾਂਜੀ ਇਹ ਹਰਵੀਰ ਭਾਜੀ ਵੱਲੋਂ ਰੇਡੀਓ ਚੜ੍ਹਦੀ ਕਲਾ ਵੱਲੋਂ 5 ਟਿਕਟਾਂ 5 ਫੈਮਿਲੀਜ਼ ਨੂੰ ਜਿਹੜੀਆਂ ਜੀ ਉਹ ਫ੍ਰੀ ਮਿਲਣਗੀਆਂ।
0: ਮਤਲਬ ਕੱਲਾ ਜੇ ਇੱਕ ਬੰਦਾ ਕਾਲ ਕਰੂ ਨੂੰ ਇੱਕ ਟਿਕਟ ਨਹੀਂ ਮਿਲੂ, ਉਹਦੀ ਪੂਰੀ ਫੈਮਿਲੀ ਅਟੈਂਡ ਕਰ ਸਕਦੀ ਆ,
1: ਪੂਰੀ ਫੈਮਿਲੀ।
0: ਆ ਬਣ ਗਈ ਗੱਲ ਦੀਪ ਬਾਈ ਜੀ, ਸਿਰਾ। ਧੰਨਵਾਦ ਤੁਹਾਡਾ ਬਹੁਤ ਬਹੁਤ ਹੀ ਪਿਆਰ ਲਈ। ਸੋ ਦੋਸਤੋ, ਤੁਸੀਂ ਆਪਣੇ ਪਰਿਵਾਰ ਨੂੰ ਇਹ ਸ਼ੋਅ ਦਾ ਆਨੰਦ ਬਣਾਉਣਾ ਚਾਹੁੰਦੇ ਹੋ ਬਿਲਕੁਲ ਫ੍ਰੀ ਦੇ ਵਿੱਚ, ਤਾਂ ਰਾਈਟ ਨਾਓ ਕਾਲ ਕਰ ਲਓ। ਪਹਿਲੀਆਂ ਪੰਜ ਕਾਲਾਂ ਨੂੰ ਕੋਈ ਪੈਸਾ ਨਹੀਂ ਦੇਣਾ। ਤੁਸੀਂ ਇਕੱਲੇ ਨਹੀਂ, ਤੁਸੀਂ ਆਪਣੇ ਪੂਰੇ ਪਰਿਵਾਰ ਸਮੇਤ ਜਾ ਕੇ ਰੰਗਲੇ ਸਰਦਾਰਾਂ ਦਾ ਸ਼ੋਅ ਆਨੰਦ ਮਾਣ ਸਕਦੇ ਹੋ। ਰਾਈਟ ਨਾਓ ਨੰਬਰ 'ਤੇ ਕਾਲ ਕਰੋ ਪਹਿਲੀਆਂ ਪੰਜ ਕਾਲਾਂ ਲਈ ਐਕਸਕਲੂਸਿਵ ਡੀਲ। 1 2 3 ਗੋ। 647-625-73-96 647-625-73-96 647-625-73-96 647-625-73-96 'ਤੇ ਗੱਲਬਾਤ ਕੀਤੀ ਜਾ ਸਕੇ। ਬਹੁਤ ਸ਼ੁਕਰੀਆ ਜੀ, ਧੰਨਵਾਦ।
1: ਮਿਹਰਬਾਨ ਜੀ,
0: ਥੈਂਕ ਯੂ ਜੀ।

0: ਦੋਸਤੋ ਮੂਜ਼ ਬਲਾਈਂਡ ਤੋਂ ਮਾਨ ਸਾਹਿਬ ਇਹ ਵੀ ਤੁਹਾਡੇ ਲਈ ਖੁਸ਼ਖਬਰੀ, ਖੁਸ਼ੀ ਦਾ ਸੁਨੇਹਾ ਲੈ ਕੇ ਆਏ ਨੇ। ਘਰ ਦੇ ਵਿੱਚ ਪਰਦੇ ਲਵਾਉਣੇ ਆ, ਉਹਦੇ ਲਈ ਸੁਨਹਿਰੀ ਮੌਕਾ ਤੁਹਾਡੇ ਕੋਲ ਆ, ਉਹਦੇ ਰੀਜ਼ਨ ਕੀ ਨੇ ਮਾਨ ਸਾਹਿਬ ਦੀ ਜ਼ਬਾਨੀ ਸੁਣਦੇ ਬਾਈ ਜੀ? ਸਤਿ ਸ਼੍ਰੀ ਅਕਾਲ ਜੀ ਇਹਨੂੰ।
1: ਸਤਿ ਸ਼੍ਰੀ ਅਕਾਲ ਭੁੱਲਰ ਸਾਹਿਬ। ਅਤੇ ਜਿੱਦਾਂ ਗੱਲ ਕਰੀਏ ਤੁਸੀਂ ਪਰਦਿਆਂ ਦੀ, ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ। ਸਭ ਤੋਂ ਪਹਿਲਾਂ ਕੰਮ ਪਰਦਿਆਂ ਦਾ ਹੁੰਦਾ ਗਰਮੀ ਨੂੰ, ਗਰਮੀ ਤੋਂ ਬਚਾਉਣਾ। ਟੈਂਪਰੇਚਰ ਕੰਟਰੋਲ, ਪ੍ਰਾਈਵੇਸੀ ਕੰਟਰੋਲ ਅਤੇ ਲਾਈਟ ਕੰਟਰੋਲ, ਤਿੰਨ ਕੰਮ ਹੁੰਦੇ ਆ ਜੀ। ਅਤੇ ਜ਼ੀਬਰਾ ਬਲਾਈਂਡ ਅਤੇ ਰੋਲਰ ਸ਼ੇਡਸ, ਜਦੋਂ ਆਪਾਂ ਇਹ ਲਗਾਉਂਦੇ, ਤਿੰਨ ਫਾਇਦੇ ਦੇ ਨਾਲ ਨਾਲ ਆਪਾਂ ਆਪਣੇ ਘਰ ਨੂੰ ਇੱਕ ਲਗਜ਼ਰੀ ਲੁੱਕ ਵੀ ਦਿੰਦੇ ਆ ਜੀ ਇਹ। ਅਤੇ ਜਦੋਂ ਪਰਦੇ ਕਸਟਮ ਮੇਡ ਬਣਾਏ ਹੋਣ, ਕਸਟਮ ਮੇਡ ਦਾ ਮਤਲਬ ਕਿ ਜਿੰਨੀ ਤੁਹਾਡੀ ਵਿੰਡੋ ਆ ਉਨਾ ਹੀ ਬਲਾਈਂਡ ਬਣੂਗਾ, ਕੋਈ ਸਾਈਡਾਂ 'ਤੇ ਕੋਈ ਗੈਪ ਨਹੀਂ ਹੋਏਗਾ, ਵੱਡਾ ਨਹੀਂ ਹੋਏਗਾ, ਛੋਟਾ ਨਹੀਂ ਹੋਏਗਾ। ਕਸਟਮ ਮੇਡ, ਕੈਨੇਡੀਅਨ ਮੇਡ ਬਲਾਈਂਡਸ ਨੇ ਜੀ ਜ਼ੀਬਰਾ ਬਲਾਈਂਡਸ ਜਾਂ ਰੋਲਰ ਸ਼ੇਡਸ। ਤੁਹਾਡੇ ਕੋਲ ਕਲਰ ਆਪਸ਼ਨ ਆ, 50 ਤਰ੍ਹਾਂ ਦੀ ਕਲਰ ਆਪਸ਼ਨ ਹੈ ਜੀ, ਤੁਸੀਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ, ਮਿਕਸ ਐਂਡ ਮੈਚ ਕਰ ਸਕਦੇ ਹੋ। ਅਤੇ ਸਾਡੀ ਟੀਮ ਤੁਹਾਡੇ ਘਰ ਆਏਗੀ, ਤੁਹਾਨੂੰ ਕਿਤੇ ਆਉਣ ਜਾਣ ਦੀ ਲੋੜ ਨਹੀਂ ਪੈਂਦੀ, ਤੁਸੀਂ ਸ਼ੋਪ 'ਤੇ ਆਉਣਾ ਮੋਸਟ ਵੈਲਕਮ ਹੈ ਜੀ। ਬਟ ਸਾਡੀ ਟੀਮ ਤੁਹਾਡੇ ਕੋਲ ਆਏਗੀ, ਤੁਹਾਨੂੰ ਕਲਰ ਆਪਸ਼ਨ ਦਿਖਾਏਗੀ,
0: ਮੈਜ਼ਰਮੈਂਟ ਕਰੇਗੀ। ਕਰਨ ਤੱਕ ਵਾਰੀ ਤੁਸੀਂ ਜਾਣਾ ਹੀ ਆ, ਅਤੇ ਉੱਥੇ ਹੀ ਤੁਸੀਂ ਕਲਰ ਚੋਇਸ ਦਿਖਾ ਦਿੰਦੇ ਹੋ ਕਿਹੜੇ ਤੁਸੀਂ।
1: ਹਾਂਜੀ ਹਾਂਜੀ, ਬਿਲਕੁਲ,
0: ਵੈਰੀ ਗੁੱਡ।
1: ਅਤੇ ਸਭ ਤੋਂ ਵੱਡਾ ਫਾਇਦਾ ਜ਼ੀਬਰਾ ਬਲਾਈਂਡ
0: ਕੁਆਲਿਟੀ ਆ, 5 ਸਾਲ ਦੀ ਕੁਆਲਿਟੀ ਤੁਸੀਂ ਵਾਰੰਟੀ,
1: 5 ਸਾਲ ਦੀ ਵਾਰੰਟੀ
0: ਉਹ ਕਾਹਦੇ ਤੇ ਹੁੰਦੀ ਹੈ? ਕੱਪੜੇ ਤੇ ਹੁੰਦੀ ਹੈ ਜਾਂ ਉਹ ਚੇਨ ਦੀ ਤੇ ਹੁੰਦੀ ਹੈ?
1: ਉਹ ਸਾਰੀ ਚੀਜ਼ 'ਤੇ ਆਈ, ਜੋ ਚੀਜ਼ ਆਪਾਂ ਘਰ ਇੰਸਟਾਲ ਕਰਾਂਗੇ, ਫੈਬਰਿਕ ਹੋ ਗਿਆ, ਮੈਟਲ ਹੋ ਗਿਆ, ਚੇਨ ਹੋ ਗਈ, ਸਭ ਤਰ੍ਹਾਂ ਦੀ ਚੀਜ਼ਾਂ 'ਤੇ ਆਪਣੀ 5 ਸਾਲ ਦੀ ਵਾਰੰਟੀ
0: ਆ। ਸੋ ਯਾਨੀ ਕਿ ਕੁਆਲਿਟੀ ਵਾਲਾ ਤਾਂ ਅਸੀਂ ਦਿਮਾਗ 'ਚੋਂ ਕੱਢ ਹੀ ਦਈਏ, ਉਹ ਤਾਂ ਹਾਈ ਕੁਆਲਿਟੀ ਦਾ ਬਲਾਈਂਡਸ।
1: ਹਾਂਜੀ ਬਿਲਕੁਲ, ਹਾਈ ਕੁਆਲਿਟੀ ਦੇ ਬਲਾਈਂਡਸ।
0: ਹੁਣ ਆ ਗਈ ਗੱਲ ਪ੍ਰਾਈਸ ਦੀ।
1: ਪ੍ਰਾਈਸ ਹੀ ਆਪਣੇ ਜਿਹੜੇ ਬਾਜ਼ਾਰ ਤੋਂ, ਮਾਰਕੀਟ ਤੋਂ ਆਲਰੇਡੀ ਬਹੁਤ ਘੱਟ ਪ੍ਰਾਈਸ ਨੇ, ਹੋਲਸੇਲ ਦੀ ਤਰ੍ਹਾਂ ਆਪਾਂ ਪ੍ਰਾਈਸ ਚਾਰਜ ਕਰਦੇ ਹਾਂ। 50% ਫਲੈਟ ਡਿਸਕਾਊਂਟ,
0: ਉਹ ਬੱਲੇ
1: 50% ਫਲੈਟ ਡਿਸਕਾਊਂਟ ਆਪਾਂ ਸਾਰੇ ਭੈਣਾਂ ਦੇ ਭਰਾਵਾਂ ਨੂੰ ਆਫਰ ਕਰਦੇ ਹਾਂ। ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹੋ, ਮੇਨ ਫਲੋਰ ਪਲੱਸ ਬੈਡਰੂਮ ਆਪਾਂ ਕਾਊਂਟ ਕਰਦੇ ਹਾਂ ਸਾਰੇ ਘਰ ਦੇ ਵਿੱਚ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ, ਰੋਲਰ ਸ਼ੇਡਸ, ਜ਼ੀਬਰਾ ਬਲਾਈਂਡਸ ਲਗਵਾਉਂਦੇ ਹੋ, 50% ਡਿਸਕਾਊਂਟ ਨਾਲ ਸਮਾਰਟ ਟੀਵੀ ਬਿਲਕੁਲ ਫ੍ਰੀ।
0: 50% ਆਫ, 50% ਆਫ ਦੇ ਨਾਲ ਟੈਲੀਵਿਜ਼ਨ ਫ੍ਰੀ ਹਰ ਇੱਕ ਨੂੰ।
1: ਹਾਂਜੀ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਅਪਲਾਈਂਸ ਲਗਵਾਉਣੇ ਹੋ,
0: 647-399-4646, 647-399-4646, 647-399-4646।

ਛਿਆਲੀ ਛਿਆਲੀ ਜਿੰਨੀਆਂ ਵੀ ਕਾਲਾਂ ਆਉਣਗੀਆਂ ਹਰ ਇੱਕ ਨੂੰ ਟੈਲੀਵਿਜ਼ਨ ਵੀ ਫ੍ਰੀ, ਪਰਦਿਆਂ ਤੇ 50% ਦਾ ਡਿਸਕਾਊਂਟ ਵੀ ਮਿਲੂਗਾ, 5 ਸਾਲ ਦੀ ਵਾਰੰਟੀ ਮਿਲੂਗੀ। ਪਰਦੇ ਲਵਾਉਣੇ ਰਾਈਟ ਨਾਓ ਮੂਜ਼ ਲਾਈਨ ਨੂੰ ਕਾਲ ਕਰੋ 647-399-4646 647-399-4646 647-389-4646 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅੱਜ ਮੈਚ ਖੇਡਿਆ ਗਿਆ ਇੰਡੀਆ ਤੇ ਇੰਗਲੈਂਡ ਦਾ, ਜਿਹਦੇ ਵਿੱਚ ਰੋਹਿਤ ਸ਼ਰਮਾ ਨੇ 100 ਮਾਰਿਆ ਪਰ ਸਕੋਰ ਬਹੁਤ ਜ਼ਿਆਦਾ ਸੀ, ਸੋ ਇੰਡੀਆ ਇਸ ਸੀਰੀਜ਼ ਵੀ ਹਾਰ ਗਈ ਅਤੇ ਇਹ ਮੈਚ ਵੀ ਹਾਰ ਚੁੱਕੀ ਆ।

0: ਹੈਲੋ ਜੀ ਨਾਗਪਾਲ ਸਾਹਿਬ ਜੀ ਸਾਡੇ ਨਾਲ ਬਾਈ ਜੀ ਜੁੜ ਚੁੱਕੇ ਨੇ। ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਸਰਕਾਰ। ਨਾਗਪਾਲ ਜੀ ਬਾਰੇ ਦੱਸ ਦਈਏ ਜੀ, ਯੂਨੀ ਗਲੋਬਲ ਐਜੂਕੇਸ਼ਨ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਤੇ ਨਾਗਪਾਲ ਜੀ ਇੱਕ ਜ਼ਰੀਏ ਦੇ ਤੌਰ ਤੇ ਕੰਮ ਕਰ ਰਹੇ ਨੇ। ਜ਼ਰੀਆ ਕਾਹਦਾ? ਗੌਰਮੈਂਟ ਦੀ ਸਕੀਮ ਆ, ਉਹਨੂੰ ਅਪਲਾਈ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦੇ ਨੇ ਐਂਡ ਤੁਹਾਨੂੰ ਗੌਰਮੈਂਟ ਵੱਲੋਂ ਡਾਇਰੈਕਟ ਤੁਹਾਡੇ ਖਾਤੇ 'ਚ ਬਿਨਾਂ ਕੋਈ ਕ੍ਰੈਡਿਟ ਚੈੱਕ ਦੇ ਗ੍ਰਾਂਟ ਆਉਂਦੀ ਆ 40,000-50,000 ਡਾਲਰ ਦੀ, ਲੋਨ ਆਉਂਦਾ 40-50,000, ਯਾਨੀ ਕਿ ਟੋਟਲ ਤੁਹਾਨੂੰ 70-80 ਲੱਖ ਡਾਲਰ ਤੱਕ ਗ੍ਰਾਂਟ ਪਲੱਸ ਲੋਨ ਮਿਲ ਜਾਂਦਾ, ਜਿਹਦੇ ਵਿੱਚ ਗੌਰਮੈਂਟ ਕਹਿੰਦੇ ਤੁਸੀਂ ਐਜੂਕੇਟ, ਤੁਸੀਂ ਪੜ੍ਹੋ ਅਤੇ ਅਸੀਂ ਤੁਹਾਡੀ ਹੈਲਪ ਕਰਾਂਗੇ ਐਂਡ ਇਹ ਲੋਨ ਇਹ ਗ੍ਰਾਂਟ ਦੇ ਲਈ ਨਾਗਪਾਲ ਜੀ ਤੁਹਾਡੀ ਹੈਲਪ ਕਰ ਰਹੇ ਨੇ। ਪਰ ਜਿਵੇਂ ਕਹਿੰਦੇ ਸਦਾ ਹਾਲਾਤ ਕੈਨੇਡਾ ਗਾ ਵੀ ਵਰਕ ਵੂਮਨ ਵੈਦਰ ਚੇਂਜ ਹੁੰਦੇ ਰਹਿੰਦੇ ਨੇ, ਇੱਦਾਂ ਸਕੀਮਾਂ ਚੇਂਜ ਹੁੰਦੀਆਂ ਰਹਿੰਦੀਆਂ ਨੇ ਜਿਹਦੇ ਵਿੱਚ ਇਹ ਸਕੀਮ ਇਹ ਗ੍ਰਾਂਟ ਬੜਾ ਜਲਦੀ ਬੰਦ ਹੋਣ ਲੱਗੀ ਹੈ। ਨਾਗਪਾਲ ਜੀ ਇੱਕ ਤਾਂ ਇਹ ਦੱਸੋ ਕਦੋਂ ਬੰਦ ਹੋ ਰਹੀ ਆ, ਕੀ ਸਾਡੇ ਕੋਲ ਸਮਾਂ ਹੈ ਜਾਂ ਵੇਲਾ ਹੱਥੋਂ ਲੰਘ ਗਿਆ ਅਤੇ ਇਹਦੇ ਲਈ ਐਲੀਜੀਬਲ ਕੌਣ ਕੌਣ ਹੈ?
1: ਹਾਂਜੀ, ਸਿਰਫ ਇਹ ਜੋ ਇਨਫੋਰਮੇਸ਼ਨ ਮੈਂ ਦੇਣੇ ਜਾ ਰਿਹਾ ਹਾਂ ਇਹ ਸਿਰਫ ਇਸੀ ਵੀਕ ਤੱਕ ਵੈਲਿਡ ਹੈ, ਸੈਟਰਡੇ ਤੱਕ। ਔਰ ਲਾਈਕ ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਫੈਮਿਲੀ ਇਨਕਮ 70,000 ਡਾਲਰ ਸੇ ਕਮ ਹੈ, 2024 ਕੇ ਨੋਟਿਸ ਆਫ ਅਸੈਸਮੈਂਟ ਪੇ ਕਿਸਕੀ ਕਮ ਹੋਤੀ ਹੈ, ਸੈਲਫ ਇੰਪਲੋਇਡ, ਅਨਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਇਨ ਲੋਗੋ ਕੀ ਇਨਕਮ ਕਮ ਰਹਿਤੀ ਹੈ, ਰਾਈਟ? ਤੋ ਆਪ ਤਬ ਐਲੀਜੀਬਲ ਹੈ। ਆਸਾਨ ਸੇ ਕੋਰਸਿਸ ਕਰੇਂ, ਫੁੱਲੀ ਆਨਲਾਈਨ, ਈਜ਼ੀ ਟੂ ਪਾਸ, ਨੋ ਐਗਜ਼ਾਮਸ, ਓਨਲੀ ਅਸਾਈਨਮੈਂਟਸ ਹੈ। 2-3 ਘੰਟੇ ਆਪਣੇ ਮੰਡੇ ਟੂ ਫਰਾਈਡੇ ਲਗਾਣੇ ਫੁੱਲੀ ਆਨਲਾਈਨ, ਗਵਰਮੈਂਟ ਹੀ ਫੀਸ ਪੇ ਕਰ ਰਹੀ ਹੈ ਆਪਕੇ ਕੋਰਸਿਸ ਕੀ, ਚਾਹੇ ਮੈਨੇਜਮੈਂਟ ਕੇ ਆਸਾਨ ਸੇ ਕੋਰਸਿਸ ਹੈ, ਔਰ ਸਾਥ ਮੇਂ ਅਲੱਗ ਸੇ ਆਪਕੋ ਫੰਡਿੰਗ 30-100,000 ਡਾਲਰ ਕੀ ਹੋਤੀ ਹੈ ਆਪਕੇ ਅਕਾਊਂਟ ਮੇਂ ਆਤੀ ਹੈ, ਜਿਸਕਾ ਆਧਾ ਪੋਰਸ਼ਨ, ਹਾਫ ਪੋਰਸ਼ਨ ਆਜ ਕੀ ਡੇਟ ਮੇਂ ਇਸ ਹਫਤੇ ਤੱਕ ਲਾਈਕ ਨੋਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਹੈ, ਜੋ ਪੈਸਾ ਆਪਣੇ ਵਾਪਿਸ ਹੀ ਨਹੀਂ ਕਰਨਾ।
0: ਸੋ ਲੋਨ ਵੀ ਬਾਈ ਜੀ ਤੁਸੀਂ ਦੱਸ ਰਹੇ ਸੀ, ਜਿਹੜਾ ਲੋਨ ਵੀ ਮਿਲਦਾ ਗਾ, ਜੇ ਮੰਨ ਲਓ 40,000 ਦਾ ਲੋਨ ਆ, ਉਹ ਵੀ 10 ਸਾਲਾਂ ਚ 4,000 ਹੀ ਉੱਚ ਇੰਟਰਸਟ ਰੇਟ ਪਊਗਾ ਜੀ?
1: ਬਿਲਕੁਲ ਜੀ, 40,000 ਕਾ ਅਗਰ ਲੋਨ ਆਪਕਾ ਬਣਤਾ ਹੈ, ਆਪ ਹਮੇ ਕਾਲ ਕਰੇਂਗੇ, ਐਸਟੀਮੇਟ ਹਮ ਆਪਕੋ ਦੇਂਗੇ। ਤੋ 40, ਕਿਉਂਕਿ ਲੋਨ ਸ਼ੁਰੂ ਮੇਂ 0% ਪੇ ਹੈ, ਆਪਸ਼ਨਲ ਹੈ, 0% ਪੇ ਹੈ, 1.5 ਸਾਲ ਕੇ ਬਾਅਦ ਜੋ ਕਿਸ਼ਤ ਸਟਾਰਟ ਹੈ ਤਬ ਵੀ ਲੋਨ ਕਾ ਵਿਆਜ ਦਰ ਸਿਰਫ 2.5% ਹੈ ਪੂਰੇ ਸਾਲ ਕਾ, ਆਪ ਉਸੇ 10-15 ਸਾਲ ਮੇਂ ਲੋਟਾ ਸਕਤੇ ਆਪਣੀ ਇੱਛਾ ਸੇ। 40,000 ਰੁਪਏ ਵਿਆਜ, ਸਿਰਫ 4,000 ਡਾਲਰ ਕਾ ਵਿਆਜ ਹੈ 10-15 ਸਾਲ ਕਾ, ਬਤਾਓ ਕਹਾਂ ਮਿਲੇਗਾ ਆਪਕੋ ਐਸਾ ਬਿਨਾਂ ਕ੍ਰੈਡਿਟ ਚੈੱਕ ਕੇ।
0: ਤੇ ਮੈਂ ਦੱਸਦਾ ਦੋਸਤੋ, ਜੇ ਤੁਸੀਂ PR ਤੇ ਸਿਟੀਜ਼ਨ ਹੋ, ਨੰਬਰ ਇੱਕ ਚੀਜ਼ ਹੋ ਗਿਆ, ਇਨਕਮ 70,000 ਜਾਂ ਇਸ ਤੋਂ ਘੱਟ ਆ, 2 ਪੁਆਇੰਟ ਹੋ ਗਏ, ਤੀਜੀ ਚੀਜ਼ ਤੁਹਾਨੂੰ ਇੰਗਲਿਸ਼ ਆਉਂਦੀ ਹੈ, ਤਾਂ ਤੁਸੀਂ ਜੇ ਤਿੰਨੇ ਚੀਜ਼ਾਂ 'ਚ ਟਿੱਕ ਮਾਰ ਹੁੰਦੇ ਹੋ, ਬਿਨਾਂ ਦੇਰੀ ਕੀਤੇ ਨੰਬਰ ਡਾਇਲ ਕਰੋ। ਕੰਮ ਕੀ ਕਰਨਾ? ਔਨਲਾਈਨ ਸੌਖੇ ਜਿਹੇ ਕੋਰਸ ਕਰਨੇ ਆ ਅਤੇ ਤੁਹਾਡੇ ਖਾਤੇ ਦੇ ਵਿੱਚ ਪੈਸਾ ਆਊਗਾ। ਨੰਬਰ 437-264-3175, 437-264-3175, 437-264-3175। ਬਾਈ ਜੀ ਇਹਦੇ ਵਿੱਚ ਕੋਈ ਏਜ ਫੈਕਟਰ ਹੈ ਕਿ ਅਸੀਂ ਆਹ ਏਜ ਦੇ ਕਰ ਸਕਦੇ ਹਾਂ, ਆਹ ਨਹੀਂ ਕਰ ਸਕਦੇ, ਜੋਬ ਵਾਲੇ ਕਰ ਸਕਦੇ ਆ, ਬਿਜ਼ਨਸ ਵਾਲੇ ਨਹੀਂ ਕਰ ਸਕਦੇ, ਸਿੰਗਲ ਮਦਰਸ ਕਰ ਸਕਦੇ ਨੇ, ਬਜ਼ੁਰਗ ਪੈਨਸ਼ਨ ਤੇ ਨੇ ਜਿਹੜੇ ਉਹ ਕਰ ਸਕਦੇ ਨੇ, ਕੋਈ ਐਲੀਜੀਬਲ ਹੈਗੇ ਨੇ ਇਹ?
1: ਏਜ ਕੀ ਕੋਈ ਲਿਮਿਟ ਨਹੀਂ ਹੈ, ਚਾਹੇ ਪੈਨਸ਼ਨ ਪੇ ਆਪ ਐਲੀਜੀਬਲ ਹੈ, ਆਪ ਕਰ ਸਕਤੇ ਹੈ। ਗਵਰਨਮੈਂਟ ਕੀ ਪਾਲਿਸੀ ਹੈ, ਏਜ ਪੇ ਡਿਸਕ੍ਰਿਮੀਨੇਸ਼ਨ ਹੈ ਹੀ ਨਹੀਂ, ਕਿਉਂਕਿ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ। ਹਮ 8 ਸਾਲ ਸੇ ਬਿਜ਼ਨਸ ਮੇਂ ਹੈ, ਯੂਨੀ ਗਲੋਬਲ ਐਡਵਾਈਜ਼ਰੀ ਕੰਪਨੀ ਕਾ ਨਾਮ ਹੈ, ਮਿਸਰਾ ਕਾ ਆਫਿਸ ਹੈ ਹਮਾਰਾ, ਇਤਨੇ ਲੋਕੋ ਕੋ ਆਲਰੇਡੀ ਅਸੈਸ ਕਰ ਚੁੱਕੇ ਹੈ, ਔਰ ਇਤਨੇ ਸਾਰੇ ਲੋਕ 30% ਕਲਾਇੰਟਸ ਤੋਂ ਹਮਾਰੇ ਸੀਨੀਅਰ ਸਿਟੀਜ਼ਨ ਹੀ ਹੈ, ਜੋ ਕਿ ਆਸਾਨ ਸੇ ਕੋਰਸ ਕਰਕੇ ਫੰਡਿੰਗ ਹਾਸਿਲ ਕਰ ਚੁੱਕੇ, ਫੰਡਿੰਗ ਖਰਚ ਕਰ ਚੁੱਕੇ ਹੈ 30-100,000 ਕੀ ਫੰਡਿੰਗ ਕੇ ਲੀਏ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ, ਗ੍ਰਾਂਟਸ ਉਸੇ ਕਹਿਤੇ ਹੈ, ਜੋ ਪੈਸਾ ਆਪਣੇ ਵਾਪਿਸ ਹੀ ਨਹੀਂ ਕਰਨਾ ਹੋਤਾ। ਗਵਰਨਮੈਂਟ ਆਪਕੋ ਆਜ ਪੈਸਾ ਦੇ ਰਹੀ ਹੈ, ਲੇਕਿਨ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ ਇੱਕ ਹਫਤੇ ਕੇ ਬਾਅਦ, ਕਰਨਾ ਹੈ ਤਾਂ
0: ਕੋਰਸ ਕਿੰਨੇ ਕੁ ਸੌਖੇ ਨੇ, ਕੀ ਬਾਅਦ ਵਿੱਚ ਕੋਈ ਟੈਸਟ ਹੁੰਦਾ, ਪਾਸ ਹੋ ਜਾਂਦੇ ਨੇ ਕੋਰਸਿਸ?
1: ਹਮਾਰੇ ਪਾਸ ਟੋਟਲ 8 ਕੋਰਸ ਹੈ, ਜੋ ਲਾਈਕ ਬਿਜ਼ਨਸ ਮੈਨੇਜਮੈਂਟ, ਹਾਸਪਿਟੈਲਿਟੀ, ਅਕਾਊਂਟਿੰਗ, ਆਸਾਨ ਹੀ ਗਏ ਕੋਰਸਿਸ।

0: ਤੋਂ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ 4 ਵਜੇ ਤੱਕ ਇਹ ਸ਼ੋਅ ਦਾ ਆਨੰਦ ਮਾਣੋਗੇ। ਤੁਸੀਂ ਸਾਡੇ ਇਸ ਅਦਾਰੇ ਨਾਲ ਜੁੜਨਾ ਚਾਹੁੰਦੇ ਹੋ AM 530 ਦੇ ਜ਼ਰੀਏ ਜਿੱਥੇ ਅਸੀਂ ਤੁਹਾਡੇ ਸ਼ੋਅ ਦਾ ਪ੍ਰਚਾਰ ਕਰਦੇ ਹਾਂ, ਉੱਥੇ ਹੀ ਡਾਲਰ ਮੀਡੀਆ ਚੈਨਲ ਦੇ ਰਾਹੀਂ ਇੰਸਟਾਗ੍ਰਾਮ, ਟਿਕਟੋਕ, ਯੂਟਿਊਬ ਰਾਹੀਂ ਤੁਹਾਡੇ ਬਿਜ਼ਨਸ ਦਾ ਪ੍ਰਚਾਰ ਕੀਤਾ ਜਾਂਦਾ। ਸਾਡੇ ਅਸੀਂ ਇੱਕ ਐਡਵਰਟੀਜ਼ਮੈਂਟ ਏਜੰਸੀ ਦੇ ਤੌਰ 'ਤੇ ਕੰਮ ਕਰਦੇ ਹਾਂ, ਜਿਹਦੇ ਵਿੱਚ ਜਿੰਨੇ ਕੰਟੈਂਟ ਕ੍ਰੀਏਟਰਸ ਨੇ ਸ਼ਹਿਰ ਦੇ ਵਿੱਚ ਉਹਨਾਂ ਦੇ ਉਹ ਇੱਕ ਟੀਮ ਦੇ ਵਿੱਚ ਨੇ। ਤਕਰੀਬਨ 200 ਕੰਟੈਂਟ ਕ੍ਰੀਏਟਰਸ ਇਨਫਲੂਐਂਸਰ ਦੀ ਟੀਮ ਸਾਡੇ ਨਾਲ ਕੰਮ ਕਰਦੀ ਆ। ਸੋ ਬਹੁਤ ਸਾਰੇ ਬਿਜ਼ਨਸ ਨੇ ਜਿਹੜੇ ਸਾਨੂੰ ਮੰਥਲੀ ਬਜਟ ਦਿੰਦੇ ਨੇ ਕਿ ਜੀ ਸਾਡਾ ਮੰਥਲੀ ਬਜਟ ਜਾਂ ਐਨੂਅਲੀ ਬਜਟ ਇੰਨੇ $1,000 ਆ, ਅਤੇ ਉਹ ਬਜਟ ਨੂੰ ਸਾਡੀ ਟੀਮ ਮੈਨੇਜ ਕਰਦੀ ਆ ਕਿ ਤੁਹਾਨੂੰ ਰੇਡੀਓ ਐਕਸਪੋਜ਼ਰ ਕਿੰਨਾ ਚਾਹੀਦਾ, ਸੋਸ਼ਲ ਮੀਡੀਆ ਐਕਸਪੋਜ਼ਰ ਕਿੰਨਾ ਚਾਹੀਦਾ, ਤੁਹਾਨੂੰ ਕਿਹੜੇ ਸ਼ੋਅ ਕਿਹੜੇ ਇਵੈਂਟ ਦੇ ਵਿੱਚ ਪਾਰਟੀਸਪੇਟ ਕਰਨਾ, ਕਿੱਥੇ ਤੁਹਾਡੇ ਬਿਜ਼ਨਸ ਦਾ ਰੀਪ੍ਰਜੈਂਟ ਹੋਵੇ, ਨਾਮ ਆਵੇ, ਜਿੱਥੇ ਤੁਹਾਡੇ ਬਿਜ਼ਨਸ ਹੋਰ ਬੁਲੰਦੀਆਂ 'ਤੇ ਪਹੁੰਚਿਆ ਜਾ ਸਕਦਾ। ਸੋ ਇਹਦੇ ਵਿੱਚ ਪੂਰੀ ਮਦਦ ਕੀਤੀ ਜਾਂਦੀ ਆ। ਸੋ ਤੁਸੀਂ ਬਿਜ਼ਨਸ ਪ੍ਰਮੋਸ਼ਨ ਦੇ ਲਈ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਨੰਬਰ ਆ 647-921-2032, 647-921-2032, 6479212032, 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਗਲੇ ਅਵਰ ਦੇ ਵਿੱਚ ਹੋਰ ਗੱਲਾਂ ਬਾਤਾਂ ਹੋਣਗੀਆਂ ਅਤੇ ਹੋਰ ਗੀਤ ਸੰਗੀਤ ਹੋਵੇਗਾ। ਤੁਸੀਂ ਕੋਈ ਆਪਣਾ ਫਰਮਾਇਸ਼ੀ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਨੰਬਰ ਆ ਸਟੂਡੀਓ ਦਾ 416-233-7368, 416-233-7368.
1: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
2: ਕੀ ਤੁਸੀਂ ਹੋਰ ਵੱਧ ਸਪੇਸ, ਕੰਫਰਟ ਅਤੇ ਵੈਲਿਊ ਦੀ ਭਾਲ ਵਿੱਚ ਹੋ ਤਾਂ ਟੈਮਰੇਕ ਅਪਾਰਟਮੈਂਟਸ ਲੈ ਕੇ ਆਏ ਨੇ ਖੂਬਸੂਰਤ ਸੁਈਟਸ, ਉਹ ਵੀ ਲੀਸ ਤੇ। ਸ਼ਾਨਦਾਰ ਮੂਵਮੈਂਟ ਆਫਿਸ ਦੇ ਨਾਲ ਆਪਣਾ ਟੂਰ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 780-239-5845, 780-239-5845।
3: This is AM 530 CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੋਸਤੋ 4 ਵਜੇ ਤੱਕ ਤੁਸੀਂ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦਾ ਆਨੰਦ ਮਾਣ ਰਹੇ ਹੋ। ਅਤੇ ਹੁਣ ਇੱਕ ਇੰਪੋਰਟੈਂਟ ਨੰਬਰ ਤੁਹਾਡੇ ਸਾਰਿਆਂ ਦੇ ਲਈ ਜੋ ਤੁਸੀਂ ਸੇਵ ਕਰਨਾ ਗਾ ਨੰਬਰ 'ਤੇ ਕਾਲ ਕਰਨੀ ਆ, ਇਹ ਆ ਜੀ ਐਸ ਜੀ ਅਪਲਾਇੰਸ ਰਿਪੇਅਰ ਦਾ। ਕਿਉਂਕਿ ਜਦੋਂ ਆ ਗਰਮੀ ਵੱਧਦੀ ਆ, ਕੋਈ ਨਾ ਕੋਈ ਅਪਲਾਇੰਸ ਖਰਾਬ ਹੋ ਹੀ ਜਾਂਦਾ। ਜਦੋਂ ਘਰ ਦੇ ਵਿੱਚ ਕੋਈ ਮਹਿਮਾਨ ਆਉਂਦੇ ਹੁੰਦੇ ਆ, ਜਦੋਂ ਪਤਾ ਚੁੱਲ੍ਹਾ ਬਹੁਤ ਜ਼ਰੂਰੀ ਆ, ਕੁੱਕਟੋਪ ਦਾ ਇੱਕ ਨੱਧਾ ਬਰਨਰ ਡਿੰਮ ਜਿਹਾ ਹੋ ਹੀ ਜਾਂਦਾ। ਲਾਂਡਰੀ ਰੈਂਟਲ ਪ੍ਰੋਪਰਟੀ 'ਤੇ ਟੈਨੈਂਟ ਰਹਿ ਰਹੇ ਨੇ, ਉਹ ਤੁਹਾਨੂੰ ਕਾਲ ਕਰ ਹੀ ਦਿੰਦੇ ਨੇ ਕਿ ਭਾਅ ਜੀ ਸਾਡੀ ਲਾਂਡਰੀ ਨਹੀਂ ਚੱਲ ਰਹੀ, ਇਹਨੂੰ ਠੀਕ ਕਰਵਾ ਦਿਉ ਜਾਂ ਨਵੀਂ ਲੈ ਦਿਉ। ਤੁਸੀਂ ਚਾਹੁੰਦੇ ਹੋ ਕਿ ਯਾਰ 2 ਸਾਲ ਪਹਿਲਾਂ ਤਾਂ ਨਵੀਂ ਲੈਤੀ ਸੀ, ਹੁਣ ਇਹ ਖਰਚਾ ਕਿਵੇਂ ਆ, ਸੋ ਇਹ ਖਰਚਾ ਤੁਸੀਂ ਬਚਾ ਸਕਦੇ ਹੋ। ਐਸ ਜੀ ਅਪਲਾਇੰਸ ਰਿਪੇਅਰ 10 ਸਾਲ ਤੋਂ ਇਸ ਇੰਡਸਟਰੀ ਦੇ ਵਿੱਚ ਨੇ। ਅਪਲਾਇੰਸ ਰਿਪੇਅਰ ਦਾ ਇੱਕੋ ਇੱਕ ਕੰਮ ਕੀਤਾ ਜਾਂਦਾ, ਅਫੋਰਡੇਬਲ ਰੇਟ ਘੱਟ ਰੇਟਾਂ 'ਤੇ ਅਪਲਾਇੰਸ ਫਿਕਸ ਕੀਤੇ ਜਾਂਦੇ ਨੇ ਅਤੇ ਵਿਦ ਵਾਰੰਟੀ ਕੀਤੇ ਜਾਂਦੇ ਨੇ। ਹੋਰ ਦੱਸੋ ਕੀ ਚਾਹੀਦਾ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਪਰਿਵਾਰਾਂ ਦਾ ਪਹਿਲਾ ਸਵਾਲ ਇਹੀ ਹੁੰਦਾ ਜੀ ਕੀ ਤੁਸੀਂ ਅੱਜ ਤੋਂ 10 ਸਾਲ 15 ਸਾਲ ਪੁਰਾਣੇ ਅਪਲਾਇੰਸ ਨੇ, ਕੀ ਉਹਨਾਂ ਨੂੰ ਚੱਲਦਾ ਕਰ ਸਕਦੇ ਹੋ। ਦੂਜਾ ਸਵਾਲ ਹੁੰਦਾ ਬਿਲਟ ਇਨ ਅਪਲਾਇੰਸ, ਜਿਹੜੇ ਮਾਡਰਨ ਅਪਲਾਇੰਸ ਨੇ, ਕੀ ਤੁਸੀਂ ਉਹਨਾਂ ਨੂੰ ਵੀ ਫਿਕਸ ਕਰ ਸਕਦੇ ਹੋ?
1: ਹਾਂਜੀ ਬਿਲਕੁਲ ਜੀ, ਅਸੀਂ ਸਾਰੇ ਤਰ੍ਹਾਂ ਦੇ ਅਪਲਾਇੰਸ ਦੇ ਵਿੱਚ ਐਕਸਪਰਟੀਜ਼ ਕਰਦੇ ਹਾਂ ਜੀ, ਜਿਹਦੇ ਵਿੱਚ ਕਿ ਚਾਹੇ ਤਾਂ ਕੋਈ ਅਪਲਾਇੰਸ ਤੁਹਾਡਾ 10 ਤੋਂ 15 ਸਾਲ ਜਾਂ ਫਿਰ 20 ਸਾਲ ਵੀ ਪੁਰਾਣੇ ਨੇ, ਉਹ ਵੀ ਅਸੀਂ ਫਿਕਸ ਕਰ ਦਿੰਦੇ ਹਾਂ। ਜਾਂ ਫਿਰ ਬ੍ਰੈਂਡ ਨਿਊ ਟੈਕਨੋਲੋਜੀ ਵਿਦ AI ਟੈਕਨੋਲੋਜੀ ਦੇ ਨਾਲ ਜਿਹੜੇ ਜੇ ਬਿਲਟ ਇਨ ਅਪਲਾਇੰਸ ਦੇ ਵਿੱਚ ਹੈਗੇ ਨੇ, ਉਹ ਵੀ ਅਸੀਂ ਸਾਰੇ ਅਪਲਾਇੰਸ ਵਿਦ ਵਾਰੰਟੀ ਅਸੀਂ ਕਸਟਮਰ ਦੇ ਰਿਪੇਅਰ ਕਰਕੇ ਦਿੰਦੇ ਹਾਂ। ਕਿਉਂਕਿ ਬਿਲਟ ਇਨ ਅਪਲਾਇੰਸ ਰਿਪੇਅਰ ਕਰਾਉਣ ਦਾ ਖਰਚਾ ਕਾਫੀ ਜ਼ਿਆਦਾ ਹੁੰਦਾ, ਸੋ ਸਾਡੇ ਜਿਹੜੇ ਪ੍ਰਾਈਜ਼ ਨੇ ਉਹ ਮਾਰਕੀਟ ਨਾਲੋਂ ਕਾਫੀ ਘੱਟ ਨੇ ਤੇ ਕਾਫੀ ਵਾਜਬ ਨੇ।
0: ਤੇ ਬਾਈ ਜੀ ਇਹ ਆਪਦੇ ਆਪ ਨੂੰ ਹੁਣ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਹੋਊਗਾ ਉਦੋਂ ਟੈਕਨੋਲੋਜੀ ਅਲੱਗ ਸੀ, ਅੱਜ ਟੈਕਨੋਲੋਜੀ ਬਹੁਤ ਅਪਗ੍ਰੇਡ ਹੋ ਚੁੱਕੀ ਹੈ, ਫਿਰ ਇਹਦਾ ਤੁਸੀਂ ਐਕਸਪੀਰੀਅੰਸ ਕਿਵੇਂ ਤੁਹਾਨੂੰ ਆਉਂਦਾ?
1: ਜੀ ਸਾਡੇ ਜੀ ਅਸੀਂ ਸਾਰੇ ਜਿੰਨੇ ਵੀ ਬ੍ਰਾਂਡਸ ਨੇ, LG, ਸੈਮਸੰਗ, GE, ਮੋਨੋਗ੍ਰਾਮ, ਥਰਮੋਡੋਰ, ਅਸੀਂ ਸਾਰਿਆਂ ਦੇ ਟ੍ਰੇਨਿੰਗ ਸੈਸ਼ਨ ਟਾਈਮ ਟੂ ਟਾਈਮ ਅਟੈਂਡ ਕਰਦੇ ਹਾਂ। ਸਾਡੇ ਟੈਕਨੀਸ਼ੀਅਨ ਵੀ ਟਾਈਮ ਟੂ ਟਾਈਮ ਉਹਦੀ ਟ੍ਰੇਨਿੰਗ ਲੈਂਦੇ ਰਹਿੰਦੇ ਨੇ, ਜਿਹਦੇ ਨਾਲ ਕਿ ਜਿਹੜਾ ਵੀ ਨਵਾਂ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦਾ ਆ ਤੇ ਉਹਦੀ ਅਸੀਂ ਸਾਰੀ ਅਸੀਂ ਰਿਪੇਅਰ ਸਾਨੂੰ ਪਹਿਲੇ ਸਾਨੂੰ ਪਤਾ ਹੁੰਦੀ ਹੈ ਕਿ ਉਹਦੇ ਵਿੱਚ ਕਿਹੜੀਆਂ ਪ੍ਰੋਬਲਮਸ ਨੇ ਤੇ ਕਿਹੜੀ ਕਿੱਦਾਂ ਉਹਦੀ ਰਿਪੇਅਰ ਹੋਣੀ ਹੈ।
0: ਤੇ ਬਾਈ ਜੀ ਜਦੋਂ ਕੋਈ ਅਪਲਾਇੰਸ ਖਰਾਬ ਆ, ਤੁਹਾਨੂੰ ਕਾਲ ਆਉਂਦੀ ਆ ਕਿ ਜੀ ਸਾਡੀ ਅੱਜ ਲਾਂਡਰੀ ਖਰਾਬ ਆ, ਤੁਸੀਂ ਪਹਿਲਾਂ ਉਹ ਕਿਵੇਂ ਉਹਨੂੰ ਕਰਦੇ ਹੋ? ਜਦੋਂ ਤੁਸੀਂ ਸਕੈਜੂਲ ਕਰ ਲਿਆ ਕਿ ਅੱਜ ਤੁਸੀਂ ਅਸੀਂ 11 ਵਜੇ ਤੁਹਾਡੇ ਘਰ ਆਵਾਂਗੇ, ਇਸ ਤੋਂ ਬਾਅਦ ਆ ਕੇ ਦੇਖਦੇ ਹੋ ਕਿ ਆਹ ਪ੍ਰੋਬਲਮ ਆ, ਆਹ ਪਾਰਟ ਆ ਜੀ, ਫਿਰ ਤੁਸੀਂ ਆਰਡਰ ਕਰਦੇ ਹੋ, ਕਿੰਨੇ ਕੁ ਦਿਨਾਂ ਦੇ ਵਿੱਚ ਅਪਲਾਇੰਸ ਰਿਪੇਅਰ ਹੋ ਜਾਂਦੇ?
1: ਜੀ 90% ਆਫ ਟਾਈਮ ਤੋਂ ਜੀ ਜੇ ਸਾਨੂੰ ਕੋਈ ਕਾਲ ਕਰਦਾ ਆ ਤੇ ਅਸੀਂ ਉਹਦੀ ਰਾਈਟ ਵੇ ਹੀ ਰਿਪੇਅਰ ਕਰਕੇ ਦੇ ਦਿੰਦੇ ਹਾਂ। ਜੇ ਅੱਜ ਕਿਸੇ ਨੇ ਕਾਲ ਕੀਤੀ ਤਾਂ ਉਹਦੀ ਅੱਜ ਦੇ ਟਾਈਮ ਦੇ ਵਿੱਚ ਹੀ, ਅੱਜ ਦੇ ਦਿਨ ਦੇ ਵਿੱਚ ਹੀ ਉਹਦੀ ਰਿਪੇਅਰ ਹੋ ਡਨ ਹੋ
0: ਜਾਂਦੀ। ਅੱਛਾ, ਸੇਮ ਡੇ ਸੇਮ ਪਹਿਲੀ ਵਿਜ਼ਿਟ ਤੇ ਫਿਕਸ ਹੋ ਜਾਂਦਾ, ਫਿਰ ਜਿਹੜਾ ਜੇ ਕੋਈ ਪਾਰਟ ਉਹਦੇ ਚ ਪੈਣ ਵਾਲਾ ਹੋ ਫਿਰ ਤੁਸੀਂ ਉਹ ਕੈਰੀ ਕਰਦੇ ਹੋ ਨਾਲ?
1: ਪਾਰਟ ਅਸੀਂ ਮੋਸਟ ਪ੍ਰੋਬਬਲੀ ਸਾਰੇ ਬ੍ਰਾਂਡਸ ਦੇ ਸਾਰੇ ਮੇਕ ਐਂਡ ਮਾਡਲ ਦੇ ਕੈਰੀ ਕਰਦੇ ਹਾਂ, ਜਿਹਦੇ ਨਾਲ ਕਿ ਕਸਟਮਰ ਨੂੰ ਵੀ ਪਰੇਸ਼ਾਨੀ ਨਹੀਂ ਆਉਂਦੀ ਤੇ ਸਾਨੂੰ ਵੀ ਵਿਜ਼ਿਟ ਦੁਆਰਾ ਨਹੀਂ ਕਰਨੀ ਪੈਂਦੀ।
0: ਤੇ ਜਿਹੜਾ ਇਹ ਕੋਈ ਪਾਰਟਸ ਪਾਉਣੇ ਉਹਦੀ ਕੋਈ ਮੈਨੂਫੈਕਚਰਿੰਗ ਵਾਰੰਟੀ ਤੁਸੀਂ ਦਿੰਦੇ ਹੋ?
1: ਜੀ ਬਿਲਕੁਲ ਜੀ, ਜਿੰਨੇ ਵੀ ਅਸੀਂ ਪਾਰਟਸ ਇੰਸਟਾਲ ਕਰਦੇ ਹਾਂ ਉਹਨਾਂ ਸਾਰਿਆਂ ਦੇ ਉੱਤੇ ਅਸੀਂ ਮੈਨੂਫੈਕਚਰਿੰਗ ਵਾਰੰਟੀ ਕਸਟਮਰ ਨੂੰ ਲੈ ਕੇ ਦਿੰਦੇ ਹਾਂ।
0: ਓਕੇ, ਕਈ ਮੇਨ ਮੇਨ ਚੀਜ਼ਾਂ ਮੈਂ ਪੁੱਛ ਲੈਣਾ, ਜਿਹੜੀ ਲਾਂਡਰੀ ਆ ਕਈ ਵਾਰ ਵਾਸ਼ਰ ਕੰਬਣ ਜੇ ਲੱਗ ਜਾਂਦਾ, ਉਹ ਐਂ ਲੱਗਦਾ ਯਾਰ ਇਹ ਤੁਰ ਕੇ ਮੋਰ ਜੇ ਇਹਨੂੰ ਹੀ ਨਾ ਆ ਜੇ, ਉਹ ਚੀਜ਼ ਵੀ ਫਿਕਸ ਹੋ ਜਾਂਦੀ ਆ?
1: ਹਾਂਜੀ, ਚਾਹੇ ਇਹਦੇ ਵਿੱਚ ਤੁਸੀਂ ਵਾਸ਼ਰ ਦਾ ਇਸ਼ੂ ਲੈ ਲਓ, ਜਾਂ ਫਿਰ ਕਹਿ ਲਓ ਕਿ ਡਰਾਇਰ ਤੁਹਾਡੇ ਹੀਟ ਨਹੀਂ ਕਰ ਰਹੇ, ਜਾਂ ਫਿਰ ਡਰਾਇਰ ਜਦੋਂ ਆਪਣਾ ਆਨ ਕਰਦੇ ਹੋ ਤੇ ਚੀਕਾਂ ਮਾਰੀ ਜਾਂਦੇ ਆ, ਆਵਾਜ਼ ਕਰੀ ਜਾਂਦੇ ਆ, ਰਾਈਟ? ਜਾਂ ਫਿਰ ਇਹ ਕਹਿ ਲਓ ਕਿ ਫਰਿੱਜਾਂ ਤੁਹਾਡੀਆਂ ਗਰਾਜ ਦੇ ਵਿੱਚ ਪਈਆਂ, ਜਾਂ ਫਿਰ ਤੁਹਾਡੇ ਆਪਣੇ ਕਿਚਨ ਦੇ ਵਿੱਚ ਪਈਆਂ, ਉਹਨਾਂ ਦੀ ਕੂਲਿੰਗ ਘੱਟ ਗਈ ਹੈ, ਜਾਂ ਫਿਰ ਉਹ ਕੰਮ ਕਰਨਾ ਹੀ ਬੰਦ ਕਰ ਗਈਆਂ ਨੇ,
0: ਉਹ ਚੋਂ ਗੈਸ ਜੀ ਭਰਦੇ ਹੁੰਦੇ ਨੇ, ਉਹ ਵੀ ਤੁਸੀਂ ਭਰ ਦਿੰਦੇ
1: ਹੋ? ਉਹ ਸਾਰੇ ਜਿਹੜੇ ਇਦਾਂ ਦੇ ਪ੍ਰੋਬਲਮਸ ਨੇ ਇਹ ਅਸੀਂ ਸਾਰੇ ਵਾਜਬ ਰੇਟਾਂ ਤੇ ਅਸੀਂ ਘੱਟ ਖਰਚੇ ਦੇ ਤੇ।
0: ਕੁੱਕਟੋਪ ਵੀ ਬਾਈ ਜੀ ਬੜੇ ਮਾਡਰਨ ਡਿਜ਼ਾਈਨ ਦੇ ਅੱਜਕੱਲ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਥੱਲੇ ਕੋਇਲ ਹੁੰਦੀ ਆ, ਮਾਡਰਨ ਕੋਇਲ ਹੁੰਦੀ ਆ, ਗੈਸ ਵਾਲੇ ਹੁੰਦੇ, ਇਹ ਸਾਰੇ ਫਿਕਸ ਹੋ ਜਾਂਦੇ ਨੇ?
1: ਬਿਲਕੁਲ ਜੀ, ਅਸੀਂ ਸਾਰਾ ਕੁਝ ਅਸੀਂ ਫਿਕਸ ਕਰਕੇ ਦੇ ਦਿੰਦੇ
0: ਹਾਂ। ਤੇ ਡਿਸ਼ਵਾਸ਼ਰ ਹੋ ਗਿਆ, ਫਰਿੱਜ ਹੋ ਗਿਆ, ਹਰ ਤਰ੍ਹਾਂ ਦਾ ਅਪਲਾਇੰਸ ਘੱਟ ਖਰਚੇ ਤੇ ਸੇਮ ਡੇ ਤੇ ਵਿਦ ਵਾਰੰਟੀ ਰਿਪੇਅਰ ਕੀਤਾ ਜਾਂਦਾ?
1: ਬਿਲਕੁਲ ਜੀ।
0: ਨੰਬਰ ਬੋਲ ਦਿਓ ਜੀ।
1: ਇੱਕੋ ਇੱਕ ਨੰਬਰ ਹੈ ਜੀ 6479460042, 6479460042, 6479460042।
0: ਦੋਸਤੋ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਅਪਲਾਇੰਸ ਤੁਹਾਨੂੰ ਲੱਗ ਰਿਹਾ ਕਿ ਇੱਕ ਵੱਡਾ ਖਰਚਾ ਉਹਨੂੰ ਘੱਟ ਖਰਚੇ ਤੇ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਰਾਈਟ ਨਾਓ ਨੰਬਰ ਡਾਇਲ ਕਰੋ ਤੁਹਾਡੇ ਘਰੇ ਜਦੋਂ ਇਹਨਾਂ ਨੇ ਕਹਿਤਾ ਅਸੀਂ ਆਵਾਂਗੇ ਉਦੋਂ ਹੀ ਅਪਲਾਇੰਸ ਫਿਕਸ ਹੋ ਜੂਗਾ? ਬਾਈ ਜੀ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਤੋਂ ਤੁਹਾਨੂੰ ਕਿੰਨੀਆਂ ਕਾਲਾਂ ਆਉਂਦੀਆਂ ਨੇ ਤੇ ਕਿਹੋ ਜਿਹਾ ਰਿਸਪੋਂਸ ਆਉਂਦਾ ਗਾ ਤੇ ਪਰਿਵਾਰਾਂ ਦਾ ਫੀਡਬੈਕ ਕੀ ਹੁੰਦਾ ਜੋ ਤੁਸੀਂ ਕੰਮ ਕਰਕੇ ਜਾਂਦੇ ਹੋ?
1: ਬਹੁਤ ਪੋਜ਼ਿਟਿਵ ਫੀਡਬੈਕ ਹੈ ਜੀ, ਸਾਨੂੰ ਸਰੋਤੇ ਆਪਣੇ ਸੁਣ ਰਹੇ ਹੋਣਗੇ, ਸਾਨੂੰ ਕਾਫੀ ਲੋਕੀ ਕਾਲ ਕਰਦੇ ਆ ਤੇ ਬੁਲਾਉਂਦੇ ਆ ਤੇ ਆਪਣਾ ਸਰਵਿਸ ਦਾ ਮੌਕਾ ਦਿੰਦੇ ਆ ਤੇ ਉਹਦੇ ਆਪਣਾ ਇੱਕ ਉਹ ਬਿਲਡਅਪ ਹੋ ਜਾਂਦਾ ਤੇ ਲੋਕਾਂ ਨੂੰ ਜਦੋਂ ਫੋਨ ਕਰਦੇ ਨੇ ਸਾਡੇ ਲੈਂਦੇ ਆ ਤੇ ਉਹਨਾਂ ਨੂੰ ਅਸੀਂ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕਰਦੇ ਹਾਂ।
0: ਨੰਬਰ ਦੋਸਤੋ ਇੱਕੋ ਇੱਕ ਨੰਬਰ ਹੈ ਐਸ ਜੀ ਅਪਲਾਇੰਸ ਰਿਪੇਅਰ। ਬਾਈ ਹੁਣ ਨਾਲ ਜਦੋਂ ਦੇ ਜੁੜੇ ਆ ਇਹਨਾਂ ਦਾ ਰਾਈਟ ਨੂੰ ਕਿਤੇ ਹੋਰ ਐਡ ਕਰ ਨਹੀਂ ਰਹੇ, ਇਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਕਿਉਂਕਿ ਪਹਿਲੀ ਚੀਜ਼ ਤਾਂ ਇਹਨਾਂ ਨੂੰ ਰੈਫਰੈਂਸ ਬੇਸ ਤੇ, ਜਦੋਂ ਬੰਦੇ ਦਾ ਕੰਮ ਵਧੀਆ ਹੋਵੇ ਰੈਫਰੈਂਸ ਬੇਸ ਤੇ ਕੰਮ ਬਹੁਤ ਆਉਂਦਾ ਗਾ। ਦੂਜਾ ਜਦੋਂ ਰੇਟ ਘੱਟ ਹੋਣ, ਕੰਮ ਤਸੱਲੀ ਬਖਸ਼ ਹੋਵੇ ਤਾਂ ਉਹ ਕੰਮ ਵੀ ਰੇਡੀਓ ਪ੍ਰੋਗਰਾਮ ਵਾਂਗੂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿੰਦਾ ਗਾ। ਸੋ ਤੁਸੀਂ ਘੱਟ ਖਰਚੇ 'ਚ ਅਪਲਾਇੰਸ ਰਿਪੇਅਰ ਕਰਾਉਂਦੇ ਆ, ਆਹ ਲਓ ਨੰਬਰ 647-946-0042 647-946-0042 647-946-0042 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
1: ਥੈਂਕ ਯੂ।

0: ਮਨ ਸਾਹਿਬ ਬਲਾਇੰਡਸ ਦਾ ਕੰਮ ਜਿਹੜਾ ਕਰਦੇ ਹੋ, ਪਰਦਿਆਂ ਦਾ ਕੰਮ ਤੁਸੀਂ ਕਰਦੇ ਹੋ, ਅਤੇ ਪੰਜਾਬ ਜਦੋਂ ਪਿੰਡਾਂ ਦੇ ਵਿੱਚ ਕੋਠੀ ਬਣਾਈ ਜਾਂਦੀ ਹੈ ਨਾ, ਉਦੋਂ ਕੀ ਹੁੰਦਾ ਜਦੋਂ ਸਾਡੇ ਘਰ ਜਦੋਂ ਵਿਆਹ ਸੀਗਾ ਮੇਰੇ ਬ੍ਰਦਰ ਦਾ,
1: ਹਾਂਜੀ ਹਾਂਜੀ,
0: ਜਿਹੜੇ ਪਰਦੇ ਲੱਗੇ ਹੋਏ ਸੀ ਭਾਈ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ, ਉਹ ਪਰਦੇ ਸਾਰੇ ਲਾ ਕੇ ਸਾਂਭ ਤੇ ਪੇਟੀਆਂ ਦੇ ਵਿੱਚ,
1: ਹਾਂਜੀ,
0: ਪੁਰਾਣੇ ਪਰਦੇ ਲਾ ਕੇ ਲਾਤੇ। ਉਹ ਕਹਿੰਦੇ ਜੀ ਜਦੋਂ ਹੁਣ ਵਿਆਹ ਚ ਭਾਜੀ ਭੁਜੀ ਖਾਂਦੇ ਆ ਗੁਲਾਬ ਜਾਮਨ, ਸਵੇਰੇ ਸਵੇਰੇ ਚਾਹ ਦੇ ਨਾਲ ਗੁਲਾਬ ਜਾਮਨ ਆਉਂਦੀਆਂ ਨੇ, ਉਹ ਜਿਹੜਾ ਉਹਨਾਂ ਦਾ ਰਸਾ ਜਿਹਾ ਹੁੰਦਾ ਉਹਨੂੰ ਤਾਂ ਨੈਪਕਿਨ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਪਰਦਿਆਂ ਨੂੰ।
1: ਹਾਂਜੀ ਬਿਲਕੁਲ, ਜਿਹੜੇ ਆਪਣੇ ਪੁਰਾਣੇ ਟਾਈਪ ਦੇ ਪਰਦੇ ਜਾਂ ਕਰਟਨ ਕਹਿੰਦੇ ਹੁੰਦੇ ਆ, ਉਹ ਵਿਆਹਾਂ ਦੇ ਵਿੱਚ ਸਭ ਤੋਂ ਪਹਿਲਾਂ ਕੰਮ ਇਹੀ ਹੁੰਦਾ ਸੀ ਵੀ ਪਰਦੇ ਤਾਰ ਕੇ ਸਾਂਭ ਦਿਓ, ਵੀ ਜਦੋਂ ਬਾਅਦ ਚ ਵਿਆਹ ਤੋਂ ਬਾਅਦ ਘਰ ਸਾਫ਼ ਕਰਾਂਗੇ, ਧੋਵਾਂਗੇ, ਵਾਸ਼ ਕਰਾਂਗੇ, ਉਸ ਤੋਂ ਬਾਅਦ ਆਪਾਂ ਫਿਰ ਲਾ ਦਾਂਗੇ।
0: ਹਾਂ, ਕਿਉਂਕਿ ਪਰਦਿਆਂ ਨੂੰ ਜਾਂ ਟੇਬਲ ਤੇ ਕੋਈ ਕੱਪੜਾ ਜਿਹੜਾ ਰੱਖਿਆ ਹੋਇਆ ਕੌਫੀ ਟੇਬਲ ਤੇ ਜਾਂ ਸੋਫੇ ਦੇ ਥੱਲੇ ਵੀ ਜਿਵੇਂ ਆਪਾਂ ਉੱਥੇ ਹੱਥ ਜੇ ਘਸਾ ਦਿੰਦਾ, ਉਹ ਇੰਨਾ ਕੁ ਮਿੱਠਾ ਮਿੱਠਾ ਜਿਹਾ ਕਰ ਦਿੰਦੇ ਨਾ, ਉਹ ਕੀੜੀਆਂ ਜਦੋਂ ਚੜ੍ਹਦੀਆਂ ਨੇ ਪਤਾ ਉਦੋਂ ਹੀ ਲੱਗਦਾ ਯਾਰ ਇਹ ਤਾਂ ਕੋਈ ਹੋ ਗਿਆ ਕੰਮ।
1: ਨਾਲੇ ਉਹ ਹੁੰਦਾ ਜੀ ਹੱਥੇ ਪੁਆ ਸਾਫ ਜਿਹਾ ਕਰਕੇ, ਊਂ ਮਿਠਾਈ ਤਾਂ ਚਲੋ ਵੈਸੇ ਵਧੀਆ ਬਣੀ ਹੋਈ ਆ, ਪੂਰੀ ਬਰਫੀ ਕੱਚੀ ਆ,
0: ਨਾਲੇ ਪਰਦੇ ਜੇ ਲਪੇਟਦੇ,
1: ਨਾਲੇ ਪਰਦੇ ਜੇ ਲਪੇਟਦੇ।
0: ਇਹ ਨਹੀਂ ਹੈਗਾ ਇਕੱਲਾ ਆਪਣੇ, ਇਹ ਮੈਨੂੰ ਲੱਗਦਾ ਹਰੇਕ ਕਿਤੇ ਹੁੰਦਾ, ਅਤੇ ਈਵਨ ਇੱਥੇ ਵੀ ਸ਼ਹਿਰਾਂ ਜਦੋਂ ਆਪਾਂ ਬ੍ਰੈਂਪਟਨ ਸ਼ਹਿਰ, ਹੁਣ ਤੁਸੀਂ ਦੱਸਦੇ ਹੋ ਕਿ ਬਹੁਤ ਲੋਕ ਨੇ ਜਿਹੜੇ ਤੁਹਾਨੂੰ ਕਾਲ ਕਰਦੇ ਨੇ ਕੱਪੜੇ ਵਾਲੇ ਪਰਦੇ ਲਹਾ ਕੇ ਜੈਬਰਾ ਬਲਾਇੰਡ ਲਵਾਉਂਦੇ ਨੇ।
1: ਹਾਂਜੀ ਬਿਲਕੁਲ, ਕਿਉਂਕਿ ਜਿਹੜੇ ਪੁਰਾਣੇ ਪਰਦੇ ਉਹਦੇ ਇੱਕ ਦੋ ਚੀਜ਼ਾਂ ਹੁੰਦੀਆਂ ਨੇ, ਜਿੱਦਾਂ ਕਿ ਇੱਕ ਤਾਂ ਪੁਰਾਣੇ ਆਪਾਂ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਨੇ, ਅਤੇ ਜਿਹੜੇ ਪਰਦੇ ਨੇ ਉਹ ਪੁਰਾਣੀ ਚੀਜ਼ ਹੋ ਗਈ, ਜਿਹੜੇ ਜ਼ੇਬਰਾ ਬਲਾਇੰਡ ਜਾਂ ਰੋਲਰ ਸ਼ੇਡ ਨੇ ਇਹ ਨਵੀਂ ਚੀਜ਼ ਕਹਿ ਸਕਦੇ ਆਪਾਂ ਪਰਦਿਆਂ ਦੀ।
0: ਦੂਜੇ ਨਾਲ ਉਹ ਸਸਤੇ ਪੈਂਦੇ ਨੇ, ਨਾਲੇ ਸੋਹਣੇ ਲੱਗਦੇ ਨੇ, ਨਾਲੇ ਇਹਨਾਂ ਦੀ ਵਾਰੰਟੀ ਹੁੰਦੀ,
1: ਤੇ ਸਸਤੇ ਪੈਂਦੇ ਆ, ਸੋਹਣੇ ਲੱਗਦੇ ਆ, ਪਲੱਸ ਜਗ੍ਹਾ ਘੇਰਦੇ ਹੀ ਨਹੀਂ ਹੈਗੇ। ਜਿਹੜੇ ਪਰਦੇ ਆ ਉਹ ਆਪਣੀ ਜਗ੍ਹਾ ਬਹੁਤ ਘੇਰਦੇ ਆ, ਤੁਸੀਂ ਉਹਨੂੰ ਆਪਾਂ ਲਾਉਂਦੇ ਤਾਂ ਫਰਨੀਚਰ ਉਰਾ ਪਰਾਂ ਕਰਕੇ ਉਹਨਾਂ ਨੂੰ ਖੋਲਣੇ ਪੈਂਦੇ ਆ ਜਾਂ ਬੰਦ ਕਰਨੇ ਪੈਂਦੇ ਆ,
0: ਇਹ ਤਾਂ ਰਿਮੋਟ ਨਾਲ ਵੀ ਹੋ ਜਾਂਦੇ ਆ।
1: ਹਾਂਜੀ, ਜਿਹੜੇ ਬਲਾਇੰਡ ਆ ਉਹ ਖਿੜਕੀ ਦੇ ਵਿੱਚ ਰਹਿਣੇ ਆ,
0: ਰਿਮੋਟ ਵਾਲੇ ਨੇ ਇਹ ਵੀ ਜੈਬਰਾ ਤੇ ਉਹਨਾਂ ਤੇ ਰਿਮੋਟ ਵੀ ਲੱਗੇ।
1: ਹਾਂਜੀ ਹਾਂ, ਤੁਸੀਂ ਆਪਾਂ ਮੋਟਰ ਤੇ ਰਿਮੋਟ ਨਾਲ ਉਹਨਾਂ ਨੂੰ ਆਟੋਮੈਟਿਕ ਵੀ ਕਰ ਸਕਦੇ ਆ, ਰੋਲਰ ਸ਼ੇਡ ਹੋ ਗਏ ਚਾਹੇ ਆਪਣੇ।
0: ਇਹ ਫਿਰ ਹਰੇਕ ਪਰਦੇ ਦਾ ਅਲੱਗ ਰਿਮੋਟ ਹੁੰਦਾ ਹੈ?
1: ਰਿਮੋਟ ਤੁਸੀਂ ਇੱਕ ਰਿਮੋਟ ਨਾਲ ਤੁਸੀਂ 15 ਬਲਾਇੰਡਾਂ ਤੱਕ ਕੰਟਰੋਲ ਕਰ ਸਕਦੇ ਹੋ, ਪਰ ਜਿਹੜੀ ਮੋਟਰ ਹੁੰਦੀ ਆ ਉਹ ਇੱਕ ਬਲਾਇੰਡ ਨੂੰ ਕੰਟਰੋਲ ਕਰਦੀ ਹੈ।
0: ਅੱਛਾ ਅੱਛਾ ਅੱਛਾ, ਤੇ ਵੈਸੇ ਤਾਂ ਪਰਦੇ ਇੱਥੇ ਵੀ ਦੇਖਦੇ ਹੋ, ਜੋ ਤੁਸੀਂ ਕੋਈ ਚੇਂਜ ਕਰਦੇ ਹੋ ਤਾਂ ਉਹ ਵੀ ਦੇਖਦੇ ਹੋ, ਕਿਉਂਕਿ ਮੈਲੇ ਹੋਏ ਹੁੰਦੇ ਨੇ ਥੱਲੇ ਵਾਲਾ ਪਾਸਾ, ਤਾਂ ਕਿਉਂਕਿ ਬੱਚੇ ਨੇ ਛੋਟੇ ਨੇ ਉਹਨਾਂ ਨੂੰ ਤਾਂ ਹੁਣ ਕਿਵੇਂ ਰੋਕਾਂ।
1: ਇੱਥੇ ਹੀ ਦੇਖੋ ਸਭ ਤੋਂ ਵੱਡਾ ਹੁੰਦਾ, ਕਿਉਂਕਿ ਆਪਾਂ ਸਾਰੇ ਕੰਮਾਂ ਕਾਰਾਂ 'ਚ ਬਿਜ਼ੀ ਹੁੰਦੇ ਹਾਂ, ਅਤੇ ਜੇ ਆਪਾਂ ਨੇ ਐਵੇਂ ਪਰਦੇ ਉਤਾਰ ਕੇ ਵਾਸ਼ ਕਰਨੇ ਆ, ਸੁਕਾਉਣੇ ਆ, ਦੁਬਾਰਾ ਟੰਗਣੇ ਆ, ਸੋ 2-3 ਦਿਨਾਂ ਦਾ ਕੰਮ ਘੱਟੋ ਘੱਟ ਹੀ ਹੋ ਜਾਂਦਾ। ਜਿਹੜੇ ਆਪਣੇ ਬਲਾਇੰਡਸ ਨੇ ਤੁਹਾਨੂੰ ਉਤਾਰਨ ਦੀ ਲੋੜ ਨਹੀਂ ਪੈਂਦੀ, ਗੰਦੇ ਜੇ ਹੁੰਦੇ ਵੀ ਆ ਤਾਂ ਤੁਸੀਂ ਨੋਰਮਲ ਇੱਕ ਗਿੱਲੇ ਜੇ ਕੱਪੜੇ ਨਾਲ, ਜਿੱਦਾਂ ਆਪਾਂ ਨੋਰਮਲ ਫਰਨੀਚਰ ਜਾਂ ਕੋਈ ਚੀਜ਼ ਸਾਫ਼ ਕਰਦੇ ਹਾਂ, ਤਾਂ ਉਵੇਂ ਇਹ ਸਿੰਪਲੀ ਬਹੁਤ ਸੌਖੇ ਤਰੀਕੇ ਨਾਲ ਸਾਫ਼ ਹੋ ਜਾਂਦੇ ਆ, ਅਤੇ ਜਿਹੜੇ ਦਾਗ ਵਗੈਰਾ ਹੁੰਦੇ ਉਹ ਲੱਗੇ ਦਿਖਦੇ ਨਹੀਂ ਹੈਗੇ।
0: ਬਲਾਇੰਡਸ ਦੇ ਵਿੱਚ ਨਾ ਕਈ ਵਾਰ, ਬਾਕੀ ਤਾਂ ਸਾਰੀਆਂ ਪ੍ਰੋਬਲਮ ਉਹ ਨੇ, ਕਈ ਵਾਰ ਪਲਾਸਟਿਕ ਦੀ ਉਹ ਚੇਂਜ ਹੀ ਹੁੰਦੀ ਆ ਅਤੇ ਜਵਾਬ ਖਿੱਚ ਕੇ ਉਹ ਤੋੜ ਦਿੰਦੇ ਆ, ਇਹਦਾ ਕੋਈ ਹੱਲ ਹੈ?
1: ਇਹਦਾ ਹੱਲ ਇਹੀ ਹੈ ਜੀ, ਆਪਾਂ ਵਧੀਆ ਮਟੀਰੀਅਲ ਯੂਜ਼ ਕਰੀਏ। ਪਲਾਸਟਿਕ ਦੀ ਚੇਨ ਨੋ ਡਾਊਟ ਟੁੱਟ ਜਾਂਦੀ ਆ ਜਾਂ ਥੋੜ੍ਹੇ ਜਿਹੇ ਖਿੱਚੇ ਨਾਲ ਜ਼ਿਆਦਾ ਟੁੱਟ ਜਾਂਦੀ ਆ। ਆਪਣੇ ਜਿਹੜਾ ਆਪਾਂ ਮਟੀਰੀਅਲ ਯੂਜ਼ ਕਰਦੇ ਹਾਂ, ਮੈਟਲ ਦੀ ਆਪਾਂ ਚੇਨ ਯੂਜ਼ ਕਰਦੇ ਹਾਂ, ਸਟਰੋਂਗ ਹੁੰਦੀ ਹੈ ਜੀ।
0: ਵੈਰੀ ਗੁੱਡ। ਸੋ ਇਹੀ ਹੁਣ ਜਿਹੜੇ ਤੁਸੀਂ ਪਰਦੇ ਲਾਉਂਦੇ ਹੋ ਜੈਬਰਾ ਜਾਂ ਰੋਲਰ ਸ਼ੇਡ, ਹੋਲਸੇਲ ਵਾਲਾ ਰੇਟ ਜਿਹੜਾ ਮਾਰਕੀਟ ਨੂੰ ਕਾਇੰਡ ਆਫ 0.5% ਦੇ ਤੁਸੀਂ 50% ਡਿਸਕਾਊਂਟ ਦੇ ਰਹੇ ਹੋ।
1: ਹਾਂਜੀ ਹਾਂਜੀ,
0: 5 ਸਾਲ ਦੀ ਵਾਰੰਟੀ ਦੇ ਰਹੇ ਹੋ।
1: ਹਾਂਜੀ,
0: ਕੈਨੇਡੀਅਨ ਮੇਡ ਇੱਥੇ ਬ੍ਰੈਂਪਟਨ ਦੇ ਵਿੱਚ ਵਿੰਡੋ ਦੇ ਅਕੋਰਡਿੰਗ ਕਸਟਮਾਈਜ਼ ਬਲਾਇੰਡ ਬਣਾ ਕੇ ਲਾਉਂਦੇ ਹੋ।
1: ਹਾਂਜੀ ਹਾਂਜੀ,
0: ਤੇ ਰਾਈਟ ਨਾਓ ਜੇ ਕਾਲ ਕਰਦੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਤੇ ਤਾਂ ਫ੍ਰੀ ਕੀ ਦੇ ਰਹੇ ਹੋ?
1: ਸਮਾਰਟ ਟੀਵੀ ਬਿਲਕੁਲ ਫ੍ਰੀ ਦੇ ਰਹੇ ਹਾਂ ਜੀ।
0: ਸਮਾਰਟ ਟੀਵੀ ਜਿਹਦੇ ਉੱਤੇ ਨੈਟਫਲਿਕਸ ਵੀ ਚੱਲੂਗਾ, ਆਹ ਵੀ ਚੱਲੂਗਾ, ਸਾਰੇ ਚੱਲਣ
1: ਚਲਾ, ਨੈਟਫਲਿਕਸ, ਯੂਟਿਊਬ, ਫੋਨ ਆਫ ਦਾ ਮਿਰਰ ਕਰ ਲਓ, ਕੁਛ ਮਰਜ਼ੀ ਚਲਾਓ ਜੀ, ਸਮਾਰਟ ਟੀਵੀ ਦੇ ਜੋ ਫਾਇਦੇ ਹੁੰਦੇ ਜੀ।
0: ਸੋ ਟੈਲੀਵਿਜ਼ਨ ਫ੍ਰੀ, 50% ਡਿਸਕਾਊਂਟ, 5 ਸਾਲ ਦੀ ਵਾਰੰਟੀ ਨਾਲ ਜੇ ਤੁਸੀਂ ਪਰਦੇ ਲਵਾਉਣਾ ਚਾਹੁੰਦੇ ਹੋ, ਰਾਈਟ ਨਾਓ ਬਿਨਾਂ ਦੇਰੀ ਕੀਤੇ ਕਾਲ ਕਰੋ ਮੂਜ਼ ਬਲਾਇੰਡਸ,
1: 647-399-4446, 647-389-4646, 647-399-4446,
0: 647-399-4646 ਤੇ ਕਾਲ ਕਰ ਲਓ, ਤੇ ਟੈਲੀਵਿਜ਼ਨ ਵੀ ਫ੍ਰੀ ਮਿਲੂਗਾ, ਡਿਸਕਾਊਂਟ ਵੀ ਮਿਲੂਗਾ। ਘਰ ਦੇ ਵਿੱਚ ਕੋਈ ਫੰਕਸ਼ਨ ਆ, ਇਵੈਂਟ ਆ, ਜਾਂ ਫਿਰ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਗਰਮੀ ਤੋਂ ਬਚਾ ਚਾਹੁੰਦੇ ਹੋ, ਪ੍ਰਾਈਵੇਸੀ ਵਧਾਉਣਾ ਚਾਹੁੰਦੇ ਹੋ, ਤਾਂ ਮੂਜ਼ ਬਲਾਇੰਡ ਤੋਂ ਪਰਦੇ ਲਵਾਓ। ਨੰਬਰ 647-399-4446, 647-399-4446। ਨੰਬਰ ਫਿਰ ਦੱਸਦੀ ਹੈ ਐਨਵਰਸਰੀ ਸੇਲ ਗ੍ਰੈਂਡ ਹੋਮ ਫਰਨੀਚਰ ਕਦੋਂ ਟਾਈਮ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਤੇ ਬਾਈ ਸੁੱਖ ਜੀ ਕਹਿੰਦੇ ਆ ਭਾਈ ਇਹ ਦਿਨ ਅਸੀਂ ਬੜਾ ਖੁਸ਼ ਹਾਂ ਸਾਨੂੰ ਇੰਨਾ ਹੰਗਾਰਾ ਪਰਿਵਾਰਾਂ ਦਾ ਮਿਲਿਆ ਤੇ ਹਾਸੀ ਤੋਹਫੇ ਹੁਣ ਪਰਿਵਾਰਾਂ ਨੂੰ ਦੇਣੇ ਆ ਦਿਲ ਖੋਲ ਕੇ ਦੇਣੇ ਆ ਸੁੱਖ ਬਾਈ ਜੀ ਦਿਓ ਸੁਨੇਹਾ
2: ਬਹੁਤ ਸ਼ੁਕਰੀਆ ਧੰਨਵਾਦ ਭੁੱਲ ਸਾਹਿਬ ਬਿਲਕੁਲ ਐਨਵਰਸਰੀ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਸੋ ਜ਼ਰੂਰ ਇੱਕ ਚੱਕਰ ਲਾਓ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਓਪਨ ਆ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਏ ਕਰਨਾ ਜੀ ਹਾਂ ਕੁਈਨ ਸਾਈਜ਼ ਦਾ ਮੈਟਰਸ ਆਰਥੋਪੈਡਿਕ ਡੀਲੈਕਸ ਮੈਟਰਸ ਜਿਹਦੀ ਰੈਗੂਲਰ ਕੀਮਤ 6700 ਸੀ ਸਿਰਫ $99 ਦਾ ਜੀ ਹਾਂ ਕੁਈਨ ਸਾਈਜ਼ ਦਾ ਮੈਟਰਸ $99 $99 ਦਾ ਮਿਲੂਗਾ ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਜ਼ਰੂਰ ਇੱਕ ਸ਼ਾਮ ਦੇ 7 ਵਜੇ ਤੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਡੈਲੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਗਨ ਰੋਡ 6685 ਟੋਮਗਨ ਰੋਡ ਦੇ ਉੱਪਰ ਲੱਗ ਚੁੱਕੀ ਆ ਐਨਵਰਸਰੀ ਸਪੈਸ਼ਲ ਸੇਲ ਪੁਲਿਸ ਸਾਹਿਬ
0: ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਸਰ

0: ਜੀ ਦਾ ਮੈਪਲ ਕਲੀਨਿੰਗ ਹੁਣ ਤੁਹਾਡੇ ਲਈ ਹਾਜ਼ਰ ਆ। ਦਾ ਮੈਪਲ ਕਲੀਨਿੰਗ ਵਾਲੇ ਧੜਾ ਧੜ ਵੈਕਿਊਮ ਕਲੀਨਰ ਬਣ ਰਹੇ ਨੇ ਬਿਲਕੁਲ ਮੁਫਤ, ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ। ਜਿਹੜਾ ਵੈਕਿਊਮ ਕਲੀਨਰ ਹੁੰਦਾ ਕਾਰਪਟ ਕਲੀਨ, ਹਾਰਡਵੁੱਡ ਕਲੀਨ, ਇਦੂਆ ਚ ਉਹਦੀ ਐਕਸਟੈਂਸ਼ਨ ਆ ਮੂਹਰੇ, ਪੰਜ ਛੇ ਤਰ੍ਹਾਂ ਦੇ ਉਹਦੇ ਹੋਜ ਜੇ ਹੁੰਦੇ ਨੇ ਹਨਾ ਬਾਈ ਜੀ, ਖੱਲਾ ਖੂੰਜੇ ਸਾਫ਼ ਕਰਨ ਦੇ ਲਈ। ਸੋ ਉਹ ਵੈਕਿਊਮ ਕਲੀਨਰ ਹਰ ਇੱਕ ਨੂੰ ਫ੍ਰੀ ਦੇ ਰਹੇ ਹੋ ਜਿਹੜਾ ਵੀ ਫੁੱਲ ਹਾਊਸ ਡੀਪ ਕਲੀਨਿੰਗ ਕਰਾ।
1: ਹਾਂਜੀ ਸਰ, ਜਿਹੜੇ ਵੀ ਸਾਡੇ ਤੋਂ ਫੁੱਲ ਹਾਊਸ ਡੀਪ ਕਲੀਨਿੰਗ ਦੇ ਲਈ ਅੱਜ ਰੇਡੀਓ ਦੀ ਰੈਫਰੈਂਸ ਪਾਉਣਗੇ ਚੜ੍ਹਦੀ ਕਲਾ ਰੇਡੀਓ ਦੀ, ਤਾਂ ਉਹਨਾਂ ਨੂੰ ਬਿਲਕੁਲ ਫ੍ਰੀ ਦਿੱਤਾ ਜਾਊਗਾ ਜੀ ਵੈਕਿਊਮ ਕਲੀਨਰ ਵੱਡੇ ਸਾਈਜ਼ ਦਾ। ਫਲੋਰ ਕਲੀਨ ਕਰੋ ਚਾਹੇ ਉਹਦੇ ਨਾਲ, ਚਾਹੇ ਤੁਸੀਂ ਕਰੋ ਕਾਰਪੇਟ ਕਲੀਨ, ਚਾਹੇ ਮਲਟੀ ਯੂਜ਼ ਵਾਲਾ ਵੈਕਿਊਮ ਹੈ ਜੀ, ਜਮਾਂ ਫ੍ਰੀ ਆਫ ਕੋਸਟ ਫ੍ਰੀ ਦੇਣਾ।
0: ਨੰਬਰ ਸਰ ਬੋਲ ਦਿਓ ਜੀ।
1: ਨੰਬਰ ਹੈ ਜੀ 647-286-0077 647-286-0077।
0: ਦੋਸਤੋ ਇਹਦੇ ਚ ਕੋਈ ਲਿਮਿਟ ਨਹੀਂ ਹੈਗੀ ਕਿ ਪਹਿਲੀਆਂ ਪੰਜ ਕਾਲਾਂ ਨੂੰ ਆ, ਇਹ ਹਰ ਇੱਕ ਨੂੰ ਆ। ਜਿੰਨੀਆਂ ਵੀ ਕਾਲਾਂ ਆਉਣਗੀਆਂ, ਤੁਸੀਂ ਆਪਣੀ ਪ੍ਰੋਪਰਟੀ ਨੂੰ ਸਾਂਭਣਾ ਚਾਹੁੰਦੇ ਹੋ, ਤੁਸੀਂ ਆਪਣੀ ਪ੍ਰੋਪਰਟੀ ਨੂੰ ਬੱਗ ਫ੍ਰੀ, ਪੈਸਟ ਫ੍ਰੀ ਰੱਖਣਾ ਚਾਹੁੰਦੇ ਹੋ, ਤਾਂ ਦਾ ਮੈਪਲ ਕਲੀਨਿੰਗ ਦੀ ਸਰਵਿਸ ਯੂਜ਼ ਕਰੋ। ਕਈ ਵਾਰ ਘਰ ਦੇ ਵਿੱਚ ਮੂਵ ਇਨ ਮੂਵ ਆਊਟ ਤੁਸੀਂ ਹੋ ਰਹੇ ਹੋ, ਮੰਨ ਲਓ 30-31 ਨੂੰ ਟੈਨੈਂਟ ਪੁਰਾਣੇ ਛੱਡ ਕੇ ਜਾ ਰਹੇ ਨੇ, ਨਵਿਆਂ ਲਈ ਤੁਸੀਂ ਰੈਡੀ ਕਰਨਾ, ਆਪ ਕਿਤੇ ਨਵੇਂ ਮੂਵ ਹੋਣਾ ਗਾ, ਕੋਈ ਈਵੈਂਟ ਆ ਰਿਹਾ, ਬਿਫੋਰ ਜਾਂ ਆਫਟਰ ਕਲੀਨਿੰਗ ਕਰਾਉਣੀ ਆ, ਘਰ ਦੇ ਵਿੱਚ ਬੱਚੇ ਨੇ, ਤੁਹਾਡਾ ਬੱਚੇ ਨੂੰ ਸਾਂਭਣ 'ਚ ਟਾਈਮ ਲੰਘ ਜਾਂਦਾ, ਕਲੀਨਿੰਗ 'ਚ ਟਾਈਮ ਨਹੀਂ ਮਿਲਦਾ ਘਰ ਦੇ ਵਿੱਚ ਪਹਿਲਾਂ ਜਾਂ ਹੁਣ, ਕਈ ਵਾਰ ਪੈਸਟ ਹੁੰਦੇ ਨੇ, ਕੁੱਤੇ ਹੁੰਦੇ ਨੇ ਜਾਂ ਕੋਈ ਕਿਸੇ ਅੱਧ ਤਰ੍ਹਾਂ ਦੇ ਪੈਟ ਹੁੰਦੇ ਨੇ ਬਾਈ ਜੀ, ਉਹ ਪੈਟ ਦੇ ਵੀ ਕਈ ਵਾਰ ਵਾਲ ਜੇ ਹਰੇਕ ਜਗ੍ਹਾ 'ਤੇ ਲੱਗੇ ਹੁੰਦੇ ਨੇ ਅਤੇ ਉਹ ਵੀ ਸਾਰਾ ਕਲੀਨ ਹੋ ਜਾਂਦਾ ਜੀ।
1: ਬਿਲਕੁਲ ਸਰ, ਜਿਹੜੇ ਪੈਟ ਦੇ ਵਾਲ ਆ ਉਹ ਬਹੁਤ ਜ਼ਿਆਦਾ ਹਾਰਡਵੁੱਡ ਦੇ ਵਿੱਚ ਵੀ ਮਤਲਬ ਸਟੱਕ ਹੋਏ ਹੁੰਦੇ ਆ ਜੀ, ਅਤੇ ਉਹਨਾਂ ਨੂੰ ਪ੍ਰੋਪਰ ਵੇ ਦੇ ਨਾਲ ਜਦੋਂ ਵੈਕਿਊਮ ਕੀਤਾ ਜਾਂਦਾ ਤਾਂ ਉਹ ਇਲੀਮੀਨੇਟ ਕੀਤੇ ਜਾਂਦੇ ਨੇ।
0: ਕਈ ਵਾਰ ਨਾ ਪਰਿਵਾਰਾਂ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਵੀ ਛੋਟਾ, ਉਹ ਰੁੜਦਾ ਹੈਗਾ ਮੰਨ ਲਓ, ਅਤੇ ਹੁਣ ਘਰੇ ਪੈਟ ਵੀ ਆ, ਹੁਣ ਉਹ ਬੱਚਿਆਂ ਦੀ ਤਾਕਤ ਹੁੰਦੀ, ਕੋਈ ਚੀਜ਼ ਦੇਖੀ ਉਹਨਾਂ ਨੇ ਚੁੰਡੀ ਜੀ ਭਰ ਕੇ ਮੂੰਹ 'ਚ ਪਾ ਲਈ, ਉਹ ਬੜਾ ਇੱਕ ਖਤਰਾ ਹੀ ਲੱਗਿਆ ਰਹਿੰਦਾ।
1: ਬਿਲਕੁਲ ਸਰ, ਉਹ ਅਨਹਾਈਜੀਨਿਕ ਹੋ ਜਾਂਦਾ ਬੱਚੇ ਲਈ ਬਹੁਤ, ਪਰ ਸਾਡੀ ਟੀਮ ਹੈ ਜਿਹੜੀ ਉਹ ਪ੍ਰੋਪਰ ਵੇ ਦੇ ਨਾਲ ਕਰਦੀ ਹੈ ਕਲੀਨ। ਜਿਹੜਾ ਪੈਟ ਵਾਲਾ ਘਰ ਹੈ ਉਹ ਤਾਂ ਹੋਰ ਵੀ ਸੀਰੀਅਸ ਹੋ ਕੇ ਕਲੀਨ ਕੀਤਾ ਜਾਂਦਾ, ਕਿਉਂਕਿ ਪੈਟ ਦੇ ਵਾਲ ਹੈ ਜਿਹੜੇ ਉਹਨਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਜੇ ਇੱਕ ਵਾਰ ਪੈਟ ਮੰਨ ਲਓ ਗੇੜਾ ਦੇ ਗਿਆ ਤਾਂ ਦੁਬਾਰਾ ਸੇਮ ਕੰਡੀਸ਼ਨ ਹੋ ਜਾਂਦੀ ਹੈ।
0: ਅਤੇ ਦੂਜੀ ਚੀਜ਼ ਇਹ ਵੀ ਦੱਸਿਓ, ਜਿਹੜਾ ਤੁਸੀਂ ਵੈਸੇ ਕੈਮੀਕਲ ਯੂਜ਼ ਕਰਦੇ ਹੋ, ਬੜੇ ਇਨਵਾਇਰਮੈਂਟ ਫਰੈਂਡਲੀ ਗੌਰਮੈਂਟ ਅਪਰੂਵਡ ਕੈਮੀਕਲ ਹੁੰਦੇ ਨੇ, ਅਤੇ ਹਰ ਇੱਕ ਲਈ ਵੱਖਰਾ ਹੁੰਦਾ, ਸਟੀਲ 'ਤੇ ਕਿਹੜਾ ਮਾਰਨਾ, ਪਲਾਸਟਿਕ 'ਤੇ ਕਿਹੜਾ, ਕਈ ਵਾਰ ਤਾਂ ਦੇਖਿਆ ਜਾਂਦਾ ਨੋਰਮਲ ਬੰਦੇ ਆਲ ਪਰਪਜ਼ ਜਾਂ ਲੈ ਕੇ ਹਰੇਕ ਕਿਤੇ ਉਹ ਮਾਰ ਦਿੰਦੇ।
1: ਹਾਂਜੀ ਹਾਂਜੀ,
0: ਫਲੋਰ ਲਈ, ਹਾਰਡਵੁੱਡ ਫਲੋਰ ਲਈ, ਟਾਈਲਾਂ ਲਈ, ਹਰੇਕ ਕਾਸੇ ਲਈ,
1: ਸਾਰੇ ਲਈ ਅਲੱਗ ਕੈਮੀਕਲ ਜੀ, ਤੇ ਡੀਗਰੀਸਰ ਕਿੱਥੇ ਯੂਜ਼ ਕਰਨਾ, ਸਾਰਾ ਪ੍ਰੋਪਰ ਟੀਮ ਨੂੰ ਨੌਲੇਜ ਹੁੰਦੀ ਹੈ।
0: ਕਈ ਵਾਰ ਕੋਈ ਬੰਦੇ ਆ ਨਾ ਸਾਡੀਆਂ, ਕਈ ਭੈਣਾਂ ਨੂੰ ਇਹ ਹੁੰਦਾ ਕਿ ਯਾਰ ਮੈਨੂੰ ਤਾਂ ਕੈਮੀਕਲ ਪਰਫਿਊਮ ਸੁੰਘਾਂ ਤਾਂ ਛਿੱਕਾਂ ਹੀ ਨਹੀਂ ਆਉਣੋ ਹਟਦੀਆਂ, ਸੋ ਕੈਮੀਕਲ ਫ੍ਰੀ ਕਲੀਨ।
1: ਮੋਸਟਲੀ ਤਾਂ ਜੀ ਜਿਹੜੇ ਸਾਡੇ ਕੈਮੀਕਲ ਨੇ ਉਹ ਹੈਲਥ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਨੇ, ਪਲੱਸ ਅਸੀਂ ਸੈਂਟ ਫ੍ਰੀ ਕੈਮੀਕਲ ਹੀ ਟਰਾਈ ਕਰਦੇ ਹਾਂ ਵੀ ਯੂਜ਼ ਕਰੀਏ, ਬਟ ਕਈ ਹੁੰਦੇ ਆ ਕਿ ਵੀ ਜਿਨ੍ਹਾਂ ਦੇ ਵਿੱਚ ਲਿਟਲ ਬਿਟ ਸੈਂਟ ਹੁੰਦੀ ਹੈ, ਬਟ ਅਪਾਰਟ ਫਰੋਮ ਦੈਟ ਜੇ ਕਿਸੇ ਨੇ ਸਟੀਮ ਕਲੀਨ ਵੀ ਕਰਾਉਣੀ ਹੈ ਆਪਣੇ ਕੋਲ, ਉਹ ਵੀ ਆਪਸ਼ਨ ਆਏਗੀ, ਉਹਦਾ ਥੋੜ੍ਹਾ ਜਿਹਾ ਪ੍ਰਾਈਸ ਰੇਂਜ ਡਿਫਰ ਕਰ ਜਾਂਦੀ ਹੈ, ਤਾਂ ਨੋ ਕੈਮੀਕਲ ਕਲੀਨਿੰਗ ਵੀ ਆਪਾਂ ਕਰਦੇ ਹਾਂ ਜੀ।
0: ਸੋ ਤੇ ਜਿਹੜਾ ਵੀ ਫੁੱਲ ਹਾਊਸ ਡੀਪ ਕਲੀਨਿੰਗ ਕਰਾਊਗਾ ਹਰ ਇੱਕ ਨੂੰ ਇੱਕ ਵੈਕਿਊਮ ਕਲੀਨਰ ਤੋਹਫੇ 'ਚ,
1: ਹਰ ਇੱਕ ਨੂੰ ਜੀ, ਹਰ ਇੱਕ ਨੂੰ। ਨੰਬਰ ਹੈ ਜੀ 647-286-0077 647-286-0077 647-286-0077।
0: ਤੇ ਬਾਈ ਜੀ ਤੁਹਾਡੀਆਂ ਜਿਵੇਂ ਸਰਵਿਸ ਨੇ, ਜੰਕ ਰਿਮੂਵ ਹੋ ਗਿਆ,
1: ਹਾਂਜੀ,
0: ਗਰਾਜ ਕਲੀਨ, ਸਾਈਡ ਵਾਕਾਂ, ਬੈਕ ਯਾਰਡ, ਡਰਾਈਵੇ ਕਲੀਨ,
1: ਹਾਂਜੀ,
0: ਬਾਹਰਲੀ ਸਾਈਡ ਤੋਂ ਵਿੰਡੋ ਕਲੀਨ, ਸੋਫਟ ਵਾਸ਼, ਫਿਲਟਰ ਵਾਟਰ ਦੇ ਨਾਲ ਯੂਜ਼ ਕਰਕੇ,
1: 3 ਸਟੇਜ ਫਿਲਟਰੇਸ਼ਨ ਦੇ ਨਾਲ,
0: ਪੋਸਟ ਕੰਸਟਰਕਸ਼ਨ ਕਲੀਨਿੰਗ ਹੋ ਗਿਆ, ਰੈਗੂਲਰ ਕਲੀਨਿੰਗ ਹੋ ਗਿਆ, ਕਮਰਸ਼ੀਅਲ, ਰੈਜੀਡੈਂਸ਼ੀਅਲ, ਫੁੱਲ ਹਾਊਸ ਡੀਪ, ਮਤਲਬ ਹਰ
1: ਟੋਟਲ ਇੱਕੋ ਛੱਤ ਹੇਠਾਂ ਸਾਰੇ ਹੱਲ ਨੇ ਜੀ।
0: ਕੋਈ ਵੀ ਸਰਵਿਸ ਆ ਮਹੀਨੇ ਪਰਿਵਾਰ ਯੂਜ਼ ਕਰਦਾ, ਚਾਹੇ ਉਹ ਜੰਕਰ ਮੂਵ ਆ, ਚਾਹੇ ਕੱਲੀਆਂ ਵਿੰਡੋ ਕਲੀਨਿੰਗ ਨੇ, ਉਹਨਾਂ ਲਈ ਵੀ ਕੁਛ ਲੱਕੀ ਡਰਾਗ ਜੀ,
1: ਉਹਨਾਂ ਲਈ ਵੀ ਹੈਗਾ ਜੀ। ਚਾਹੇ ਕੋਈ ਵੀ ਸਰਵਿਸ ਸਾਡੀ ਜੇ ਸਰੋਤੇ ਲੈਂਦੇ ਆ ਤਾਂ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ ਉਹ ਸਾਨੂੰ ਪਾਉਣ, ਤਾਂ ਉਹ ਅਨਰੋਲ ਹੋ ਜਾਣਗੇ ਸਾਡੇ ਲੱਕੀ ਡਰਾਅ ਦੇ ਵਿੱਚ। ਮੰਥ ਐਂਡ 'ਤੇ 30 ਜੁਲਾਈ ਨੂੰ ਆਪਾਂ ਇੱਕ ਲੱਕੀ ਡਰਾਅ ਕੱਢਣਾ ਹੈ, ਉਹਦੇ ਵਿੱਚ ਜਿਹੜੇ ਵੀ ਲੱਕੀ ਡਰਾਅ ਦੇ ਵਿਨਰ ਹੋਣਗੇ ਉਹਨਾਂ ਨੂੰ ਡਾਇਸਨ ਦਾ ਵੈਕਿਊਮ ਦਿੱਤਾ ਜਾਵੇਗਾ,
0: $1,000।
1: ਹਾਂਜੀ,
0: ਡਾਇਸਨ ਦਾ ਵੈਕਿਊਮ ਕਲੀਨਰ ਫ੍ਰੀ ਹੋਊਗਾ ਲੱਕੀ ਡਰਾਅ ਦੇ ਵਿੱਚ।
1: ਬਿਲਕੁਲ ਸਰ, ਇੱਕ ਪਿਆਰ ਹੀ ਜੋ ਸਾਨੂੰ ਕਮਿਊਨਿਟੀ ਵੱਲੋਂ ਮਿਲ ਰਿਹਾ ਉਹਦਾ ਅਸੀਂ ਛੋਟਾ ਜਿਹਾ ਪੇ ਬੈਕ ਦੇ ਰਹੇ ਹਾਂ।
0: ਸੋ ਦੋਸਤੋ, ਫੁੱਲ ਹਾਊਸ ਡੀਪ ਕਲੀਨਿੰਗ ਦੇ ਨਾਲ ਹਰ ਇੱਕ ਨੂੰ, ਜਿੰਨੀਆਂ ਕਾਲਾਂ ਆਉਣਗੀਆਂ ਹਰ ਇੱਕ ਨੂੰ ਵੱਡੇ ਸਾਈਜ਼ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਫ੍ਰੀ। ਨੰਬਰ ਟੂ ਕਾਲ 647-286-0077 647-286-0077 647-286-0077 0077 647 286 0077 647 286 0077।

0: ਨਾਗਪਾਲ ਜੀ, ਤੁਹਾਡੇ ਲਈ ਨਾ ਇੱਕ ਕੁਐਸਚਨ ਆਇਆ। ਸਾਡੇ ਸਰੋਤੇ ਨੇ ਕਾਲ ਕੀਤੀ, ਮੈਂ ਤਾਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਤੁਸੀਂ ਨਾਗਪਾਲ ਜੀ ਨੂੰ ਡਾਇਰੈਕਟ ਕਾਲ ਕਰ ਲਓ। ਉਹ ਕਹਿੰਦੇ ਜੀ ਮੈਂ ਸਾਰੀਆਂ ਜਿੰਨੀਆਂ ਤੁਸੀਂ ਦੱਸੇ ਆ ਐਲੀਜੀਬਿਲਟੀ ਕ੍ਰਾਈਟੇਰੀਆ ਕਿ ਫੈਮਿਲੀ ਇਨਕਮ 2024 ਦੇ ਨੋਟਸ ਆਫ ਅਸੈਸਮੈਂਟ 'ਤੇ 70,000 ਤੋਂ ਘੱਟ ਇੰਗਲਿਸ਼ ਆਉਂਦੀ ਆ, ਅਤੇ ਮੈਂ PR ਵੀ ਹਾਂ, ਸਿਟੀਜਨ ਤਾਂ ਚਲੋ ਅਵੇਲੇਬਲ ਹੈਗੀ, ਐਲੀਜੀਬਲ ਹੈਗੀ ਹੈਗੇ ਨੇ, ਅਤੇ ਉਹ ਕਹਿੰਦਾ ਜੀ ਮੈਂ ਇਹ ਕ੍ਰਾਈਟੇਰੀਆ 'ਚ ਫਿੱਟ ਹੁੰਦਾ। ਕਹਿੰਦਾ ਪਰ ਮੇਰਾ ਜਿਹੜਾ ਪਲੈਨ ਆ ਕਿ ਮੈਂ ਅਗਲੇ ਇਹ ਅਪਲਾਈ ਕਰਕੇ, ਕਹਿੰਦਾ ਕੀ ਮੈਂ ਇੰਡੀਆ ਜਾ ਸਕਦਾ? ਜੇ ਕੋਰਸਿਸ ਕਹਿੰਦਾ ਔਨਲਾਈਨ ਹੀ ਆ ਤਾਂ ਮੈਂ ਔਨਲਾਈਨ ਘਰੇ ਬੈਠ ਕੇ ਕੋਰਸਿਸ ਕਰ ਲੂੰਗਾ, ਨਾਲੇ ਅਸੀਂ ਇੰਡੀਆ ਛੁੱਟੀ ਲਾ ਆਵਾਂਗੇ, ਪੜ੍ਹਾ ਅਸੀਂ ਇੰਡੀਆ ਲਾਹਾਂਗੇ, ਨਾਲੇ ਕਹਿੰਦਾ ਸਾਨੂੰ ਫੰਡਿੰਗ ਆ ਜੋ, ਨਾਲੇ ਪੈਸੇ ਦੀ ਹੋਰ ਬੱਚਤ ਹੋ ਜੋ। ਕਹਿੰਦੇ ਇੱਦਾਂ ਹੋ ਸਕਦਾ? ਮੈਂ ਕਿਹਾ ਵੀ ਮੈਨੂੰ ਨਹੀਂ ਪਤਾ, ਨਾਗਪਾਲ ਜੀ ਦੱਸਣਗੇ, ਦੱਸੋ ਜੀ ਹੁਣ।
1: ਹਾਂਜੀ, ਕੁਛ ਕੋਰਸਿਸ ਐਸੇ ਹੈ ਜਿਸ ਮੈਂ ਆਪ ਜਾ ਸਕਤੇ ਹੈ ਬਾਹਰ, ਔਰ ਕੁਛ ਮੈਂ ਨਹੀਂ ਜਾ ਸਕਤੇ, ਔਰ ਕੁਛ ਮੈਂ ਆਪ ਏਕ ਮਹੀਨੇ ਕੇ ਲਈ ਜਾ ਸਕਤੇ ਹੈ, 28 ਡੇਜ਼ ਕੇ ਲਈ। ਤੋ ਯੇ ਆਪ ਜਬ ਮੈਂ ਕਾਲ ਕਰੇਂਗੇ, ਮੈਂ ਬਤਾਏਂਗੇ, ਤੋ ਮੈਂ ਆਪਕੋ ਗਾਈਡ ਕਰ ਦੇਂਗੇ।
0: ਉਸਕੇ ਸਾਥ ਪੇ ਕਿਹੜਾ ਕੋਰਸ?
1: ਹਾਂਜੀ ਹਾਂਜੀ, ਕੋਰਸ ਪੇ ਡਿਪੈਂਡ, ਕਾਲਜ ਪੇ ਡਿਪੈਂਡ ਕਰਤਾ ਹੈ, ਕਾਲਜ ਕੀ ਆਪਣੀ ਪਾਲਿਸੀਜ਼ ਹੈ। ਤੋ ਚਾਹੇ ਔਨਲਾਈਨ ਕੋਰਸ ਹੈ ਲੇਕਿਨ ਆਪ ਬਾਹਰ ਕੰਟਰੀ ਆਊਟ ਕਰ ਰਹੇ ਹੈ, ਫਿਰ 28 ਡੇਜ਼ ਤੱਕ ਰਹਿ ਸਕਤੇ ਹੈ। ਮਤਲਬ ਕਿ ਅੱਛਾ ਕੁਐਸਚਨ ਹੈ, ਆਪ ਮੈਂ ਕਾਲ ਕਰੇਂਗੇ, ਆਫਿਸ ਆਏਂਗੇ, ਆਪਕੋ ਇਸਕਾ ਆਂਸਰ ਮਿਲ ਜਾਏਗਾ। ਬਟ ਜੈਸਾ ਹਮਨੇ ਕਿਹਾ ਕਿ ਟਾਈਮ ਸਿਰਫ ਰਹਿ ਗਿਆ, ਯੇ ਹਫਤਾ ਕੁਛ ਨਹੀਂ ਕਰ ਰਹੇ, ਮੈਸੇਜ ਦੇ ਰਹੇ ਹੈ 30,000 to 100,000 की फंडिंग आपकी जो बनती है, जिसका हाफ पोर्शन आज की डेट में भी आपको ग्रांट के रूप में मिलेगा। अगर आप हमें अभी कॉल करेंगे, ऑफिस आएंगे आप इस कमिंग वीक, आप कल भी ऑफिस आ सकते हैं, तो फंडिंग हासिल करें एंड पीछे ना रहें।
0: सो जेडी तां मान लो जी जे कोई एलिजिबल आ 40,000 ग्रांट ली, जेडी सरकार ने उन्हां दे खाते च पाउणी आ, उह तां चलो वापस करनी नहीं, उह चाहे बंदा किद्दां मर्जी, उह तां कोई कैप नहीं आ कि उह ਆਹੀ ਪਰਪਸ ਲਈ ਯੂਜ਼ ਹੋਣੀ ਚਾਹੀਦੀ, ਉਹ ਬੰਦਾ ਕਿੱਦਾਂ ਵੀ ਯੂਜ਼ ਕਰ ਸਕਦਾ, ਰਾਈਟ?
1: ਬਿਲਕੁਲ ਜੀ, ਗਵਰਨਮੈਂਟ ਆਪਕੋ ਕਹੀਂ ਵੀ ਖਰਚ ਕਰਨੇ ਕੀ।
0: ਹਾਂ, ਸੋ ਇਹ ਤਾਂ ਹੋ ਗਈ ਗ੍ਰਾਂਟ, ਜਿਹੜੀ 40 ਵਾਪਸ ਨਹੀਂ ਕਰਨਾ। ਜੇ 40 ਲੋਨ ਵੀ ਉਹ ਲੈ ਲੈਂਦੇ ਨੇ, ਉਹ ਲੋਨ ਵੀ 1.5 ਸਾਲ ਤੱਕ ਮੋੜਨਾ ਨਹੀਂ ਹੈਗਾ, 1.5 ਸਾਲ ਤੋਂ ਬਾਅਦ ਮੋੜਨਾ ਸਟਾਰਟ ਕਰਨਾ, ਤੇ ਉਹਦੀਆਂ ਕਿਸ਼ਤਾਂ ਵੀ ਕਿੰਨੀ ਕੁ ਬਣਦੀ ਹੈ ਜੇ 40,000 ਦਾ ਆਪਾਂ 10 ਸਾਲਾਂ ਚ ਮੋੜਨਾ ਹੋਵੇ ਜੀ?
1: ਹਾਂਜੀ, ਸੋ ਇਸ ਮੈਂ ਫੈਮਿਲੀ ਆਫ 4 ਕੋ ਅਪ ਟੂ 80,000 ਕੀ ਫੰਡਿੰਗ ਆਤੀ ਹੈ, ਉਸ ਮੇਂ ਸੇ $40,000 ਗ੍ਰਾਂਟ ਹੈ, $40,000 ਆਪਸ਼ਨਲ ਲੋਨ ਹੈ, ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਹੈ ਯਹਾਂ ਪੇ, ਆਸਾਨ ਸੇ ਫੁੱਲੀ ਔਨਲਾਈਨ ਕੋਰਸ ਕਰ ਰਹੇ ਹੈ, ਜੋ ਕਿ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, ਬੇਸਿਕ ਇੰਗਲਿਸ਼ ਇਨਕੋ ਆਤੀ ਹੈ। ਓਕੇ, ਅਬ ਇਸ ਕੇਸ ਮੇਂ ਇਨਕੋ 40,000 ਕੀ ਤੋ ਗ੍ਰਾਂਟ ਮਿਲੀ, ਜੋ ਵਾਪਿਸ ਹੀ ਨਹੀਂ ਕਰਨਾ, ਜੋ ਰੈਸਟ $40,000 ਹੈ 0% ਪੇ 1.5 ਸਾਲ ਤੱਕ, ਔਰ ਜਬ ਆਪ ਵਾਪਿਸ ਕਰਨਾ ਸ਼ੁਰੂ ਕਰਤੇ ਨਾ ਉਸ ਲੋਨ ਕੋ 1.5 ਸਾਲ ਬਾਅਦ, ਅਗਰ ਆਪਕੀ ਜੋਬ ਨਾ ਲਗੇ, ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਹੈ, ਗਵਰਨਮੈਂਟ ਆਪਕਾ ਲੋਨ ਡੈਫਰ ਕਰ ਦੇਤੀ ਹੈ 1 to 3 ਸਾਲ ਤੱਕ, ਚਲੋ ਆਪਣੇ ਤੁਸੀਂ ਪੇ ਆਫ ਕਰ ਰਹੇ ਲੋਨ, 400 ਕਿਸ਼ਤ ਬਣੇਗੀ, ਉਸ ਮੇਂ ਸੇ ਵਿਆਜ ਹੋਗਾ $38 ਬਸ, ਕਿਉਂਕਿ 2.5% ਸਾਲ ਕਾ ਵਿਆਜ ਹੈ, ਤੋ ਮਤਲਬ 40,000 ਕਾ 4,000 ਵਿਆਜ ਹੈ, $40,000 ਪੇ 4,000 ਕਾ ਵਿਆਜ ਹੈ, 15 ਸਾਲ ਮੈਂ ਆਪ ਉਸੇ ਪੇ ਕਰ ਸਕਤੇ ਹੈ, ਲੋਨ ਆਪਸ਼ਨਲ ਹੈ, ਗਰੰਟੀ ਲੈ ਲੀਜੀਏ ਅਗਰ ਲੋਨ ਸੇ ਡਰ ਲਗਤਾ ਹੈ ਤੋ।
0: ਵਾਹ ਜੀ ਵਾਹ, ਤਾਂ ਸੁਣ ਤੇ ਸਾਗੇ ਵਾਲੀ ਗੱਲ ਆ, ਤੇ ਜੇ ਸਾਡੇ ਖਾਤਿਆਂ ਚ $80,000 ਤੱਕ ਆ ਸਕਦਾ ਤੇ ਤੁਹਾਨੂੰ ਅਸੀਂ ਕਿੰਨੇ ਪੈਸੇ ਦੇਣੇ?
1: ਦੇਖੀ ਜੀ, ਹਮ ਕਿਸੇ ਔਰ ਫੰਡਿੰਗ ਮੈਂ ਡੀਲ ਨਹੀਂ ਕਰਤੇ, ਜਹਾਂ ਪੇ ਕਾਗਜ਼ ਹਿਲਤੇ ਹੈ ਯਾ ਫਿਰ ਆਪ ਮਾਨ ਕੇ ਚਲੇ ਸੈਟਿੰਗ ਹੋਤੀ ਹੈ, ਅਪਰੋਚ ਹੋਤੀ ਹੈ, ਸਿੰਪਲ ਸਾ ਕਾਮ ਹੈ, ਐਜੂਕੇਸ਼ਨ ਫੰਡਿੰਗ ਮੈਂ ਹੈ 8 ਸਾਲ ਸੇ ਹੈ, ਔਰ ਇਸ ਮੇਂ ਹਮਾਰੀ ਫੀਸ ਸਿਰਫ $199 ਯਾ $499 ਹੈ, ਕਲਾਇੰਟ ਕੇ ਅਕਾਊਂਟ ਮੇਂ ਫੰਡਿੰਗ ਅਗਰ ਆਜ ਜੁਆਇਨ ਕਰਤੇ ਹੈ ਕੋਰਸ ਕੋ, ਤੋ ਵਿਦਿਨ 30 to 90 ਡੇਜ਼ ਮੇਂ ਗਵਰਨਮੈਂਟ ਉਨਕੇ ਖਾਤੇ ਮੇਂ ਡਾਇਰੈਕਟ ਫੰਡਿੰਗ ਡਾਲ ਦੇਤੀ ਹੈ, ਤਬ ਹਮਾਰੀ ਫੀਸ ਆਪ ਦੇਤੇ ਹੈ ਆਪਣੀ ਇਮਾਨਦਾਰੀ ਸੇ, ਤੋ ਇਮਾਨਦਾਰੀ ਆਪ ਕੀ ਚੈੱਕ ਹੋ ਰਹੀ ਹੈ, ਹਮਾਰੇ ਨਹੀਂ ਹੋ ਰਹੀ, ਹਮਨੇ ਤੋ ਟ੍ਰਾਂਸਪੇਰੈਂਟ ਰੱਖਿਆ।
0: ਪਹਿਲਾਂ ਕੰਮ ਹੋਊ ਖਾਤੇ ਚ $1,000 ਆਉਣਗੇ, ਇਸ ਤੋਂ ਬਾਅਦ ਤੁਹਾਨੂੰ ਅਸੀਂ $199 or $499 ਪੇ ਕਰਨੇ ਆ, ਦੈਟਸ ਆਲ।
1: ਦੈਟਸ ਆਲ, ਆਪਕਾ ਫਾਇਦਾ ਹਾਥੀ ਜਿਤਨਾ ਹਮਾਰਾ ਫਾਇਦਾ, ਚੀਟੀ ਜਿਤਨਾ ਕੋਈ ਮਿੱਠੀ ਬਾਤੇ ਨਹੀਂ ਹੈ, ਨਹੀਂ ਹੈ, ਨਹੀਂ ਹੈ।
0: ਤੇ ਨਾਗਪਾਲ ਜੀ ਇੱਕ ਹੋਰ ਦੱਸੋ, ਜਿਹੜੇ ਮੈਟਰਨਿਟੀ ਲੀਵ ਤੇ ਨੇ, ਉਹ ਆਲਰੇਡੀ ਗਵਰਨਮੈਂਟ ਤੋਂ ਜਿਹੜੀ ਉਹ ਆ ਰਹੀ ਆ, ਪਰ ਉਹ ਦੇਖਿਆ ਜਾਵੇ ਫੈਮਿਲੀ ਇਨਕਮ ਦੇ ਵਿੱਚ ਤਾਂ 70,000 ਤੋਂ ਘੱਟ ਹੀ ਬਣਦੀ ਆ, ਤੇ ਉਹ ਵੀ ਫਿਰ ਐਲੀਜੀਬਲ ਆ?
1: ਸੇਮ ਕੇਸ ਮੇਰੇ ਘਰ ਕਾ ਹੀ ਹੈ, ਮੇਰੀ ਵਾਈਫ ਵੀ ਪੜ੍ਹ ਰਹੀ ਹੈ, ਮੈਟਰਨਿਟੀ ਪਈ ਹੈ, ਸੈਕਿੰਡ ਬੇਬੀ ਹੋਇਆ ਵੀ, ਤੋ ਉਸਨੇ ਲਾਈਕ ਉਹ ਵੀ ਪੜ੍ਹ ਰਹੇ ਹੈ, ਸਕਿੱਲ ਡਿਵੈਲਪ ਕਰ ਰਹੇ ਹੈ, ਫੰਡਿੰਗ ਹਾਸਿਲ ਕਰ ਚੁੱਕੇ ਹੈ, ਫੁੱਲੀ ਆਨਲਾਈਨ ਕੋਰਸਿਸ ਹੈ ਜੀ, 3 ਘੰਟੇ ਲਗਾਉਣੇ ਐਵਰੀ ਡੇ ਆਪਣੇ, ਕੁਛ ਕੋਰਸਿਸ ਐਸੇ ਜਿਸ ਮੈਂ ਟੀਚਰ ਹੀ ਨਹੀਂ ਹੈ, ਸੈਲਫ ਸਟੱਡੀ ਹੈ, ਉਹ ਤਾਂ ਬਹੁਤ ਹੀ ਆਸਾਨ ਹੈ, ਇਸ ਲਈ ਉਨਕੀ ਫੀਸ ਹਮਨੇ $499 ਰੱਖੀ ਹੈ, 1 time ਫੀਸ।
0: ਜਿਹੜੇ ਬਜ਼ੁਰਗ ਪੈਨਸ਼ਨ ਤੇ ਨੇ ਉਹਨਾਂ ਦੀ ਇਨਕਮ ਵੀ 70,000 ਤੋਂ ਘੱਟ ਬਣਦੀ ਆ, ਇੰਗਲਿਸ਼ ਉਹਨਾਂ ਨੂੰ ਆਉਂਦੀ ਆ, ਉਹ ਵੀ ਐਲੀਜੀਬਲ ਨੇ। ਅੱਛਾ, ਸਿੰਗਲ ਮਦਰ ਨੇ ਜਿਹੜੇ ਉਹ ਵੀ ਐਲੀਜੀਬਲ ਨੇ?
1: ਬਿਲਕੁਲ ਜੀ, ਲਾਸਟ ਵੀਕ ਜੈਸੇ 32 ਬਦਲੋਗੇ ਫੰਡਿੰਗ ਉਨਕੇ ਖਾਤੇ ਮੈਂ ਡਾਇਰੈਕਟ ਗਿਰੀ ਥੀ, ਉਸਮੇ ਸੇ 6 ਸਿੰਗਲ ਮਦਰ ਹੀ ਹੈ।
0: ਜੇ ਕੋਈ ਸਿੰਗਲ ਮਦਰ ਆ ਉਹਨਾਂ ਦੀ ਇਨਕਮ ਮੰਨ ਲਓ $50,000 ਆ, ਤੇ ਉਹਨਾਂ ਦੇ ਇੱਕ ਬੱਚਾ ਤਾਂ ਕਿੰਨੀ ਫੰਡਿੰਗ ਆ, ਜੇ ਦੋ ਬੱਚੇ ਤਾਂ ਅਪਰੋਕਸੀਮੇਟਲੀ ਫੰਡਿੰਗ ਕਿੰਨੀ ਹੋ ਜਾਊਗੀ?
1: ਹਾਂਜੀ, ਇੱਕ ਬੱਚਾ ਤਾਂ ਫੰਡਿੰਗ ਇਨਕੀ ਰਹੇਗੀ $28,000 ਗ੍ਰਾਂਟ ਕੀ ਔਰ $17,000 ਲੋਨ ਕੀ, ਆਪਸ਼ਨਲ ਲੋਨ ਕੀ, ਔਰ ਅਗਰ ਦੋ ਜਾਂ ਤਿੰਨ ਬੱਚੇ ਹੈ ਤਾਂ ਫੰਡਿੰਗ ਅੱਛੀ ਇਨਕਰੀਜ਼ ਆਤੀ ਹੈ, ਇਟ ਕੈਨ ਗੋ ਟੂ $40,000 ਫਾਰ ਦਾ ਗ੍ਰਾਂਟ ਐਂਡ $40,000 ਫਾਰ ਦਾ ਲੋਨ।
0: ਸਾਰੀ ਗੱਲਬਾਤ ਲਈ ਮੈਂ ਤਾਂ ਟਰਾਈ ਕਰਦਾ ਹੁੰਦਾ ਜੋ ਜੋ ਕੁਐਸਚਨ ਮੇਰੇ ਮਾਇੰਡ 'ਚ ਹੁੰਦੇ ਨੇ ਦੋਸਤੋ ਪੁੱਛਦਾ, ਬਟ ਤੁਹਾਡੇ ਮਨ 'ਚ ਕੋਈ ਹੋਰ ਕੁਐਸਚਨ ਹੋਵੇ ਯਾਰ ਆਹ ਕੁਐਸਚਨ ਵੀ ਪੁੱਛ ਲਈਏ ਤਾਂ ਤੁਸੀਂ ਡਾਇਰੈਕਟ ਕਾਲ ਕਰੋ। ਤਿੰਨ ਚੀਜ਼ਾਂ ਹੀ ਨੇ ਦੋਸਤੋ, ਤੁਸੀਂ ਪੀ ਆਰ ਅਤੇ ਸਿਟੀਜ਼ਨ ਹੋ, ਠੀਕ ਹੈ ਜੀ, ਇੰਗਲਿਸ਼ ਤੁਹਾਨੂੰ ਆਉਂਦੀ ਆ, ਇਨਕਮ 70,000 ਜਾਂ ਇਸ ਤੋਂ ਘੱਟ ਆ, ਤਾਂ ਤੁਹਾਨੂੰ ਇੱਕ ਸੁਨਹਿਰੀ ਮੌਕਾ ਤਾਂ ਗਾ ਕਿਉਂਕਿ ਇਹ ਗ੍ਰਾਂਟ ਬੰਦ ਹੋਣ ਲੱਗੀ ਆ, ਆਖਰੀ ਬੈਚ ਆ, ਆਖਰੀ ਟਾਈਮ ਆ, ਸੋ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ ਵੀ ਅਸੀਂ ਜੀ ਆਹ ਤਿੰਨੇ ਹੀ ਕ੍ਰਾਈਟੀਰੀਆ ਦੇ ਵਿੱਚ ਫੁੱਲ ਹੁੰਦੇ ਆ, ਤਾਂ ਤੁਸੀਂ ਗੌਰਮੈਂਟ ਨੇ ਕਹਿਣਾ ਵੀ ਤੁਸੀਂ ਐਜੂਕੇਟ ਕਰੋ, ਜਿਹੜਾ ਕੋਰਸ ਪੜ੍ਹਨਾ ਚਾਹੁੰਦੇ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਭਾਈ ਜੀ ਆਹ ਔਖੇ ਕੋਰਸ ਆ, ਸੌਖੇ ਕੋਰਸ ਆ, ਤੁਹਾਡੀ ਮਰਜ਼ੀ ਆ, ਤੁਸੀਂ ਕਿਹੜਾ ਕਰਨਾ ਗਾ ਅਪ ਟੂ ਯੂ ਆ, ਤੁਸੀਂ ਉਹ ਕੋਰਸ ਪੜ੍ਹੋ ਐਂਡ ਤੁਹਾਡੇ ਖਾਤੇ ਦੇ ਵਿੱਚ ਗ੍ਰਾਂਟ ਅਤੇ ਲੋਨ ਆਜੂਗੀ, ਸਿੰਪਲ ਐਜ ਦੈਟ। ਅਤੇ ਇਦੂ ਬਾਅਦ ਜਦੋਂ ਤੁਹਾਡੇ ਖਾਤੇ ਪੈਸੇ ਹੈਗੇ, ਇਹਨਾਂ ਨੂੰ 199 ਜਾਂ 499 ਦੇ ਨੇ, ਨੰਬਰ 437-264-3175 437-264-3175। ਅੱਛਾ, ਲੋਨ ਜਾਂ ਗਰੰਟੀ ਨਾ ਦੋਨਾਂ ਇਹ ਮਤਲਬ ਖਾਤੇ 'ਚ $80,000 ਆ ਗਿਆ ਨਾ ਭਾਅ ਜੀ, ਅਤੇ ਇਹ ਤਾਂ ਕੋਈ ਨਹੀਂ ਆ ਵੀ ਜੇ ਤੁਸੀਂ ਇਹ ਕੋਰਸ ਕੀਤਾ ਇਹਦੇ ਰਿਲੇਟਡ ਜੋਬ ਕਰੋ ਤਾਂ ਹੀ ਤੁਹਾਨੂੰ ਇਹ ਪੈਸਾ ਜਿਹੜਾ ਉਹ ਹੋਊਗਾ, ਜਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਕੈਚ ਹੋਵੇ ਜੀ?
1: ਨਹੀਂ ਜੀ, ਬਿਲਕੁਲ ਐਸਾ ਕੁਛ ਵੀ ਨਹੀਂ ਹੈ। ਅਗਰ ਹੋ ਤਾਂ ਤੁਮ ਬਤਾਤੇ, ਆਪਨੇ ਆਜ ਕੋਰਸ ਜੁਆਇਨ ਕਰਾ, ਗਵਰਨਮੈਂਟ ਆਪਕੇ ਖਾਤੇ ਮੇਂ 30-90 ਡੇਜ ਮੇਂ ਫਸਟ ਇੰਸਟਾਲਮੈਂਟ ਡਾਲ ਦੇਤੀ ਹੈ, ਆਪਕੇ ਖਾਤੇ ਮੇਂ ਫੰਡਿੰਗ ਦੋ ਇੰਸਟਾਲਮੈਂਟ ਮੇਂ ਡਾਲਤੀ ਹੈ ਗਵਰਨਮੈਂਟ, ਏਕ ਵਿਦਿਨ 90 ਡੇਜ, ਏਕ 90 ਡੇਜ ਜੋ ਖਤਮ ਹੋ ਗਏ ਪਹਿਲੀ ਜਬ ਕਿਸ਼ਤ ਗਿਰ ਗਈ ਆਪਕੇ ਖਾਤੇ ਮੇਂ, ਉਸਕੇ 5 ਮਹੀਨੇ ਕੇ ਬਾਅਦ ਦੂਸਰੀ ਕਿਸ਼ਤ ਆਪਕੇ ਅਕਾਊਂਟ ਮੇਂ ਆ ਜਾਤੀ ਹੈ। ਅਬ ਐਸਾ ਵੀ ਨਹੀਂ ਪੈਸੇ ਆਪ ਆਜ ਅਪਲਾਈ ਕਰੇਂ ਕੱਲ ਆ ਜਾਏਂਗੇ, ਐਸਾ ਵੀ ਨਹੀਂ ਕੋਰਸ ਹੋਣ ਕੇ ਬਾਅਦ ਆਏਂਗੇ, ਗਵਰਨਮੈਂਟ ਆਪਕੋ ਕੋਰਸ ਕੇ ਦੌਰਾਨ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੇ ਰਹੀ ਹੈ। ਐਸਾ ਨਹੀਂ ਹੈ ਕਿ ਆਪਣੇ ਜੋਬ ਉਸ ਫੀਲਡ ਮੇਂ ਕਰਨੀ ਹੈ, ਬਲਕਿ ਜੋ ਲੋਕ ਇੱਕ ਕੋਰਸ ਕਰ ਚੁੱਕੇ ਹੈ ਦੂਸਰਾ ਕਰ ਰਹੇ ਹੈ। ਅਭੀ ਹਮਾਰੇ ਕੱਲ ਮੈਂ ਜੋ ਆਫਿਸ ਸੇ ਬਾਹਰ ਨਿਕਲ ਰਹਾ ਥਾ, ਅੰਕਲ ਆਏ ਤੋ ਵੋ ਸਾਲ ਪਹਿਲੇ ਇਨਰੋਲ ਹੋ ਚੁੱਕੇ ਥੇ, ਅਬ ਮੈਂ ਬੋਲਾ ਅੰਕਲ ਜੀ ਆਪ ਕੈਸੇ ਆਪ, ਕਹਿੰਦੇ ਮੇਰੀ ਵਾਈਫ ਕੋ ਕਰਾਨੇ ਆਏ ਹੋ, ਅਬ ਖਤਮ ਹੋਣੇ ਵਾਲਾ ਹੈ ਤੋ ਮੇਰੀ ਵਾਈਫ ਕੋ ਵੀ ਡਾਲ ਦੋ, ਔਰ ਜਬ ਉਨਕੀ ਅਪਰੂਵਲ ਇੱਕ ਦਿਨ ਮੇਂ ਹੀ ਆ ਗਿਆ, ਜਸਟ ਇਮੈਜਿਨ, ਤੋ ਉਤਨੇ ਖੁਸ਼ ਥੇ ਵੋ, ਰਾਈਟ। ਤੋ ਜੋ ਲੋਕ ਕੋਰਸ ਕਰ ਰਹੇ ਹੈ ਵੋ ਕਰੇ ਜਾ ਰਹੇ ਹੈ, ਲੇਕਿਨ ਜੋ ਰਹਿ ਗਏ ਵੋ ਪੱਕਾ ਰਹਿ ਹੀ ਜਾਏਂਗੇ ਜਬ ਆਪਕੀ ਗਵਰਨਮੈਂਟ ਇਤਨਾ ਪੈਸਾ ਯੂਕਰੇਨ ਕੋ ਦੇ ਦੇਤੀ ਹੈ। ਦੇਸ਼ ਕਾ ਡੈਫਿਸਿਟ $60 billion ਯੂਕਰੇਨ ਕੋ ਦੀਆ, $30 billion, ਜੇ ਤਬ ਤੋ ਆਪਕੋ ਹੈਰਾਨੀ ਹੋਤੀ ਨਹੀਂ ਹੈ, ਜਬ ਗਵਰਨਮੈਂਟ ਆਪ ਪੇ ਇਨਵੈਸਟ ਕਰ ਰਹੀ ਹੈ ਤਬ ਕਾਨ ਖੜੇ ਜਾਤੇ ਹੈ, ਹਮ ਸਿਰਫ ਇਸੀ ਫੰਡਿੰਗ ਮੇਂ ਡੀਲ ਕਰਤੇ ਹੈ। ਫੰਡਿੰਗ ਦਾ ਨਾਮ ਸੁਣ ਕੇ ਯੈਸ ਚੌਂਕਣਾ ਚਾਹੀਏ, ਬਟ ਯਹਾਂ ਕੁਛ ਵੀ ਲਾਈਕ ਕਿਆ ਕਹਿ ਸਕਤੇ ਹੈ, ਕੈਚ ਨਹੀਂ ਹੈ, ਕੁਛ ਹਿਡਨ ਨਹੀਂ ਹੈ, ਸਿਰਫ ਐਜੂਕੇਸ਼ਨ ਕੀ ਸਿੰਪਲ ਸੀ ਫੰਡਿੰਗ ਹੈ। ਕਾਲ ਕਰੇ, ਅਭੀ ਕਾਲ ਕਰੇ, ਆਫਿਸ ਆਏ, ਪ੍ਰੋਪਰ ਆਫਿਸ ਮੈਂ ਸਾਗਾ ਮੈਂ ਹਰੰਟਾਰੀ ਡੈਰੀ ਪੇ, ਕੋਈ ਵੀ ਕੁੰਡੀ ਨਹੀਂ ਹੈ ਇਸਕੇ ਅੰਦਰ।
0: ਸੋ ਦੋਸਤੋ, ਕਾਲ ਦੇ ਉੱਤੇ ਇਹਨਾਂ ਨੇ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਐਲੀਜੀਬਲ ਹੋ, ਕਿੰਨੇ ਪੈਸੇ ਲਈ ਐਲੀਜੀਬਲ ਹੋ, ਜੇ ਐਲੀਜੀਬਲ ਹੋ ਫਿਰ ਜਾ ਕੇ। ਅੱਛਾ, ਇਹ ਜੀ ਡਾਕੂਮੈਂਟ ਕਿੰਨੇ ਕੁ ਚਾਹੀਦੇ ਨੇ, ਥੱਬਾ ਚਾਹੀਦਾ ਡਾਕੂਮੈਂਟਾਂ ਦੇ?
1: ਬਹੁਤ ਅੱਛਾ ਕੁਸ਼ਚਨ ਹੈ ਸਰ, ਇਹ ਤਾਂ ਭੁੱਲ ਹੀ ਗਏ ਬਤਾਨਾ। ਓਕੇ, ਇਸਮੇ ਆਪਕਾ ਨੋਟਿਸ ਆਫ ਅਸੈਸਮੈਂਟ ਲਗਤਾ ਹੈ 2024 ਕਾ, ਅਭੀ ਅਕੈਡਮੀ ਕਾ ਚੱਲ ਰਿਹਾ 25-26, ਇਸਮੇ 24 ਕਾ ਐਨੁਅਲ ਲਗਤਾ ਹੈ, ਨੰਬਰ 1। ਨੰਬਰ 2 ਮੈਰਿਜ ਸਰਟੀਫਿਕੇਟ, ਨੰਬਰ 3 ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਨਾ ਕੋਈ ਆਪਕੇ ਘਰ ਕੇ ਕਾਗਜ਼ ਲਗਤੇ ਹੈ, ਨਾ ਕੋਈ ਆਪਕਾ ਕ੍ਰੈਡਿਟ ਚੈੱਕ ਹੋਤਾ ਹੈ, ਨਾ ਕੋਈ ਕੋਲੈਟਰਲ ਹੈ, ਨਾ ਕੋਈ ਸਿਕਿਉਰਿਟੀ ਹੈ ਇਸ ਫੰਡਿੰਗ ਮੇਂ, ਮਤਲਬ ਹਰ ਕੋਈ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ, ਇਸਮੇ ਬੜਾ ਈਜ਼ੀ ਹੈ, ਇਹ ਕੋਈ ਇਸਮੇ ਲਾਈਕ ਆਸਾਨ ਸੇ ਆਪ ਸਕਿੱਲ ਵੀ ਡਿਵੈਲਪ ਕਰ ਰਹੇ ਹੈ, ਏਕ ਪੰਥ ਦੋ ਕਾਜ। ਔਰ ਇੱਕ ਵਾਰ ਬਤਾ ਰਹਾ ਹੂੰ, ਆਪਕੇ ਆਸ ਪੜੋਸ ਵਾਲੇ ਗਵਾਂਢੀ ਸਭ ਦੋਸਤ ਲੈ ਚੁੱਕੇ, ਆਪਕੋ ਬਤਾ ਨਹੀਂ ਰਹੇ, ਪੁੱਛੋਗੇ ਤੋ ਸ਼ਾਇਦ ਬਤਾ ਵੀ ਦੇ, ਬਟ ਇਸ ਲਈ ਪਿੱਛੇ ਨਾ ਰਹੋ, ਕਿਉਂਕਿ ਆਪ ਆਪਣਾ 37,000 ਕਾ ਨੁਕਸਾਨ ਹੀ ਕਰਾ ਰਹੇ ਹੋ, ਕਿਉਂਕਿ ਸਭ ਲੋਕ ਲੈ ਚੁੱਕੇ ਹੈ,
0: ਤੇ ਗ੍ਰਾਂਟ ਬੰਦ ਹੋ ਰਹੀ ਹੈ ਹੁਣ।
1: ਬਿਲਕੁਲ ਜੀ, ਇੱਕ ਹਫਤਾ ਲੈ ਕੇ ਬੰਦ, ਉਸਕੇ ਬਾਅਦ ਹਮਾਰੇ ਹੱਥ ਤੋਂ ਹੈ ਨਹੀਂ ਗਵਰਨਮੈਂਟ ਕੀ
0: ਨੰਬਰ ਬੋਲ ਦੋ ਜੀ, ਨੰਬਰ ਬੋਲ ਦੋ ਜੀ,
1: ਨੰਬਰ ਜੀ 437-264-3175, 437-264-3175। ਹੁਣੇ ਕਾਲ ਕਰੋ, ਆਫਿਸ ਤੋਂ ਕੱਲ ਖੁੱਲ੍ਹਾ ਲਾਈਕ, ਹੁਣੇ ਕਾਲ ਕਰੋ, ਐਸਟੀਮੇਟ ਲਓ 437-264-3175, 437-264-3175।
0: 437-264-3175 ਦੋਸਤੋ ਕਾਲ ਕਰ ਸਕਦੇ, ਤੁਹਾਡਾ ਹੋਰ ਕੋਈ ਕੁਐਸਚਨ ਆ ਬਿਨਾਂ ਦੇਰੀ ਕੀਤੇ, ਕਿਉਂਕਿ ਮੈਸੇਜ ਤੁਸੀਂ ਲੰਮੇ ਟਾਈਮ ਤੋਂ ਸੁਣ ਰਹੇ ਸੀ, ਅਵਿਸਲੇ ਸੀ, ਤਾਂ ਹੁਣ ਦੇਰੀ ਨਾ ਕਰੋ, ਅਵਿਸਲਪੁਣਾ ਛੱਡ ਕੇ ਰਾਈਟ ਨਾਓ ਕਾਲ ਕਰੋ। ਸਿਰਫ ਕਾਲ ਹੀ ਕਰਨੀ ਹੈ ਤੁਹਾਨੂੰ, ਇਹਨਾਂ ਨੇ ਜੇ ਦੱਸਤਾ ਕਿ ਹਾਂਜੀ ਤੁਸੀਂ ਇਲੀਜੀਬਲ ਹੋ, ਤੁਹਾਡੇ ਖਾਤੇ 'ਚ 60,000-70,000 ਲੱਖ ਡਾਲਰ ਆ ਸਕਦਾ, ਤਾਂ ਵਾਈ ਨੋਟ, ਪੈਸਾ ਵੀ ਆਊਗਾ, ਤੁਸੀਂ ਆਪਦੀ ਸਕਿੱਲ ਵੀ ਅਪਡੇਟ ਕਰ ਸਕਦੇ ਹੋ, ਤੁਹਾਡੇ ਕੋਲ ਇੱਕ ਐਜੂਕੇਸ਼ਨ ਵੀ ਹੋਜੂ, ਅਤੇ ਤੁਹਾਡੇ ਸੁਨਹਿਰੀ ਭਵਿੱਖ ਦੇ ਵਿੱਚ ਉਹ ਹੋਰ ਵੀ ਵਧੀਆ ਜਿਹੜਾ ਰੋਲ ਨਿਭਾ ਸਕਦੀ ਹੈ। ਸੋ ਬਿਨਾਂ ਦੇਰੀ ਕੀਤੇ ਸਾਰੀ ਜਾਣਕਾਰੀ ਲਈ, ਜੋ ਕਿ ਗ੍ਰਾਂਟ ਹੁਣ ਬੰਦ ਹੋਣ ਲੱਗੀ ਆ, ਇੱਕੋ ਇੱਕ ਨੰਬਰ ਨਾਗਪਾਲ ਜੀ ਨੂੰ ਗੱਲਬਾਤ ਕਰਨੀ ਆ, 437-264-3175, 437-264-3175, 437-264-3175, 437-264-3175 'ਤੇ ਗੱਲਬਾਤ ਕਰ ਸਕਦੇ ਹੋ, 437-264-3175। ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਥੈਂਕ ਯੂ ਜੀ, ਥੈਂਕ ਯੂ।

0: ਦੋਸਤੋ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਜਿੱਥੇ ਸਾਡੇ ਨਾਲ ਜੁੜੇ ਹੋਏ ਹੋ ਉੱਥੇ ਹੀ ਫੀਫਾ ਵਰਲਡ ਕੱਪ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰ ਜੁੜੇ ਹੋਏ ਨੇ ਤੇ ਫਾਈਨਲ ਫੀਫਾ ਵਰਲਡ ਕੱਪ 2026 ਤੇ ਇਹ ਤੁਸੀਂ ਜਿਹੜਾ ਕਿਉਂਕਿ ਹੁਣ ਤਾਂ ਆਲਰੇਡੀ ਸਪੋਰਟਸ ਹੁੰਦੀ ਹੈ ਨਾ ਜਿਹੜੀ ਇਹਨੂੰ ਦੇਖਣ ਦਾ ਜਿੰਨਾ ਖੇਡਣ ਦਾ ਨਜ਼ਾਰਾ ਉਨਾ ਹੀ ਫੋਲੋ ਕਰਨ ਦਾ ਦੇਖਣ ਦਾ ਨਜ਼ਾਰਾ ਤੇ ਇਹ ਸਾਰੇ ਨਜ਼ਾਰੇ ਜਿਹੜੇ ਆਉਂਦੇ ਨੇ ਉਹ ਤੁਸੀਂ ਉਹਦੇ ਲਈ ਵੱਡੇ ਟੀਵੀ ਜਿਹਦੀ ਡਿਮਾਂਡ ਸਾਨੂੰ ਸੁਲਤਾਨ ਜੀ ਨੇ ਦੱਸਦੇ ਕਿ ਜਦੋਂ ਕਹਿੰਦੇ ਵੀ ਵਰਲਡ ਕੱਪ ਆਉਣ ਵਾਲਾ ਸੀ ਤੇ ਬਿੱਗ ਸਕਰੀਨ ਟੀਵੀ ਬਹੁਤ ਡਿਮਾਂਡ ਸੀ ਤੇ ਇਹ ਡਿਮਾਂਡ ਅੱਜ ਖਤਮ ਨਹੀਂ ਹੋਈ ਸ਼ੁਰੂ ਹੋਈ ਆ ਕਿਉਂਕਿ ਹੁਣ ਜਿਹੜਾ ਸੀਜ਼ਨ ਆ ਅੱਗੇ ਤੱਕ ਇਹ ਇੱਦਾਂ ਹੀ ਰਹਿਣਾ ਗਾ ਘਰ ਦੇ ਵਿੱਚ ਟੈਲੀਵਿਜ਼ਨ ਚਾਹੀਦੇ ਨੇ ਕੀ ਡੀਲਾਂ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ ਤੋਂ ਸੁਲਤਾਨ ਜੀ ਸਾਨੂੰ ਜੁੜ ਚੁੱਕੇ ਨੇ ਸੁਲਤਾਨ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
1: ਜੀ ਬਹੁਤ ਬਹੁਤ ਸ਼ੁਕਰੀਆ
0: ਸੋ ਪਹਿਲਾਂ ਤਾਂ ਟੈਲੀਵਿਜ਼ਨ ਤੇ ਕੀ ਡੀਲਾਂ ਨੇ ਸਰ ਉਹ ਦੱਸੋ ਸਾਨੂੰ
1: ਟੀਵੀਜ਼ ਦੇ ਵਿੱਚ ਭੁੱਲਰ ਸਾਹਿਬ ਤੁਹਾਨੂੰ ਪਤਾ ਕਿ ਇਸ ਟਾਈਮ ਅੱਜ ਵਰਲਡ ਕੱਪ ਦਾ ਫਾਈਨਲ ਹੋ ਰਿਹਾ ਜੀ ਅਰਜਨਟੀਨਾ ਤੇ ਸਪੇਨ ਖੇਡ ਰਹੇ ਆ ਔਰ ਬਿਗ ਸਕਰੀਨ ਟੀਵੀਆਂ ਦੇ ਉੱਪਰ ਜਿਹੜਾ $500-700 ਦਾ ਡਿਸਕਾਊਂਟ ਹੈ ਉਹਦਾ ਅੱਜ ਲਾਸਟ ਡੇ ਹੈ ਕੋਈ ਵੀ ਕਸਟਮਰ ਲੈਣਾ ਚਾਹੁੰਦੇ ਅੱਜ ਉਹਨਾਂ ਨੂੰ 85 ਇੰਚ ਦਾ ਸੋਨੀ ਬਰੇਵੀਆ ਮਾਡਲ ਲੈਣਾ ਸੋਨੀ ਬਰੇਵੀਆ 3 ਲੇਟੈਸਟ ਜਿਹੜਾ ਲਾਂਚ ਕੀਤਾ ਗਿਆ ਜਾਂ ਸੈਮਸੰਗ ਲੈਣਾ ਸੈਮਸੰਗ ਮਿੰਨੀ LED ਜਿਹੜਾ 2026 ਦਾ ਲੇਟੈਸਟ ਮਾਡਲ ਹੈ ਐਨੀ ਆਫ ਵਨ ਬ੍ਰਾਂਡ ਸਿਲੈਕਟ ਕਰ ਸਕਦੇ ਕਸਟਮਰ ਜੀ $2300 ਵਾਲਾ ਸਿਰਫ $1599 ਚ ਦੇ ਰਹੇ ਹਾਂ ਅੱਜ ਲਾਸਟ ਡੇ ਆ ਐਨੀ ਬ੍ਰਾਂਡ ਐਨੀ ਸਾਈਜ਼ ਤੁਸੀਂ ਸਿਲੈਕਟ ਕਰ ਸਕਦੇ ਹੋ $1599 ਚ 85 ਇੰਚ ਹੈ ਜੀ ਤੇ ਜੇ ਤੁਸੀਂ 75 ਇੰਚ ਦੇਖ ਰਹੇ ਹੋ $1300 ਵਾਲਾ $899 ਦਾ ਮਿਲੇਗਾ ਜੇ ਤੁਸੀਂ 65 ਇੰਚ ਲੈਣਾ ਜੀ ਇਹ ਵੀ ਤੁਹਾਨੂੰ ਅੱਜ ਅਸੀਂ $699 ਦਾ ਦੇਵਾਂਗੇ ਤੇ ਜੇ 55 ਇੰਚ ਲਵੋਗੇ ਅੱਜ ਤੁਹਾਨੂੰ $399 ਦਾ ਮਿਲੇਗਾ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਇੱਥੇ ਤੱਕ ਕਿ ਸਾਡੇ ਕੋਲ ਸੈਮਸੰਗ ਦੇ 98 ਇੰਚ 2 TV ਸਟਾਕ ਹੈਗੇ ਆ ਜੀ $1999 ਚ ਸੈਮਸੰਗ ਦਾ 98 ਇੰਚ ਵੀ ਅੱਜ ਬੁੱਕ ਕੀਤਾ ਜਾ ਸਕਦਾ 6 ਮਹੀਨੇ ਚ ਪੇ ਕਰੋਗੇ $1999 ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ 905-450-2828 ਨੰਬਰ ਹੈ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਤੇ ਯਾਦ ਰੱਖਣਾ ਜੇ ਤੁਸੀਂ ਸਾਡਾ ਮੈਸੇਜ ਦੂਰ ਕਿਤੇ ਸੁਣ ਰਹੇ ਹੋ GTA ਤੋਂ ਬਾਹਰ ਤੇ ਫਿਰ ਤੁਸੀਂ ਕਾਲ ਕਰਕੇ ਇਹਨਾਂ ਪ੍ਰਾਈਸਿਸ ਨੂੰ ਹੋਲਡ ਕਰਾ ਸਕਦੇ ਹੋ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ ਪਰ ਅੱਜ ਲਾਸਟ ਡੇ ਹੈ ਅੱਜ ਦੀਆਂ ਪ੍ਰਾਈਸਿਸ ਨੂੰ ਤੁਸੀਂ ਜੇ ਹੋਲਡ ਕਰਨਾ ਹੈ ਤੇ 905-450-2828 ਤੇ 98 ਇੰਚ TV $1999 ਸੈਮਸੰਗ ਦਾ ਹੋਲਡ ਕੀਤਾ ਜਾ ਸਕਦਾ ਹੈ 905-450-2828 905-450-2828 ਜੀ
0: ਲੋ ਜੀ ਬਾ ਕਮਾਲ ਡੀਲਾਂ ਤੇ 7 ਵਜੇ ਤੱਕ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਤੁਸੀਂ ਪਹੁੰਚ ਸਕਦੇ ਹੋ ਅੱਛਾ ਜੀ ਹਾਊਸ ਅਪਲਾਇੰਸ ਸੁਲਤਾਨ ਜੀ ਕਿਉਂਕਿ ਨਾ ਕਲੋਜ਼ਿੰਗ ਜਦੋਂ ਘਰ ਦੇ ਸਿਰ ਤੇ ਆਉਂਦੀ ਹੈ ਤਾਂ ਬੰਦਾ ਹੱਥ ਪੈਰ ਮਾਰਦਾ ਤੇ ਜਦੋਂ ਇਹ ਸੀਜ਼ਨ ਦੇ ਵਿੱਚ ਇੰਨੇ ਸਾਰੇ ਵਿਆਹ ਹੋ ਰਹੇ ਨੇ ਤਾਂ ਬੰਦੇ ਘਰ ਦੇ ਵਿੱਚ ਗੈਸਟ ਆਉਣੇ ਨੇ ਤਾਂ ਹੁੰਦਾ ਹੀ ਹੈ ਕਿ ਭਾਈ ਚਲੋ ਚੁੱਲ੍ਹਾ ਅਪਡੇਟ ਕਰ ਲਈਏ ਫਰਿੱਜ ਵੱਡਾ ਲੈ ਆਈਏ ਜਾਂ ਇੱਕ ਗ੍ਰਾਹ ਦੇ ਵਿੱਚ ਲੋੜ ਆ ਜਾਂ ਰੈਂਟਲ ਪ੍ਰੋਪਰਟੀ ਦੇ ਵਿੱਚ ਅਪਡੇਟ ਕਰਨ ਦੀ ਲੋੜ ਆ ਸਿੰਗਲ ਅਪਲਾਇੰਸਿਸ ਵੀ ਜੇ ਅਪਡੇਟ ਕਰਨੇ ਹੋਣ ਉਹਨਾਂ 'ਤੇ ਵੀ ਡਿਸਕਾਊਂਟ ਹੈਗਾ ਸਰ ਅਤੇ ਜੇ ਬੰਡਲ ਪੈ ਕੇ ਲੈਣਾ ਹੋਵੇ ਉਹਨਾਂ 'ਤੇ ਕੀ ਫਾਇਦਾ ਹੋ ਸਕਦਾ ਜੀ
1: ਬੰਡਲ ਪੈਕੇਜ 'ਚ ਵੀ 40% ਦਾ ਡਿਸਕਾਊਂਟ ਹੈ ਭੁੱਲਰ ਸਾਹਿਬ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਜੇ ਲੈਣਾ $5000 ਵਾਲਾ $29.99 ਦਾ ਤੇ $29.99 ਵੀ 6 ਮਹੀਨੇ 'ਚ ਪੇ ਕਰਨਾ ਤੇ ਜੇ ਸਿੰਗਲ ਪੀਸ ਲੈਣਾ ਤੇ ਇਕੱਲਾ ਫਰਿੱਜ ਫੁੱਲ ਸਾਈਜ਼ ਦਾ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਹੈ $2500 ਵਾਲਾ $17.99 ਦਾ ਇਕੱਲਾ ਫਰਿੱਜ ਖਰੀਦਣ ਤੇ ਹੀ $800 ਦੀ ਸੇਵਿੰਗ ਹੈ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਗਰਾਹ 'ਚ ਰੱਖਣ ਲਈ ਸੈਕਿੰਡ ਫਰਿੱਜ ਲੈਣਾ ਇਹ ਵੀ ਤੁਹਾਨੂੰ ਅੱਜ $1200 ਵਾਲਾ $699 ਦਾ ਸਪੈਸ਼ਲ ਤੇ ਦੇ ਰਹੇ ਹਾਂ ਜੀ ਤੇ ਗਰਮੀ ਦੀ ਵਜ੍ਹਾ ਤੋਂ ਬਹੁਤ ਸਾਰੀਆਂ ਇਨਕੁਆਇਰੀਜ਼ ਹੈਗੀਆਂ ਜੀ ਸਟੈਂਡਿੰਗ ਫਰੀਜ਼ਰ ਦੀਆਂ ਇਹ ਅਪਰਾਈਟ ਸਟੈਂਡਿੰਗ ਫਰੀਜ਼ਰ ਹੈ ਫਰਿੱਜ ਦੀ ਤਰ੍ਹਾਂ ਹੀ ਹੈ 30 ਇੰਚ ਵਾਈਡ ਹੈ ਤੇ 68 ਇੰਚ ਹਾਈਟ ਹੈ ਜੀ ਸੋ 30 ਇੰਚ ਵਾਈਡ 68 ਇੰਚ 68 ਇੰਚ ਹਾਈਟ ਇਹ ਤੁਹਾਨੂੰ ਫਰੇਜ਼ਰ ਅਸੀਂ ਅੱਜ $1400 ਤੋਂ $799 ਦਾ ਦੇ ਰਹੇ ਹਾਂ ਫ੍ਰੀ ਡਿਲੀਵਰ ਹੋ ਜਾਏਗਾ ਤੇ $799 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ ਜੀ 905 450-2828 ਨੰਬਰ ਹੈ। ਜਿਨ੍ਹਾਂ ਨੇ ਵਾਸ਼ਰ ਐਂਡ ਡਰਾਇਰ ਲੈਣਾ, ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ, ਸਿਰਫ $1099 ਦਾ ਪੇਅਰ ਹੈ ਜੀ। ਇਹਦੇ ਚ ਵੀ ਕਸਟਮਰ $600 ਸੇਵ ਕਰਨਗੇ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ AI ਟੈਕਨੋਲੋਜੀ ਦੇ ਨਾਲ, ਤੇ ਵਾਸ਼ਰ ਵੀ ਸਟੀਮ ਔਰ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਅਲਟਰਾ ਲਾਰਜ ਕਪੈਸਿਟੀ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ, ਇਹ ਵੀ ਤੁਹਾਨੂੰ ਅੱਜ ਦੇ ਰਹੇ ਅਸੀਂ $2,500 ਵਾਲਾ, ਸਿਰਫ $1,799 ਚ। ਸੋ ਇਹਦੇ ਲਈ ਪਹੁੰਚਣਾ ਤੁਸੀਂ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਕੁਛ ਕਸਟਮਰ ਬਹੁਤ ਸਾਰੀਆਂ ਇਨਕੁਆਇਰੀਜ਼ ਕਰ ਰਹੇ ਜੀ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ, ਕਿਉਂਕਿ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਬੇਸਮੈਂਟ ਚ ਵੀ ਜਾਣਾ ਹੁੰਦਾ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਜਿਹੜਾ ਟਾਊਨ ਹਾਊਸ ਚ ਵੀ ਲੱਗਦਾ ਜੀ, ਤੇ ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਵੈਲੈਂਡ ਸਟੋਨੀ ਕ੍ਰੀਕ ਏਰੀਆ ਚ ਵੀ ਬਹੁਤ ਜ਼ਿਆਦਾ ਇਹਦੀ ਜ਼ਰੂਰਤ ਹੈ। ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਵਾਲਾ $1,499 ਚ ਲੈ ਕੇ $700 ਤੁਸੀਂ ਇਸ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣਾ, ਤੇ $1,499 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ ਜੀ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਬ੍ਰੈਂਪਟਨ ਅਪਲਾਈਸਿਸ .com ਵੈਬਸਾਈਟ ਤੇ ਜਾਓਗੇ ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਇੱਕ ਆਈਕੋਨ ਮਿਲੇਗਾ, ਵੇਅਰ ਹਾਊਸ ਕਲੀਅਰੈਂਸ ਸੇਲ ਦੇ ਆਈਕੋਨ ਨੂੰ ਕਲਿੱਕ ਕਰੋਗੇ ਤੇ ਤੁਹਾਨੂੰ ਕੁਛ ਇੱਕ ਆਈਟਮ 40% ਤੇ ਕੁਛ ਇੱਕ ਆਈਟਮ 50% ਡਿਸਕਾਊਂਟ ਮਿਲਣਗੀਆਂ। ਫੋਰ ਐਗਜ਼ਾਮਪਲ, ਡਿਸ਼ ਵਾਸ਼ਰ ਲੈਣਾ ਚਾਹੁੰਦੇ ਹੋ, $1,000 ਵਾਲੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $499 ਅੱਧੀ ਪ੍ਰਾਈਸ ਤੇ ਦਿੱਤੀ ਜਾ ਰਹੀ ਹੈ। 905-450-2828 ਨੰਬਰ ਹੈ, 905-450-2828 ਜੀ,
0: 905-450-2828। ਸੁਲਤਾਨ ਜੀ, ਕੁਇਕਲੀ ਕਾਊਂਟਰ ਟੌਪ ਅਪਲਾਈਸਿਸ ਦੇ ਬਾਰੇ ਵੀ ਜ਼ਰੂਰ ਦੱਸ ਕੇ ਜਾਓ ਜੀ।
1: ਕਾਊਂਟਰ ਟੌਪ ਜਿਹੜੇ ਅਪਲਾਈਸਿਸ ਹੈ ਭੁੱਲਰ ਸਾਹਿਬ, ਇਹਦੇ ਚ ਪੈਨਾਸੋਨਿਕ ਦਾ ਮਾਈਕਰੋਵੇਵ ਹੁੰਦਾ $300 ਵਾਲਾ ਅੱਧੀ ਪ੍ਰਾਈਸ ਤੇ $149 ਦਾ ਦੇ ਰਹੇ ਹਾਂ। ਇਹਦੇ ਚ ਨਿੰਜਾ ਪ੍ਰੀਮੀਅਮ ਬ੍ਰਾਂਡ ਹੈ, ਨਿੰਜਾ ਦਾ ਜੂਸਰ, ਨਿੰਜਾ ਦਾ ਏਅਰ ਫਰਾਇਰ ਜਾਂ ਨਿੰਜਾ ਦੇ ਤੁਸੀਂ ਪ੍ਰੋਡਕਟ ਲੈਣੇ ਆ, ਕਾਊਂਟਰ ਟੌਪ ਜਿਹੜੇ ਮਾਈਕਰੋਵੇਵ ਦੀ ਤਰ੍ਹਾਂ ਤੁਹਾਡੇ ਕਿਚਨ ਦੇ ਕਾਊਂਟਰ ਤੇ ਤੁਸੀਂ ਰੱਖ ਸਕਦੇ ਹੋ, ਤੁਹਾਨੂੰ ਉਹਦੇ ਤੇ ਵੀ ਸਪੈਸ਼ਲ ਡਿਸਕਾਊਂਟ ਹੈ। ਨਿੰਜਾ ਦਾ ਜੂਸਰ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਦੇ ਰਹੇ ਹਾਂ। ਫਿਰ ਸਾਡੇ ਕੋਲ ਸਟੋਨ ਬੇਕਡ ਪੀਜ਼ਾ, ਜਿਹੜੇ ਪੀਜ਼ਾ ਲਵਰ ਹੈ, ਪੀਜ਼ਾ ਬਣਾਉਣਾ ਚਾਹੁੰਦੇ ਜਾਂ ਬ੍ਰੈਡ ਬਣਾਉਣਾ ਚਾਹੁੰਦੇ ਘਰ ਚ ਜਾਂ ਨਾਨ ਲਗਾਉਣਾ ਚਾਹੁੰਦੇ ਘਰ, ਤੇ ਤੁਸੀਂ ਸਟੋਨ ਬੇਕਡ ਪੀਜ਼ਾ, ਸਾਡੇ ਕੋਲ ਕਾਊਂਟਰ ਟੌਪ ਹੈ ਜਿਹੜਾ ਕਿ ਏਅਰ ਫਰਾਇਰ ਬਿਲਟ ਇਨ ਹੈ, ਤੁਸੀਂ 3 ਮਿੰਟ ਚ ਪੀਜ਼ਾ ਤਿਆਰ ਹੋਏਗਾ। ਇਹਦੇ ਚ ਸਟੋਨ ਪਲੇਟ ਇੰਕਲੂਡਿਡ ਹੈ, ਏਅਰ ਫਰਾਇਰ ਟੈਕਨੋਲੋਜੀ ਦੇ ਨਾਲ ਹੈ, ਔਰ ਇਹ ਤੁਹਾਨੂੰ 3 ਮਿੰਟ ਚ ਬ੍ਰੈਡ ਤਿਆਰ ਕਰੇਗਾ, 3 ਮਿੰਟ ਚ ਨਾਨ ਤਿਆਰ ਕਰੇਗਾ। ਸੋ ਯਾਦ ਰੱਖਣਾ, ਤੁਸੀਂ 10 ਨਾਨ ਲਾਉਣੇ ਹੈ ਤੇ 3-3 ਮਿੰਟ ਬਾਅਦ ਨਾਨ ਤਿਆਰ

0: ਜਿੱਥੇ ਫੀਫਾ ਵਰਲਡ ਕੱਪ IPL ਹੁੰਦਾ, ਜਦੋਂ ਵੀ ਕੋਈ ਇੱਦਾਂ ਦਾ ਈਵੈਂਟ ਹੁੰਦਾ ਉਹ ਤੁਸੀਂ ਬਹੁਤ ਖੁਸ਼ੀ ਨਾਲ ਆਨੰਦ ਮਾਣਦੇ ਹੋ, ਅਤੇ ਇਹ ਸਾਨੂੰ ਇੰਟਰਟੇਨਮੈਂਟ ਦੇ ਲਈ ਵੱਡਾ ਧੰਨਵਾਦ ਸਾਡਾ ਜਾਂਦਾ ਹਮੇਸ਼ਾ ਢਿੱਲੋਂ ਸਾਹਿਬ ਨੂੰ, ਸਿਮੀ ਢਿੱਲੋਂ ਸਾਹਿਬ ਨੂੰ, ਢਿੱਲੋਂ ਵੀਡੀਓ IPTV ਸਭਾਵਾਂ ਨੂੰ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਜੀ ਆਇਆਂ ਨੂੰ। ਸਪੇਨ ਵਰਸ ਅਰਜਨਟੀਨਾ ਦਾ ਅੱਜ ਅਸੀਂ ਆਨੰਦ ਮਾਣ ਰਹੇ ਹਾਂ ਸਾਰੇ ਜਾਣੇ, ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਬਾਜੀ ਮਾਰੂਗੀ?
1: ਦੋਨੇ ਟੀਮਾਂ ਬਹੁਤ ਤਕੜੀਆਂ ਜੀ, ਸੋ ਅਰਜਨਟੀਨਾ ਦੇ ਵੀ ਚਾਂਸਸ ਹੈਗੇ ਆ, ਬਾਕੀ ਸਪੇਨ ਦੀ ਵੀ ਟੀਮ ਕਾਫੀ ਤਕੜੀ ਆ। ਸੋ ਇਸ ਵਕਤ ਨਿਊ ਜਰਸੀ ਦੇ ਵਿੱਚ ਬਹੁਤ ਸਾਰੇ ਲੋਕ ਪਹੁੰਚੇ ਹੋਏ ਜੀ, ਬਹੁਤ ਵਧੀਆ ਮੈਚ ਚੱਲ ਰਿਹਾ, ਤਕਰੀਬਨ 40 ਮਿੰਟ ਚੱਲ ਚੁੱਕਿਆ ਮੈਚ, ਔਰ ਜਿਹੜਾ ਸਕੋਰ ਆ ਉਹ 0-0 ਆ
0: ਜੀ।
1: ਸੋ ਦੇਖਦੇ ਆ, ਹੋਪਫੁਲੀ ਦ ਬੈਸਟ ਟੀਮ, ਜਿਹੜੀ ਵੀ ਤੁਹਾਡੀ ਫੇਵਰੇਟ ਟੀਮ ਆ ਅਰਜਨਟੀਨਾ, ਤੁਹਾਡੀ ਕਿਹੜੀ ਆ ਪਹਿਲੇ ਦੱਸੋ।
0: ਮੈਂ ਕਿਉਂਕਿ ਜੀ ਮੈਂ ਕੱਲਾ ਵਰਲਡ ਕੱਪ ਟੂ ਵਰਲਡ ਕੱਪ ਹੀ ਉਹ ਜਿਹੜਾ ਜਦ ਦੇਖਦਾ ਹੁੰਦਾ, ਮੈਂ ਕਲੱਬ ਜਾਂ ਇਹਨਾਂ ਦੇ ਦੇਖਦਾ ਨਹੀਂ, ਪਰ ਮੈਸੀ ਦੇ ਨਾਲ ਬਹੁਤ ਲੋਕਾਂ ਦੇ ਦਿਲ ਜੁੜੇ ਹੋਏ ਨੇ, ਤੇ ਮੈਸੀ ਦੇ ਨਾਲ ਜੇ ਕਹਿੰਦੇ ਮੈਸੀ ਹਾਰ ਜੂਗਾ ਤੇ ਇੰਨੇ ਵੱਡੇ ਹਾਰਟ ਬ੍ਰੇਕ ਵੀ ਹੋਣਗੇ, ਟੀਵੀ ਬ੍ਰੇਕ ਵੀ ਹੋਣਗੇ। ਸੋ ਮੈਸੀ ਦਾ ਮੈਨੂੰ ਲੱਗਦਾ ਇਸ ਵਾਰੀ ਆਖਰੀ ਵਰਲਡ ਕੱਪ ਆ ਉਹਦਾ ਜਿੱਤਣਾ ਬਣਦਾ ਗਾ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਆ।
0: ਬਿਲਕੁਲ
1: ਹਰੇਕ ਜਗ੍ਹਾ ਚੱਲੂਗਾ, ਐਸ ਲੌਂਗ ਐਸ ਤੁਸੀਂ ਇਹਨੂੰ ਇੰਟਰਨੈਟ ਪ੍ਰੋਵਾਈਡ ਕਰੋ, ਹਰੇਕ ਜਗ੍ਹਾ ਚੱਲੂਗਾ। ਬਾਕੀ ਜਿਹੜੀ ਸਾਡੀ ਆਪਣੇ ਜਦੋਂ ਵੀ ਜੇ ਕੋਈ ਇੰਡੀਆ ਵੀ ਤੁਸੀਂ ਲੈ ਕੇ ਗਏ ਹੋ, ਬਹੁਤ ਸਾਰੇ ਸਾਡੇ ਬਾਕਸਿਸ ਇੰਡੀਆ ਚੱਲਦੇ ਆ ਰਾਈਟ ਨਾਓ, ਮੈਂ ਜੇ ਗਲਤ ਨਾ ਹੋਵਾਂ ਤਾਂ ਤਕਰੀਬਨ 60-65 ਬਾਕਸਿਸ ਆ ਜਿਹੜੇ ਇੰਡੀਆ ਲੋਕ ਲੈ ਕੇ ਗਏ ਹੋਏ ਆ। ਸੋ ਲੁਧਿਆਣੇ ਦੇ ਵਿੱਚ, ਚੰਡੀਗੜ੍ਹ, ਯੂ ਨੇਮ ਇਟ, ਮੋਸਟਲੀ ਸਾਰੇ ਸ਼ਹਿਰਾਂ ਦੇ ਵਿੱਚ ਆਪਣੇ ਬਾਕਸਿਸ ਹੈਗੇ ਆ। ਸੋ ਬਾਕੀ ਇੰਡੀਆ ਤੋਂ ਇਲਾਵਾ ਤੁਸੀਂ USA ਲੈ ਕੇ ਜਾਣਾ ਆ, ਜਾਂ ਕੈਨੇਡਾ ਦੇ ਵਿੱਚ ਤੁਸੀਂ ਹੁਣ ਤਾਂ ਰਾਈਟ ਨਾਓ ਬਰੈਂਪਟਨ 'ਚ ਹੈਗੇ ਆ, ਜਾਂ ਮਤਲਬ ਕਿ ਇੰਟੀਰੀਅਰ ਦੇ ਵਿੱਚ ਰਹਿ ਰਹੇ ਹੈਗੇ ਆ, ਲੇਕਿਨ ਤੁਸੀਂ ਆਊਟ ਆਫ ਪ੍ਰੋਵਿੰਸ ਮੂਵ ਹੋਣਾ ਆ, ਬਾਕਸ ਨਾਲ ਲੈ ਜਾਓ ਔਰ ਤੁਸੀਂ ਇਹਨੂੰ ਇੰਟਰਨੈਟ ਪ੍ਰੋਵਾਈਡ ਕਰੋ। ਜੇਕਰ ਤੁਹਾਨੂੰ ਇਹਨੂੰ ਕਨੈਕਟ ਕਰਨ ਦੇ ਵਿੱਚ ਕੋਈ ਇਸ਼ੂ ਆਉਂਦਾ ਤਾਂ ਡੈਫੀਨਿਟਲੀ ਸਾਨੂੰ ਕਾਲ ਕਰੋ, ਅਸੀਂ ਤੁਹਾਡੀ ਹੈਲਪ ਕਰਾਂਗੇ। ਸੋ ਢਿੱਲੋਂ ਵੀਡੀਓ ਤੇ ਪਹੁੰਚੋ ਜੀ, ਔਰ IPTV ਤੋਂ ਇਲਾਵਾ ਗੁਰਬਾਣੀ ਰੇਡੀਓ, ਔਰ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਕੱਲ੍ਹ ਵੀ ਗੱਲ ਕੀਤੀ ਸੀਗੀ, ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ ਉਹ ਸਾਡੇ ਸਟੋਰ ਤੇ ਪਹੁੰਚ ਚੁੱਕਿਆ ਜੀ, ਜਿਹਦੇ ਵਿੱਚ ਕਿ 24/7 ਤੁਸੀਂ ਪਲੱਗ ਲਾਉਣਾ ਔਰ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੇਗਾ। ਸਿਰਫ $20 ਇਸ ਰੇਡੀਓ ਦੀ ਪ੍ਰਾਈਸ ਹੈਗੀ ਆ, ਔਰ ਤੁਸੀਂ ਸਾਡੇ ਆ ਕੇ ਸਟੋਰ ਤੇ ਪਿਕਅਪ ਕਰ ਸਕਦੇ ਹੋ। ਜਿੰਨੀ ਵੀ ਕੁਆਂਟਿਟੀ ਤੁਹਾਨੂੰ ਚਾਹੀਦੀ ਆ, 5, 10, 15, 20 ਪੀਸ ਉਹ ਤੁਹਾਨੂੰ ਹਮੇਸ਼ਾ ਰੈਡੀ ਮਿਲਣਗੇ। ਸੋ ਐਬਨੀਜ਼ਰ ਐਂਡ ਗੋਰ ਰੋਡ ਦੀ ਸਾਡੀ ਲੋਕੇਸ਼ਨ ਆ ਜੀ, ਅੱਜ ਵੀ ਸ਼ਾਮ ਦੇ 8 ਵਜੇ ਤੱਕ ਆਪਣਾ ਸਟੋਰ ਖੁੱਲ੍ਹਾ ਆ। ਕੋਈ ਵੀ ਇਨਫੋਰਮੇਸ਼ਨ ਲਈ ਨੰਬਰ ਆਪਣਾ ਇੱਕੋ ਇੱਕ ਹੈਗਾ, 905-204-1313।
0: 905-204-1313 ਸੱਤੇ ਦਿਨ ਓਪਨ, ਸ਼ਾਮ 8 ਵਜੇ ਤੱਕ ਗੋਰੇ ਨਵਨੀਤ ਅਤੇ ਢਿੱਲੋਂ ਵੀਡੀਓ, ਕੱਲਾ IPTV ਨੇ, ਇਹਨਾਂ ਦੀ ਹੋਰ ਬਹੁਤ ਸਾਰੀਆਂ ਸਰਵਿਸ, ਗੁਰਬਾਣੀ ਰੇਡੀਓ, ਪਲੱਗ ਐਂਡ ਪਲੇ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲਾ ਟੈਬਲੇਟ ਹੋਵੇ, ਜਾਂ ਫਿਰ ਤੁਸੀਂ ਆਪਣੀਆਂ VCR ਟੇਪਸ ਨੂੰ ਮਾਡਰਨ TV 'ਤੇ ਚੱਲਦਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ ਤੁਹਾਡੀ ਸੇਵਾ ਵਿੱਚ ਹਾਜ਼ਰ। 905-204-1313, 905-204-1313। ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਧੰਨਵਾਦ ਜੀ,
1: ਥੈਂਕ ਯੂ ਸਰ।

0: ਕਿਉਂਕਿ ਸਮਾਂ ਸਮਾਪਤੀ ਵਾਲਾ ਸਾਡੀ ਲਾਈਨ ਜੁੜ ਚੁੱਕੀ ਆ ਫੈਸ਼ਨ ਆਈ ਕਿਊ ਤੇ। ਫੈਸ਼ਨ ਆਈ ਕਿਊ ਦਾ ਰਿਵਿਊ ਅੱਜ ਮੈਨੂੰ ਢੀਂਡਸਾ ਸਾਹਿਬ ਨੇ ਦਿੱਤਾ। ਢੀਂਡਸਾ ਸਾਹਿਬ ਗੁਰਪ੍ਰੀਤ ਜੀ ਨਾਲ ਵੀ ਗੱਲਬਾਤ ਕਰਾਂਗੇ। ਪਹਿਲਾਂ ਤੁਸੀਂ ਜੋ ਵਿਆਹ ਸ਼ਾਦੀ ਸਮਾਗਮ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਤੇ ਤੁਹਾਡੀ ਸਾਰੀ ਸ਼ੋਪਿੰਗ ਫੈਸ਼ਨ ਆਈ ਕਿ ਉਹ ਕੁੜਤੇ ਪਜਾਮੇ ਤੋਂ ਲੈ ਕੇ ਕੋਟ ਪੈਂਟ ਤੱਕ ਇੱਕ ਵਾਰੀ ਆਨਲਾਈਨ ਰਿਵਿਊ ਦੱਸ ਦਿਓ, ਫਿਰ ਗੁਰਪ੍ਰੀਤ ਨਾਲ ਗੱਲਬਾਤ ਕਰਦੇ।
1: ਬਿਲਕੁਲ ਜੀ, ਇਹਨਾਂ ਦੇ ਆਪਾਂ ਨੇ ਕੁੜਤੇ ਪਜਾਮੇ ਲਏ ਸੀਗੇ ਤੇ ਲੇਡੀਜ਼ ਸੂਟ ਨੇ ਜਿਹੜੇ ਉਹ ਵੀ ਫੈਮਿਲੀ ਲੈ ਕੇ ਆਈ ਹੈ ਤੇ ਸਾਰੇ ਮਤਲਬ

0: ਬਾਰ ਖੁਸ਼ ਹੈ ਕਿ ਵੀ ਹਾਂ ਕੱਪੜੇ ਦੀ ਕੁਆਲਿਟੀ ਹੈਗੀ ਹੈ ਇੱਕ ਨੰਬਰ,
1: ਸਾਡੀ ਭਤੀਜੀ
0: ਕਿਉਂਕਿ ਉਹਦੇ ਲਈ ਤਾਂ ਲੈਣੇ ਸੀਗੇ ਜੀ ਨਿੱਕੇ ਬੱਚਿਆਂ ਵਾਲੇ, ਉਹ ਤਾਂ ਟੌਪ ਹੈ ਹੀ ਹੈ ਸੀਗੇ ਵੀ ਮਤਲਬ ਕਿ ਵੀ ਇਹੋ ਜਿਹੀ ਕੁਆਲਿਟੀ ਮਿਲਣਾ ਪਹਿਲਾਂ ਥੋੜ੍ਹਾ ਜਿਹਾ ਡਿਫੀਕਲਟ ਹੁੰਦਾ ਸੀ ਕੈਨੇਡਾ ਦੇ ਵਿੱਚ ਕਿਉਂਕਿ ਇੰਡੀਆ ਤੋਂ ਹੀ ਇੰਪੋਰਟ ਕਰਾਉਣੇ ਪੈਂਦੇ ਸੀ। ਹੁਣ ਮੈਂ ਤਾਂ ਇਹ ਕਹਿੰਦਾ ਵੀ ਸਾਡੇ ਸਿਰੋਂ ਤਾਂ ਇਹ ਇੱਕ ਭਾਰ ਜਿਹਾ ਹੀ ਲਿਆ ਹੋਇਆ, ਨਹੀਂ ਪਹਿਲਾਂ ਘਰੇ ਹੋ ਜਾਂਦਾ ਸੀ ਸ਼ੁਰੂ 6 ਮਹੀਨੇ ਪਹਿਲਾਂ ਵੀ
1: ਹੋ ਗਿਆ, ਟੇਲਰ ਫਿੱਟ ਨਹੀਂ ਹੈਗੇ ਰਹਿ ਗਿਆ ਨੀਮਾ ਰਹਿ ਗਿਆ। ਸੋ ਇਹ ਸਾਰੀਆਂ ਸੇਵਾਵਾਂ ਫੈਸ਼ਨ ਆਈਕਿਊ ਤੇ ਮਿਲਦੀਆਂ ਨੇ ਜੀ। ਵਿਆਹ ਸ਼ਾਦੀ ਕੋਈ ਹੈਗਾ ਚਾਹੇ ਜਾਗੂ ਆਊਟ
0: ਪੱਗ ਦੀ ਸਿਉਣ ਪਵਾਉਣੀ ਸੀ, ਮੈਂ 15 ਮਿੰਟਾਂ 'ਚ ਮੈਨੂੰ ਪੱਗ ਹੱਥ 'ਚ ਫੜਾਤੀ ਜੀ ਰੈਡੀ ਕਰਕੇ, ਮੈਂ ਹੈਰਾਨ ਹੋ ਗਿਆ ਵੀ ਵਾਹ ਇਹ ਤਾਂ ਇੰਡੀਆ ਵਾਲਾ ਸਵਾਦ ਆ ਗਿਆ।
1: ਇਹ ਫੈਸ਼ਨ ਆਈਕਿਊ ਜੀ 26,000 ਸਕੇਅਰ ਫੀਟ ਦਾ ਜਿਹੜਾ ਕੁਈਨ ਕੈਨੇਡੀਆ ਵਾਲੀ ਲੋਕੇਸ਼ਨ ਆ, ਫਿਰ ਚਾਹੇ ਏਅਰਪੋਰਟ ਡੈਰੀ ਆ, ਚਾਹੇ ਮਕਵੀਨ ਮੇਫੀਲਡ ਆ, ਚਾਹੇ ਕਿਚਨਰ ਦੇ ਵਿੱਚ ਸੇਵਾਵਾਂ ਦਿੱਤੇ ਜਾ ਰਹੀਆਂ ਨੇ, ਵੈਡਿੰਗ ਸੀਜ਼ਨ ਦੇ ਵਿੱਚ ਤਾਂ ਖਾਸ ਤੌਰ 'ਤੇ ਇਹਨਾਂ ਦੇ ਕੋਲ ਭਾਰੀ ਕਲੈਕਸ਼ਨ ਆ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ, ਇਹ ਓਨੈਸਟ ਰਿਵਿਊ ਹੈ ਜੀ ਪਰਮਿੰਦਰ ਢੀਂਡਸਾ ਜੀ ਵੱਲੋਂ।
2: ਹਾਂਜੀ ਧੰਨਵਾਦ ਢੀਂਡਸਾ ਜੀ, ਨਾਲੇ ਤਾਂ ਤੁਹਾਨੂੰ ਜਦੋਂ ਵੀ ਤੁਸੀਂ ਆਓਗੇ ਤੇ ਸਾਨੂੰ ਤੁਸੀਂ ਉੱਥੇ ਆ ਕੇ ਨਾਲੇ ਤਾਂ ਆਪਣਾ ਗਿਫਟ ਵੀ ਪ੍ਰਾਪਤ ਕਰਿਓ, ਕਿਉਂਕਿ ਤੁਸੀਂ ਇੱਕ ਜਿਹੜਾ ਹੁੰਦਾ ਹੈਗਾ ਕਿ ਆਪਣੇ ਬੰਦੇ ਨੂੰ ਤੁਸੀਂ ਜਿਹੜਾ ਵੀ ਬੰਦਾ ਸਾਨੂੰ ਸਪੋਰਟ ਵੀ ਕਰਦਾ ਹੈਗਾ ਤੇ ਅਸੀਂ ਆਲਵੇਜ਼ ਜਿਹੜਾ ਹੈਗਾ ਆਪਣੇ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ ਤਾਂ ਕਿ ਬੰਦੇ ਜੁੜੇ ਰਹਿੰਦੇ ਆ, ਨਾਲੇ ਖੁਸ਼ੀ ਮਿਲਦੀ ਆ ਸਾਨੂੰ ਕਿ ਆਪਣੇ ਬੰਦੇ ਸਾਨੂੰ ਸਪੋਰਟ ਕਰ ਰਹੇ ਹੈਗੇ ਆ। ਤੇ ਇੱਕ ਬਾਕੀ ਵੀ ਜਿਹੜੀ ਹੈਗੀ ਆ ਕਿ ਤੁਹਾਨੂੰ ਵੀ ਦੱਸ ਦੇ ਕਿ ਬਾਕੀ ਬੰਦੇ ਜਿਹੜੇ ਆਪਾਂ ਨੂੰ ਸੁਣ ਰਹੇ ਹੈਗੇ ਆ, ਵੈਡਿੰਗ ਦੀ ਕੁਲੈਕਸ਼ਨ ਚਾਹੇ ਤੁਸੀਂ ਲੇਡੀ ਸੂਟ ਲੈਣੇ ਆ, ਕੋਟਨ ਸੂਟ ਲੈਣੇ ਆ, ਰੈਗੂਲਰ ਵੀਅਰ ਪਾਉਣ ਵਾਲੇ ਸੂਟ ਲੈਣੇ ਆ, ਚਾਹੇ ਤੁਸੀਂ ਕੈਜੂਅਲ ਮੁੰਡਿਆਂ ਦੀ ਕੁਲੈਕਸ਼ਨ ਦੇਖਣੀ ਆ, ਸਟੇਟ ਫਿਟ ਜੀਨਾਂ ਚਾਹੀਦੀਆਂ ਨੇ, ਟੀ ਸ਼ਰਟਸ ਚਾਹੀਦੀਆਂ ਨੇ, ਚਾਹੇ ਤੁਸੀਂ ਸਟੇਟ ਫਿਟ ਲੋਅਰਾਂ ਚਾਹੀਦੀਆਂ ਨੇ, ਲੋਅਰਾਂ ਜਿਹੜੀਆਂ ਕਿ ਟਰੱਕਾਂ ਵਾਲੇ ਮੁੰਡਿਆਂ ਨੂੰ ਵੀ ਕਾਫੀ ਚਾਹੀਦੀਆਂ ਹੁੰਦੀਆਂ ਨੇ, ਤੇ ਕਾਫੀ ਇੱਥੇ ਜਿਹੜਾ ਸਟੋਕ ਹੈਗਾ ਨਹੀਂ ਮਿਲਦਾ। ਜਿਹੜੇ ਸਟੇਟ ਫਿਟ ਪਜਾਮੇ ਨੇ ਉਹ ਫੈਸ਼ਨ ਆਈਕਿਊ ਨੇ ਇੱਥੇ ਸ਼ੁਰੂ ਕੀਤੇ ਸੀਗੇ, ਉਹ ਟ੍ਰੈਂਡ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿ ਫੈਸ਼ਨ ਆਈਕਿਊ ਲੈ ਕੇ ਆਇਆ ਸੀਗਾ, ਕਿਉਂਕਿ ਇੱਥੇ ਵੱਡੇ ਵੱਡੇ ਬ੍ਰਾਂਡਾਂ ਤੇ ਵੀ ਬਹੁਤ ਟਾਈਟ ਫਿਟ ਜਿਹੜੇ ਆ ਪਜਾਮੇ ਮਿਲਦੇ ਸੀਗੇ, ਪਰ ਆਪਣੇ ਬੰਦੇ ਜਿਹੜੇ ਹੈਗੇ ਆ ਖੁੱਲੇ ਪਾਉਣ ਦੇ ਸ਼ੌਕੀਨ ਹੁੰਦੇ ਆ। ਤੇ ਨਾਲ ਦੀ ਨਾਲ ਉਹਦੇ ਨਾਲ ਨਾਲ ਆਪਾਂ ਗੱਲ ਕਰਦੇ ਜੀ ਕੋਟ ਪੈਂਟਾਂ ਤੇ, ਕਿਉਂਕਿ ਕੋਟ ਪੈਂਟ ਜਿਹੜੇ ਹੈਗੇ ਆ ਆਪਣੇ ਅੱਜ ਦੇ ਟਾਈਮ ਚ ਹਰ ਬੰਦੇ ਨੂੰ ਚਾਹੀਦੇ ਆ। ਇੱਥੇ ਕੈਨੇਡਾ ਦੇ ਵਿੱਚ ਕੋਈ ਜੋਬ ਲਈ ਵਧੀਆ ਜੋਬ ਲੱਭ ਰਿਹਾ, ਚਾਹੇ ਕੋਈ ਜੋਬ ਆਲਰੇਡੀ ਕਰਦਾ ਮੋਰਗੇਜ ਵਾਲਾ ਕੋਈ ਬੰਦਾ ਆ, ਰੀਅਲ ਸਟੇਟ ਕੋਈ ਕਰਦਾ ਆ, ਚਾਹੇ ਕੋਈ ਇਮੀਗ੍ਰੇਸ਼ਨ ਕਰਦਾ ਆ, ਤੇ ਕੋਟ ਪੈਂਟ ਜਿਹੇ ਤੁਸੀਂ ਪਾਰਟੀ ਵੇਅਰ ਦੇਖ ਰਹੇ ਹੋ ਤਾਂ ਹਰ ਇੱਕ ਕੋਟ ਪੈਂਟ ਦੇ ਨਾਲ ਜਿਹੜਾ ਆਪਾਂ ਗਿਫਟ ਹੈਗਾ ਜੀ, ਚਾਹੇ ਤੁਸੀਂ ਟਾਈ ਸੈੱਟ ਲੈਣਾ ਚਾਹੁੰਦੇ ਹੋ ਤੇ ਜਾਂ ਫਿਰ ਤੁਸੀਂ ਸ਼ਰਟ ਲੈਣਾ ਚਾਹੁੰਦੇ ਹੋ, ਤਾਂ ਇੱਕ ਕੋਟ ਪੈਂਟ ਨਾਲ ਤੁਸੀਂ ਇੱਕ ਗਿਫਟ ਲੈ ਸਕਦੇ ਹੋ, ਤੇ ਉਹਦੇ ਨਾਲ ਨਾਲ ਜੇ ਤੁਸੀਂ ਦੋ ਕੋਟ ਪੈਂਟ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਫੋਰਮਲ ਸ਼ੂਜ਼ ਜਿਹੜੇ ਕਿ 80-90-100 ਡਾਲਰ ਵਾਲੇ ਫੋਰਮਲ ਸ਼ੂਜ਼ ਨੇ, ਚਾਹੇ ਤੁਸੀਂ ਚੈਲਸੀ ਸ਼ੂਜ਼ ਲੈਣੇ ਆ, ਬਿਲਕੁਲ ਫ੍ਰੀ ਗਿਫਟ ਦਿੱਤੇ ਜਾ ਰਹੇ ਆ। ਦੋ ਕੋਟ ਪੈਂਟ ਦੇ ਨਾਲ ਇੱਕ ਸ਼ੂ ਸੈੱਟ ਜਿਹੜਾ ਕਿ ਫੋਰਮਲ ਸ਼ੂ ਪਿਓਰ ਲੈਦਰ ਦੇ ਸ਼ੂ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਆ। ਤੇ ਜੇਕਰ ਆਪਾਂ ਗੱਲ ਕਰੀਏ ਕੁੜਤੇ ਪਜਾਮੇ ਵੈਸਟਾਂ ਦੀ, ਤੇ ਕੁੜਤੇ ਪਜਾਮੇ ਵੈਸਟ ਦੇ ਨਾਲ ਪੰਜਾਬੀ ਜੁੱਤੀ ਕਿਸੇ ਵੀ ਤਰ੍ਹਾਂ ਦੀ, ਚਾਹੇ ਹੈਂਡਵਰਕ ਵਾਲੀ ਜੁੱਤੀ ਹੋਵੇ, ਉਹ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਆ। ਸੋ ਇਹ ਡੀਲ ਜੁਲਾਈ ਮਹੀਨੇ ਦੇ ਵਿੱਚ ਚੱਲਦੀ ਆ, ਥੋੜਾ ਜਿਹਾ ਸਮਾਂ ਰਹਿ ਚੁੱਕਿਆ ਹੈਗਾ ਤੇ ਬਟ ਕਾਫੀ ਬੰਦਿਆਂ ਨੇ ਇਹ ਡੀਲ ਦਾ ਫਾਇਦਾ ਵੀ ਚੱਕਿਆ ਆ। ਤੇ ਲੇਡੀਜ਼ ਸੂਟਾਂ ਦੀ ਜੇ ਗੱਲ ਕਰੀਏ ਤੇ ਲੇਡੀਜ਼ ਸੂਟਾਂ ਤੇ ਅਪ ਟੂ 50% ਆਫ ਲੱਗਿਆ ਹੋਇਆ, ਕਿਉਂਕਿ ਕਾਫੀ ਡੀਲਾਂ ਜਿਹੜੀਆਂ ਨੇ ਏਦਾਂ ਦੀ ਹੁੰਦੀਆਂ ਨੇ ਕਿ ਰੇਡੀਓ ਤੇ ਵੀ ਰਹਿ ਜਾਂਦੀਆਂ ਨੇ, ਟੀਵੀ ਤੇ ਵੀ ਜਿਹੜੀ ਪ੍ਰਮੋਸ਼ਨਸ ਨੇ।
1: ਅਸੀਂ ਤੁਹਾਡਾ ਪੇਜ ਵੀ ਫੋਲੋ ਕੀਤਾ ਹੋਇਆ ਗੁਰਪ੍ਰੀਤ ਜੀ, ਜਦੋਂ ਚੀਜ਼ਾਂ ਦੇਖਣੀਆਂ ਨੇ ਅਸੀਂ ਤੁਹਾਡਾ ਫੈਸ਼ਨ ਆਈਕਿਊ ਦਾ ਪੇਜ ਵੀ ਕਰਨੇ ਫੋਲੋ ਕੀਤਾ ਹੋਇਆ। ਰੀਸੈਂਟਲੀ ਅਸੀਂ ਦੇਖਿਆ ਰੰਗਲੇ ਸਰਦਾਰ ਆ ਕਿ ਰੰਗ ਰੰਗੀਲੀਆਂ ਜਿਹੜੀਆਂ ਟਰਬਨਸ ਕੁੜਤੇ ਪਜਾਮਾ ਆਪਣਾ ਜਿਹੜਾ ਸ਼ੋਅ ਲਾਉਣਾ ਗਾ ਉਹਦੇ ਲਈ ਅਟਾਇਰ ਉੱਥੋਂ ਫਿੱਟ ਕਰਕੇ ਗਏ, ਮਸਤਰ ਸਲੀਮ ਜੀ ਦੇਖੇ ਗਏ, ਸਰਬਜੀਤ ਚੀਮਾ ਜੀ ਆ ਕੇ ਸਟੋਰ ਦੇਖ ਕੇ ਗਏ ਨੇ, ਤੇ ਤੁਸੀਂ ਵੀ ਤੇ ਹਰ ਬੰਦੇ ਦਾ ਜਿਹੜਾ ਬੜਾ ਪੋਜ਼ਿਟਿਵ, ਕਿਉਂਕਿ ਉਹ ਚਾਹੇ ਸੱਭਿਆਚਾਰਕ ਆ, ਚਾਹੇ ਮਾਡਰਨ ਟੱਚ ਆ, ਚਾਹੇ ਕੈਜੂਅਲ ਟੱਚ ਆ, ਹਰ ਪਾਸੇ ਲਈ ਆਪਣਾ ਜਿਹੜਾ ਬੈਸਟ ਫਿੱਟ ਨੇ।
2: ਹਾਂਜੀ, ਬਾਕੀ ਜੇਕਰ ਆਪਾਂ ਗੱਲ ਕਰੀਏ ਬੈਡਿੰਗ ਸਟੱਫ ਦੀ ਵੀ, ਜਿਹਦੇ ਵਿੱਚ ਕਿ ਬੈਡਸ਼ੀਟਸ ਨੇ, ਦੋ ਬੈਡਸ਼ੀਟ ਦੇ ਨਾਲ ਇੱਕ ਬੈਡਸ਼ੀਟ ਸੈੱਟ ਬਿਲਕੁਲ ਤੁਹਾਨੂੰ ਫ੍ਰੀ ਮਿਲ ਰਿਹਾ ਹੈਗਾ, ਦੋ ਬਲੈਂਕਟ ਦੇ ਨਾਲ ਤੀਜਾ ਬਲੈਂਕਟ ਬਿਲਕੁਲ ਫ੍ਰੀ ਮਿਲ ਰਿਹਾ, ਸੌ ਦੇ ਵਿੱਚ 3 ਬਲੈਂਕਟ ਲੱਗੇ ਹੋਏ ਆ, 3 ਕੰਫਰਟ ਲੈ ਸਕਦੇ ਹੋ ਸੌ ਦੇ ਵਿੱਚ, ਸੌ ਦੇ ਵਿੱਚ 3 ਕਵਿਲਟ ਸੈੱਟ ਲੈ ਸਕਦੇ ਹੋ, ਤੇ ਬਾਕੀ ਮੈਂ ਕਹਿੰਦਾ ਹੈਰੀ ਭਾਜੀ ਮੈਂ ਅੱਜ ਆਇਆ ਓਨ ਏਅਰ ਤੇ ਕੋਈ ਨਾ ਕੋਈ ਆਪਾਂ ਡੀਲ ਜਿਹੜੀ ਆ ਏਦਾਂ ਦੀ ਵੀ ਦੇ ਦਈਏ ਕਿ ਜਿਹੜੇ ਬੰਦੇ ਹੁਣੇ ਆਪਾਂ ਨੂੰ ਸੁਣ ਰਹੇ ਆ ਲਾਈਟ ਵਿੱਚ, ਚਾਹੇ ਆਪਾਂ ਉਹਨਾਂ ਨੂੰ ਕੋਲ ਦੇ ਉੱਤੇ ਚਾਹੇ ਬੰਦੇ ਸੁਣ ਰਹੇ ਨੇ ਚਾਹੇ ਲੇਡੀ ਸੁਣ ਰਹੇ ਨੇ, ਤੇ ਉਹਨਾਂ ਨੂੰ ਆਪਾਂ ਇੱਕ ਮੈਂ ਸੋਚਦਾ ਵੀ ਗਿਫਟ ਆਪਾਂ ਜਿਹੜੇ ਬੰਦੇ ਹੁਣੀ ਰਜਿਸਟਰ ਕਰਨਗੇ ਪੋਲ ਕਰਕੇ,
1: ਤੇ ਇਹ ਤਾਂ ਮੇਰਾ ਫੇਵਰਿਟ ਪਾਰਟ ਆ। ਮੈਂ ਤਾਂ ਜਦੋਂ ਕੋਈ ਸਾਡਾ,
2: ਤੁਹਾਨੂੰ ਪਤਾ ਕਿ ਮੈਂ ਐਵਰੀ ਵੀਕ ਆ ਨਹੀਂ ਪਾਉਂਦਾ ਕਿਉਂਕਿ ਬਿਜ਼ੀ ਸਕੇਡਿਊਲ ਕਰਕੇ, ਬਟ ਜੇ ਅੱਜ ਆਏ ਆ 15 ਦਿਨਾਂ ਬਾਅਦ ਉਹਨੇ ਤਾਂ ਆਪਾਂ ਅੱਜ ਕੋਈ ਨਾ ਕੋਈ ਗਿਫਟ ਵੀ ਦੇ ਦਿੰਦੇ ਆ ਤਾਂ ਕਿ ਰਾਈਟ ਵੇ ਜਿਹੜੇ ਆਪਾਂ ਨੂੰ ਹੁਣੀ ਬੰਦੇ ਸੁਣਦੇ ਆ।
1: ਚਲੋ ਦੋਸਤੋ ਗਿਫਟ ਵਧੀਆ ਹੋਊਗਾ, ਮੈਂ ਨੰਬਰ ਪਹਿਲਾਂ ਨੋਟ ਕਰਾ ਦਿੰਦਾ ਕਿਉਂਕਿ ਜੇ ਕਈ ਵਾਰ ਹੁੰਦਾ ਕਿ ਜੀ ਕਾਲੀ ਦੇ ਵਿੱਚ ਤੁਸੀਂ ਨੰਬਰ ਹੁਣੇ ਡਾਇਲ ਕਰਕੇ ਰੱਖ ਲਓ ਗੁਰਪ੍ਰੀਤ ਜੀ ਫੈਸ਼ਨ ਆਈਕਿਊ ਤੋਂ। ਇਹ ਕੋਈ ਇਹ ਨਹੀਂ ਹੋਊਗਾ ਕੈਚ ਕੇ ਜੀ $100 ਦੀ ਸ਼ੋਪਿੰਗ ਕਰਨ ਤੋਂ ਬਾਅਦ ਉਹ ਤਾਂ ਜਿਹੜੀਆਂ ਡੀਲਾਂ ਇਹਨਾਂ ਨੇ ਦੱਸ ਦਿੱਤੀ ਆ, ਕੁੜਤੇ ਪਜਾਮੇ ਨਾਲ ਜੁੱਤੀ ਆ, ਚਾਹੇ ਜਿਹੜੀਆਂ ਟਾਈਆਂ ਨੇ ਸ਼ਰਟਾਂ ਨੇ ਉਹ ਗਿਫਟ ਉਹ ਡੀਲਾਂ ਤਾਂ ਹੈ ਹੀ ਹੈ ਨੇ। ਰਾਈਟ ਨੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੀ ਰੈਫਰੈਂਸ ਦੇਣ 'ਤੇ ਜਿਹੜੀਆਂ ਰਾਈਟ ਨੋ ਕਾਲਾਂ ਆਉਣਗੀਆਂ ਨੰਬਰ ਨੋਟ ਕਰਕੇ ਰੱਖ ਲਓ, ਗੁਰਪ੍ਰੀਤ ਜੀ ਅਨਾਊਂਸ ਕਰਨ ਲੱਗੇ ਨੇ 905-453-2225। ਕੋਈ ਕੈਚ ਨਹੀਂ ਹੋਊਗਾ, ਜਸਟ ਕਾਲ ਕਰਨੀ ਆ ਇੱਕ ਤੋਹਫਾ ਗੁਰਪ੍ਰੀਤ ਜੀ ਵੱਲੋਂ 905-453-2225 905-453-2225 9054532225 ਜੀ ਗੁਰਪ੍ਰੀਤ ਜੀ।
2: ਹਾਂਜੀ, ਸੋ ਆਪਾਂ ਜਿਹੜੀ ਡੀਲ ਹੈਗੀ ਆ ਉਹ ਏਦਾਂ ਗਿਫਟ ਦੇਣਾ ਹੈਗਾ ਆਪਾਂ, ਚਾਹੇ ਤੁਸੀਂ ਸਟੋਰ ਤੇ ਜਾ ਕੇ ਕੁਛ ਬਾਏ ਕਰਦੇ ਹੋ ਚਾਹੇ ਨਹੀਂ ਕਰਦੇ। ਸੋ ਇਹ ਤੋਹਫਾ ਇਸ ਲਈ ਹੈਗਾ ਕਿਉਂਕਿ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਸਾਡੇ ਸਟੋਰ ਤੇ ਜਾ ਕੇ ਆਪਾਂ ਚਾਹੁੰਦੇ ਹਾਂ ਕਿ ਤੁਸੀਂ ਸਟੋਰ ਵਿਜਿਟ ਕਰੋ ਤੇ ਸਟੋਰ ਤੇ ਦੇਖੋ ਵੀ ਸਟੋਰ ਬਣਿਆ ਕਿੱਦਾਂ ਦਾ ਹੋਇਆ, ਤਾਂ ਕਿ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਆ ਤਾਂ ਤੁਹਾਨੂੰ ਪਤਾ ਹੋਵੇ ਵੀ ਇਹ ਚੀਜ਼ਾਂ ਇਹ ਸਟੋਰ ਤੋਂ ਏਦਾਂ ਮਿਲਦੀਆਂ ਨੇ, ਇਹ ਪ੍ਰਾਈਸ ਤੇ ਮਿਲਦੀਆਂ ਨੇ। ਸੋ ਗਿਫਟ ਜਿਹੜਾ ਹੈਗਾ ਤੁਸੀਂ ਕੋਈ ਵੀ ਚੀਜ਼ ਬਾਏ ਨਹੀਂ ਕਰਨੀ, ਤੁਹਾਨੂੰ ਗਿਫਟ ਨਾਮ ਰਜਿਸਟਰ ਕਰਾਉਣ ਤੇ ਜਿਹੜਾ ਆ ਦਿੱਤਾ ਜਾਊਗਾ। ਨੰਬਰ ਹੈਰੀ ਭਾਈ ਨੇ ਦੱਸਤਾ ਆ, ਮੈਂ ਫਿਰ ਤੋਂ ਦੱਸ ਦਿੰਦਾ, 905-453-2225 ਤੇ ਆਪਾਂ ਜਿਹੜੇ ਗਿਫਟ ਹੈਗੇ ਆ ਲੇਡੀਜ਼ ਲਈ ਤੇ ਚਾਹੇ ਫੈਮਿਲੀ ਵਾਲੇ ਬੰਦਿਆਂ ਲਈ ਜਿਹੜਾ ਗਿਫਟ ਹੈਗਾ ਜੀ ਉਹ ਹੋਣ ਵਾਲਾ ਹੈਗਾ ਬੈਡਸ਼ੀਟ ਸੈੱਟ। ਬੈਡਸ਼ੀਟ ਸੈੱਟ ਬਿਲਕੁਲ ਫ੍ਰੀ ਦਿੱਤਾ ਜਾਊਗਾ ਤੇ ਜਾਂ ਫਿਰ ਤੁਸੀਂ ਲੈ ਸਕਦੇ ਹੋ ਪੋਪਕੋਰਨ ਬਲੈਂਕਿਟ, ਇਹ ਦੋਨਾਂ ਦੇ ਵਿੱਚੋਂ ਆਪਣੀ ਪਸੰਦ ਦਾ ਆਪਣੇ ਪਸੰਦ ਦੇ ਸਾਈਜ਼।
1: ਕਿੰਨੀਆਂ ਕਾਲਾਂ ਰਜਿਸਟਰ ਕਰ ਸਕਦੇ ਹਾਂ ਜੀ?
2: ਪਹਿਲੀਆਂ 30 ਕਾਲਾਂ ਜੀ,
1: 30 ਕਾਲਾਂ,
2: ਹਾਂਜੀ 30 ਬੰਦਿਆਂ ਨੂੰ ਦੇਵਾਂਗੇ।
1: ਵਾਹ ਜੀ ਵਾਹ, ਤੇ ਬੈਡਸ਼ੀਟ ਸੈੱਟ ਆ ਪ੍ਰੋਪਰ?
2: ਹਾਂਜੀ, ਤੇ ਜਿਹੜੇ ਬੰਦੇ ਵੀ ਸੁਣ ਰਹੇ ਆ ਉਹਨਾਂ ਲਈ ਵੀ, ਚਾਹੇ ਆਪਣੇ ਟਰੱਕਾਂ ਵਾਲੇ ਵੀਰ ਨੇ, ਚਾਹੇ ਉਹਨਾਂ ਲਈ ਟਾਈਮ ਹੈਗਾ ਜੀ 1 ਵੀਕ ਦੇ ਵਿੱਚ ਤੁਸੀਂ ਪਿਕ ਕਰ ਸਕਦੇ ਹੋ ਕਿਉਂਕਿ ਟਰੱਕਾਂ ਵਾਲੇ ਵੀਰ ਆਪਾਂ ਨੂੰ ਕਾਫੀ ਸੁਣਦੇ ਆ, ਰਾਈਟ ਵੇ ਨਹੀਂ ਵੀ ਜਾ ਸਕਦੇ। ਸੋ ਉਹਨਾਂ ਲਈ ਜਿਹੜਾ ਗਿਫਟ ਹੈਗਾ ਜੀ, ਜਾਂ ਤੁਸੀਂ ਸ਼ਰਟ ਲੈ ਸਕਦੇ ਹੋ ਤੇ ਜਾਂ ਫਿਰ ਸਾਡੇ ਵੱਲੋਂ ਤੁਸੀਂ ਇੱਕ ਪੱਗ ਗਿਫਟ ਲੈ ਸਕਦੇ ਹੋ, ਪੱਗ ਤੇ ਜਾਂ ਫਿਰ ਕੋਈ ਵੀ ਇੱਕ ਸ਼ਰਟ ਜਾਂ ਫਿਰ ਤੁਸੀਂ ਪਲੇਨ ਸ਼ਰਟ ਲੈ ਸਕਦੇ
1: ਹੋ। ਤੋਹਫੇ ਤੇ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਕਿ ਤੁਸੀਂ ਸ਼ਾਪਿੰਗ ਕਰਨੀ ਪਊਗੀ, ਤਾਂ ਜਿਹੜੇ ਰਾਈਟ ਨੂੰ ਗੁਰਪ੍ਰੀਤ ਜੀ ਨੂੰ ਫੈਸ਼ਨ ਆਈ ਕਿਉਂ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਹੋ, ਪਹਿਲੀਆਂ 30 ਕਾਲਾਂ ਨੂੰ ਚਾਹੇ ਤੁਸੀਂ ਪੱਗ, ਚਾਹੇ ਤੁਸੀਂ ਕੋਈ ਸ਼ਰਟ, ਚਾਹੇ ਬੈੱਡ ਸ਼ੀਟ ਜਿਹੜਾ ਸੈੱਟ ਆ ਕਿੰਗ ਕੁਈਨ ਕੋਈ ਮਰਜ਼ੀ, ਜਾਂ ਫਿਰ ਪੋਪਕੋਰਨ ਬਲੈਂਕਟ ਬਿਲਕੁਲ ਫ੍ਰੀ ਫ੍ਰੀ ਫ੍ਰੀ ਫ੍ਰੀ, ਸਿਰਫ ਕਾਲ ਕਰਨੀ ਆ, ਰਜਿਸਟਰ ਕਰ ਲਓ, ਜਦੋਂ ਮਰਜ਼ੀ ਟਾਈਮ ਲੱਗੇ ਜਾ ਕੇ ਪਿੱਕ ਕਰ ਲਿਓ। ਨੰਬਰ ਟੂ ਕਾਲ 905-453-2225 905-453-2225
2: ਤੇ ਲੋਕੇਸ਼ਨ ਵੀ ਦੱਸ ਦਿੰਦੇ ਕਿ ਆਪਣੀ ਜਿਹੜੀ ਮਕਵੀਨ ਐਂਡ ਮੇਫੀਲਡ ਵਾਲੀ ਲੋਕੇਸ਼ਨ ਆ ਤੁਸੀਂ ਉੱਥੇ ਜਾ ਕੇ ਵੀ ਲੈ ਸਕਦੇ ਹੋ। ਜੇ ਤੁਸੀਂ ਮਾਲਟਨ ਲੋਕੇਸ਼ਨ ਗ੍ਰੀਨ ਪਲਾਜ਼ਾ ਦੇ ਨੇੜੇ ਰਹਿੰਦੇ ਹੋ ਤਾਂ ਮਾਲਟਨ ਲੋਕੇਸ਼ਨ ਦਾ ਐਕਸਟੈਂਸ਼ਨ ਨੰਬਰ ਜਿਹੜੀ 2 ਹੈਗੀ ਆ ਮਾਲਟਨ ਲੋਕੇਸ਼ਨ ਦੀ ਆ ਮਿਸੀਸਾਗਾ ਦੀ, ਤੇ ਜਿਹੜੀ ਐਕਸਟੈਂਸ਼ਨ 3 ਹੈਗੀ ਆ ਮਕਵੀਨ ਐਂਡ ਮੇਫੀਲਡ ਦੀ ਆ, ਐਕਸਟੈਂਸ਼ਨ 1 ਜਿਹੜੀ ਆ ਸਾਡੀ ਬਰੈਂਪਟਨ ਆਊਟਲੈਟ ਦੀ ਆ। ਤਿੰਨੇ ਲੋਕੇਸ਼ਨਾਂ ਤੋਂ ਕਿਸੇ ਵੀ ਲੋਕੇਸ਼ਨ ਤੋਂ ਜਾ ਕੇ ਤੁਸੀਂ ਆਪਣਾ ਗਿਫਟ ਪਿਕਅਪ ਕਰ ਸਕਦੇ ਹੋ ਵਿਦਇਨ 1 ਵੀਕ। ਚਾਹੇ ਟਰੱਕਾਂ ਵਾਲੇ ਵੀਰ ਨੇ ਕੋਈ ਬਾਹਰ ਗਿਆ ਹੋਇਆ ਦੂਰੋਂ, ਤੁਸੀਂ ਦੂਜੇ ਸ਼ਹਿਰ ਤੋਂ ਸੁਣ ਰਹੇ ਹੋ ਤਾਂ ਤੁਸੀਂ ਐਨੀ ਟਾਈਮ ਆ ਕੇ ਆਪਣਾ 10-9 ਦੇ ਵਿੱਚ ਬਰੈਂਪਟਨ ਆਊਟਲੈਟ ਤੇ 11-8 ਦੇ ਵਿੱਚ ਬਾਕੀ ਲੋਕੇਸ਼ਨਾਂ ਤੋਂ ਆਪਣਾ ਗਿਫਟ ਪਿਕ ਕਰ ਸਕਦੇ
1: ਹੋ। ਦੋਸਤੋ ਕੋਈ ਟਰਮ ਐਂਡ ਕੰਡੀਸ਼ਨ ਨਹੀਂ, ਕਾਲ ਕਰੋ, ਬੈੱਡ ਸ਼ੀਟ ਫ੍ਰੀ ਪਿਕ ਕਰ ਲਓ, ਕਾਲ ਕਰੋ, ਪੋਪਕੋਰਨ ਬਲੈਂਕਟ ਫ੍ਰੀ ਪਿਕ ਕਰ ਲਓ, ਟਰਬਨ ਜਾਂ ਫਿਰ ਸ਼ਰਟ ਫ੍ਰੀ ਲੈਣਾ ਚਾਹੁੰਦੇ ਹੋ, ਰਾਈਟ ਨੂੰ ਕਾਲ ਕਰੋ 905-453-2225 905-453-2225 9054532225 905-453-2225 905-453-2225 9054532225 ਬਹੁਤ ਸ਼ੁਕਰੀਆ ਜੀ, ਧੰਨਵਾਦ,
2: ਧੰਨਵਾਦ ਜੀ,
1: ਥੈਂਕ ਯੂ ਜੀ। ਸੋ ਸਮਾਂ ਸਮਾਪਤੀ ਵਾਲਾ ਜੀ, 30 ਸੈਕਿੰਡ ਦੇ ਵਿੱਚ ਅਸੀਂ ਗ੍ਰੈਂਡ ਹੋਮ ਫਰਨੀਚਰ ਦਾ ਜਿਹੜਾ ਸੁਖਬਾਈ ਜੀ ਦੇ ਸੁਨੇਹਾਂ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਭੁੱਲਰ ਸਾਹਿਬ, ਬਿਲਕੁਲ ਸ਼ਾਮ 7 ਵਜੇ ਤੱਕ ਤੁਹਾਡੇ ਲਈ ਪਰਿਵਾਰਾਂ ਲਈ ਓਪਨ ਆ। ਐਨਵਰਸਰੀ ਸੇਲ ਦੀਆਂ ਪ੍ਰਾਈਜ਼ ਤੇ ਤੋਹਫੇ ਮਿਲ ਰਹੇ ਨੇ, ਸ਼ਰਟ 85 85 ਟੋਮਕਨ ਰੋਡ ਭੁੱਲਰ ਸਾਹਿਬ।
1: ਬਹੁਤ ਬਹੁਤ ਧੰਨਵਾਦ ਜੀ। ਸੋ ਦੋਸਤੋ ਇਹ ਸੀ ਅੱਜ ਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਅਗਲੇ ਹਫ਼ਤੇ ਫਿਰ ਹੋਣਗੀਆਂ ਮੁਲਾਕਾਤਾਂ। ਪੂਰੀ ਹੈਰੀਟੇਜ ਦਾ ਨੰਬਰ ਤੁਸੀਂ ਲੈਣਾ ਚਾਹੁੰਦੇ ਹੋ, ਅਮਨ ਜਾਖੜ ਇੰਸ਼ੋਰੈਂਸ ਦਾ ਨੰਬਰ, GM ਬਡਵਾਈਨ ਦਾ ਨੰਬਰ, ਵੀਨਸ ਆਟੋ ਪਰਫਾਰਮੈਂਸ ਆਟੋ ਰਿਪੇਅਰ ਦਾ ਨੰਬਰ ਜਾਂ ਕੋਈ ਵੀ ਨੰਬਰ ਮਿਸ ਕਰ ਗਏ ਹੋ ਅਲਫਾ ਫਿਜ਼ੀਓਥੈਰੇਪੀ ਦਾ ਨੰਬਰ ਤਾਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਨੰਬਰ ਆ 647-921-2032 647-921-2032 647-921-2032 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਜੀ, ਧੰਨਵਾਦ।
4: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
5: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: Oh, speakeran di awaaz thodi ji cut kar lo vire। ਪਤੰਦਰ ਆਪ ਹੀ ਬਹੁਤ ਉੱਚੀ।

0: आफ्टरनून, वेलकम टू डेव ट्राला शो। आज के प्रोग्राम में बहनों और भाइयों आप सबका स्वागत है। अच्छा वादी उम्मीद करते हैं तुहाडा अज दा दिल अच्छा गुजरिया होगा। साडी कोशिश रहेगी अगले एक घंटे तुहाडे ढेर सारे डालर की बचत करिए, चाहे ब्रैम्पटन टीवी अप्लायंसेस होए, चाहे ग्रैंड फर्नीचर होए, जां असीं कोई ना कोई तोहफा तुहानूं दे दईए, नो प्रॉब्लम। लेकिन साडे नाल इस समय स्टूडियो च सुल्तान जी जुड़ चुके ने। सुल्तान जी पुराना स्वागत है।
1: थैंक यू वेरी मच जी, बहुत बहुत शुक्रिया।
0: सुल्तान जी ना पाजे गल करनी है पैनल रेडी दी
1: जी,
0: ना गल करनी है टेलीविजन दी,
1: ठीक है,
0: ना गल करनी है लॉन्ड्री दी,
1: ठीक है जी।
0: आपां गल करनी है नायगरा फॉल दी, जिथे घरां दी क्लोजिंग हो रही है
1: जी।
0: 36 इंच दे कटआउट दिते होए स्टोव रखण लई, 30 इंच दा स्टैंडर्ड हुंदा,
1: हुण
0: 30 इंच दा जिहड़ा उहदा 1500-1200 जिन्ने दी वी प्राइस होणी मिल जांदा
1: जी,
0: उह जिहड़ा 36 इंच दा ਉਹ ਤਾਂ 5000 ਤੋਂ ਥੱਲੇ ਨਹੀਂ ਮਿਲਦੇ।
1: ਬਿਲਕੁਲ ਇਸ ਤਰ੍ਹਾਂ ਹੀ ਹੈ ਜੀ, ਇਹ ਇੱਕ ਸਪੈਸ਼ਲ ਕਮਿਊਨਿਟੀ ਹੈ ਜੀ ਜਿਹੜੀ ਕਿ ਬਿਲਡਰ ਨੇ ਹੁਣੀ ਤਿਆਰ ਕੀਤੀ ਹੈ। ਉੱਥੇ ਸਾਡੀਆਂ ਤਕਰੀਬਨ ਕੋਈ 8-9 ਡਿਲੀਵਰੀਆਂ ਜਾ ਚੁੱਕੀਆਂ ਦੇ ਭਾਅ
0: ਜੀ।
1: ਹਰ ਇੱਕ ਘਰ 'ਚ ਜਿਹੜਾ ਨਾ ਉੱਥੇ 36 ਇੰਚ ਦਾ ਕੱਟ ਆਊਟ ਹੋਇਆ ਹੋਇਆ, ਤੇ 36 ਇੰਚ 5000 ਤੋਂ ਘੱਟ ਕੋਈ ਸਟੋਵ ਹੁੰਦਾ ਹੀ ਨਹੀਂ ਅੱਜ ਤੱਕ।
0: ਅੱਛਾ ਇਹ ਫਿਰ ਗਲਤੀ ਹੋ ਗਈ ਉਹਨਾਂ ਤੋਂ, ਕਿਵੇਂ ਆਮ ਤਾਂ ਜੇ ਸਟੈਂਡਰਡ 30 ਇੰਚ ਦਾ 30 ਇੰਚ ਹੀ ਹੋਣਾ ਚਾਹੀਦਾ।
1: ਮੇਰਾ ਖਿਆਲ ਹੈ ਕਿ ਬਿਲਡਰ ਦਾ ਸਟੈਂਡਰਡ ਉੱਥੇ ਉਹਨਾਂ ਨੇ 36 ਹੀ ਬਣਾਤਾ ਹੋਣਾ।
0: ਹਮ ਤੋਂ 36 ਇੰਚ ਆ ਭਾਈ ਇਹ
1: ਜੀ, ਬਿਲਕੁਲ। ਤੇ ਉਹਨਾਂ ਨੇ ਬਣਾਤਾ, ਇੱਕ ਡਿਲੀਵਰੀ ਗਈ, ਦੋ ਗਈਆਂ, ਤਿੰਨ ਗਈਆਂ, ਪਹਿਲੇ ਤਾਂ 30-30 ਇੰਚ ਦੇ ਹੀ ਰੈਗੂਲਰ ਸਟੈਂਡਰਡ ਜਿਹੜੇ ਹੁੰਦੇ ਉਹੀ ਸਟੋਵ ਗਏ। ਲੇਕਿਨ ਫਿਰ ਵਾਪਸ ਆਏ ਉਹ, ਕਈ ਕਸਟਮਰ ਕਹਿੰਦੇ ਸੀ ਚਲੋ ਅਸੀਂ ਗੈਪ ਫਿਲਰ ਦੇ ਨਾਲ ਸਾਈਡਾਂ ਨੂੰ ਫਿਲ ਕਰ ਲਾਂਗੇ, ਲੇਕਿਨ ਉਹ ਬੁਰਾ ਬਹੁਤ ਲੱਗਦਾ ਸੀ। ਫਿਰ ਉਥੋਂ ਵਾਪਸ ਉਠਾਏ, ਫਿਰ 36 ਇੰਚ ਅਰੇਂਜ ਕਰਨੇ ਪਏ।
0: ਮਾਰਕੀਟ 'ਚ ਤਾਂ ਮਿਲਦੇ ਨਹੀਂ,
1: ਮਿਲ ਹੀ ਨਹੀਂ ਰਹੇ ਹੈ। ਉਹ ਬਹੁਤ ਜ਼ਿਆਦਾ ਮਤਲਬ ਐਕਸਕਲੂਸਿਵ ਜਾਂ ਸਪੈਸ਼ਲ ਆਰਡਰ ਹੁੰਦਾ, ਜਾਂ ਜੇ ਮਿਲਦੇ ਆ ਤੇ $5000 ਤੋਂ ਘੱਟ। ਇਕੱਲਾ ਸਟੋਵ ਨਹੀਂ ਹੈ।
0: ਤੁਸੀਂ ਕਿੰਨੇ ਦਾ ਪ੍ਰੋਵਾਈਡ ਕਰ ਸਕਦੇ ਹੋ?
1: ਅਸੀਂ ਅਰੇਂਜ ਕੀਤੇ ਹੈ ਜੀ, ਤਕਰੀਬਨ ਮੈਂ ਆਲਮੋਸਟ 20 ਸਟੋਵ ਜਿਹੜੇ ਆ ਮੰਗਵਾਏ ਆ। ਉਹਦੇ 'ਚ ਗੈਸ ਵੀ ਹੈ ਤੇ ਇਲੈਕਟ੍ਰਿਕ ਵੀ ਹੈ।
0: ਚੋਇਸ
1: ਹੈ ਕਸਟਮਰ ਨੇ ਗੈਸ ਲਗਵਾਉਣਾ 36 ਇੰਚ ਜਾਂ ਇਲੈਕਟ੍ਰਿਕ ਲਗਵਾਉਣਾ 36 ਇੰਚ। ਓਨਲੀ ਐਂਡ ਓਨਲੀ
0: 100%
1: ਜੀ, ਬਹੁਤ ਮੁਸ਼ਕਿਲ ਅਰੇਂਜ ਕੀਤੇ ਮੈਂ, ਔਰ ਜਿੰਨੇ ਵੀ ਫਿਰ ਘਰ ਸੀ ਉੱਥੇ ਉਹਨਾਂ ਨੂੰ ਰਿਪਲੇਸ ਕੀਤਾ ਅਸੀਂ ਸਾਰਾ। ਕਸਟਮਰ ਦਾ ਤਾਂ ਓਬਵੀਅਸਲੀ ਥੋੜਾ ਬਜਟ ਹਾਈ ਚਲਾ ਗਿਆ, ਲੇਕਿਨ ਫਿਰ ਵੀ $5000 ਤੋਂ ਕਮ ਅਜ਼ ਕਮ
0: 50%
1: ਆਫ ਲੈ ਕੇ ਦਿੱਤਾ ਜੀ।
0: ਵੈਰੀ ਗੁੱਡ। ਇਹ ਜੇ ਤੁਸੀਂ 36 ਇੰਚ ਦਾ ਸਟੋਵ ਲੈਣਾ, ਚਾਹੇ ਨਾਇਗਰਾ ਫਾਲ ਵਾਲੇ ਹੈਗੇ ਸਾਡੇ ਵੀਰ, ਜਾਂ ਕਿਤੇ ਹੋਰ ਸੱਜੇ ਖੱਬੇ ਆ, ਜਾਂ ਵੈਸੇ ਨਵਾਂ ਘਰ ਬਣਾਉਣ ਵਾਲੇ ਵੀ ਕਹਿੰਦੇ ਵੀ 36 ਇੰਚ ਦਾ ਸਟੋਵ ਹੈ, ਨੋ ਪ੍ਰੋਬਲਮ, ਤੁਸੀਂ ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਫੋਨ ਕਰੇ, ਮਿਲ ਜਾਏਗਾ। ਨੰਬਰ ਹੈ 905-450-2828।
1: ਮੋਸਟਲੀ ਵੈਸੇ ਜਿਹੜੇ ਕਸਟਮ ਕਿਚਨ ਬਣਾਏ ਜਾਂਦੇ ਆ ਨਾ ਜੀ, ਉਹਨਾਂ ਚ ਬਹੁਤ ਸਾਰੀਆਂ ਫੈਮਿਲੀਆਂ ਸਿਲੈਕਟ ਕਰ ਲੈਂਦੀਆਂ 36 ਇੰਚ। ਫਿਰ ਕਈ ਫੈਮਿਲੀਜ਼ ਕੁੱਕ ਟੌਪ ਸਿਲੈਕਟ ਕਰ ਲੈਂਦੇ ਕਿ ਚਲੋ ਸਟੋਵ ਤਾਂ ਮਹਿੰਗਾ ਪੈਣ ਡਿਆ $5000 ਦਾ, ਪਰ 36 ਇੰਚ ਕੁੱਕ ਟੌਪ ਲਗਾਇਆ ਜਾ ਸਕਦਾ ਜਿਹੜਾ ਕਿ $2000 ਚ ਆ ਜਾਂਦਾ।
0: ਅੱਛਾ, ਜਿੱਥੇ ਹੁਣ ਨਾਇਗਰਾ ਫਾਲ 36 ਇੰਚ ਦੇ ਲਾਓ, ਉੱਥੇ ਕੁੱਕ ਟੌਪ ਨਹੀਂ ਲੱਗਣਾ?
1: ਉੱਥੇ ਕੁੱਕ ਟੌਪ ਲੱਗਣਾ ਹੀ ਨਹੀਂ, ਕਿਉਂਕਿ ਉਹਨਾਂ ਨੇ ਕੱਟ ਆਊਟ ਬਣਾਈ ਹੈ, ਖਾਲੀ ਸਪੇਸ ਹੈ ਬਿਲਕੁਲ।
0: ਇਸ ਬੈਡ ਫੋਰ ਐਨੀਵੇ, ਫਿਕਰ ਕਰਨ ਦੀ ਲੋੜ ਨਹੀਂ। ਜੇ ਤੁਸੀਂ ਨਾਇਗਰਾ ਫਾਲ ਵਾਲੇ ਸਾਡੇ ਜਿਹੜੇ ਭੈਣ ਭਰਾ ਸੁਣ ਰਹੇ ਆ, ਤੁਹਾਡੇ ਮਕਾਨਾਂ ਦੀਆਂ ਕਲੋਜ਼ਿੰਗ ਆ ਰਹੀਆਂ, 36 ਇੰਚ ਦਾ ਕੱਟ ਆਊਟ ਹੈ, ਨੋ ਪ੍ਰੋਬਲਮ, ਤੁਸੀਂ ਬ੍ਰੈਂਪਟਨ ਟੀਵੀ ਅਪਲਾਈਸ ਤੇ ਆ ਜਾਓ, ਲੈ ਜਾਓ, ਇਹ ਡਿਲੀਵਰੀ ਵੀ ਕਰ ਦੇਣਗੇ 905-450-2828।
1: ਔਰ ਸਭ ਤੋਂ ਅੱਛੀ ਗੱਲ ਇਹ ਹੈ ਕਿ ਤੁਹਾਡੀ ਬਿਗ ਸੇਵਿੰਗਸ ਹੋ ਰਹੀ ਹੈ ਜੀ। ਬਹੁਤ ਸਾਰੇ ਸਾਡੇ ਐਸੇ ਹੈ ਇਸ ਟਾਈਮ ਬੰਡਲ ਪੈਕੇਜਿਸ ਹੈ ਜਿਨ੍ਹਾਂ 'ਚ 40% ਦਾ ਡਿਸਕਾਊਂਟ ਹੈ। ਬਹੁਤ ਸਾਰੇ ਐਸੇ ਸਟੋਵ ਜਾਂ ਡਿਸ਼ਵਾਸ਼ਰ ਹੈ ਜਿਨ੍ਹਾਂ 'ਚ 50% ਦਾ ਡਿਸਕਾਊਂਟ ਹੈ। ਸੋ 40% ਅਗਰ ਡਿਸਕਾਊਂਟ ਲੈਣਾ ਹੈ ਹੋਮ ਅਪਲਾਈਸਿਸ 'ਚ, ਤੇ ਤੁਹਾਨੂੰ ਇਸ ਵੀਕਐਂਡ ਤੇ ਵਿਜ਼ਿਟ ਕਰਨਾ ਚਾਹੀਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿੱਥੇ ਤੁਹਾਨੂੰ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, ਸਟੈਕ ਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਤੁਹਾਨੂੰ ਫਰਿੱਜ ਸਟੋਵ ਡਿਸ਼ਵਾਸ਼ਰ ਬੰਡਲ ਪੈਕੇਜ ਚਾਹੀਦਾ, ਜਾਂ ਤੁਸੀਂ ਕੱਲਾ 36 ਇੰਚ ਵਾਈਡ ਸਟੋਵ ਰੱਖਣਾ, ਤਦ ਵੀ ਤੁਹਾਨੂੰ ਅੱਜ ਅਸੀਂ ਸਪੈਸ਼ਲ ਪ੍ਰਾਈਸ ਤੇ ਦੇ ਰਹੇ ਹਾਂ। ਤੇ ਜੇ ਕਿਸੇ ਨੇ ਸਿੰਗਲ ਫਰੀਜ਼ਰ ਲੈਣਾ ਜੀ,
0: ਹਾਂਜੀ,
1: ਕੱਲਾ ਫਰੀਜ਼ਰ ਸਾਡੇ ਕੋਲ ਸਟੇਨਲੈਸ ਸਟੀਲ ਦਾ, 30 ਇੰਚ ਵਾਈਡ ਹੈ ਜੀ,
0: ਠੀਕ ਹੈ,
1: ਤੇ 68 ਇੰਚ ਹਾਈਟ ਹੈ।
0: ਓਕੇ,
1: ਸਟੈਂਡਿੰਗ ਫਰੀਜ਼ਰ ਇਹਨੂੰ ਕਿਹਾ ਜਾਂਦਾ। ਅਗਰ ਕੋਈ ਸਟੈਂਡਿੰਗ ਫਰੀਜ਼ਰ ਲੈਣਾ ਚਾਹੁੰਦੇ, $1400 ਵਾਲਾ ਅੱਜ ਅਸੀਂ ਦੇ ਰਹੇ ਹਾਂ ਜੀ, $799 ਦਾ।
0: ਚੌੜਾ ਕਿੰਨਾ ਜੀ?
1: 30 ਇੰਚ,
0: ਤੇ ਪਿੱਛੇ ਨੂੰ ਡੈਪਥ?
1: ਡੈਪਥ ਵੀ ਤਕਰੀਬਨ
0: 30 ਇੰਚ,
1: ਹਾਂਜੀ, ਹਾਈਟ 68।
0: ਜਿਹੜੇ ਦੂਜੇ ਹੁੰਦੇ ਆ ਉਹ ਤਾਂ 6 ਫੁੱਟ ਚੌੜੇ ਹੁੰਦੇ ਆ, 3 ਫੁੱਟ ਪਿੱਛੇ ਨੂੰ ਹੁੰਦੇ ਆ, 4 ਫੁੱਟ ਉੱਪਰ ਹੁੰਦੇ ਆ।
1: ਇਹ ਸਟੈਂਡਿੰਗ ਫਰੀਜ਼ਰ ਹੈ ਜੀ, ਔਰ ਇਹ ਫਰਿੱਜ ਕਨਵਰਟੇਬਲ ਹੈ, ਮਤਲਬ ਜੇ ਤੁਹਾਨੂੰ ਫਰਿੱਜ ਚਾਹੀਦਾ ਤੁਸੀਂ ਇਹਨੂੰ ਕਨਵਰਟ ਕਰਕੇ ਫਰਿੱਜ ਐਜ਼
0: ਫਰਿੱਜ ਯੂਜ਼ ਕਰ ਸਕਦੇ ਹੋ, ਬਟਨ ਦਬੋ ਫਰੀਜ਼ਰ।
1: ਬਿਲਕੁਲ, ਜੇ ਤੁਹਾਨੂੰ ਫਰੀਜ਼ਰ ਚਾਹੀਦਾ ਤੇ ਤੁਸੀਂ ਕਨਵਰਟੇਬਲ ਯੂਜ਼ ਕਰਕੇ ਇਹਨੂੰ ਐਜ਼ ਫਰੀਜ਼ਰ ਯੂਜ਼ ਕਰ ਸਕਦੇ ਹੋ। ਸੋ ਡੂਅਲ ਕਨਵਰਟੇਬਲ ਫਰੀਜ਼ਰ ਹੈ, ਸਟੈਂਡਿੰਗ ਫਰੀਜ਼ਰ, ਓਨਲੀ ਐਂਡ ਓਨਲੀ 799 ਦਾ ਅੱਜ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਲੈਣਾ, ਇਹ ਵੀ $5,000 ਵਾਲਾ 29.99 ਚ ਮਿਲੇਗਾ। ਕੱਲਾ 36-ਇੰਚ ਤੁਹਾਨੂੰ ਸਟੋਵ ਚਾਹੀਦਾ ਜਿਹੜਾ $5,000 ਤੋਂ, ਗੈਸ ਜਾਂ ਇਲੈਕਟ੍ਰਿਕ ਐਨੀ ਆਫ ਵਨ, 50% ਡਿਸਕਾਊਂਟ ਅੱਧੀ ਪ੍ਰਾਈਸ ਤੇ 24.99 ਦਾ ਮਿਲੇਗਾ। ਪੇਮੈਂਟ 6 ਮਹੀਨੇ ਜੀ ਕਰਨੀ ਹੈ, ਡਿਲੀਵਰੀ ਬਿਲਕੁਲ ਫਰੀ ਹੈ। ਪਹੁੰਚਣਾ ਹੈ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਲਓ ਜੀ, ਜਾਣੇ ਆ ਆਉਂਦੇ ਆ, ਅਸੀਂ ਲਾਈਨ ਬਣਾਉਂਦੇ ਹਾਂ ਗ੍ਰੈਂਡ ਫਰਨੀਚਰ ਦੇ ਨਾਲ।

0: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਵੱਲੋਂ ਅੱਜ ਦਾ ਸਪਾਂਸਰ ਕੀਤਾ ਗਿਆ ਪ੍ਰੋਗਰਾਮ, ਜਿਹਦੇ ਵਿੱਚ ਤੁਹਾਨੂੰ ਲੋਵੈਸਟ ਪ੍ਰਾਈਸ ਦੱਸ ਰਹੇ ਹਾਂ, ਤੁਹਾਨੂੰ ਇਸ ਟਾਈਮ ਸਟਾਕ ਵੀ ਲੈ ਕੇ ਦੇ ਰਹੇ ਹਾਂ, ਤੁਹਾਨੂੰ ਡਿਸਕਾਊਂਟ ਵੀ ਲੈ ਕੇ ਦੇ ਰਹੇ ਹਾਂ। ਸੋ ਤੁਸੀਂ ਪਹੁੰਚਣਾ ਹੈ ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਿੱਥੇ ਤੁਹਾਨੂੰ ਅੱਜ ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ 29.99 ਦਾ ਦੇ ਕੇ ਤੁਹਾਡੀ $2,000 ਦੀ ਸੇਵਿੰਗ ਕਰਾ ਰਹੇ ਹਾਂ, ਤੇ 29.99 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, 905-450-2828। ਤੇ ਜਦੋਂ ਗੱਲ ਹੁੰਦੀ ਹੈ ਗ੍ਰੈਂਡ ਡੀਲਸ ਦੀ, ਜਦੋਂ ਗੱਲ ਹੁੰਦੀ ਹੈ ਗ੍ਰੈਂਡ ਹੋਮ ਅਪਲਾਈਸਿਸ ਦੀ ਜਾਂ ਗ੍ਰੈਂਡ ਫਰਨੀਚਰ ਦੀ, ਤੇ ਫਿਰ ਤੁਸੀਂ ਪਹੁੰਚਣਾ ਕਿੱਥੇ ਹੈ? ਇੱਕੋ ਇੱਕ ਪਲੇਸ ਹੈ, 88-6685-6685 ਟੋਮਕਨ ਰੋਡ ਤੇ। ਅੱਜ ਇਸ ਕਰਕੇ ਗੱਲ ਕਰਨੀ ਜ਼ਰੂਰੀ ਬਣਦੀ ਹੈ ਕਿ ਅੱਜ ਤੁਹਾਨੂੰ ਗ੍ਰੈਂਡ ਫਰਨੀਚਰ ਦੀ ਐਨੀਵਰਸਰੀ ਸੇਲ 'ਚ ਲੈ ਕੇ ਦੇ ਰਹੇ ਹਾਂ। ਐਨੀਵਰਸਰੀ ਸੇਲ 'ਚ ਕੰਪਨੀਆਂ ਹਮੇਸ਼ਾ ਕਹਿੰਦੀਆਂ ਕਿ ਤੁਸੀਂ ਐਕਸਟਰਾ ਡਿਸਕਾਊਂਟ ਕਰ ਸਕਦੇ ਹੋ, ਐਟਲੀਸਟ ਮਿਨੀਮਮ 20%। ਤੋਂ ਪਹਿਲੇ ਹੀ 40% ਦਾ ਡਿਸਕਾਊਂਟ ਮਿਲ ਰਿਹਾ, ਫਿਰ 20% ਐਨੀਵਰਸਰੀ ਸੇਲ ਦਾ ਡਿਸਕਾਊਂਟ ਐਡ ਹੋ ਗਿਆ, 60% ਡਿਸਕਾਊਂਟ ਦੇ ਨਾਲ ਤੁਹਾਨੂੰ ਗ੍ਰੈਂਡ ਫਰਨੀਚਰ 'ਤੇ ਸਪੈਸ਼ਲ ਆਫਰ ਲੈ ਕੇ ਦੇ ਰਹੇ ਹਾਂ। ਸੁਖਵੀਰ ਸਾਡੇ ਨਾਲ ਲਾਈਨ 'ਤੇ ਆ ਗਏ ਆ, ਅਤੇ ਗ੍ਰੈਂਡ ਫਰਨੀਚਰ ਤੋਂ ਇੱਕ ਚੀਜ਼ ਮੈਂ ਜ਼ਰੂਰ ਡਿਸਕਸ ਕਰੂੰਗਾ ਕਿ ਜਿਨ੍ਹਾਂ ਨੇ ਵੀ ਡਿਫਰੈਂਟ ਕਲਰ ਚੂਜ਼ ਕਰਨੇ ਆ, ਜਿਨ੍ਹਾਂ ਨੇ ਵੀ ਕੈਨੇਡੀਅਨ ਮੇਡ ਸੋਫਾ ਲੈਣੇ ਆ, ਉਹ ਜ਼ਰੂਰ ਅੱਜ ਕੰਟੈਕਟ ਕਰ ਲੈਣ, ਕਿਉਂਕਿ ਉਹਨਾਂ ਦਾ ਘੱਟ ਤੋਂ ਘੱਟ ਜੇ ਪਹਿਲੇ $600 ਸੇਵ ਹੁੰਦਾ ਸੀ, ਅੱਜ ਉਹਨਾਂ ਦਾ $900 ਸੇਵ ਹੋਣਾ। ਪਹੁੰਚਣਾ ਤੁਸੀਂ ਗ੍ਰੈਂਡ ਫਰਨੀਚਰ 'ਤੇ, 6885 ਟੋਮਕਨ ਰੋਡ 'ਤੇ। ਸੁਖਵੀਰ ਹੋਣੀ ਲਾਈਨ 'ਤੇ ਆ ਗਏ ਆ, ਅਤੇ ਤੁਹਾਨੂੰ ਇਨਫੋਰਮੇਸ਼ਨ ਦੇਣਗੇ, ਸਾਰੀ ਦੀ ਸਾਰੀ ਇਨਫੋਰਮੇਸ਼ਨ ਹੋਏਗੀ ਸਪੈਸ਼ਲ ਐਨੀਵਰਸਰੀ ਸੇਲ।
1: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ ਐਨੀਵਰਸਰੀ ਸੇਲ, ਸਪੈਸ਼ਲ ਪ੍ਰਾਈਸ ਦਿੱਤੀਆਂ ਜਾ ਰਹੀਆਂ ਪਰਿਵਾਰਾਂ ਨੇ, ਤੇ ਤੁਸੀਂ ਗੱਲਬਾਤ ਕੀਤੀ ਹੈ ਕੈਨੇਡੀਅਨ ਮੇਡ ਸੋਫਾ ਸੈੱਟ ਤੇ ਵੀ ਅੱਜ ਤੁਹਾਨੂੰ 60-70% ਦਾ ਡਿਸਕਾਊਂਟ ਮਿਲ ਰਿਹਾ, ਤੇ ਜਿਨ੍ਹਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਨੇ, 3-ਸੀਟ ਸੋਫਾ, 2-ਸੀਟ ਲਫਟਡ, 5 ਸੀਟਾਂ ਦੇ ਨਾਲ, ਜਿਹਦੇ ਵਿੱਚ ਚੋਇਸ ਆਫ ਕਲਰ ਵੀ ਤੁਹਾਨੂੰ ਮਿਲੂਗੀ, ਲੈਦਰ ਚਾਹੀਦਾ, ਫੈਬਰਿਕ ਚਾਹੀਦੀ ਆ, ਵੈਲਵਟ ਚਾਹੀਦੀ ਆ, ਜਾਂ ਸਿਟਿੰਗ ਹਾਰਡ ਕਰਵਾਉਣਾ ਚਾਹੁੰਦੇ ਹੋ, ਸੋਲਿਡ ਵੁੱਡ ਦਾ ਫਰੇਮ, ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਜਿਹਦੀ ਰੈਗੂਲਰ ਕੀਮਤ ਸੁਲਤਾਨ ਜੀ $2,000 ਸੀ, ਅੱਜ ਸ਼ਾਮ 8 ਵਜੇ ਤੱਕ ਤੁਹਾਡੇ ਲਈ ਓਪਨ ਆ। 799 ਦਾ ਐਨੀਵਰਸਰੀ ਸਪੈਸ਼ਲ ਕੈਨੇਡੀਅਨ ਮੇਡ ਸੋਫਾ ਐਂਡ ਲਫਟਡ ਸੁਲਤਾਨ ਜੀ, 799 ਸੁਲਤਾਨ ਜੀ।
0: ਬਿਲਕੁਲ ਜੀ, 799 ਚ ਕਲਰ ਚੋਇਸ ਹੈ ਤੁਹਾਡੇ ਕੋਲ, ਕਲਰ ਚੋਇਸ ਹੈ, 50 ਕਿਸਮ ਦੇ ਕਲਰ ਹੈ। ਤੁਸੀਂ ਇੱਕ ਕਲਰ ਚ ਬਣਵਾਉਣਾ ਚਾਹੁੰਦੇ, ਤੁਸੀਂ 2-ਟੋਨ ਚ ਬਣਵਾਉਣਾ ਚਾਹੁੰਦੇ, ਤੁਸੀਂ ਆਪਣੇ ਲਿਵਿੰਗ ਰੂਮ ਦੇ ਕੰਬੀਨੇਸ਼ਨ ਦੇ ਨਾਲ ਇਹਨੂੰ ਲੈ ਕੇ ਚੱਲਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਵਾਰੀ ਪਿਕਚਰ ਮੰਗਾ ਲਓ, ਬਸ਼ੱਕ ਕਲਰਸ ਦੀ ਵੀ ਪਿਕਚਰ ਮੰਗਾ ਲਓ, ਜਾਂ ਤੁਸੀਂ ਆਪ ਜੇ ਵਿਜ਼ਿਟ ਕਰ ਲਓਗੇ ਤਾਂ ਤੁਹਾਨੂੰ ਬਹੁਤ ਸਾਰੇ ਫਲੋਰ 'ਤੇ ਡਿਫਰੈਂਟ ਕਲਰ ਮਿਲਣਗੇ ਵੀ। ਉਹਨਾਂ 'ਚੋਂ ਜੇ ਕੋਈ ਆਪਣੇ ਕਲਰ ਨੂੰ ਤੁਸੀਂ ਲੈ ਕੇ ਜਾਣਾ ਤਾਂ ਉਹਦੀ ਪਿਕਚਰ ਖਿੱਚ ਕੇ ਲੈ ਜਾਓ, ਉਹਦੇ ਕਰਟਨਸ ਦੀ ਪਿਕਚਰ ਖਿੱਚ ਕੇ ਲੈ ਜਾਓ, ਕਲਰ ਥੀਮ ਜਿਹੜਾ ਵੀ ਤੁਹਾਡਾ ਹੈ ਉਹਨੂੰ ਲੈ ਜਾਓ, ਅਤੇ ਜਾ ਕੇ ਅੱਜ ਸਿਲੈਕਟ ਕਰ ਲੈਣਾ, ਕਿਉਂਕਿ 799 'ਚ ਇਹ ਅੱਜ ਬੁਕਿੰਗ ਹੋ ਜਾਣੀ ਹੈ ਤੁਹਾਡੀ। ਅਤੇ ਜੇ ਬੁਕਿੰਗ ਕਰਾਉਣੀ ਹੈ ਤਾਂ ਰਾਈਟ ਵੇ ਕਾਲ ਕਰ ਲਓ, 6472620000, 6472620000। ਤੇ ਸੁਖਵੀਰ ਜੀ, ਐਨੀਵਰਸਰੀ ਸੇਲ ਤੇ ਤੁਸੀਂ ਇੱਕ ਕੁਈਨ ਸਾਈਜ਼ ਬੈੱਡ ਦੇਣਾ ਤੇ ਨਾਲ ਮੈਟਰਸ ਫ੍ਰੀ ਕਰਨਾ।
1: ਸੁਲਤਾਨ ਜੀ ਡਨ, ਪਹਿਲਾਂ ਤਾਂ ਕੈਨੇਡੀਅਨ ਮੇਡ ਸੋਫਾ ਸੈੱਟ 799 ਦਾ ਬਾਏ ਕਰ ਲੈਣਾ ਤੇ ਨਾਲ ਕੰਫਰਟੇਬਲ ਫ੍ਰੀ ਮਿਲੂਗਾ, ਤੇ ਹੁਣ ਦੂਜੀ ਡੀਲ ਦੇ ਰਹੇ ਆ, ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਲੈਣਾ, ਹੈੱਡਬੋਰਡ, ਫੁੱਟਬੋਰਡ, ਰੇਲ, ਪ੍ਰੋਪਰ ਕੁਈਨ ਸਾਈਜ਼ ਦਾ ਬੈੱਡ, ਜਿਹਦੀ ਰੈਗੂਲਰ ਕੀਮਤ 599 ਸੀ, ਐਨੀਵਰਸਰੀ ਸਪੈਸ਼ਲ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ,
0: 6472620000, 6472620000।
2: ਮੇਰੇ ਰੱਬ ਜੀ ਮੇਰਾ ਬਿਜ਼ਨਸ ਨਹੀਂ ਜੇ ਚੱਲਦਾ ਬਾਬਾ ਜੀ ਬੜੇ ਪਾਪੜ ਵੇਚ ਵੇਚ ਦੇਖ ਲਏ ਨੇ ਕੋਈ ਗੱਲ ਨਹੀਂ ਬਣਦੀ ਬਾਬਾ ਜੀ ਪ੍ਰਸ਼ਾਦ ਚੜਾਉਂਗਾ $5 ਦਾ ਪ੍ਰਸ਼ਾਦ ਚੜਾਉਂਗਾ ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ ਦੇਵ ਤਾਤਰੇ ਨੂੰ ਕਾਲ ਕਰ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ ਫੋਨ ਕਰ 416-677-0609
4: ਹਾਂਜੀ ਕੌਣ

0: ਜੀ ਤੁਸੀਂ ਪੈਨਲ ਰੈਡੀ ਕਿਚਨ ਦੀ ਗੱਲ ਕਰਦੇ ਹੋ
1: ਜੀ ਜੀ,
0: ਇਹਨੂੰ ਪਹਿਲਾਂ ਦਾ ਡਿਟੇਲ ਦੱਸੋ, ਇਹ ਪੈਨਲ ਰੈਡੀ ਕਿਹੜੀ ਚੜੀ ਦਾ ਨਾਮ ਆ?
1: ਐਕਚੁਅਲੀ ਪੈਨਲ ਰੈਡੀ ਏਦਾਂ ਹੁੰਦਾ ਜੀ ਕਿ ਅਗਰ ਕੋਈ ਕਸਟਮਰ ਕਸਟਮ ਮੇਡ ਕਿਚਨ ਬਣਾ ਰਿਹਾ ਤੇ ਕਿਚਨ ਦੇ ਵਿੱਚ ਉਹੀ ਪੈਨਲ ਜਿਹੜੇ ਉਹਨਾਂ ਦੇ ਕਿਚਨ ਕੈਬਨਿਟਸ ਦੀ ਪੈਨਲ ਹੈ ਉਹੀ ਪੈਨਲ ਉਹ ਫਰਿੱਜ ਤੇ ਲੱਗ ਜਾਣਗੇ, ਉਹੀ ਕਿਚਨ ਦੇ ਹੈਂਡਲਸ ਜਿਹੜੇ ਆ ਫਰਿੱਜ ਨੂੰ ਲੱਗਣਗੇ। ਜਦੋਂ ਤੁਸੀਂ ਉਹ ਹੈਂਡਲ ਤੋਂ ਫੜ ਕੇ ਫਰਿੱਜ ਖੋਲੋਗੇ ਮਤਲਬ ਐਕਚੁਅਲੀ ਤੁਸੀਂ ਫੀਲ ਕਰੋਗੇ ਸ਼ਾਇਦ ਕੈਬਨਿਟ ਹੀ ਹੈ।
0: ਸੋ ਜਿਹੜਾ ਸਟੋਵ ਹੈ ਸੋਰੀ ਜਿਹੜਾ ਫਰਿੱਜ ਹੈ ਜਾਂ ਡਿਸ਼ ਵਾਸ਼ਰ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਿੱਥੇ ਆ,
1: ਬਿਲਕੁਲ ਬਿਲਕੁਲ
0: ਕਿਚਨ ਲੱਗਣੀ ਆ,
1: ਕਿਚਨ
0: ਲੱਗਣੀ, ਕਿਚਨ ਉਹਨੂੰ ਤਾਂ ਪਤਾ ਕਿੱਥੇ ਆ,
1: ਬਿਲਕੁਲ ਉਹਨਾਂ ਨੂੰ ਪਤਾ।
0: ਜਿਵੇਂ ਕਿਚਨ ਦੀ ਡੋਰ ਕੋਈ ਖੋਲ ਦੇ ਉਸੇ ਤਰ੍ਹਾਂ ਹੋਰ ਡੋਰ ਖੋਲ ਕੇ
1: ਜਦੋਂ ਤੁਸੀਂ ਡੋਰ ਖੋਲਣੀ ਆ ਅੰਦਰ ਫਰਿੱਜ ਹੋਣਾ।
0: ਸੋ ਇਹ ਕਿਚਨ ਕੈਬਨਿਟ ਮੇਕਰ ਆ ਜਿਹੜੇ ਉਹਨਾਂ ਨੇ ਤੁਸੀਂ ਡਿਮੈਂਸ਼ਨਾਂ ਭੇਜ ਦੇਣੀਆਂ,
1: ਹਾਂਜੀ,
0: ਤੇ ਉਹਨਾਂ ਨੇ ਉਹ ਪੈਨਲ ਰੈਡੀ ਕਰਕੇ ਉੱਤੇ ਅੱਗ ਲਾ ਦੇਣੇ
1: ਜੀ, ਬਿਲਕੁਲ ਇਸ ਤਰ੍ਹਾਂ ਹੀ। ਇਹ ਪੈਨਲ ਜਿਹੜਾ ਇਹ ਕਿਚਨ ਕੈਬਨਿਟਸ ਜਿਹੜੇ ਰੈਨੋਵੇਟ ਕਰ ਰਹੇ ਉਹਨਾਂ ਨੇ ਉਸ ਟੀਮ ਨੇ ਬਣਾਉਣੀ ਹੈ ਜੀ, ਉਹੀ ਸੇਮ ਪੈਨਲ ਜਿਹੜੇ ਆ ਫਰਿੱਜ ਤੇ ਲੱਗਣਗੇ ਜਿਹੜੇ ਉਹਨਾਂ ਦੀਆਂ ਕਿਚਨ ਕੈਬਨਿਟਸ ਤੇ ਲੱਗ ਰਹੇ ਆ। ਸੋ ਕੋਈ ਵੀ ਕਸਟਮਰ ਇਸ ਟਾਈਮ ਅਗਰ ਪੈਨਲ ਰੈਡੀ ਫਰਿੱਜ ਲੈਣਾ ਚਾਹੁੰਦੇ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਲੈਣਾ ਚਾਹੁੰਦੇ ਉਹਨਾਂ ਨੂੰ 40-40% ਦਾ ਡਿਸਕਾਊਂਟ ਆ, 40% ਦਾ ਡਿਸਕਾਊਂਟ ਹਿਊਜ ਡਿਸਕਾਊਂਟ ਬਣਦਾ ਜੀ।
0: ਬਿਲਕੁਲ ਜੀ, ਇੱਥੇ 5-10% ਹੋਵੇ ਬਹੁਤ ਆ, 40% ਦਾ ਕਿੱਥੇ ਕਿੱਥੇ
1: ਪਹੁੰਚ ਜਾਂਦਾ। ਅਪਲਾਈਸਿਸ ਇੰਡਸਟਰੀ ਚ ਵੈਸੇ ਹੀ ਦੇ ਭਾਜੀ 15-20 ਮੈਕਸਿਮਮ 25% ਹੁੰਦਾ, ਪਰ ਇਹ ਹਾਈ ਵਾਲੀਅਮ ਡੀਲਰਸ ਨੂੰ ਸਿਲੈਕਟ ਕੀਤਾ ਜਾਂਦਾ ਔਰ ਸਰਟਨ ਟਾਈਮ ਫਰੇਮ ਵਾਸਤੇ ਇਹ ਆਫਰ ਕੀਤੀ ਜਾਂਦੀ ਹੈ। ਸੋ ਅਗਰ ਕਸਟਮਰ ਚਾਹੁੰਦੇ ਆ ਕਿ ਆਪਣਾ 40% ਦੇ ਡਿਸਕਾਊਂਟ ਦਾ ਫਾਇਦਾ ਚੁੱਕ ਲੈਣ ਤੇ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਸਕਦੇ ਆ, ਡਿਲੀਵਰੀ ਡੇਟ ਜਦੋਂ ਮਰਜ਼ੀ ਲਈ ਜਾ ਸਕਦੀ ਹੈ। ਸੋ ਫੋਰ ਐਗਜ਼ਾਮਪਲ ਤੁਸੀਂ ਲੈਣਾ 48-inch ਦਾ ਪੈਨਲ ਰੈਡੀ ਫਰਿੱਜ, ਬਿਲਟ ਇਨ ਕੁੱਕ ਟੌਪ, ਬਿਲਟ ਇਨ ਵਾਲ ਓਵਨ ਵਿਦ ਮਾਈਕਰੋਵੇਵ, ਬਿਲਟ ਇਨ ਡਿਸ਼ ਵਾਸ਼ਰ, ਉਹ ਵੀ ਪੈਨਲ ਰੈਡੀ ਹੋਏਗਾ। ਤੁਹਾਨੂੰ ਪੂਰੇ ਦਾ ਪੂਰਾ ਪੈਨਲ ਰੈਡੀ ਬਿਲਟ ਇਨ ਕਿਚਨ ਜਿਹੜਾ 26,000, 22,000, 23,000 ਤੋਂ ਘੱਟ ਨਹੀਂ ਮਿਲਦਾ, ਸਿਰਫ $18,900 ਚ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਔਰ ਫਰਿੱਜ ਇਹਦੇ ਚ 42 ਜਾਂ 48 ਇੰਚ ਜਿਹੜਾ ਮਰਜ਼ੀ ਲਵਾ ਲਓ, ਵੈਸੇ ਇਹਦਾ ਆਪਸ ਚ 42 ਤੋਂ 48 ਇੰਚ ਦਾ $2,000 ਦਾ ਫਰਕ,
0: ਪਰ ਤੁਸੀਂ
1: ਪਰ ਅਸੀਂ ਓਪਨ ਚੋਇਸ ਦੇ ਰਹੇ
0: ਹਾਂ,
1: ਜੇ ਤੁਹਾਡੇ ਕੋਲ ਸਪੇਸ ਹੈ 48 ਦੀ ਤੇ ਰਿਕਮੈਂਡ ਹੀ ਕਰਦੇ 48 ਇੰਚ ਲਾਓ,
0: ਸ਼ੋਰ ਵੱਡਾ ਵਧੀਆ ਲੱਗਦਾ ਜੀ।
1: ਔਰ ਨਾਲ ਇਹ ਵੀ ਹੈ ਨਾ ਜੀ ਕਿ 30 ਇੰਚ ਦਾ ਫਰਿੱਜ ਹੋ ਜਾਂਦਾ, 18 ਇੰਚ ਦਾ ਫਰੀਜ਼ਰ ਹੋ ਜਾਂਦਾ, ਇਹ ਦੋ ਕਾਲਮ ਹੈ ਜਿਹੜੇ ਕਿ ਬਿਲਟ ਹੋ ਜਾਣਗੇ।
0: ਸੋ ਜਿਹੜਾ ਫਰਿੱਜ ਆ ਉਹ ਅੱਡ ਕਾਲਮ ਹੈ
1: ਜੀ,
0: ਜਿਹੜਾ ਫਰੀਜ਼ਰ ਆ ਉਹ ਅੱਡ ਕਾਲਮ,
1: ਬਿਲਕੁਲ,
0: ਤੇ ਜਦੋਂ ਬਿਲਡਰ ਨੇ ਕਿਚਨ ਕੈਬਨਿਟ ਵਾਲਿਆਂ ਨੇ ਲਾਉਣਾ ਉਹ ਦੋਨਾਂ ਨੂੰ ਇਕੱਠੇ ਕਰਕੇ ਇੱਕ ਬਣਾ ਲੈਣਾ,
1: ਬਿਲਕੁਲ ਜੀ, ਉਹ ਇੰਸਟਾਲੇਸ਼ਨ ਕਿੱਟ ਦੇ ਨਾਲ ਇੰਸਟਾਲ ਹੋਣਾ, ਉਹਦੇ ਉੱਪਰ ਹੀ ਉਹ ਜਿਹੜੀਆਂ ਹੈ ਪੈਨਲ ਲੱਗਣੇ ਆ ਜੀ ਕਿਚਨ ਵਾਲੇ। ਇਸੇ ਤਰ੍ਹਾਂ ਹੀ ਜਿਹੜਾ ਹੈ ਤੁਹਾਡਾ ਕੁੱਕ ਟੌਪ ਉਹ ਸੈਪਰੇਟ ਆ, ਉਹ ਤੁਸੀਂ ਗੈਸ ਜਾਂ ਇਲੈਕਟ੍ਰਿਕ ਕੋਈ ਵੀ ਸਿਲੈਕਟ ਕਰ ਸਕਦੇ ਹੋ, ਉਹ ਵੀ ਅਸੀਂ ਤੁਹਾਨੂੰ 36 ਇੰਚ ਹੀ ਰਿਕਮੈਂਡ ਕਰਾਂਗੇ, ਕਿਉਂਕਿ ਜੇ ਤੁਸੀਂ 48 ਇੰਚ ਫਰਿੱਜ ਲਗਾ ਰਹੇ ਹੋ ਫਿਰ 36 ਇੰਚ ਦਾ ਕੁੱਕ ਟੌਪ ਹੋਣਾ ਚਾਹੀਦਾ, ਉੱਪਰ 36 ਇੰਚ ਦਾ ਹੀ ਫਿਰ ਹੁੱਡ ਫੈਨ ਲੱਗੇਗਾ,
0: ਠੀਕ ਹੈ।
1: ਇਸੇ ਤਰ੍ਹਾਂ ਸਾਈਡ ਤੇ ਤੁਹਾਡੇ ਵਾਲ ਓਵਨ ਵਿਦ ਮਾਈਕਰੋਵੇਵ ਲੱਗੇਗਾ, ਇਸੇ ਤਰ੍ਹਾਂ ਡਿਸ਼ ਵਾਸ਼ਰ ਹੋਏਗੀ ਉਹ ਵੀ ਪੈਨਲ ਰੈਡੀ ਹੋਏਗੀ। ਸੋ ਇਹ ਤੁਹਾਨੂੰ $18,900 ਚ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਮਿਲ ਰਿਹਾ, ਪਰ ਜੇ ਤੁਸੀਂ ਕੱਲੇ ਕਾਲਮ ਵੀ ਲੈਣੇ ਯਾਨੀ ਕੱਲਾ ਵੀ 48 ਇੰਚ ਫਰਿੱਜ ਲਾਉਣਾ, ਇਹ ਵੀ ਤੁਹਾਨੂੰ $17,1800 ਤੋਂ ਸਿਰਫ $12,900 ਚ ਮਿਲ ਜਾਏਗਾ, ਸਿਰਫ 12,900
0: ਚ, ਬਿਗ ਸੇਵਿੰਗ
1: ਜੀ, ਨਹੀਂ ਤੇ ਤੁਹਾਨੂੰ $16,000-17,000 ਤੋਂ ਘੱਟ ਨਹੀਂ ਹੈ। ਸੋ ਐਟਲੀਸਟ ਤੁਸੀਂ $6,000-7,000 ਦੀ ਅਗਰ ਸੇਵਿੰਗ ਕਰਨੀ ਹੈ ਪੈਨਲ ਰੈਡੀ ਫਰਿੱਜ ਬਣਾ ਰਹੇ ਲਗਾ ਰਹੇ ਹੋ, ਕਸਟਮ ਕਿਚਨ ਬਣਾ ਰਹੇ ਹੋ, ਜਾਂ ਤੁਸੀਂ ਬਿਲਡਰ ਕੋ ਜਾ ਕੇ ਡਿਕੋਰ ਸੈਂਟਰ ਤੇ ਕਸਟਮ ਕਿਚਨ ਸਿਲੈਕਟ ਕਰ ਰਹੇ ਹੋ, ਤੇ ਫਿਰ ਜ਼ਰੂਰ ਵਿਜ਼ਿਟ ਕਰਨਾ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828 ਨੰਬਰ ਹੈ, 9054502828 ਜੀ।
0: ਬਹੁਤ ਸਾਰੇ ਸਾਡੇ ਲਿਸਨਰਸ ਆ ਉਹਨਾਂ ਨੂੰ ਹੁਣ ਗਿਆਨ ਹੈ ਜਾਂ ਹੁਣ ਗਿਆਨ ਹੋ ਗਿਆ ਹੋਏਗਾ ਕਿ ਪੈਨਲ ਰੈਡੀ ਕਿਵੇਂ ਆ
1: ਜੀ।
0: ਜੇ ਮਾੜਾ ਮੋਟਾ ਸਾਨੂੰ ਅਜੇ ਸ਼ੱਕ ਹੈ ਤੁਸੀਂ ਬ੍ਰੈਮਟਨ ਟੀਵੀ ਅਪਲਾਈਸਿਸ ਪਹੁੰਚੋ, ਇਹਨਾਂ ਦਾ ਸਟਾਫ ਆ ਉਹ ਟ੍ਰੇਨ ਸਟਾਫ ਆ, ਤੁਹਾਨੂੰ ਉੱਥੇ ਦਿਖਾ ਦੇਣਗੇ ਵੀ ਪੈਨਲ ਰੈਡੀ ਇਸ ਤਰ੍ਹਾਂ ਬਣੇਗਾ, ਤੁਹਾਡੀ ਕਿਚਨ ਇਸ ਤਰ੍ਹਾਂ ਲੱਗੇਗੀ, ਤਾਂ ਕਿ ਤੁਹਾਨੂੰ ਕੋਈ ਸ਼ੱਕ ਨਾ ਹੋਏ। ਉਸ ਤੋਂ ਬਾਅਦ ਤੁਸੀਂ ਆਪਦੇ ਕਿਚਨ ਕੈਬਨਿਟ ਮੇਕਰ ਨਾਲ ਜਾਂ ਜਿਹੜੇ ਕੀ ਕਹਿੰਦੇ ਹੁੰਦੇ ਆ ਘਰ ਵੇਚਦੇ ਆ
1: ਕਿਚਨ ਬਣਾਉਣੇ ਬਿਲਡਰ ਨਾਲ
0: ਉਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ, ਡਰਾਇੰਗਾਂ ਸਾਰੀਆਂ ਇਹ ਪ੍ਰੋਵਾਈਡ ਕਰ ਦੇਣਗੇ, ਬ੍ਰੈਮਟਨ ਟੀਵੀ ਅਪਲਾਈਸਿਸ ਵਾਲੇ, ਗੱਲ ਹੀ ਕੋਈ ਨਹੀਂ। ਨੰਬਰ ਹੈ 905-450-2828 28 28।
1: ਸਾਡੇ ਕੋਲ ਆਲਰੇਡੀ ਡੈਮੋ ਕਿਚਨ ਲੱਗੇ ਹੋਏ ਆ, ਤੁਸੀਂ ਜਦੋਂ ਜਾ ਕੇ ਦੇਖੋਗੇ ਤੁਹਾਨੂੰ ਸਾਡਾ ਟ੍ਰੇਨਡ ਸਟਾਫ ਹੈਲਪ ਕਰੇਗਾ, ਡਿਸਪਲੇ ਤੇ ਡੈਮੋ ਕਿਚਨਸ ਦਿਖਾਏਗਾ, ਤੁਸੀਂ ਇੰਟੀਰੀਅਰ ਇਨਸਾਈਡ ਆਊਟਸਾਈਡ ਸਾਰਾ ਚੈੱਕ ਕਰ ਸਕਦੇ ਹੋ, ਦੇਖ ਸਕਦੇ ਹੋ, ਫਿਰ ਤੁਸੀਂ ਪ੍ਰਾਈਸ ਕੰਪੇਅਰ ਕਰੋਗੇ ਤੇ ਫਿਰ ਡਿਲੀਵਰੀ ਸਕੈਜੂਅਲ ਹੋਏਗੀ। ਜਦੋਂ ਵਾਕਈ ਤੁਸੀਂ ਦੇਖੋਗੇ ਕਿ ਮੈਂ ਐਟਲੀਸਟ ਇੱਕ ਕਿਚਨ ਬਾਏ ਕਰਨ ਤੇ $6,000 to $7,000 ਦੀ ਸੇਵਿੰਗ ਕਰ ਰਿਹਾ, ਤੇ ਮੈਂ ਕੱਲਾ ਈਵਨ ਫਰਿੱਜ ਵੀ ਲੈਣਾ ਪੈਨਲ ਰੈਡੀ ਤੇ ਘੱਟ ਤੋਂ ਘੱਟ ਮੈਂ $4,000 to $5,000 ਦੀ ਸੇਵਿੰਗ ਕਰ ਰਿਹਾ। 905-450-2828 bramptonappliances.com ਸਾਡੀ ਵੈਬਸਾਈਟ ਹੈ ਜੀ, 905-450-2828।

0: ਸੁਲਤਾਨ ਜੀ
1: ਕਿੱਦਾਂ ਮਹਾਰਾਜ
2: ਜੀ? ਬਿਲਕੁਲ ਠੀਕ
1: ਸੁਲਤਾਨ ਜੀ। ਪਹਿਲਾਂ ਅੱਗੇ ਚੱਲਦੇ ਹੁੰਦੇ ਆਪਾਂ ਥੱਲਿਓ ਉੱਪਰ ਨੂੰ ਟੈਲੀਵਿਜ਼ਨ ਤੇ
2: ਜੀ ਜੀ,
1: ਹੁਣ ਆਉਂਦੇ ਹਾਂ ਉੱਤੋਂ ਥੱਲੇ ਨੂੰ
2: ਜੀ ਜੀ।
1: 98 ਇੰਚ ਟੈਲੀਵਿਜ਼ਨ,
2: 98 ਇੰਚ ਅੱਜ ਦਵਾਂਗੇ ਜੀ। ਔਰ ਟੀਵੀ ਵੈਸੇ ਹੁਣ 2 ਹੀ ਰਹਿ ਗਿਆ ਜੀ,
1: ਠੀਕ ਆ।
2: ਇਸ ਤੋਂ ਬਾਅਦ ਇਹ $3,000 ਤੋਂ ਘੱਟ ਨਹੀਂ ਮਿਲਣਾ। ਪਰ ਅੱਜ 1999
1: ਤੇ 85 ਇੰਚ
2: 85 ਇੰਚ ਅੱਜ 1599 1599 1599, ਕਿਉਂਕਿ ਇਹ ਸੰਡੇ ਤੋਂ ਬਾਅਦ ਇਹ ਮੰਡੇ ਵਾਲੇ ਦਿਨ $2,000 ਦਾ ਹੋ ਜਾਣਾ ਜੀ।
1: ਲਓ ਜੀ 85 ਇੰਚ ਵੀ ਹੋ ਗਿਆ, ਹੁਣ ਆ ਜਾਓ 75 ਇੰਚ ਦੇ।
2: 75 ਇੰਚ ਅੱਜ $1,300 ਤੋਂ 899 899 899,
1: ਤੇ 65 ਇੰਚ
2: 65 ਇੰਚ $1,000 ਵਾਲਾ 699 699 699,
1: ਤੇ 50 ਇੰਚ
2: 50 ਇੰਚ ਅੱਜ 299
1: ਲੈ
2: 299।
1: ਲਓ ਜੀ 50 ਇੰਚ ਦਾ ਟੈਲੀਵਿਜ਼ਨ 299 ਦਾ ਸਿਰਫ 299 ਨਾਲ ਬ੍ਰੈਂਪਟਨ ਟੀਵੀ ਪਲਾਂਸ। ਤੇ 40 ਇੰਚ
2: 40 ਇੰਚ 199
1: ਲੈ
2: 199
1: ਉਹ 199 ਦਾ ਤਾਂ ਉੱਥੇ ਕੀ ਹੁੰਦਾ ਆਪਣੇ ਟੋਸਟਰ ਓਵਨ ਜਾਂ
2: ਜੀ,
1: ਉਹ ਨਹੀਂ ਮਿਲਦਾ 199,
2: ਮਾਈਕ੍ਰੋਵੇਵ ਨਹੀਂ ਮਿਲਦਾ ਅੱਜ ਕੱਲ
1: ਤੇ ਸਾਨੂੰ 199 ਚ ਟੈਲੀਵਿਜ਼ਨ ਦੇ ਰਹੇ ਆ।
2: 40 ਇੰਚ
1: 40 ਇੰਚ
2: 299 ਚ 50 ਇੰਚ
1: ਤੇ 32 ਇੰਚ
2: 32 ਇੰਚ ਸੋਲਡ ਆਊਟ।
1: ਲਓ ਉਹ ਵੀ ਮੰਗਾ ਲਓ ਹੁਣ।
2: ਹਾਂਜੀ ਮੈਂ ਆਰਡਰ ਕੀਤੇ ਹੋਏ ਆ,
1: ਜਦੋਂ
2: ਆ ਜਾਣਗੇ ਬਿਲਕੁਲ ਜ਼ਰੂਰ।
1: 905-450-2828 2828,
2: ਜਿੱਥੇ ਤੁਸੀਂ ਸਪੈਸ਼ਲ ਸਪੈਸ਼ਲ ਪ੍ਰਾਈਸਿਸ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀਆਂ ਇਲੈਕਟ੍ਰੋਨਿਕਸ ਦੇ ਵਿੱਚ ਸੁਣ ਰਹੇ ਹੋ, ਜਿੱਥੇ ਤੁਸੀਂ PS5 ਪਲੇਸਟੇਸ਼ਨ 5 ਅੱਜ ਲੈਣਾ ਤੇ $699 ਦਾ ਮਿਲ ਜਾਏਗਾ $1,000 ਵਾਲਾ। ਚਾਹੇ ਤੁਸੀਂ 40 ਇੰਚ ਟੀਵੀ ਲਵੋ 199 ਦਾ, 50 ਇੰਚ ਟੀਵੀ ਲਵੋ 299 ਦਾ, PS5 ਲਵੋ 699 ਦਾ, ਤੇ ਇਹਨੂੰ ਰਾਈਟ ਵੇ ਹੋਲਡ ਜਾਂ ਸੋਲਡ ਸਾਈਨ ਕਰਾਉਣੇ ਜ਼ਰੂਰੀ ਹੈ। ਇਸ ਲਈ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਫਿਰ ਤੁਸੀਂ ਜਦੋਂ ਮਰਜ਼ੀ ਪਿੱਕ ਕਰ ਸਕਦੇ ਹੋ। 905-450-2828 ਨੰਬਰ ਹੈ, 905-450-2828। ਇਹੋ ਜਿਹੀਆਂ ਡੀਲਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਹੀ ਮਿਲਣੀਆਂ, ਕਿਉਂਕਿ ਉਹਨਾਂ ਨੇ ਵੀ 299 ਚ ਤੁਹਾਨੂੰ ਕੁਈਨ ਸਾਈਜ਼ ਬੈੱਡ ਦਿੱਤਾ, ਨਾਲ ਕੁਈਨ ਸਾਈਜ਼ ਮੈਟਰਸ ਫ੍ਰੀ ਵੀ ਲਾਇਆ। ਉਹਨਾਂ ਨੇ ਸਪੈਸ਼ਲ ਐਨਵਰਸਰੀ ਸੇਲ ਅਨਾਊਂਸ ਕੀਤੀ ਹੈ। ਇਹਦੇ ਲਈ ਪਹੁੰਚਣਾ ਕਿੱਥੇ ਆ ਤੁਸੀਂ? 6685 ਟੋਮਕਨ ਰੋਡ, 6685 ਟੋਮਕਨ ਰੋਡ। ਸੁਖਵੀਰ ਹੋਣੀ ਲਾਈਨ ਤੇ ਆ ਗਏ ਆ, ਤੁਹਾਨੂੰ ਸਪੈਸ਼ਲ ਪੈਕੇਜ ਦੇ ਕੇ ਗਏ ਆ ਕਿ ਤੁਹਾਨੂੰ ਸੋਫਾ ਸਿਰਫ 799 ਚ ਹੈ, ਤੁਹਾਨੂੰ ਕੁਈਨ ਸਾਈਜ਼ ਬੈੱਡ 299 ਚ ਹੈ, ਮੈਟਰਸ ਫ੍ਰੀ ਦੇ ਨਾਲ, ਤੇ ਸੋਫੇ ਦੇ ਨਾਲ 799 ਦੇ ਨਾਲ ਕੌਫੀ ਟੇਬਲ ਫ੍ਰੀ ਫ੍ਰੀ ਫ੍ਰੀ ਚੱਕਣਾ ਨਾ ਭੁੱਲਣਾ। ਸੋ ਪਹੁੰਚਣਾ ਕਿੱਥੇ? 6685 ਟੋਮਕਨ ਰੋਡ, 6472620000। ਸੁਖਵੀਰ ਜੀ, ਬੈਡਰੂਮ ਸੈੱਟ ਤੇ ਵੀ ਐਨੀਵਰਸਰੀ ਸੇਲ ਦਿਓ।
3: ਬਿਲਕੁਲ ਸੁਲਤਾਨ ਜੀ, ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸਪੈਸ਼ਲ ਪ੍ਰਾਈਜ਼ ਦਿੰਦੇ ਆ ਸੁਲਤਾਨ ਜੀ, ਪੂਰੇ ਘਰ ਦੇ ਫਰਨੀਚਰ ਦੀ ਡੀਲ ਦਈਏ ਸਰ।
2: ਬਿਲਕੁਲ ਬਿਲਕੁਲ ਬਿਲਕੁਲ, ਵਾਈ ਨਾਟ,
3: ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਨੂੰ ਫਰਨਿਸ਼ ਕਰਨਾ ਜੀ। ਆਪਾਂ ਸੁਲਤਾਨ ਜੀ ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਆ, ਕਿੰਗ ਸਾਈਜ਼ ਦਾ ਪਰਿਵਾਰ ਬੈੱਡ ਬਾਏ ਕਰ ਲੈਣਾ, ਮੈਟਰਸ ਵੀ ਨਾਲ ਫ੍ਰੀ ਦੇਣਾ ਜਾਣਾ। ਸੋ ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਚ ਸੁਲਤਾਨ ਜੀ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਸੁਲਤਾਨ ਜੀ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਸੋ ਤਿੰਨੋ ਬੈਡਰੂਮ ਸੈੱਟ ਤੁਹਾਡੇ ਕੰਪਲੀਟ ਫਰਨਿਸ਼ ਹੋ ਗਏ। ਹੁਣ ਆਪਾਂ ਡਾਇਨਿੰਗ ਟੇਬਲ ਏਰੀਏ ਚੱਲਦੇ ਆ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ 6 ਜਣਾ ਬਾਏ ਕਰ ਲੈਣ ਪਰਿਵਾਰ, ਤੇ ਨਾਲ ਏਰੀਆ ਰੱਗ ਫ੍ਰੀ। ਫੈਮਿਲੀ ਰੂਮ ਦਾ ਸੋਫਾ ਸੈੱਟ ਤੁਸੀਂ ਕੰਪਲੀਟ ਬਾਏ ਕਰ ਲੈਣਾ ਤੇ ਨਾਲ ਕੌਫੀ ਟੇਬਲ ਫ੍ਰੀ। ਸੁਲਤਾਨ ਜੀ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਜਿਹੜਾ ਕੋਂਬੋ ਪੈਕੇਜ $9,000 ਜੀ ਹਾਂ, $9,000 ਦਾ, ਤੇ 70% ਆਫ ਮਿਲ ਰਿਹਾ। ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ, ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸਪੈਸ਼ਲ। ਰਾਈਟ ਵੇ ਗੱਡੀਆਂ ਘੁਮਾ ਲਓ, 6085 ਟੋਮਕਨ ਰੋਡ ਦੇ ਉੱਪਰ। ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ ਸਿਰਫ ਸਿਰਫ ਸਿਰਫ ਸੁਲਤਾਨ ਜੀ $1,699।
2: ਓਹੋ ਗੁੱਡ,
3: 1699 ਸੁਲਤਾਨ ਜੀ, ਪਹਿਲੀ ਵਾਰੀ ਹੁਣ ਜਾ ਰਿਹਾ ਪੂਰੇ ਘਰ ਦਾ ਫਰਨੀਚਰ, $1,699 ਡਾਲਰ ਦੇ ਵਿੱਚ ਪੂਰਾ ਘਰ ਫਰਨਿਸ਼ ਕਰ ਸਕਦੇ ਹੋ। ਸੋ ਘੁਮਾ ਲਓ ਗੱਡੀਆਂ, ਰਾਈਟ ਵੇ ਐਨੀਵਰਸਰੀ ਸੇਲ ਸਪੈਸ਼ਲ, ਤੇ ਨਾਲ ਤੋਹਫਾ ਵੀ ਤੁਹਾਨੂੰ ਦੇ ਕੇ ਤੋਰਾਂਗੇ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਸੁਲਤਾਨ।
2: 647-262-0000 647-262-0000
0: ਸਿੱਧੂ ਮੂਸੇਵਾਲਾ।

0: ਸੁਲਤਾਨ ਜੀ ਆਪਾਂ ਟੈਲੀਵਿਜ਼ਨ ਵੀ ਦੇਤੇ, ਆਪਾਂ ਪੈਨਲ ਰੈਡੀ ਕਿਚਨ ਵੀ ਦੇਤੀ, ਫਰਿੱਜ ਵੀ ਦੇਤੇ, ਸਟੈਂਡਿੰਗ ਫ੍ਰੀਜ਼ਰ ਵੀ ਦੇਤਾ। ਆ ਜਾਓ ਲਾਂਡਰੀ ਵਾਲੇ ਪਾਸੇ ਹੁਣ।
1: ਬਿਲਕੁਲ ਜੀ, ਲਾਂਡਰੀ ਚ ਭਾਜੀ ਬਹੁਤ ਸਾਰੀਆਂ ਲਾਂਡਰੀ ਹੈ ਸਾਡੇ ਕੋਲ। ਟੌਪ ਲੋਡ ਵਾਸ਼ਰ ਐਂਡ ਡਰਾਇਰ ਹੈ, ਸਟੈਕੇਬਲ ਵਾਸ਼ਰ ਐਂਡ ਡਰਾਇਰ ਹੈ, ਸਾਈਡ ਬਾਈ ਸਾਈਡ ਰੱਖਣਾ ਤੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਕੰਪੈਕਟ ਵਾਸ਼ਰ ਐਂਡ ਡਰਾਇਰ ਹੈ, ਕੋਂਡੋਮੀਨੀਅਮ ਚ ਰੱਖਣਾ। ਕੱਲ ਇੱਕ ਡਿਲੀਵਰੀ ਸਾਡੀ ਗਈ ਹੈ ਜੀ ਵੈਲੈਂਡ ਏਰੀਆ ਚ, ਉੱਥੇ ਮੈਂ ਹੈਰਾਨ ਹੋ ਗਿਆ, ਡਿਟੈਚ ਘਰ ਦੇ ਵਿੱਚ ਕੰਪੈਕਟ ਲਾਂਡਰੀ ਲਗਾਤੀ ਉਹਨਾਂ ਨੇ।
0: ਲਓ
1: ਮੈਂ ਨਾ ਜੀ ਕੁਛ ਇੱਕ ਚੀਜ਼ਾਂ ਮੇਰੇ ਲਈ ਬੜੀਆਂ ਸਰਪ੍ਰਾਈਜ਼ਿੰਗ ਹੈ ਕਿ ਜਿਹੜੀਆਂ
0: ਹੁਣ 40 ਸਾਲ ਦਾ ਐਕਸਪੀਰੀਅੰਸ ਆ, ਤੁਹਾਨੂੰ ਪਤਾ ਵੀ ਕੀ ਅਪ ਐਂਡ ਡਾਊਨ ਆ।
1: ਮੈਂ ਨਹੀਂ ਕਦੀ ਅੱਜ ਤੱਕ ਦੇਖਿਆ ਕਿ ਤੁਹਾਡੇ ਕੋਲ ਡਿਟੈਚ ਘਰ ਹੋਵੇ ਤੇ ਤੁਸੀਂ ਉੱਥੇ ਕੰਪੈਕਟ ਲਾਂਡਰੀ ਵਾਸ਼ਰ ਐਂਡ ਡਰਾਇਰ ਲਗਾਇਆ ਹੋਵੇ। ਇਹ ਬਿਲਡਰ ਹੁਣ ਉੱਥੇ ਕਿਸ ਤਰ੍ਹਾਂ ਦੀਆਂ ਡਾਇਮੈਂਸ਼ਨਸ ਰੱਖ ਰਹੇ ਆ, ਕਿਸ ਤਰ੍ਹਾਂ ਦੇ ਕਿਚਨ ਬਣਾ ਰਹੇ ਆ, ਇਹ ਤਾਂ ਓਬਵੀਅਸਲੀ ਜਾਂ ਬਿਲਡਰਸ ਨੂੰ ਪਤਾ ਹੈ ਜਾਂ ਜਦੋਂ ਡਿਕੋਰ ਸੈਂਟਰ ਤੇ ਗਏ ਸੀ ਸਿਲੈਕਟ ਕਰਨ ਉਦੋਂ ਚਾਹੀਦਾ ਹੁੰਦਾ ਬਾਇਰ ਨੂੰ ਕਿ ਉਸ ਟਾਈਮ ਡਿਸਕਸ ਕਰੇ। ਤਾਂ ਉਹ ਅਗਰ ਉਹਨਾਂ ਨੇ ਡਿਸਕਸ ਨਹੀਂ ਕੀਤਾ ਜਾਂ ਉਹਨਾਂ ਨੇ ਖੁਦ ਕੰਪੈਕਟ ਕਰਵਾ ਲਿਆ ਤੇ ਮੈਂ ਕੁਛ ਕਹਿ ਨਹੀਂ ਸਕਦਾ। ਸੋ ਸਾਡੇ ਕੋਲ ਇਸ ਟਾਈਮ ਕੰਪੈਕਟ ਵਾਸ਼ਰ ਐਂਡ ਡਰਾਇਰ ਵੀ ਅਵੇਲੇਬਲ ਆ ਜਿਹੜਾ ਕਿ $2,200-2,300 ਤੋਂ ਘੱਟ ਨਹੀਂ ਮਿਲਦਾ। ਓਨਲੀ $1,499 ਚ ਤੁਸੀਂ ਵਾਸ਼ਰ ਐਂਡ ਡਰਾਇਰ ਕੰਪੈਕਟ ਵੀ ਲਗਵਾ ਸਕਦੇ ਹੋ, ਚਾਹੇ ਕੋਂਡੋਮੀਨੀਅਮ ਚ ਲਗਵਾਉਣਾ, ਚਾਹੇ ਤੁਸੀਂ ਆਪਣੇ ਕਿਸੇ ਬੇਸਮੈਂਟ ਅਪਾਰਟਮੈਂਟ ਚ ਰੱਖਣਾ ਜਾਂ ਤੁਸੀਂ ਮੇਨ ਘਰ ਚ ਰੱਖਣਾ ਚਾਹੁੰਦੇ ਹੋ। $905,450-2,800 $700 ਤੁਸੀਂ ਕੰਪੈਕਟ ਵਾਸ਼ਰ ਐਂਡ ਡਰਾਇਰ ਤੇ ਸੇਵ ਕਰੋਗੇ। ਸੈਕਿੰਡਲੀ, ਜੇ ਤੁਸੀਂ ਚਾਹੁੰਦੇ ਹੋ ਕਿ ਲੇਟੈਸਟ ਟੈਕਨੋਲੋਜੀ ਯੂਜ ਕੀਤੀ ਜਾਏ, ਕਿਉਂਕਿ ਐਨਰਜੀ ਸੇਵਰਸ, ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ, ਜੇ ਸਾਰੀਆਂ ਸੇਵਿੰਗ ਸੇਵਿੰਗ ਸੇਵਿੰਗ ਕਰਨੀਆਂ ਤੇ ਫਿਰ AI ਟੈਕਨੋਲੋਜੀ ਚਾਹੀਦੀ ਹੈ। ਆਰਟੀਫਿਸ਼ਲ ਇੰਟੈਲੀਜੈਂਸ AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਵਾਟਰ ਦੀ ਲੋੜ ਹੈ। AI ਟੈਕਨੋਲੋਜੀ ਹੀ ਸਿਲੈਕਟ ਕਰੇਗੀ ਕਿ ਤੁਹਾਡੇ ਵਾਸ਼ਿੰਗ ਲੋਡ ਨੂੰ ਕਿੰਨੇ ਡਿਟਰਜੈਂਟ ਦੀ ਲੋੜ ਹੈ। ਵੈਰੀ ਸੈਂਸਿਟਿਵ, ਬਹੁਤ ਲੇਟੈਸਟ ਅਪਡੇਟਿਡ ਟੈਕਨੋਲੋਜੀ ਦੇ ਨਾਲ ਇਹ ਨਵੀਂ ਵਾਸ਼ਰ ਐਂਡ ਡਰਾਇਰ ਲਾਂਚ ਕੀਤੀ ਗਈ ਹੈ 2026 ਦੀ, ਔਰ ਜ਼ੀਰੋ ਕੰਪਲੇਂਟ ਹੈ। ਜਿੰਨੀਆਂ ਡਿਲੀਵਰੀ ਗਈਆਂ ਆਲ ਕਸਟਮਰਸ ਆਰ ਵੈਰੀ ਹੈਪੀ, ਔਰ ਇਹਨਾਂ ਕੰਪਨੀਆਂ ਦੇ GE ਨੇ ਸਪੈਸ਼ਲ ਰਿਵਿਊਜ਼ ਹੈਗੇ ਜੀ, ਦੇ ਆਰ ਕੰਜ਼ਿਊਮਰਸ ਰੇਟਿਡ ਨੰਬਰ 1 ਇਨ ਹਿਸਟਰੀ।
0: ਓ ਬਿਊਟੀਫੁਲ।
1: ਸੋ GE ਬਣਾਉਂਦਾ ਵੀ ਬਹੁਤ ਸ਼ਾਨਦਾਰ ਲਾਂਡਰੀ ਹੈ, ਵੈਰੀ ਡਿਊਰੇਬਲ, ਲੌਂਗ ਲਾਸਟ। ਤੁਹਾਨੂੰ ਇਹ ਅਲਟਰਾ ਫਰੈਸ਼ ਵੈਂਟ ਸਿਸਟਮ ਨਾਲ, ਐਸੇ ਕਸਟਮਰ ਜਿਨ੍ਹਾਂ ਨੂੰ ਵਾਸ਼ਰ ਦੇ ਅੰਦਰ ਰਬੜ ਨੂੰ ਮੋਲਡ ਲੱਗਣ ਦੀ ਕੰਪਲੇਂਟ ਹੈ ਜਾਂ ਉਹਦੇ ਚੋਂ ਬੈਡ ਸਮੈਲ ਆਉਣ ਦੀ ਕੰਪਲੇਂਟ ਹੈ, ਉਹ ਵੀ ਖਤਮ ਕਰਤਾ। ਐਕਸਕਲੂਸਿਵ ਇਨ ਇੰਡਸਟਰੀ ਇਹ ਫੀਚਰ ਉਹਨਾਂ ਨੇ ਲਾਂਚ ਕੀਤਾ ਜੀ, ਜਿਹਦੇ ਚ ਅਲਟਰਾ ਫਰੈਸ਼ ਵੈਂਟ ਸਿਸਟਮ ਜਿਹੜਾ ਇਹ ਗਰੰਟਿਡ ਰਬੜ ਨੂੰ ਮੋਲਡ ਨਹੀਂ ਲੱਗੇਗਾ, ਉਹਦੇ ਚੋਂ ਬੈਡ ਸਮੈਲ ਨਹੀਂ ਆਏਗੀ, ਬਲਕਿ ਐਵਰੀ ਲਾਂਡਰੀ ਵਿਲ ਬੀ ਅ ਫਰੈਸ਼, ਐਵਰੀ ਲਾਂਡਰੀ ਤੁਹਾਡੀ ਟੌਪ ਆਫ ਦਾ। ਔਰ ਇਹ $2,600 ਤੋਂ $1,799 ਦਾ ਪੇਅਰ ਅਸੀਂ ਅੱਜ ਦੇ ਰਹੇ ਹਾਂ।
0: ਠੀਕ ਹੈ,
1: ਕੋਈ ਵੀ ਕਸਟਮਰ $800 ਦੀ ਸੇਵਿੰਗ ਅਪਡੇਟਿਡ ਲੇਟੈਸਟ ਟੈਕਨੋਲੋਜੀ ਤੇ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਇਸ ਵਾਸ਼ਰ ਐਂਡ ਡਰਾਇਰ ਨੂੰ ਵਿਜ਼ਿਟ ਕਰ ਲੈਣ, ਦੇਖ ਲੈਣ, ਚੈੱਕ ਕਰ ਲੈਣ। ਸਾਡਾ ਟ੍ਰੇਨਡ ਸਟਾਫ ਤੁਹਾਡੀ ਹੈਲਪ ਕਰੇਗਾ ਸਿਲੈਕਟ ਕਰਨ ਲਈ ਕਿਹੜੇ ਮਾਡਲਸ, ਕਿਹੜੇ ਫੀਚਰਸ ਦੇ ਨਾਲ, ਕਿੰਨੇ ਡਾਲਰ ਯਾਨੀ ਆਪਣੇ ਤੁਸੀਂ ਕਿੰਨੇ ਬਜਟ ਦੇ ਵਿੱਚ ਦੇਖ ਰਹੇ ਹੋ, ਤੇ ਪੇਮੈਂਟ ਤੁਸੀਂ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2,828 ਨੰਬਰ ਹੈ। ਟੌਪ ਲੋਡ ਵਾਸ਼ਰ ਐਂਡ ਡਰਾਇਰ ਤਾਂ ਤੁਹਾਨੂੰ ਮਿਲ ਜਾਏਗਾ ਓਨਲੀ $1,099 ਦਾ ਪੇਅਰ, ਵਾਸ਼ਰ ਡਰਾਇਰ ਦੋਨੋਂ $1,099 'ਚ। ਕੱਲਾ ਵਾਸ਼ਰ ਲੈਣਾ ਹੈ $599 ਨੂੰ, ਕੱਲਾ ਡਰਾਇਰ ਲੈਣਾ ਹੈ $499 ਨੂੰ, ਜਾਂ ਤੁਸੀਂ ਟੌਪ ਲੋਡ ਵਾਸ਼ਰ ਐਂਡ ਡਰਾਇਰ ਇਕੱਠਾ ਲੈਣਾ $1,099 ਨੂੰ, ਤਦ ਵੀ ਤੁਸੀਂ ਪਹੁੰਚਣਾ ਬ੍ਰੈਂਪਟਨ TV ਐਂਡ ਅਪਲਾਇੰਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, BramptonAppliances.com। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਬਲਕਿ ਰਿਕਮੈਂਡ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ ਕਿ BramptonAppliances.com ਜ਼ਰਾ ਵੈਬਸਾਈਟ ਖੋਲੋ, ਚੈੱਕ ਕਰੋ, ਕੰਪੇਅਰ ਕਰੋ। ਤੁਹਾਡੇ ਲਈ ਵੀ ਇਹ ਬੈਨੀਫਿਟ ਹੈ ਕਿ ਤੁਸੀਂ ਪ੍ਰਾਈਸ ਕੰਪੇਅਰ ਕਰ ਸਕਦੇ ਹੋ, ਤੁਸੀਂ ਫੀਚਰਸ ਦੇ ਐਡਵਾਂਟੇਜਸ ਦੇਖ ਸਕਦੇ ਹੋ, ਪ੍ਰੋਡਕਟ ਦੀ ਨੌਲੇਜ ਲੈ ਸਕਦੇ ਹੋ, ਫਿਰ ਤੁਸੀਂ ਵਾਕ ਇਨ ਕਸਟਮਰ ਨੂੰ ਐਕਸਟਰਾ ਜਿਹੜਾ ਡਿਸਕਾਊਂਟ ਹੈ ਉਹ ਤੁਹਾਨੂੰ ਮਿਲੇਗਾ ਬ੍ਰੈਂਪਟਨ TV ਐਂਡ ਅਪਲਾਇੰਸਿਸ ਤੇ। 905-450-2,828 ਵਾਕ ਇਨ ਕਸਟਮਰ ਦਾ ਅਡੀਸ਼ਨਲ ਐਂਡ ਐਕਸਟਰਾ ਡਿਸਕਾਊਂਟ, ਉਹ ਜ਼ਰੂਰ ਤੁਸੀਂ ਲੈਣਾ। ਤੇ ਕੰਪੇਅਰ ਕਰਨਾ ਤੇ ਚੈੱਕ ਕਰਨਾ, ਫਿਰ ਡਿਲੀਵਰੀ ਸਕੇਜੂਅਲ ਕਰੀਓ 905-450-2828 905-450-2828 ਜੀ।
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
0: ہر ایک کی زندگی میں ایک وقت آتا ہے بھائی، ہر ایک کی زندگی میں ایک سمے آتا ہے اور فیصلہ کرنا پڑتا ہے کہ پنا پلٹنا ہے یا کتاب بند کرنی ہے۔ Are you ready?
4: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 999 ਚ,
5: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ।
4: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
5: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
4: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
5: ਕਾਲ 647-429-4040
4: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
0: ਹਰ ਇੱਕ ਕੀ ਜ਼ਿੰਦਗੀ ਮੇਂ ਇੱਕ ਵਕਤ ਆਤਾ ਹੈ ਭਾਈ, ਹਰ ਇੱਕ ਕੀ ਜ਼ਿੰਦਗੀ ਮੇਂ ਇੱਕ ਸਮੇਂ ਆਤਾ ਹੈ ਔਰ ਫੈਸਲਾ ਕਰਨਾ ਪੜਤਾ ਹੈ ਕਿ ਪੰਨਾ ਪਲਟਨਾ ਹੈ ਜਾਂ ਕਿਤਾਬ ਬੰਦ ਕਰਨੀ ਹੈ।

0: ਅੰਦਰ 1.5 acre ਤੇ 2600 square foot ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 foot ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਜੀ, ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਤੁਸੀਂ ਬਾਈ ਕਰਨੀ ਚਾਹੁੰਦੇ ਹੋ ਵੀਕਐਂਡ ਦੇ ਉੱਪਰ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਬਾਈ ਕਰਨਾ, ਜੀ ਹਾਂ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $7,800 ਸੀ, $299 ਦੇ ਵਿੱਚ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਪਹੁੰਚ ਜਾਣਗੇ ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲੈਕਸ ਮੈਟਰਸ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਊਗਾ। ਸੋ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ $299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਪਹੁੰਚਣਾ ਕਿੱਥੇ ਹੈ ਜੀ, 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ। ਤੇ ਨਾਲ ਦੀ ਨਾਲ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਜਿਹਨਾਂ ਪਰਿਵਾਰਾਂ ਨੇ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ $399 ਦਾ, $399 ਦਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਮਿਲਣਗੀਆਂ। ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਨੂੰ ਤੁਸੀਂ ਲੌਕ ਕਰਨਾ ਚਾਹੁੰਦੇ ਹੋ ਜਾਂ ਡਾਇਰੈਕਸ਼ਨ ਲੈਣਾ ਚਾਹੁੰਦੇ ਹੋ, ਰਾਈਟ ਵੇ ਸੰਪਰਕ ਕੀਤਾ ਜਾ ਸਕਦਾ ਇਸ ਨੰਬਰ ਦੇ ਉੱਪਰ 647-200-00 6472-00-00 ਜਾਂ ਪਰਿਵਾਰ ਪਹੁੰਚ ਸਕਦੇ ਨੇ। ਐਡਰੈਸ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣ, 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ, 6685 ਟੋਮਕਨ ਟੋਮਕਨ ਟੋਮਕਨ ਰੋਡ ਸੁਲਤਾਨ ਭਾਜੀ।
2: ਥੈਂਕ ਯੂ ਵੈਰੀ ਮਚ ਜੀ। ਤੇ ਜ਼ਰੂਰ ਤੁਸੀਂ ਪਹੁੰਚਣਾ 6085 ਟੋਮਕਨ ਰੋਡ ਤੇ, 647-262-00-00 ਕਾਲ ਕਰ ਲਓ। ਐਨੀਵਰਸਰੀ ਐਨੀਵਰਸਰੀ ਐਨੀਵਰਸਰੀ ਸੇਲ ਹੈ। 50 ਕਿਸਮ ਦੇ 50 ਕਲਰਸ ਚੋਂ ਤੁਸੀਂ ਚੋਇਸ ਕਰ ਸਕਦੇ ਹੋ, ਚੂਜ਼ ਕਰ ਸਕਦੇ ਹੋ ਕਿਹੜਾ ਤੁਸੀਂ ਸੋਫਾ ਸੈੱਟ ਬਣਵਾਉਣਾ ਚਾਹੁੰਦੇ ਹੋ। ਤੇ $2,000 ਰੈਗੂਲਰ ਪ੍ਰਾਈਸ ਸੀ, ਸੇਲ ਪ੍ਰਾਈਸ ਵੀ 999 ਦੀ ਰਹੀ ਹੈ, ਪਰ ਅੱਜ 799 ਦਾ ਦਿੱਤਾ ਜਾ ਰਿਹਾ। ਕੁਈਨ ਸਾਈਜ਼ ਬੈੱਡ ਜਿਹੜਾ 299 ਦਾ ਮਿਲ ਰਿਹਾ, ਜਿਹਦੇ ਨਾਲ ਕੁਈਨ ਸਾਈਜ਼ ਮੈਟਰਸ ਵੀ ਫ੍ਰੀ ਹੈ, ਤੇ ਨਾਲ ਤੁਹਾਨੂੰ ਅੱਜ ਸੋਫੇ ਦੇ ਨਾਲ ਕੌਫੀ ਟੇਬਲ ਵੀ ਫ੍ਰੀ ਹੈ। ਸੋ ਮਿਸ ਨਾ ਕਰਨਾ, ਹੁਣੇ ਕਾਲ ਕਰ ਲਓ ਰਾਈਟ ਵੇ 647-262-00-00 2647-262-00-00

0: ਸੁਲਤਾਨ ਜੀ ਬੋਲੀਆਂ ਚੱਲਦੀਆਂ ਰਹਿਣੀਆਂ ਪੰਜਾਬ ਦੀਆਂ, ਲੇਕਿਨ ਸਾਡੇ ਜਿਹੜੇ ਲਿਸਨਰ ਆ ਉਹ ਕਹਿੰਦੇ ਲੌਂਡਰੀ ਵਾਲੇ ਪਾਸੇ ਆ ਜਾਓ ਸੁਲਤਾਨ ਜੀ, ਲੌਂਡਰੀ ਵਾਲੇ ਪਾਸੇ।
1: ਹਾਂਜੀ, ਲੌਂਡਰੀ ਚ ਸੇਵਿੰਗ ਬਹੁਤ ਹੈ ਜੀ। ਲੌਂਡਰੀ ਅੱਜ ਦੇਖੋ ਇੱਕ ਪੈਕੇਜ ਚ $600 ਸੇਵ ਹੋ ਰਿਹਾ, ਇੱਕ ਵਾਸ਼ਰ ਐਂਡ ਡ੍ਰਾਇਰ ਚ 700 ਸੇਵ ਹੋ ਰਿਹਾ, ਇੱਕ ਫਰੰਟ ਲੋਡ ਵਾਸ਼ਰ ਐਂਡ ਡ੍ਰਾਇਰ ਚ $800 ਸੇਵ ਹੋ ਰਿਹਾ। ਫਿਰ ਟੈਕਨੋਲੋਜੀ ਦੀ ਜਿੱਦਾਂ ਆਪਾਂ ਗੱਲ ਕੀਤੀ ਹੈ ਜੀ, ਜਿਹਦੇ ਵਿੱਚ ਅਲਟਰਾ ਫਰੈਸ਼ ਵੈਂਟ ਸਿਸਟਮ, ਫਰੰਟ ਲੋਡ ਵਾਸ਼ਰ ਐਂਡ ਡ੍ਰਾਇਰ, ਵਾਸ਼ਰ ਵੀ ਸਟੀਮ, ਡ੍ਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ। ਉਸ ਤਰ੍ਹਾਂ ਐਸਾ ਵੀ ਸਾਡੇ ਕੋਲ ਪਹੁੰਚਿਆ ਜਿਹੜਾ ਕਿ ਇੱਕੋ ਹੀ ਵਾਸ਼ਰ ਹੈ, ਉਹਦੇ ਲਈ ਡ੍ਰਾਇਰ ਸੈਪਰੇਟ ਤੁਸੀਂ ਲਾਉਣਾ ਹੀ ਨਹੀਂ, ਇੱਕੋ ਹੀ ਮਸ਼ੀਨ ਹੈ। ਵਾਸ਼ਰ ਚ ਬਿਲਟ ਇਨ ਡ੍ਰਾਇਰ ਲਾਂਚ ਕੀਤਾ, ਔਰ ਇਹਦੇ ਚ ਦੋ ਕੰਪਨੀਆਂ ਜਿਨ੍ਹਾਂ ਨੇ ਲਾਂਚ ਕੀਤਾ, ਇੱਕ GE ਤੇ ਇੱਕ ਸੈਮਸੰਗ। ਸੋ ਇਹਦੇ ਚ ਕੀ ਹੋਣਾ ਜੀ ਕਿ ਵਾਸ਼ ਸਾਈਕਲ ਕੰਪਲੀਟ ਕਰਨ ਤੋਂ ਬਾਅਦ ਆਟੋਮੈਟਿਕਲੀ ਇਹਨੇ ਕਨਵਰਟ ਇਨ ਟੂ ਡ੍ਰਾਈ ਸਾਈਕਲ ਤੇ ਜਾਣਾ।
0: ਅਸੀਂ ਕੱਪੜੇ ਪਾਤੇ
1: ਜੀ,
0: ਸਾਬਣ ਪਾਤਾ,
1: ਹਾਂਜੀ,
0: ਬਟਨ ਦਾ ਪਤਾ,
1: ਬਿਲਕੁਲ
0: ਉਹਨੇ ਧੋਈ ਜਾਣਾ ਧੋਈ ਜਾਣਾ, ਜਦੋਂ ਧੋਤੇ ਉਹਨੇ ਬੰਦ ਹੋ ਜਾਣਾ ਧੋਣ ਵਾਲਾ ਜਗਾੜ
1: ਜੀ।
0: ਮੁੜ ਕੇ ਜਿਹੜਾ ਡ੍ਰਾਇਰ ਵਾਲਾ ਸੁਕਾਉਣ ਵਾਲਾ ਜਗਾੜ ਆ ਉਹ ਆਪੇ ਚੱਲ ਪੈਣਾ।
1: ਹਾਂਜੀ, ਉਹਨੇ ਆਪੇ ਹੀ ਵਾਸ਼ਰ ਨੇ ਕਨਵਰਟ ਇਨ ਟੂ ਡ੍ਰਾਈ ਹੋਣਾ,
0: ਹਾਂਜੀ,
1: ਤੇ ਉਹਨੇ ਫਿਰ ਡ੍ਰਾਈ ਸਾਈਕਲ ਤੇ ਤੁਹਾਡੀ ਸਾਰੀ ਲੌਂਡਰੀ ਨੂੰ ਡ੍ਰਾਇਰ ਕਰਨਾ। ਸੋ ਇਹਦੇ
0: ਬਾਅਦ ਕਰੂਗੀ ਟਨ ਟਨ, ਉਦੋਂ ਜਾ ਕੇ ਚੱਕ ਲਿਆ,
1: ਮੀਨਸ ਕੰਪਲੀਟ ਹੋ ਗਿਆ। ਹਾਂਜੀ, ਸੋ ਵਨ ਸ਼ਾਟ ਡੀਲ ਹੀ ਹੈ, ਤੁਹਾਨੂੰ ਵਾਸ਼ਰ ਚੋਂ ਕੱਢ ਕੇ ਕਿਸੇ ਡ੍ਰਾਇਰ ਚ ਲਿਜਾਣੇ ਨਹੀਂ ਪੈਣੇ, ਕਿਉਂਕਿ ਡ੍ਰਾਇਰ ਸੈਪਰੇਟ ਹੋਣਾ ਹੀ ਨਹੀਂ ਹੈ,
0: ਬਿਲਟ ਇਨ ਡ੍ਰਾਇਰ ਹੈ,
1: ਵੈਂਟ ਵੀ ਨਹੀਂ ਸੈਪਰੇਟ ਲੱਗਣਾ, 220 ਵੋਲਟ ਦਾ ਕਨੈਕਸ਼ਨ ਵੀ ਨਹੀਂ ਲੱਗਣਾ। ਸੋ ਵੈਂਟਲੈਸ ਡ੍ਰਾਇਰ ਵਿਦ ਬਿਲਟ ਇਨ ਵਾਸ਼ਰ, ਇਹ ਵੀ AI ਟੈਕਨੋਲੋਜੀ ਦੇ ਨਾਲ ਹੈ, ਇਹ ਵੀ ਅਪਡੇਟਿਡ ਆਰਟੀਫਿਸ਼ਲ ਇੰਟੈਲੀਜੈਂਸ ਹੈ ਜਿਹੜਾ ਤੁਹਾਡੀ ਵਾਟਰ ਸੇਵਿੰਗ ਐਂਡ ਡਿਟਰਜੈਂਟ ਸੇਵਿੰਗ ਕਰੇਗਾ। ਔਰ ਇਹਦੇ ਚ ਵੀ $800 ਤੁਸੀਂ ਸੇਵ ਕਰ ਰਹੇ ਹੋ, $3000 ਵਾਲੀ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡ੍ਰਾਇਰ 2199 ਚ ਮਿਲ ਰਿਹਾ। ਜਿੱਥੇ ਤੁਹਾਨੂੰ ਸਪੇਸ ਇਸ਼ੂ ਹੈ ਤੁਸੀਂ ਇਹ ਵਨ ਪੀਸ ਵਾਸ਼ਰ ਵਿਦ ਬਿਲਟ ਇਨ ਡ੍ਰਾਇਰ ਲਗਾ ਸਕਦੇ ਹੋ। ਬ੍ਰੈਂਪਟਨ TV ਐਂਡ ਅਪਲਾਇੰਸਿਸ 905-450-2828 ਨੰਬਰ ਹੈ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਲੌਂਡਰੀ ਸੈਕਸ਼ਨ ਦੀ, ਤੇ ਨੈਕਸਟ ਟੂ ਲੌਂਡਰੀ ਸੈਕਸ਼ਨ ਹੈ ਇਲੈਕਟ੍ਰੋਨਿਕ ਸੈਕਸ਼ਨ,
0: ਠੀਕ ਹੈ।
1: ਇਹਦੇ ਚ ਤੁਹਾਨੂੰ TV ਮਿਲਦੇ ਹੈ ਜੀ, 32 ਇੰਚ ਤੋਂ ਲੱਗ ਕੇ 98 ਇੰਚ ਤੱਕ, ਆਲ ਸਾਈਜ਼ ਆਫ
0: ਮੇਰੇ ਖਿਆਲ ਆਪਣੇ ਵੱਡੇ ਤੋਂ ਵੱਡਾ 85 ਇੰਚ ਲੱਗਿਆ ਹੋਇਆ ਉੱਥੇ
1: ਜੀ, ਬਿਲਕੁਲ ਡਿਸਪਲੇ
0: ਤੁਸੀਂ ਜਾ ਕੇ ਦੇਖ ਸਕਦੇ ਹੋ, ਉਹਦੀ ਕੁਆਲਿਟੀ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਫੀਚਰ ਕਿਹੜੇ ਕਿਹੜੇ ਆ ਉਹ ਇਹਨਾਂ ਦੇ ਟ੍ਰੇਨ ਸਟਾਫ ਤੋਂ ਪਤਾ ਕਰ ਸਕਦੇ ਹੋ। ਬ੍ਰੈਂਪਟਨ TV ਐਂਡ ਅਪਲਾਇੰਸਿਸ
1: ਤੇ 98 ਇੰਚ ਤਾਂ ਸਕਿਡ ਤੇ ਆਉਂਦਾ ਨਾ ਜੀ, ਉਹ ਤਾਂ ਬਹੁਤ ਬਿਗ ਸਕਰੀਨ ਬਣ ਜਾਂਦੀ ਹੈ।
0: ਸੋ ਵੈਸੇ ਲਿਸਨਰ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ
1: ਜੀ,
0: ਯਾਰ ਕਦੇ 98 ਚ ਕੰਧ ਤੇ ਲੱਗਿਆ ਹੋਵੇ ਤੇ ਕਦੇ ਮੂਵੀ ਲਾਈ ਹੋਵੇ ਸ਼ੋਲੇ, ਉਹ ਚ ਗੱਬਰ ਗੜਕ ਗੜਕ ਕੇ ਬੋਲਦਾ ਹੋਵੇ, ਕਿਆ ਨਜ਼ਾਰਾ ਵਾ।
1: ਬਿਲਕੁਲ, ਔਰ 4K ਤੇ ਰਿਕਾਰਡਿੰਗ ਹੋਈ ਹੋਈ ਜਿਹੜੀ ਨਵੀਂ ਸ਼ੋਲੇ ਮੂਵੀ ਹੈ ਜਿਹੜੀ 4K ਤੇ ਕਨਵਰਟ ਕੀਤੀ, ਉਹ ਲਗਾਉਣੀ ਚਾਹੀਦੀ। ਸੋ ਜਿਹੜੇ ਵੀ ਸਪੋਰਟਸ ਦੇ ਸ਼ੌਕੀਨ ਹੈ, ਜਿਹੜੇ ਵੀ ਮੂਵੀਜ਼ ਦੇ ਸ਼ੌਕੀਨ ਹੈ, ਜਿਹੜੇ ਵੀ ਬਿਗ ਸਕਰੀਨ TVs ਦੇ ਸ਼ੌਕੀਨ ਹੈ, ਉਹ ਇੱਕ ਵਾਰੀ ਜ਼ਰੂਰ ਇਹ ਨਜ਼ਾਰਾ ਲੈਣ ਕਿ ਘਰ ਚ ਬੈਠ ਕੇ ਸਪੋਰਟਸ ਦੇਖ ਰਿਹਾ ਤੇ ਲੱਗ ਰਿਹਾ ਸਟੇਡੀਅਮ ਚ ਹੀ ਬੈਠੇ ਆ, ਘਰ ਚ ਬੈਠ ਕੇ ਮੂਵੀਜ਼ ਦੇਖ ਰਿਹਾ ਤੇ ਲੱਗ ਰਿਹਾ ਥੀਏਟਰ ਚ ਬੈਠੇ ਆ। ਤੇ ਡਿਸਕਾਊਂਟਡ ਪ੍ਰਾਈਸ ਕਿੰਨੀ ਹੋਈ ਹੋਈ, $1500 ਡਿਸਕਾਊਂਟ ਹੈ, 1999 ਚ ਮਿਲਣ ਡਿਆ 98 ਇੰਚ,
0: ਕਿਹੜੇ 4000-3500 ਦਾ ਹੁੰਦਾ ਸੀਗਾ।
1: ਬਿਲਕੁਲ ਜੀ, 3500 ਰੈਗੂਲਰ ਪ੍ਰਾਈਸ ਹੈ, ਤੇ ਇਹ ਇਸ ਵੀਕਐਂਡ ਤੋਂ ਬਾਅਦ ਇਹ ਮਿਲਣਾ ਵੀ ਦੁਬਾਰਾ 3000 ਤੋਂ ਘੱਟ ਨਹੀਂ ਮਿਲਣਾ।
0: ਸੋ ਅੱਜ ਜਾ ਕੇ ਚੱਕ ਲਓ, ਅੱਜ ਚਲੇ ਜਾਓ। ਅੱਛਾ, ਇੱਕ ਗੱਲ ਕੀਤੀ ਨੀ, ਉਹ 6 ਮਹੀਨੇ ਕੋਈ ਪੈਸਾ ਵੀ ਨਹੀਂ ਦੇਣਾ, 6 ਮਹੀਨੇ ਵਿਆਜ ਵੀ ਨਹੀਂ ਦੇਣਾ।
1: ਬਿਲਕੁਲ ਜੀ, 1999 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ, ਡਿਲੀਵਰੀ ਵੀ ਫ੍ਰੀ ਹੈ। ਫਿਰ 85 ਇੰਚ ਦੀ ਤੁਸੀਂ ਗੱਲ ਕੀਤੀ, ਆਲਰੇਡੀ $2300 ਤੋਂ $1599 ਹੈ, ਤੇ $1599 ਵੀ 6 ਮਹੀਨੇ ਚ ਪੇ ਕਰਨਾ। ਫਿਰ PS5 ਦੀ ਗੱਲ ਕਰਦੇ ਹਾਂ, ਕਿਉਂਕਿ 85 ਇੰਚ ਦੇ ਵਿੱਚ ਨਾ ਜੀ ਸੋਨੀ ਬਰੇਵੀਆ 3 ਆਇਆ, ਜਿਹੜਾ ਕਿ 5.1 ਚੈਨਲ ਦੀ ਇਨਪੁੱਟ ਦੇ ਨਾਲ ਮੈਕਸੀਮਮ ਰੈਜ਼ੋਲੂਸ਼ਨ ਹੈ ਤੁਹਾਡੇ ਕੋਲ। PS5 ਦੀ ਰੈਜ਼ੋਲੂਸ਼ਨ ਕਨੈਕਟਡ ਹੁੰਦੀ ਹੈ 5.1 ਚੈਨਲ ਦੀ ਇਨਪੁੱਟ ਦੇ ਨਾਲ, ਤਾਂ ਤੁਹਾਨੂੰ ਮੋਸਟ ਡੀਟੇਲ ਆਫ ਦਾ ਪਿਕਚਰ 85 ਇੰਚ ਸੋਨੀ ਬਰੇਵੀਆ 3 ਚ ਦਿਖਦਾ।

0: ਤੁਸੀਂ ਕੋਈ ਵੀ ਚਾਹੇ ਮੂਵੀ ਦੇਖਣੀ ਹੈ, ਚਾਹੇ ਮੈਚਸ ਦੇਖਣੇ ਹੈ, ਚਾਹੇ ਤੁਸੀਂ PS5 ਉਹਦੇ ਤੇ ਖੇਲਣਾ, ਗੇਮਾਂ ਖੇਲਣੀਆਂ। ਸੋ PS5 ਵੀ ਅੱਜ $1,000 ਵਾਲਾ $699 ਦਾ ਮਿਲੇਗਾ। ਔਰ ਅਗਰ ਤੁਸੀਂ ਸਾਊਂਡ ਬਾਰ ਲਗਾਉਣੀ ਹੈ ਇਹਦੇ ਨਾਲ, ਸਾਊਂਡ ਬਾਰ ਵੀ ਅੱਜ ਤੁਹਾਨੂੰ $400 ਵਾਲੀ ਅੱਧੀ ਪ੍ਰਾਈਸ ਤੇ 50% ਡਿਸਕਾਊਂਟ $199 ਦੀ ਮਿਲੇਗੀ। ਸੋ ਚਾਹੇ ਤੁਸੀਂ ਸਾਊਂਡ ਬਾਰ ਲੈਣੀ ਹੈ, ਚਾਹੇ ਤੁਸੀਂ ਇਸ ਟਾਈਮ ਸਾਊਂਡ ਸਿਸਟਮ ਲੈਣਾ ਸਪੀਕਰ ਦੇ ਨਾਲ, ਉਹ ਵੀ ਤੁਹਾਨੂੰ $800 ਵਾਲਾ ਅੱਧੀ ਪ੍ਰਾਈਸ ਤੇ $399 ਦਾ ਮਿਲੇਗਾ, ਜਿਹੜਾ ਕਿ ਬਲੂਟੂਥ ਕਨੈਕਟਿਵਿਟੀ ਦੇ ਨਾਲ ਹੈ, ਸਟੈਂਡਿੰਗ ਫ੍ਰੀਜ ਇਹ ਸਪੀਕਰ ਹੈ, ਇਹਨੂੰ ਕਿਤੇ ਵੀ ਤੁਸੀਂ ਕਨੈਕਟ ਕਰ ਸਕਦੇ ਹੋ। ਇਹਦੇ ਵਿੱਚ ਇਨਪੁੱਟ ਤੁਹਾਨੂੰ ਮਿਲੇਗੀ ਮਾਈਕ ਦੀ, ਜੇ ਤੁਸੀਂ ਮਾਈਕ ਲਗਾ ਕੇ ਘਰ 'ਚ ਵੀ ਕੋਈ ਫੰਕਸ਼ਨ ਕਰਨਾ ਉਹ ਵੀ ਤੁਸੀਂ ਕਰ ਸਕਦੇ ਹੋ। ਅੱਧੀ ਪ੍ਰਾਈਸ ਤੇ ਅੱਜ ਦਿੱਤਾ ਜਾ ਰਿਹਾ $800 ਵਾਲਾ $399 ਤੇ। ਸੋ ਕੋਈ ਵੀ ਟੀਵੀ ਲੈਣਾ ਸੋਨੀ ਜਾਂ ਸੈਮਸੰਗ, ਤੁਹਾਨੂੰ ਲੋਐਸਟ ਪ੍ਰਾਈਸ ਗਾਰੰਟੀ ਮਿਲੇਗੀ। ਅੱਜ 10% ਡਿਪੋਜ਼ਿਟ ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ, ਫ੍ਰੀ ਹੋਮ ਡਿਲੀਵਰੀ ਹੈ। ਸਾਡੀ ਵੈਬਸਾਈਟ ਹੈ ਜੀ brampton appliances.com। ਲੇਕਿਨ ਇੱਕ ਗੱਲ ਯਾਦ ਰੱਖਣਾ, ਵੈਬਸਾਈਟ ਤੇ ਜ਼ਰੂਰ ਤੁਸੀਂ ਸ਼ੋਪ ਅਰਾਊਂਡ ਕਰੋ, ਵੈਬਸਾਈਟ ਤੇ ਜ਼ਰੂਰ ਕੰਪੇਅਰ ਕਰੋ, ਵੈਬਸਾਈਟ ਤੇ ਜ਼ਰੂਰ ਪ੍ਰੋਡਕਟ ਦੀ ਨੌਲੇਜ ਲਵੋ, ਵੈਬਸਾਈਟ ਤੋਂ ਜ਼ਰੂਰ ਡਾਇਰੈਕਸ਼ਨ ਆਫ ਦਾ ਸਟੋਰ ਲਵੋ, ਲੇਕਿਨ ਵਾਕ ਇਨ ਕਸਟਮਰ ਨੂੰ ਜਿਹੜਾ 300, 400, 500 ਦਾ ਐਕਸਟਰਾ ਡਿਸਕਾਊਂਟ ਹੈ ਉਹ ਮਿਸ ਨਾ ਕਰ ਜਾਣਾ। ਵਾਕ ਇਨ ਕਰਕੇ ਐਕਸਟਰਾ ਡਿਸਕਾਊਂਟ ਤੁਸੀਂ ਸਿਲੈਕਟ ਕਰਕੇ ਇਹਨੂੰ ਫਾਈਨਲ ਕਰ ਲੈਣਾ, ਫਿਰ ਡਿਲੀਵਰੀ ਸਕੈਜੂਅਲ ਕਰਨਾ 905-450-2828 brampton appliances.com ਸਾਡੀ ਵੈਬਸਾਈਟ ਹੈ 905-450-2828 ਜੀ।
1: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
2: ਸੁਲਤਾਨ ਜੀ, ਇਹ ਜਿਹੜੀ ਕਾਟੇਜ ਹੈ ਅਗਲੇ ਹਫਤੇ ਸੈਟਰਡੇ ਨੂੰ 1 to 3 ਓਪਨ ਹਾਊਸ ਲੱਗ ਰਿਹਾ ਹੈ
0: ਜੀ।
2: ਸਾਡੇ ਬਹੁਤ ਸਾਰੇ ਲਿਸਨਰ ਸੀ ਜਤਿੰਦਰ ਨੂੰ ਕਹਿੰਦੇ ਵੀ ਅਸੀਂ ਦੇਖਣ ਜਾਣਾ
0: ਹਾਂਜੀ,
2: ਉਹ ਸੋਲਡ ਆਊਟ ਹੈ ਮਹੀਨੇ
0: ਜੀ,
2: ਕੋਈ ਟਾਈਮ ਅਵੇਲੇਬਲ ਨਹੀਂ ਹੈ
0: ਬਿਲਕੁਲ।
2: ਇਹ ਵੀ ਇੱਕ ਦਿਨ ਕਹਿ ਕੇ ਮਤਲਬ ਜਾਣ ਪਛਾਣ ਵਾਲੇ ਸੀ ਜਿਹਨਾਂ ਦੀ ਹੈਗੀ ਆ, ਉਹਨਾਂ ਨੇ ਕਹਿ ਕੇ ਗਿਆ ਯਾਰ ਤੂੰ ਹੋਰ ਅੱਗੇ ਕਰ ਲਾ। ਉਹ ਕਹਿੰਦਾ ਚੱਲ ਮੈਂ ਇੱਕ ਦਿਨ ਸੈਟਰਡੇ ਨਹੀਂ ਹੁੰਦਾ, ਮੈਂ ਸੰਡੇ ਮੰਡੇ ਰਹਿ ਪਊਗਾ।
0: ਤੇ ਇੱਕ ਹੋਰ ਨਿਊਜ਼ ਹੈ,
2: ਹਾਂਜੀ
0: ਮੈਂ ਵੀ ਤੇ ਤੁਸੀਂ ਵੀ ਜਾਣਾ,
2: ਠੀਕ ਹੈ
0: ਮੈਂ ਵੀ ਤੇ ਤੁਸੀਂ ਵੀ ਚੱਕਰ ਲਾਉਣਾ, ਕਿਉਂਕਿ ਉਹ ਏਰੀਆ ਹੀ ਬਹੁਤ ਅੱਛਾ ਜੀ, ਇਤਨਾ ਜ਼ਬਰਦਸਤ ਏਰੀਆ ਕਿ ਚਲੋ ਅਸੀਂ ਕਿਹਾ ਇਸੇ ਬਹਾਨੇ ਨਾਲੇ ਜਤਿੰਦਰ ਵੀਰ ਨੂੰ ਦੇਖ ਲਾਂਗੇ, ਓਪਨ ਹਾਊਸ ਲੱਗ ਜਾਏਗਾ, ਨਾਲੇ ਇੱਕ ਦਿਨ ਫਿਰ ਜਿਹੜਾ ਉੱਥੇ ਆਪ ਸਪੈਂਡ ਕਰਾਂਗੇ। ਤੇ ਜਿਹਨਾਂ ਨੇ ਵੀ ਇਹ ਲਿਆ, ਲੱਕੀ ਮੈਂ ਲਫ਼ਜ਼ ਯੂਜ਼ ਕਰੂੰ ਉਹਨਾਂ ਵਾਸਤੇ, ਜਿਹੜਾ ਵੀ ਬਾਇਰ ਹੋਏਗਾ ਉਹ ਲੱਕੀ ਹੋਏਗਾ, ਕਿਉਂਕਿ ਇੱਥੇ ਇਹੋ ਜਿਹੇ ਏਰੀਆ ਦੇ ਵਿੱਚ ਇਹੋ ਜਿਹੀ ਕਮਿਊਨਿਟੀ ਔਰ ਇਹੋ ਜਿਹੀਆਂ ਜਿਹੜੀਆਂ ਨਾਲ ਫੈਸਿਲਿਟੀਜ਼ ਆ ਰਹੀਆਂ ਤੇ ਬਣ ਰਹੀਆਂ, ਵਾਕਈ ਤੁਹਾਨੂੰ ਇੱਕ ਵਾਰੀ ਕਾਟੇਜ 'ਚ ਰਹਿਣ ਦਾ ਮਜ਼ਾ ਆ ਜਾਏਗਾ।
2: ਔਰ ਇਹ 1.5 ਏਕੜ 'ਚ ਹੈ ਨਾ, ਅੱਛਾ ਜਿਹੜਾ ਇੰਟਰਨੈਟ ਹੈ ਨਾ, ਬੈਲ ਬੁਲ ਰੋਜਰ ਦਾ ਨਹੀਂ ਹੈ,
0: ਨਹੀਂ
2: ਐਲਨ ਮਾਸਕ ਵਾਲਾ ਲਾਇਆ,
0: ਹਾਂਜੀ ਬਿਲਕੁਲ
2: ਵੀ ਆਵੇ। ਅੱਛਾ ਤੁਹਾਨੂੰ ਦੱਸਦਾ, ਉਹਦਾ ਮੈਂ ਫੋਟੋ ਦਿਖਾਈ ਸੀ ਜਤਿੰਦਰ ਨੇ
0: ਜੀ,
2: ਉਹ ਜਦੋਂ ਸਨੋਹ ਪੈਂਦੀ ਹੈ ਉਹ ਢਕਿਆ ਜਾਂਦਾ, ਨਹੀਂ ਉਹ 'ਚ ਹੀਟਰ ਲੱਗਿਆ, ਉਹ ਆਪ ਹੀ ਸਾਫ਼ ਸੂਫ਼ ਕਰਦਾ ਰਹਿੰਦਾ ਆਪਦੇ ਆਪ ਨੂੰ
0: ਜੀ।
2: ਸੋ ਜਤਿੰਦਰ ਨੂੰ ਫੋਨ ਕਰ ਲਓ 416-265-2222 ਅਗਲੇ ਸੈਟਰਡੇ 1 to 3 ਤੱਕ ਹੰਸਵਿਲ ਦੇ ਨੇੜੇ ਇਹ ਕਾਟੇਜ ਦਾ ਓਪਨ ਹਾਊਸ ਲੱਗਣ ਜਾ ਰਿਹਾ।
0: ਜੇ ਤੁਸੀਂ ਫੀਲ ਕਰਨਾ ਚਾਹੁੰਦੇ ਹੋ ਕਿ ਵਾਕਈ ਤੁਸੀਂ ਲੱਕੀ ਹੋ, ਤੁਸੀਂ ਐਸੇ ਸਪੋਟ ਦੇ ਉੱਪਰ ਇਹ ਕਾਟੇਜ ਸਿਲੈਕਟ ਕਰ ਲਈ, ਜਾਂ ਤੁਸੀਂ ਪਸੰਦ ਕਰ ਲਈ, ਜਾਂ ਤੁਸੀਂ ਇਹ ਬਾਏ ਕਰ ਲਈ ਔਰ ਇੰਜੋਏ ਕਰੋਗੇ ਔਰ ਸਾਰੀ ਜ਼ਿੰਦਗੀ ਇਹ ਵੀ ਨਾ, ਕਿਉਂਕਿ ਨਾ ਜੀ ਇਹਦੇ ਚ ਦੇਖੋ ਨਾ, ਆਪ ਤੁਸੀਂ ਨਹੀਂ ਜਾਂਦੇ ਓਨੀ ਦੇਰ, Airbnb ਤੇ ਚੱਲਣ ਦਿਓ,
2: ਬਿਲਕੁਲ
0: Airbnb ਆਲਰੇਡੀ ਕੰਪਨੀ ਹੈ, ਉਹਦੇ ਨਾਲ ਕੰਟੈਕਟ ਹੋਇਆ ਹੋਇਆ, ਉਹ ਚੱਲੀ ਜਾਵੇ, ਤੁਹਾਡੀ ਇਨਕਮ ਵੀ ਆ ਰਹੀ ਹੈ।
2: ਆਲਰਾਈਟ, ਗਏ ਤੇ ਆਏ,
0: ਫੋਨ ਨੰਬਰ
2: 416-265-2222।

0: ਹਾਂਜੀ ਜਿਹੜੇ ਛੋਟੇ ਛੋਟੇ ਪੀਸ ਪਏ ਆ ਉਹਦੇ ਵੀ ਨਿਗਾਹ ਮਾਰ ਦੋ ਮਾੜੀ।
1: ਹਾਂਜੀ ਬਿਲਕੁਲ ਜੀ, ਅਗਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾਂਦੇ ਹੋ, ਜਿਹੜੇ 40-50% ਡਿਸਕਾਊਂਟ ਦੀਆਂ ਚੀਜ਼ਾਂ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ, ਜਿਹਦੇ ਚ ਪੈਨਾਸੋਨਿਕ ਦਾ ਮਾਈਕਰੋਵੇਵ $300 ਵਾਲਾ 50% ਡਿਸਕਾਊਂਟ ਤੇ $149 ਦਾ ਮਿਲੇਗਾ, ਜਿਹਦੇ ਚ ਨਿੰਜਾ ਬਹੁਤ ਪ੍ਰੀਮੀਅਮ ਬ੍ਰਾਂਡ ਹੈ, ਨਿੰਜਾ ਦਾ ਜੂਸਰ $400 ਵਾਲਾ ਸਿਰਫ $199 ਦਾ ਮਿਲੇਗਾ, ਨਿੰਜਾ ਦਾ ਏਅਰ ਫਰਾਇਰ ਮਿਲੇਗਾ, ਫਿਰ ਤੁਹਾਨੂੰ ਇਹਦੇ ਨਾਲ ਨਾਲ ਸਟੋਨ ਬੇਕਡ ਪੀਜ਼ਾ, ਇਹ ਵੀ ਤੁਹਾਨੂੰ ਮਾਈਕਰੋਵੇਵ ਦੀ ਤਰ੍ਹਾਂ ਕਾਊਂਟਰ ਟੋਪ ਹੀ ਹੈ, ਤੁਸੀਂ ਇਹ ਅਗਰ ਸਟੋਨ ਬੇਕਡ ਪੀਜ਼ਾ ਦੇ ਵਿੱਚ ਪੀਜ਼ਾ ਬਣਾਉਣਾ 3 ਮਿੰਟ ਚ ਪੀਜ਼ਾ ਤਿਆਰ ਹੋਣਾ, ਕਿਉਂਕਿ ਇਹਦੇ ਚ ਏਅਰ ਫਰਾਇਰ ਬਿਲਟ ਇਨ, ਵੈਰੀ ਹੈਲਥੀ ਫੂਡ, ਵੈਰੀ ਹੈਲਥੀ ਪੀਜ਼ਾ ਤੁਸੀਂ ਤਿਆਰ ਕਰ ਸਕਦੇ ਹੋ ਪੀਜ਼ਾ ਲਵਰਸ ਵਾਸਤੇ। ਸਟੋਨ ਬੇਕਡ ਪੀਜ਼ਾ ਤੁਹਾਨੂੰ $500 ਵਾਲਾ ਅੱਧੀ ਪ੍ਰਾਈਸ ਤੇ $249 ਦਾ ਮਿਲਣਾ। ਫਿਰ ਜੇ ਤੁਸੀਂ ਕੱਲੀ ਡਿਸ਼ ਵਾਸ਼ਰ ਲੈਣੀ ਹੈ ਸਟੇਨਲੈਸ ਸਟੀਲ ਦੀ $500 ਵਾਲੀ, ਅੱਧੀ ਪ੍ਰਾਈਸ ਤੇ $499 ਦੀ ਮਿਲਣੀ ਹੈ। ਫਿਰ ਤੁਸੀਂ ਕੱਲਾ ਵਾਸ਼ਰ ਚਾਹੀਦਾ ਤੁਹਾਨੂੰ ਅੱਜ $599 ਦਾ ਮਿਲਣਾ, ਕੱਲਾ ਡਰਾਇਰ ਚਾਹੀਦਾ ਅੱਜ $499 ਦਾ ਮਿਲਣਾ, ਕੱਲਾ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ, ਗਰਾਜ ਚ ਰੱਖਣ ਲਈ ਐਕਸਟਰਾ ਫਰਿੱਜ ਲੈਣਾ ਅੱਜ $699 ਦਾ ਮਿਲਣਾ, ਕੱਲਾ ਤੁਸੀਂ ਸਿੰਗਲ ਪੀਸ ਸਟੈਂਡਿੰਗ ਫਰੀਜ਼ਰ ਲੈਣਾ $1400 ਵਾਲਾ ਅੱਜ $799 ਦਾ ਮਿਲਣਾ। ਤੇ ਸਟੈਂਡਿੰਗ ਫਰੀਜ਼ਰ ਦਾ ਇਹ ਵੀ ਐਡਵਾਂਟੇਜ ਹੈ, ਇਹਨੂੰ ਐਜ਼ ਫਰੀਜ਼ਰ ਯੂਜ਼ ਕਰਨਾ
0: ਜਾਂ ਫਰਿੱਜ,
1: ਤੇ ਫਰੀਜ਼ਰ ਯੂਜ਼ ਕਰੋ। ਅਗਰ ਤੁਸੀਂ ਐਜ਼ ਫਰਿੱਜ ਯੂਜ਼ ਕਰਨਾ, ਕਨਵਰਟ ਇਨ ਟੂ ਫਰਿੱਜ ਤੇ ਫਰਿੱਜ ਯੂਜ਼ ਕਰੋ। ਸੋ ਕਨਵਰਟੇਬਲ ਫਰਿੱਜ ਐਂਡ ਫਰੀਜ਼ਰ ਹੈ, ਤੇ ਤੁਹਾਨੂੰ ਮਿਲ ਕਿੰਨੇ ਦਾ ਰਿਹਾ $799 ਦਾ, ਫਰੀ ਹੋਮ ਡਿਲੀਵਰੀ ਹੈ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਪਰ ਬਿਗ ਸਕਰੀਨ ਟੀਵੀਆਂ ਵਾਲੇ ਵੀ ਮਿਸ ਨਾ ਕਰ ਜਾਣ, ਕਿਉਂਕਿ 75 ਇੰਚ $899 ਚ ਤੇ 85 ਇੰਚ $1599 ਦਾ ਦਿੱਤਾ ਜਾ ਰਿਹਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828, 905-450-2828 ਜੀ।
0: ਉਪਰਵਾਲੇ ਦਾ ਦੁਆ ਕਰਨਾ ਮਰਿਆ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ, ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਹੱਡ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
2: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
3: There is but one God.
4: Satnam.
3: The supreme truth.
4: Karta Purakh.
3: The creator.
4: Nirpa.
3: Without fear. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ, 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
8: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473 1322। ਜੈਰੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: Simply Indian brings you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajawab veg thali. Thursday yummy haka thali. Friday maza lavo saag makki di roti da. A yummy deals Simply Indian di sariya hi locations te. Dining, takeout and catering also available. Call at 9057948111. Simply delicious. Matlab Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-7739-8710, license number M2000-3450।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। 18 ਜੁਲਾਈ ਅੱਜ ਹੋ ਚੁੱਕੀ ਹੈ, ਸੈਟਰਡੇ ਦਾ ਦਿਨ ਹੈ, ਵੀਕਐਂਡ ਦਾ ਦਿਨ ਹੈ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਇੰਜੋਏ ਕਰ ਰਹੇ ਹੋ। ਬਹੁਤ ਹੀ ਵਧੀਆ ਸਾਉਣ ਮਹੀਨਾ ਸਟਾਰਟ ਹੋਇਆ ਅਤੇ ਮੀਂਹ ਕਣੀ ਦਾ ਸਿਲਸਿਲਾ ਕਹਿ ਲਓ ਵੀ ਸ਼ੁਰੂ ਹੋ ਗਿਆ। ਸਾਵਣ ਮਹੀਨੇ ਦਾ ਅੱਜ ਤੀਸਰਾ ਦਿਨ ਹੈ, ਹੈ ਨਾ, ਅਤੇ ਉਮੀਦ ਹੈ ਕਿ ਸਾਰੇ ਹੀ ਸਾਉਣ ਮਹੀਨੇ ਨੂੰ ਆਪਣਾ ਪੂਰਾ ਇੰਜੋਏ ਕਰ ਰਹੇ ਹੋਣਗੇ। ਅੱਜ ਬਾਰਿਸ਼ ਬਹੁਤ ਜ਼ਿਆਦਾ ਹੋਈ, ਇਕਦਮ ਜੇ ਹੋਈ ਅਤੇ ਬੜਾ ਹੁਣ ਸਾਰਾ ਕੁਛ ਇੱਦਾਂ ਲੱਗਦਾ ਕਿ ਜਿਵੇਂ ਸਾਰਾ ਕੁਛ ਧੋਤਾ ਜਾ ਨਹੀਂ ਗਿਆ ਹੁੰਦਾ, ਸਾਰਾ ਕੁਛ ਕਲੀਨ ਕਲੀਨ ਜਿਹਾ ਹੋ ਗਿਆ ਐਂਡ ਗਰਮੀ ਵੀ ਥੋੜ੍ਹੀ ਜਿਹੀ ਘਟੀ ਹੈ। ਅਤੇ ਹੁਣ ਉਮੀਦ ਹੈ ਕਿ ਜਿੱਥੇ ਕਿਤੇ ਵੀ ਮੀਂਹ ਪਿਆ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਅਤੇ ਤੁਹਾਡਾ ਅਤੇ ਸਾਡਾ ਸਾਥ 3 ਘੰਟੇ ਦਾ ਬਣ ਚੁੱਕਿਆ, ਯਾਨੀ ਕਿ ਪੂਰੇ 4 ਵਜੇ ਤੱਕ ਅਤੇ ਇਸ ਟਾਈਮ 1:10 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬਰੈਂਪਟਨ ਦੇ ਵਿੱਚ। ਅਤੇ ਤੁਹਾਡਾ ਅਤੇ ਮੇਰਾ ਸਾਥ ਪੂਰੇ 4 ਵਜੇ ਤੱਕ ਰਹੇਗਾ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਹੋਏਗਾ ਪ੍ਰੋਗਰਾਮ ਦੇ ਵਿੱਚ, ਕੁਛ ਸਪੋਂਸਰ ਦੇ ਮੈਸੇਜ ਵੀ ਹੋਣਗੇ। ਅਤੇ ਫਿਲਹਾਲ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਉਟਾਸਟਾ ਲਵਾਂਗੇ, ਆਪਾਂ ਸਰਵਣ ਕਰਦੇ ਹਾਂ। ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਵਾਹਿਗੁਰੂ ਦਾ ਨਾਮ ਲਈਏ ਅਤੇ ਉਸ ਤੋਂ ਬਾਅਦ ਫਿਰ ਅੱਗੇ ਵਧਾਂਗੇ, ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਸਟੂਡੀਓ ਨੰਬਰ 905-564-44, 905-564-6444 ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਹੋਵੇ, ਇਸੇ ਨੰਬਰ 'ਤੇ ਗੱਲਬਾਤ ਹੋਏਗੀ ਪੂਰੇ 3 ਘੰਟੇ। ਅਤੇ ਫਿਲਹਾਲ ਆਪਾਂ ਲਈ ਸਭ ਤੋਂ ਪਹਿਲਾਂ ਰੱਬ ਦਾ ਨਾਂ ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ।

ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ ਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਸਾਉਣ ਮਹੀਨੇ ਦੀ ਸ਼ੁਰੂਆਤ ਬੜੀ ਵਧੀਆ ਹੋਈ ਹੋਏਗੀ। ਦੇਸੀ ਮਹੀਨੇ ਦੇ ਅਕੋਰਡਿੰਗਲੀ ਸਾਉਣ ਮਹੀਨਾ ਜਿਹੜਾ ਹੈਗਾ 16 ਜੁਲਾਈ ਨੂੰ ਸਟਾਰਟ ਹੋਇਆ ਤੇ ਅੱਜ 18 ਜੁਲਾਈ ਹੋ ਚੁੱਕੀ ਹੈ ਤੇ ਤੀਸਰਾ ਦਿਨ ਹੈ ਸਾਉਣ ਮਹੀਨੇ ਦਾ ਤੇ ਤੀਸਰੇ ਦਿਨ ਹੀ ਫਿਰ ਸਾਉਣ ਮਹੀਨੇ ਦੇ ਵਿੱਚ ਜੋ ਹੁੰਦਾ ਹੀ ਆ ਨੋਰਮਲੀ ਕਿ ਬਰਸਾਤ ਹੁੰਦੀ ਹੈ। ਬਹੁਤ ਖੂਬਸੂਰਤ ਜਿਹਾ ਅੱਜ ਦਾ ਵੈਦਰ ਹੋ ਗਿਆ। ਸਵੇਰ ਤੋਂ ਲੈ ਕੇ ਅੱਜ ਬਾਰਿਸ਼ ਹੋ ਰਹੀ ਹੈ ਤੇ ਉਮੀਦ ਹੈ ਸਾਰਿਆਂ ਨੇ ਬਾਰਿਸ਼ ਦਾ ਪੂਰਾ ਆਨੰਦ ਲਿਆ ਹੋਏਗਾ ਤੇ ਸਾਉਣ ਮਹੀਨੇ ਦੀਆਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਕਿਉਂਕਿ ਸਾਉਣ ਮਹੀਨਾ ਕਹਿੰਦੇ ਹੁੰਦੇ ਆ ਕਿ ਬੜਾ ਵਧੀਆ ਜਿਹਾ ਟਾਈਮ ਹੁੰਦਾ ਇਹਦੇ ਵਿੱਚ ਕਿੰਨਾ ਕੁਛ ਹੁੰਦਾ ਕਰਨ ਦੇ ਲਈ ਨਾ। ਸਾਉਣ ਮਹੀਨਾ ਹਰੇਕ ਮਹੀਨੇ ਦੇ ਵਿੱਚ ਹੀ ਕੁਛ ਨਾ ਕੁਛ ਡਿਫਰੈਂਟ ਹੁੰਦਾ ਆ ਜੇ ਦੇਖਿਆ ਜਾਵੇ। ਹਰੇਕ ਸਾਲ ਦੇ ਵਿੱਚ ਜਿੰਨੇ ਵੀ ਮਹੀਨੇ ਆਉਂਦੇ ਨੇ 12 ਮਹੀਨੇ ਤੇ ਹਰ ਇੱਕ ਦਿਨ ਦੇ ਵਿੱਚ ਕੁਛ ਨਾ ਕੁਛ ਸਪੈਸ਼ਲਿਟੀ ਜ਼ਰੂਰ ਹੁੰਦੀ ਹੈ ਤੇ ਜੇ ਆਪਾਂ ਇਹਨਾਂ ਦੇਸੀ ਮਹੀਨਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਉਣ ਮਹੀਨੇ ਦੇ ਵਿੱਚ ਵੀ ਕਾਫੀ ਕੁਛ ਹੁੰਦਾ ਹੈ ਕਰਨ ਵਾਲਾ। ਸਾਉਣ ਮਹੀਨੇ ਦੇ ਵਿੱਚ ਕਾਫੀ ਡਿਫਰੈਂਟ ਪਕਵਾਨ ਵੀ ਬਣਦੇ ਨੇ, ਕੁਛ ਗੱਲਾਂ ਬਾਤਾਂ ਅੱਗੇ ਜਾ ਕੇ ਕਰਾਂਗੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟੂਡੀਓ ਦਾ ਨੰਬਰ ਦੇ ਦਿਆਂ 905-564-4444 905-564-6444 ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ ਤੇ ਅੱਜ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਤੁਸੀਂ ਬ੍ਰੈਂਪਟਨ ਦੇ ਵਿੱਚ ਕਾਫੀ ਸਾਰੀਆਂ ਐਕਟੀਵਿਟੀਜ਼ ਕਰ ਸਕਦੇ ਹੋ। ਗਾਰਡਨ ਸਕੇਅਰ ਤੁਸੀਂ ਪਹੁੰਚੋ ਅੱਜ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਅੱਜ 18 ਜੁਲਾਈ ਨੂੰ ਤੇ ਕੱਲ ਨੂੰ ਵੀ 19 ਜੁਲਾਈ ਨੂੰ ਵੀ ਫੀਫਾ ਵਰਲਡ ਕੱਪ ਜਿਹੜਾ ਕਿ ਬ੍ਰੌਂਜ਼ ਫਾਈਨਲ ਹੋ ਰਿਹਾ ਅੱਜ ਉਹ ਦਿਖਾਇਆ ਜਾ ਰਿਹਾ ਤੇ ਮੇਨ ਸਟੇਜ ਪ੍ਰੋਗਰਾਮਿੰਗ ਹੋਏਗੀ ਅੱਜ 5 ਵਜੇ ਜਿਹੜਾ ਸ਼ਾਮ ਨੂੰ ਫੀਫਾ ਵਰਲਡ ਕੱਪ ਬ੍ਰੌਂਜ਼ ਫਾਈਨਲ ਹੋ ਰਿਹਾ ਤੇ ਉਹਨੂੰ ਤੁਸੀਂ ਦੇਖਣ ਦੇ ਲਈ ਗਾਰਡਨ ਸਕੁਏਅਰ ਪਹੁੰਚੋ ਅੱਜ। ਸਿਟੀ ਆਫ ਬ੍ਰੈਂਪਟਨ ਵਾਲੇ ਤੁਹਾਨੂੰ ਕਹਿ ਰਹੇ ਨੇ ਕਿ ਆਓ ਤੁਸੀਂ ਆ ਕੇ ਫੀਫਾ ਵਰਲਡ ਕੱਪ ਸਾਡੇ ਨਾਲ ਦੇਖੋ। ਜੇ ਮਾਰਟਿਨ ਐਂਡ ਰਬੈਕਾ ਪੈਰੀ ਦੇ ਵੱਲੋਂ ਇਹ ਹੋਸਟ ਕੀਤਾ ਜਾ ਰਿਹਾ ਇਵੈਂਟ ਤੇ ਕਾਫੀ ਵਧੀਆ ਇਹ ਕਹਿ ਲਓ ਕਿ ਇੱਕ ਤਾਂ ਇੰਟਰਨੈਸ਼ਨਲ ਮੈਚ ਹੋ ਰਿਹਾ, ਕਾਫੀ ਵਧੀਆ ਅਪੀਅਰੈਂਸਿਸ ਵੀ ਹੋਣਗੀਆਂ, ਗੈਸਟ ਸਪੀਕਰ ਹੋਣਗੇ, ਔਨ ਸਾਈਟ ਫੁੱਟਬਾਲ ਐਕਟੀਵੇਸ਼ਨ ਜਿਹੜੀਆਂ ਹੋ ਰਹੀਆਂ ਸਾਰੀ ਤੁਹਾਨੂੰ ਪੂਰੀ ਕਹਿ ਲਓ ਕਿ ਲਾਈਵ ਸਾਰਾ ਕੁਛ ਦਿਖਾਇਆ ਜਾਊਗਾ ਬ੍ਰੈਂਪਟਨ ਦੇ ਵਿੱਚ ਤੇ ਫੈਮਿਲੀ ਫਰੈਂਡਲੀ ਇਵੈਂਟ ਹੈ ਇਹ, ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ ਤੇ ਫੀਫਾ ਵਰਲਡ ਕੱਪ 2026 ਜਿਹੜਾ ਹੈਗਾ ਇਹ ਤੁਸੀਂ ਇੰਜੋਏ ਕਰੋ। ਅੱਜ ਜਿਹੜਾ ਫੀਫਾ ਵਰਲਡ ਕੱਪ ਦਾ ਬ੍ਰੌਂਜ਼ ਫਾਈਨਲ ਹੈ ਉਹ ਅੱਜ ਹੋ ਰਿਹਾ ਸ਼ਾਮ ਦੇ 5 ਵਜੇ ਤੇ ਉਹ ਅੱਜ ਗਾਰਡਨ ਸਕੁਏਅਰ ਦੇ ਵਿੱਚ ਦਿਖਾਇਆ ਜਾ ਰਿਹਾ। ਤੁਸੀਂ ਜ਼ਰੂਰ ਪਹੁੰਚੋ, ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਪਹੁੰਚੋ ਤੇ ਇੱਦਾਂ ਦੀ ਐਕਟੀਵਿਟੀ ਜ਼ਰੂਰ ਇੰਜੋਏ ਕਰੋ ਤੇ ਕੱਲ੍ਹ ਨੂੰ ਵੀ 19 ਜੁਲਾਈ ਨੂੰ ਵੀ ਸ਼ਾਮ ਦੇ 3 ਵਜੇ ਜਿਹੜਾ ਦੁਪਹਿਰ ਦੇ 3 ਵਜੇ ਫਾਈਨਲ ਹੋ ਰਿਹਾ ਉਹ ਵੀ ਪੂਰਾ ਸਕਰੀਨ ਕੀਤਾ ਜਾਏਗਾ ਤੇ ਤੁਸੀਂ ਗਾਰਡਨ ਸਕੁਏਅਰ ਪਹੁੰਚਣਾ ਅੱਜ ਵੀ ਤੇ ਕੱਲ੍ਹ ਨੂੰ ਵੀ, ਲਾਈਵ ਮੈਚ ਦੇਖੋ ਤੇ ਇੰਜੋਏ ਕਰੋ। ਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਏਐਨਜੀ ਆਟੋਮੋਟਿਵ ਰਿਪੇਅਰ ਦੇ ਵੱਲੋਂ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਆਪਣੇ ਗੱਡੀਆਂ ਦੇ ਵਿੱਚ ਨਵੇਂ ਸਮਰ ਟਾਇਰਸ ਪਵਾਓ ਇਹਨਾਂ ਦੇ ਕੋਲੋਂ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰਾ ਸਕਦੇ ਹੋ, ਵੀਲ ਅਲਾਈਨਮੈਂਟ ਕਰ ਦਿੰਦੇ ਨੇ ਤਾਂ ਤੇ ਤੁਸੀਂ ਆਪਣੀ ਕਾਰ ਦਾ ਹਰ ਤਰ੍ਹਾਂ ਦਾ ਰਿਪੇਅਰ ਦਾ ਕੰਮ ਇਹਨਾਂ ਦੇ ਕੋਲੋਂ ਕਰਵਾਓ ਤੇ ਕੋਈ ਵੀ ਸਸਪੈਂਸ਼ਨ ਦਾ ਕੰਮ ਨਜ਼ਰ ਆ ਰਿਹਾ, ਇੰਜਨ ਦਾ ਕੋਈ ਵੀ ਕੰਮ ਹੈ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਾਉਣ ਦੀ ਲੋੜ ਹੈ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਰਸਟ ਪਰੂਫਿੰਗ ਕਰਾਉਣਾ ਚਾਹੁੰਦੇ ਹੋ, ਏਐਨਜੀ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਡ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਨੰਬਰ 905-857-7596 905-857-7596 ਏਐਨਜੀ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਜਿੰਨੀ ਜਲਦੀ ਆਪਣੇ ਗਾਣੇ ਫਰਮਾਇਸ਼ ਕਰੋਗੇ ਉਨੀ ਜਲਦੀ ਤੁਹਾਡੇ ਗਾਣੇ ਸੁਣਾਏ ਜਾਣਗੇ। ਤੇ ਲਓ ਫਿਰ ਪਹਿਲਾ ਗਾਣਾ ਸੁਣੋ ਤੁਸੀਂ ਪ੍ਰੋਗਰਾਮ ਦੇ ਵਿੱਚ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਰਹੇ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-4444 905-564-6444 ਸਟੂਡੀਓ ਦਾ ਨੰਬਰ ਹੈ। ਤੇ ਸਾਉਣ ਮਹੀਨਾ ਤੁਸੀਂ ਪੂਰਾ ਇੰਜੋਏ ਕਰੋ, ਹਜੇ ਤਾਂ ਸਟਾਰਟਿੰਗ ਹੀ ਹੋਈ ਹੈ। ਸਾਉਣ ਮਹੀਨੇ ਦੇ ਵਿੱਚ ਕਾਫੀ ਕੁਛ ਕਰਨ ਵਾਲਾ ਹੋਇਆ ਹੁੰਦਾ ਆ। ਤੇ ਮੈਂ ਪਹਿਲਾਂ ਤਾਂ ਤੁਹਾਨੂੰ ਪੁੱਛਣਾ ਚਾਹੂੰਗੀ ਵੀ ਤੁਸੀਂ, ਤੁਹਾਨੂੰ ਕੀ ਕੀ ਯਾਦ ਹੈ ਸਾਉਣ ਮਹੀਨੇ ਦੇ ਵਿੱਚ ਕੀ ਕੁਛ ਹੁੰਦਾ, ਕਿੱਦਾਂ ਦੇ ਪਕਵਾਨ ਬਣਦੇ ਨੇ, ਥੋੜਾ ਜਿਹਾ ਮੈਨੂੰ ਦੱਸੋ ਬਈ। ਥੋੜੀ ਜਿਹੀ ਮੇਰੀ ਵੀ ਮੈਮਰੀ ਕਹਿ ਲਓ ਕਿ ਥੋੜੀ ਥੋੜੀ ਚੀਜ਼ਾਂ ਮੈਨੂੰ ਵੀ ਯਾਦ ਨੇ, ਥੋੜੀ ਥੋੜੀ ਚੀਜ਼ਾਂ ਤੁਸੀਂ ਵੀ ਦੱਸੋ, ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸਟੂਡੀਓ ਦਾ ਨੰਬਰ 905-564-6444 ਪਹਿਲੇ ਕਾਲਰ 2587 ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਬਿਲਕੁਲ ਪੂਰਾ ਚੜ੍ਹਦੀ ਕਲਾ ਚ ਤੁਸੀਂ ਸੁਣਾਓ।
1: ਆਉਣ ਦੇ ਮਹੀਨੇ ਪਹਿਲਾਂ ਹੁੰਦੇ ਸੀਗੇ ਬਾਹਰ ਪੂਰੇ ਕੀੜਾ ਖੂੜਾ ਜਿਹਾ ਬਣਾਉਂਦੇ, ਹੁਣ ਤਾਂ ਪਤਾ ਨੀ ਕੋਈ ਬਣਾਉਂਦਾ ਕਿ ਨਹੀਂ ਬਣਾਉਂਦਾ।
0: ਤੁਸੀਂ ਬਣਾਉਂਦੇ ਹੋ ਤਾਂ ਮਤਲਬ ਤੁਹਾਡੇ ਘਰ ਚ ਬਣਦੀ ਆ?
1: ਸਟੇਡੀਅਮ
0: ਚ ਅੱਛਾ ਠੀਕ ਹੈ, ਕਿੱਦਾਂ ਰਿਹਾ ਫਿਰ ਤੁਹਾਡਾ ਐਕਸਪੀਰੀਅੰਸ?
1: ਬਹੁਤ ਵਧੀਆ, ਫਾਦਰ ਡੇ ਨੇ ਮੇਰਾ ਮੁੰਡਾ ਲੈ ਗਿਆ ਜੀ।
0: ਉਹ ਹਾਂਜੀ ਹਾਂਜੀ ਤੁਸੀਂ ਦੱਸਿਆ ਸੀ ਕਿ ਫਾਦਰਸ ਡੇ ਤੇ ਜਾਣਾ
1: ਦੇਖਣ ਦਾ, ਤੇ ਅੱਜ ਵੀ ਦੇਖਾਂਗੇ ਤੇ ਕੱਲ ਨੂੰ ਵੀ ਦੇਖਾਂਗੇ।
0: ਨਹੀਂ ਵਧੀਆ ਵਧੀਆ ਗੱਲ ਹੈ, ਇੰਜੋਏ ਕਰੋ। ਇਹੀ ਦਿਨ ਜੇ ਹੁੰਦੇ ਨੇ ਇੰਜੋਏ ਕਰਨ ਵਾਲੇ, ਹੈ ਨਾ? ਫਿਰ ਤਾਂ ਠੰਡ ਦੇ ਵਿੱਚ ਤਾਂ ਫਿਰ ਆਪਾਂ ਅੰਦਰ ਹੀ ਬੜੇ ਰਹਿੰਦੇ ਆ।
1: ਮੈਂ ਤਾਂ ਇੱਕ ਬੰਦੇ ਨੂੰ ਕਿਹਾ ਯਾਰ ਕੱਲ ਨੂੰ ਫੀਫਾ ਕੱਪ ਮੁੱਕ ਜਾਣਾ, ਫੇਰ ਕੀ ਕਰਾਂਗੇ, ਵਿਹਲੇ ਹੋ।
0: ਫਿਰ ਕੋਈ ਹੋਰ ਐਕਟੀਵਿਟੀ ਸਟਾਰਟ ਕਰ ਲਿਓ, ਕੋਈ ਕਿਤੇ ਹੋਰ ਬਾਹਰ ਅੰਦਰ ਕਿਤੇ ਚੱਲ ਜਿਓ, ਹੁਣ ਤਾਂ ਵੈਦਰ ਵਧੀਆ ਹੋ ਗਿਆ।
1: ਬੁਲਟ
0: ਕਿਹੜੇ ਸਿੰਗਰ ਦਾ?
1: ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ।
0: ਹਰਜੀਤ ਸਿੱਧੂ ਪ੍ਰਵੀਨ ਦਰਦੀ, ਠੀਕ ਹੈ ਜੀ,
1: ਬੁਲਟ
0: ਠੀਕ ਹੈ, ਮੈਂ ਲਗਾਉਣੀ ਹੈ, ਮੈਨੂੰ ਥੋੜਾ ਬਸ ਟਾਈਮ ਦਿਓ। ਠੀਕ
1: ਹੈ,
0: ਥੈਂਕ ਯੂ, ਸੇਮ ਟੂ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਗਾਣੇ ਅੱਜ ਤੁਹਾਡੀ ਪਸੰਦ ਦੇ ਸਾਰੇ ਆਪਾਂ ਲਗਾਵਾਂਗੇ ਇੱਕ ਇੱਕ ਕਰਕੇ। ਤੇ ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਤੇ ਮੇਰੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ। ਤੇ ਮੈਂ ਤੁਹਾਨੂੰ ਦੱਸਦਿਆਂ ਕਿ ਸਪੈਕਸ ਐਕਸਪ੍ਰੈਸ ਦੇ ਉੱਪਰ ਤੁਸੀਂ ਅੱਜ ਜ਼ਰੂਰ ਜਾਓ, ਡਾਕਟਰਸ ਅਵੇਲੇਬਲ ਨੇ। ਤੁਸੀਂ ਆਪਣਾ ਇਹਨਾਂ ਦੇ ਕੋਲੋਂ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸ ਦੇ ਵਿੱਚ ਲੈ ਸਕਦੇ ਹੋ। ਅੱਜ ਜਾ ਕੇ ਡਾਕਟਰਸ ਨੂੰ ਆਪਣਾ ਕੰਪਰੀਹੈਂਸਿਵ ਆਈ ਐਗਜ਼ਾਮ ਦੇ ਕੇ ਆਓ। ਡਾਕਟਰਸ ਤੁਹਾਡੇ ਲਈ ਵੀਕਐਂਡ ਤੇ ਅਵੇਲੇਬਲ ਹੁੰਦੇ ਨੇ, ਥਰਸਡੇ ਫਰਾਈਡੇ ਸੈਟਰਡੇ, ਮਤਲਬ ਅੱਜ ਵੀ ਤੁਹਾਡੇ ਲਈ ਅਵੇਲੇਬਲ ਨੇ। ਤੇ ਤੁਸੀਂ ਜ਼ਰੂਰ ਜਾ ਸਕਦੇ ਹੋ ਇਹਨਾਂ ਦੇ ਕੋਲ, ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਤੁਸੀਂ ਪ੍ਰਾਇਓਰਿਟੀ ਦੇ ਵਿੱਚ ਡਾਕਟਰਸ ਦੇ ਨਾਲ ਮਿਲ ਸਕਦੇ ਹੋ। ਅਦਰਵਾਈਜ਼ ਤੁਸੀਂ ਵਾਕ ਇਨ ਵੀ ਜਾ ਸਕਦੇ ਹੋ, ਉਹਦੇ ਵਿੱਚ ਤਾਂ ਕੋਈ ਆਬਲੀਗੇਸ਼ਨ ਹੈ ਨਹੀਂ। 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹੁੰਚਣਾ ਆ, ਜਾਂ ਕਹਿ ਲਓ ਕੈਨੇਡੀ ਐਂਡ ਸਟੀਲਸ ਦੇ ਉੱਪਰ ਨੇ, ਸਪੈਕਸ ਐਕਸਪ੍ਰੈਸ ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ। ਤੇ ਇਹਨਾਂ ਦੇ ਕੋਲ ਤੁਹਾਨੂੰ ਕਾਫੀ ਵਧੀਆ ਡੀਲਸ ਵੀ ਮਿਲ ਰਹੀਆਂ ਨੇ ਸਿੰਗਲ ਵਿਜ਼ਨ ਗਲਾਸਿਸ ਐਂਡ ਪ੍ਰੋਗਰੈਸਿਵ ਗਲਾਸਿਸ ਦੇ ਉੱਪਰ। ਜੇ ਤੁਸੀਂ ਲੈਂਸ ਤੇ ਕੋਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ 50% ਡਿਸਕਾਊਂਟ ਦੇ ਰਹੇ ਨੇ, ਫਲੈਟ 50%। ਤੇ ਤੁਹਾਨੂੰ ਬ੍ਰਾਂਡਡ ਸਨ ਗਲਾਸਿਸ ਵੀ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਦੀਆਂ ਨੇ। ਤੇ ਹੋਰ ਵੀ ਕਾਫੀ ਵਧੀਆ ਆਫਰਸ ਲੱਗੇ ਹੋਏ ਨੇ, ਅੱਗੇ ਜਾ ਕੇ ਸਾਡਾ ਰਾਜਨ ਜੀ ਵੀ ਜੁੜਨਗੇ, ਉਹਦੇ ਨਾਲ ਵੀ ਗੱਲਬਾਤ ਕਰਾਂਗੇ। ਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਅੱਜ ਹੀ ਪਹੁੰਚੋ ਸਪੈਕਸ ਐਕਸਪ੍ਰੈਸ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ। ਨੰਬਰ 905-460-8888 905-460-8888 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਸਪੈਕਸ ਐਕਸਪ੍ਰੈਸ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਇੱਕੋ ਇੱਕ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ, ਇੱਥੇ ਤੁਹਾਡੇ ਲਈ ਕਾਫੀ ਵਧੀਆ ਵੱਡੀ ਸੇਲ ਲੱਗੀ ਹੈ, ਬਿਗ ਸੇਲ ਤੁਹਾਡੇ ਲਈ ਸਟਾਰਟ ਹੋ ਚੁੱਕੀ ਹੈ, 15 ਜੁਲਾਈ ਦੀ ਸਟਾਰਟ ਹੋਈ ਹੈ। ਤੇ ਇਹ ਪੂਰਾ ਹਫ਼ਤਾ ਤੁਹਾਡੇ ਲਈ ਸੇਲ ਚੱਲੂਗੀ 26 ਜੁਲਾਈ ਤੱਕ। ਅੱਜ 18 ਜੁਲਾਈ ਹੋਈ ਹੈ ਤੇ ਪੂਰਾ ਹਫ਼ਤਾ ਹੈਗਾ ਆ, ਇਹ 26 ਜੁਲਾਈ ਤੱਕ ਤੁਹਾਡੇ ਲਈ ਸੇਲ ਲੱਗੀ ਹੋਈ ਹੈ ਇੰਡੀਅਨ ਫਰੂਟ ਲੈਂਡ ਦੀ ਇੱਕੋ ਇੱਕ ਲੋਕੇਸ਼ਨ 25 ਸੈਂਡਲਵੁੱਡ ਪਾਰਕਵੇ, ਇੱਥੇ ਤੁਹਾਡੇ ਲਈ ਇਹ ਲੱਗੀ ਹੈ ਸੇਲ। ਤੇ ਬਾਕੀ ਵੈਸੇ ਤਾਂ ਇੰਡੀਅਨ ਫਰੂਟ ਲੈਂਡ ਦੀਆਂ ਕਾਫੀ ਸਾਰੀਆਂ ਲੋਕੇਸ਼ਨ ਨੇ, 7-8 ਲੋਕੇਸ਼ਨ ਇਹਨਾਂ ਦੀਆਂ, ਬਟ ਤੁਸੀਂ ਇਸੇ ਵਾਲੀ ਲੋਕੇਸ਼ਨ ਦੇ ਉੱਪਰ ਜਾਣਾ ਤੇ ਤੁਸੀਂ ਕਾਫੀ ਜ਼ਿਆਦਾ ਰਿਡਿਊਸਡ ਪ੍ਰਾਈਸਿਸ ਦੇ ਵਿੱਚ ਆਪਣੇ ਘਰਾਂ 'ਚ ਗਰੋਸਰੀ ਕਰਕੇ ਆ ਸਕਦੇ ਹੋ। ਤੇ ਨਾਲ ਦੀ ਨਾਲ ਇਹਨਾਂ ਦੀਆਂ ਫੂਡ ਆਈਟਮਸ ਜੋ ਕਿ ਤੰਦੂਰੀ ਗ੍ਰਿਲ, ਮੀਟ ਸ਼ੋਪ, ਇਹਨਾਂ ਦੀ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਹੈ, ਉੱਥੋਂ ਤੁਸੀਂ ਬੜਾ ਹੀ ਲਾਜਵਾਬ ਖਾਣਾ ਤੁਸੀਂ ਖਾ ਸਕਦੇ ਹੋ। ਚਲੋ ਕੁਝ ਕੁ ਪ੍ਰਾਈਸਿਸ ਤੁਹਾਨੂੰ ਮੈਂ ਦੇ ਦਿਆਂ, ਜਿਵੇਂ ਕਿ ਹੈਪੀ ਡੇਰੀ ਪਨੀਰ ਲੈ ਕੇ ਆਓ 399 ਦਾ, ਦੀਪ ਮਸੂਰ ਦਾਲ 299 ਦੀ 4 ਪਾਉਂਡ, ਦੀਪ ਤੂਰ ਦਾਲ 399 ਦੀ 4 ਪਾਉਂਡ, ਤੇ ਇੰਡੀਅਨ ਡੈਲੀਬਾਈਟਸ ਬਰਾਊਨ ਸ਼ੂਗਰ 8 ਪਾਉਂਡ ਵਾਲਾ ਜਿਹੜਾ ਬੈਗ ਹੈ 699 ਦੇ ਵਿੱਚ ਮਿਲੂਗਾ। ਇਹਨਾਂ ਦੇ ਕੋਲ ਬਿਲਕੁਲ ਤਾਜ਼ੀਆਂ ਹਰੀਆਂ ਸਬਜ਼ੀਆਂ ਮਿਲਦੀਆਂ ਨੇ, ਬਿਲਕੁਲ ਤਾਜ਼ਾ ਫਰੂਟਸ ਮਿਲਦੇ ਨੇ ਡਿਫਰੈਂਟ ਡਿਫਰੈਂਟ, ਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਾਗ ਵੀ ਲੈ ਕੇ ਆ ਸਕਦੇ ਹੋ। ਜਿਵੇਂ ਰਪੀਨੀ ਇੱਕ ਜਿਹੜਾ ਬੰਚ ਹੈ 199 ਦੇ ਵਿੱਚ ਮਿਲ ਜੂਗਾ ਤੁਹਾਨੂੰ। ਰਾਊਂਡ ਟੋਮੈਟੋਸ 1 ਪਾਉਂਡ ਸਿਰਫ 99 ਸੈਂਟ ਦੇ ਵਿੱਚ। ਬੰਸੀ ਪੋਹਾ ਲੈ ਕੇ ਆਓ ਥਿਕ ਜਾਂ ਥਿਨ 149 ਦੇ ਵਿੱਚ, 2 ਪਾਉਂਡ ਵਾਲਾ ਬੈਗ ਹੈ। ਬਲੈਕ ਜਾਂ ਵਾਈਟ ਚਨੇ ਲੈਣੇ ਨੇ 4 ਪਾਉਂਡ ਵਾਲੇ 299 ਈਚ। ਬੰਸੀ ਗੁੜ 5 ਕਿਲੋ ਦਾ ਪੈਕ ਹੈ ਜਿਹੜਾ 699 ਦੇ ਵਿੱਚ। ਸ਼ੇਰ ਦੇਸੀ ਸਟਾਈਲ ਆਟਾ, ਮੈਨੂੰ ਲੱਗਦਾ ਇੰਨੀ ਜ਼ਿਆਦਾ ਘੱਟ ਪ੍ਰਾਈਸ ਕਿਤੇ ਨਹੀਂ ਮਿਲਣੀ ਤੁਹਾਨੂੰ 699। ਸ਼ੇਰ ਦੇਸੀ ਸਟਾਈਲ ਜਿਹੜਾ ਡਰਮ ਆਟਾ ਆ, ਉਹ ਮੇਰੇ ਖਿਆਲ 'ਚ ਆਲਮੋਸਟ ਹਰ ਘਰ ਦੇ ਵਿੱਚ ਵਰਤਿਆ ਜਾਂਦਾ, ਅਤੇ 10 ਪਾਉਂਡ ਵਾਲਾ ਬੈਗ ਹੈ ਜਿਹੜਾ 699 ਦੇ ਵਿੱਚ ਮਿਲ ਰਿਹਾ। 699 ਦੇ ਵਿੱਚ ਹੀ ਤੁਹਾਨੂੰ ਇੰਡੀਅਨ ਡੈਲੀਬਾਈਟਸ ਐਵਰੀ ਡੇ ਰਾਈਸ ਮਿਲਣਗੇ। ਇੰਡੀਆ ਗੇਟ ਪ੍ਰੀਮੀਅਮ ਰਾਈਸ ਲੈਣੇ ਹੁਣ 10 ਪਾਉਂਡ ਵਾਲਾ ਬੈਗ 999 ਦੇ ਵਿੱਚ। ਬਰਾਡ ਦਹੀਂ ਲੈ ਕੇ ਆਓ 2% ਵਾਲਾ ਜਾਂ ਫਿਰ 3.25% ਵਾਲਾ, 1.8 kg ਵਾਲਾ ਵੱਡਾ ਜਿਹੜਾ ਬੋਕਸ ਹੁੰਦਾ 499 ਦਾ। ਅਤੇ ਇੱਕ ਤੁਹਾਨੂੰ ਹੋਰ ਦੱਸਾਂ, ਬਰਾਡ ਘਿਓ ਜਿਹੜਾ ਕਿ ਮੇਰੇ ਖਿਆਲ 'ਚ ਸਾਰੇ ਵਰਤਦੇ ਨੇ, 22.99 $22.99 ਦੇ ਵਿੱਚ ਬਰਾਡ ਦੇਸੀ ਘਿਓ ਦਾ ਵੱਡਾ ਬੋਕਸ ਦੇ ਰਹੇ ਨੇ ਇਹ 1.8 kg ਵਾਲਾ। ਇਹ ਵੀ ਤੁਸੀਂ ਲੈਣ ਦੇ ਲਈ ਪਹੁੰਚ ਸਕਦੇ ਹੋ, ਅਤੇ ਬਾਕੀ ਦੀਆਂ ਕੁਛ ਹੋਰ ਪ੍ਰਾਈਸਿਸ ਥੋੜ੍ਹਾ ਅੱਗੇ ਜਾ ਕੇ ਦੱਸੂਗੀ। ਅਤੇ ਇਹਨਾਂ ਦੀ ਤੰਦੂਰੀ ਗ੍ਰਿਲ ਮੀਟ ਸ਼ੋਪ ਦੇ ਉੱਪਰੋਂ ਵੀ ਤੁਸੀਂ ਬਹੁਤ ਹੀ ਲਾਜਵਾਬ ਖਾਣਾ ਖਾਓ। ਅਤੇ ਅੱਛਾ, ਇਹੀ ਵਾਲੀ ਲੋਕੇਸ਼ਨ ਹੈ ਇਕੱਲੀ 25 ਸੈਂਡਲਵੁੱਡ ਪਾਰਕਵੇ, ਜਿੱਥੇ ਤੁਹਾਨੂੰ ਇਹਨਾਂ ਦੇ ਕੋਲੋਂ ਪੀਜ਼ਾ ਵੀ ਮਿਲਦਾ, ਤੁਸੀਂ ਉਹ ਵੀ ਇਹਨਾਂ ਦੇ ਕੋਲ ਲੈ ਕੇ ਆ ਸਕਦੇ ਹੋ। ਵੈਜੀਟੇਰੀਅਨ ਮੀਡੀਅਮ ਪੀਜ਼ਾ 2 ਟੋਪਿੰਗਸ ਦੇ ਨਾਲ 699 ਦੇ ਵਿੱਚ। ਇੰਨਾ ਸਸਤਾ ਪੀਜ਼ਾ ਕਿਤੇ ਨਹੀਂ ਮਿਲਣਾ, ਜਾ ਕੇ ਤੁਸੀਂ ਖਾ ਕੇ ਦੇਖੋ। ਇਹਨਾਂ ਦਾ ਖਾਣਾ ਬਹੁਤ ਲਾਜਵਾਬ ਹੈ, ਅਤੇ ਨਾਲੇ ਤੁਸੀਂ ਇਹਨਾਂ ਦੇ ਕੋਲੋਂ ਬਿਲਕੁਲ ਰੋ ਮੀਟ ਵੀ ਲੈ ਕੇ ਆ ਸਕਦੇ ਹੋ, ਮੈਰੀਨੇਟਿਡ ਮੀਟ ਵੀ ਲੈ ਕੇ ਆ ਸਕਦੇ ਹੋ। ਬੜਾ ਕਮਾਲ ਦਾ ਇਹਨਾਂ ਦਾ ਖਾਣਾ ਹੈ, ਵੈਜ ਵੀ ਨੋਨ ਵੈਜ ਵੀ। ਵੈਜੀਟੇਰੀਅਨ ਖਾਣਾ ਤੁਹਾਨੂੰ ਇੰਡੀਅਨ ਫਰੂਟ ਲੈਂਡ ਦੇ ਅੰਦਰੋਂ ਮਿਲ ਜੂਗਾ, ਸੈਪਰੇਟ ਸੈਕਸ਼ਨ ਦੇ ਨਾਲ ਬਣਿਆ ਹੁੰਦਾ। ਅਤੇ ਮੀਟ ਵਾਲਾ ਜਿਹੜਾ ਜਿੰਨਾ ਵੀ ਸਾਰਾ ਪੋਰਸ਼ਨ ਹੈ ਉਹ ਬਾਹਰਲੇ ਪਾਸੇ ਹੈ, ਤੰਦੂਰੀ ਗ੍ਰਿਲ ਮੀਟ ਸ਼ੋਪ ਇਹਨਾਂ ਦੀ ਹਰ ਲੋਕੇਸ਼ਨ 'ਤੇ ਸੈਪਰੇਟ ਐਂਟਰੈਂਸ ਦੇ ਨਾਲ ਮਿਲੂਗੀ, ਅਤੇ ਉੱਥੇ ਵੀ ਤੁਸੀਂ ਜਾਓ। ਅਤੇ ਲਓ ਫਿਰ ਗਾਣਾ ਸੁਣੀਏ, ਇੱਕ ਬੜਾ ਪਿਆਰਾ ਜਿਹਾ ਗਾਣਾ ਆ, ਮੂਵੀ ਸੌਂਗ ਹੈ, ਚੰਦ ਦੀ ਮੂਵੀ ਦਾ ਗਾਣਾ। ਤੁਸੀਂ ਇਹ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 4 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਤੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਨੂੰ ਤੇ ਪ੍ਰੋਗਰਾਮ ਨੂੰ ਵੀ ਇੰਜੋਏ ਕਰ ਰਹੇ ਹੋਵੋਗੇ। ਤੇ ਲੋ ਫਿਰ ਤੁਹਾਨੂੰ ਲੈ ਕੇ ਚੱਲਣਾ ਮੈਂ ਅਪਲਾਇੰਸ ਜੰਕਸ਼ਨ ਦੇ ਉੱਪਰ, ਜਿਨ੍ਹਾਂ ਦੀਆਂ ਦੋ ਲੋਕੇਸ਼ਨਸ ਨੇ। ਦੋਨਾਂ ਲੋਕੇਸ਼ਨਸ ਦੇ ਉੱਪਰ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਨੰਬਰ 1 ਅਪਲਾਇੰਸਸ ਮਿਲਦੀਆਂ ਨੇ ਤੇ ਨਾਲ ਦੀ ਨਾਲ ਨੰਬਰ 1 ਡੀਲਸ ਮਿਲਦੀਆਂ ਨੇ। ਮਨਜੀਤ ਗਿੱਲ ਜੀ ਲਾਈਨ ਤੇ ਜੁੜੇ ਨੇ ਤੇ ਸਾਨੂੰ ਡੀਲਸ ਦੇ ਬਾਰੇ ਜਾਣਕਾਰੀ ਦੇਣਗੇ। ਤੁਸੀਂ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਦੇ ਉੱਪਰ ਪਹੁੰਚ ਸਕਦੇ ਹੋ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਰਿਵਰ ਬਾਉਂਡ ਪਲਾਜ਼ਾ ਦੇ ਅੰਦਰ ਤੇ ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੇ ਇੰਟਰਸੈਕਸ਼ਨ ਤੇ ਹੈ। ਦੋਨੇ ਲੋਕੇਸ਼ਨਸ ਤੁਹਾਡੇ ਲਈ ਐਵਰੀ ਡੇ ਓਪਨ ਨੇ ਤੇ ਜ਼ਰੂਰ ਪਹੁੰਚੋ ਤੇ ਲੈ ਕੇ ਆਓ ਇਹਨਾਂ ਦੇ ਕੋਲੋਂ ਕਮਾਲ ਦੀਆਂ ਡੀਲਸ ਅਪਲਾਇੰਸਸ ਦੇ ਵਿੱਚ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਅੱਜ ਸ਼ਾਮ 7 ਵਜੇ ਤੱਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਵਿਜ਼ਿਟ ਕਰਨਾ ਕਿਉਂਕਿ ਬਾਕਸਿੰਗ ਵੀਕ ਇਨ ਜੁਲਾਈ ਸੇਲ ਦਾ ਇਹ ਲਾਸਟ ਵੀਕਐਂਡ ਹੈ। ਸਭ ਤੋਂ ਪਹਿਲਾਂ 3 ਪੀਸ ਦਾ ਪ੍ਰੀਮੀਅਮ ਕਿਚਨ ਅਪਲਾਇੰਸਸ ਦਾ ਬੰਡਲ ਹੈ। ਸੋ ਇਹ ਸੈਮਸੰਗ ਬ੍ਰਾਂਡ ਦੇ 3 ਪ੍ਰੀਮੀਅਮ ਅਪਲਾਇੰਸਸ ਦਾ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਟੌਪ ਲੋਡ ਦਾ ਵਾਸ਼ਰ ਤੇ ਡਰਾਇਰ ਦਾ ਸੈੱਟ ਸਿਰਫ $1,099 ਤੇ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਐਨਰਜੀ ਸਟਾਰ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਸਿਰਫ $1,499 ਚ ਤੁਸੀਂ ਲਗਾ ਸਕਦੇ ਆ। ਬਿਲਟ ਇਨ ਅਪਲਾਇੰਸਸ ਦੇ ਉੱਪਰ ਇਸ ਟਾਈਮ ਅਪ ਟੂ 35% ਡਿਸਕਾਊਂਟ ਆਫਰ ਕੀਤਾ ਜਾ ਰਿਹਾ ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 75 ਇੰਚ 75 ਇੰਚ ਦਾ LED ਸਮਾਰਟ 4K ਟੀਵੀ $899 ਤੇ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਕਾਲ ਕਰੋ ਤੇ ਪਹੁੰਚੋ ਤੁਸੀਂ ਅਪਲਾਇੰਸ ਜੰਕਸ਼ਨ 905-450-0054 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਅਪਲਾਇੰਸ ਜੰਕਸ਼ਨ ਤੇ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਨੈਕਸਟ ਕਾਲਰ 0080 ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ, ਹਾਊ ਯੂ ਕੀਪਿੰਗ?
0: ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਠੀਕ ਹੈ, ਥੈਂਕ ਯੂ। ਇੱਕ ਨਾ ਸੌਂਗ ਹੈ, ਹਿੰਦੀ ਸੌਂਗ ਹੈ, ਤੇਰੇ ਚਿਹਰੇ ਮੇ ਵੋ ਜਾਦੂ ਹੈ।
0: ਤੇਰੇ ਚਿਹਰੇ ਮੇ ਵੋ ਜਾਦੂ ਹੈ, ਹਾਂਜੀ ਹਾਂਜੀ ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ, ਬਸ ਥੋੜਾ ਜਿਹਾ ਟਾਈਮ ਦਿਓ। ਚੇਂਜ ਹੁੰਦਾ ਹੈ ਜਿਵੇਂ ਹੁਣ ਮੀਂਹ ਕਣੀ ਦਾ ਵੈਦਰ ਹੁਣ ਆ ਗਿਆ ਆ, ਤਾਂ ਫਿਰ ਏਦਾਂ ਦੇ ਵੈਦਰ ਦੇ ਵਿੱਚ ਬਹੁਤ ਧਿਆਨ ਦੇ ਨਾਲ ਡਰਾਈਵ ਕਰਨ ਦੀ ਜ਼ਰੂਰਤ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਵੈਸੇ ਹੀ ਟ੍ਰੈਫਿਕ ਥੋੜੀ ਜਿਹੀ ਹੋ ਜਾਂਦੀ ਹੈ ਨਾ ਤੇ ਜਦੋਂ ਕਿਤੇ ਵੀ ਜਾ ਰਹੇ ਹੋਵੋ ਤਾਂ ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, 5-7 ਮਿੰਟ ਪਹਿਲਾਂ ਲੈ ਕੇ ਨਿਕਲ ਜਾਓ। ਹੁਣ ਜਿਵੇਂ ਅੱਜ ਮੈਂ ਪਹੁੰਚਦੇ ਹੋਏ ਸਟੂਡੀਓ 'ਚ ਮੈਂ 2-3 ਮਿੰਟ ਪਹਿਲਾਂ ਪਹੁੰਚੀ ਹੈ ਨਾ, ਅਤੇ ਕਿਉਂਕਿ ਮੈਂ ਤਾਂ ਆਪਣੇ ਵੱਲੋਂ ਸਹੀ ਟਾਈਮ 'ਤੇ ਆਈ, ਬਟ ਰਸਤੇ 'ਚ ਇੰਨੀ ਟ੍ਰੈਫਿਕ ਹੋ ਗਈ ਅਤੇ ਇਸ ਕਰਕੇ ਫਿਰ 5-7 ਮਿੰਟ ਥੋੜ੍ਹੇ ਜਿਹੇ ਲੈ ਕੇ ਚੱਲੋ, ਸੋ ਦੈਟ ਕਿ ਤੁਸੀਂ ਜਿੱਥੇ ਕਿਤੇ ਵੀ ਜਾ ਰਹੇ ਹੋ ਲੇਟ ਨਾ ਹੋਵੋ। ਹਾਂ ਜੇ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਫਿਰ ਦੈਟਸ ਓਕੇ, ਕਿਉਂਕਿ ਫਿਰ ਤੁਸੀਂ ਆਪਣਾ ਤੁਹਾਡਾ ਆਪਣਾ ਹੀ ਟਾਈਮ ਹੁੰਦਾ ਆ ਅਤੇ ਤੁਸੀਂ ਆਪਣੀ ਕਹਿ ਲਓ ਕਿ ਥੋੜ੍ਹੀ ਜਿਹੀ ਟਾਈਮ ਵਿੰਡੋ ਲੈ ਕੇ ਵੀ ਚੱਲੋ ਚਾਹੇ ਨਾ ਵੀ ਲੈ ਕੇ ਚੱਲੋ, ਦੈਟਸ ਓਕੇ, ਤੁਸੀਂ ਆਪਣਾ ਇੰਜੋਏ ਕਰਦੇ ਹੋਏ ਜਾਓ। ਕਈ ਵਾਰ ਰਸਤੇ ਜਿੱਥੇ ਜਾਣਾ ਹੁੰਦਾ ਨਾ ਮੰਜ਼ਿਲ ਤੱਕ ਪਹੁੰਚਦੇ ਪਹੁੰਚਦੇ, ਬਟ ਰਸਤਾ ਹੀ ਇੰਨਾ ਵਧੀਆ ਹੁੰਦਾ ਆ, ਤੁਸੀਂ ਰਸਤੇ ਦੇ ਵਿੱਚ ਹੀ ਇੰਨਾ ਇੰਜੋਏ ਕਰਦੇ ਜਾਂਦੇ ਹੁੰਦੇ ਹੋ, ਤੁਹਾਨੂੰ ਮੰਜ਼ਿਲ ਤੱਕ ਪਹੁੰਚਣ ਦੀ ਟੈਨਸ਼ਨ ਹੀ ਨਹੀਂ ਰਹਿੰਦੀ ਕਿ ਹਾਂਜੀ ਬਸ ਇਹ ਫਲਾਣੀ ਜਗ੍ਹਾ 'ਤੇ ਜਾ ਕੇ ਉੱਥੇ ਵੀ ਕੁਛ ਕਰਨਾ, ਉੱਥੇ ਕੋਈ ਐਕਟੀਵਿਟੀ ਕਰਨੀ ਹੈ ਨਾ। ਬਟ ਜਦੋਂ ਤੁਸੀਂ ਰਸਤੇ 'ਚ ਜਾਂਦੇ ਹੁੰਦੇ ਹੋ ਕਈ ਵਾਰ ਤੁਹਾਡੀ ਕੰਪਨੀ ਬਹੁਤ ਵਧੀਆ ਹੁੰਦੀ ਹੈ, ਤੁਸੀਂ ਗੱਲਾਂ ਗੁੱਲਾਂ ਕਰਦੇ ਜਾ ਰਹੇ ਹੋ ਜਾਂ ਤੁਸੀਂ ਮਿਊਜ਼ਿਕ ਸੁਣਦੇ ਜਾ ਰਹੇ ਹੋ, ਤੁਸੀਂ ਰਸਤੇ 'ਚ ਰੁਕ ਰੁਕ ਕੇ ਜਾ ਰਹੇ ਹੋ, ਹੈ ਨਾ, ਅਤੇ ਇੱਦਾਂ ਦੀ ਐਕਟੀਵਿਟੀਜ਼ ਕੋਈ ਵੀ ਹੁੰਦੀਆਂ ਨੇ, ਕੋਈ ਵੀ ਇੱਦਾਂ ਦੀ ਤੁਹਾਡੀ ਨੋਰਮਲ ਆਪਣੇ ਆਪਸ ਦੇ ਵਿੱਚ ਗੱਲਬਾਤ ਆਪਸ ਦੇ ਵਿੱਚ ਕਮਿਊਨੀਕੇਸ਼ਨ ਹੀ ਤੁਹਾਡੀ ਇੰਨੀ ਵਧੀਆ ਹੁੰਦੀ ਹੈ ਕਿ ਤੁਹਾਨੂੰ ਮੰਜ਼ਿਲ ਦੀ ਕੋਈ ਪਰਵਾਹ ਹੀ ਨਹੀਂ ਰਹਿੰਦੀ ਹੈਨਾ। ਸਟੂਡੀਓ ਨੰਬਰ 905-564-5444 ਇਸ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ। ਮਨੋਜ ਸ਼ਰਮਾ ਜੀ ਦੇ ਨਾਲ ਵੀ ਗੱਲਬਾਤ ਕਰੋ ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤੇ ਤੁਹਾਨੂੰ ਹੁਣ ਮੈਂ ਦੱਸ ਦਿਆਂ ਕਿ ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਜੇ ਰਿਨਿਊ ਕਰਵਾਉਣ ਲੱਗੇ ਹੋ ਤਾਂ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਨੇ। ਬਟ ਜ਼ਰੂਰੀ ਇਹ ਹੈ ਕਿ ਤੁਹਾਡੀ ਫੈਮਿਲੀ ਦੀ ਸੇਫਟੀ ਤੇ ਤੁਹਾਡੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦਾ ਉਹਦੇ ਬਾਰੇ ਤੁਸੀਂ ਪੂਰੀ ਇਨਫੋਰਮੇਸ਼ਨ ਲਓ ਪਹਿਲਾਂ ਹੀ। ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ, ਚਾਹੇ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੋਵੇ ਚਾਹੇ ਤੁਹਾਡੀ ਆਪਣੀ ਇੰਸ਼ੋਰੈਂਸ ਹੋਵੇ। ਤਾਂ ਮਨੋਜ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ, ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਜਾਂ ਤੁਹਾਡੇ ਘਰ ਦੀ ਇੰਸ਼ੋਰੈਂਸ ਹੋਵੇ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਹੈ, ਤੁਸੀਂ ਬੈਟਰ ਕਵਰੇਜ ਐਂਡ ਬੈਟਰ ਰੇਟਸ ਲੱਭ ਰਹੇ ਹੋ ਤਾਂ ਮਨੋਜ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ। ਨੰਬਰ 299-952-9595-32 289-952-9532 ਮਨੋਜ ਸ਼ਰਮਾ ਜੀ ਦਾ ਨੰਬਰ ਹੈ। ਨੈਕਸਟ ਕਾਲਰ 6643। ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ ਮਨਪ੍ਰੀਤ ਜੀ, ਤੁਹਾਨੂੰ ਤੁਹਾਡਾ ਬਾਈ ਸੁੱਤੇ ਨੂੰ ਸਤਿ ਸ਼੍ਰੀ ਅਕਾਲ, ਗੁੱਡ ਆਫਟਰਨੂਨ ਤੇ ਕਦੀ ਕਲਾ ਜੀ।
0: ਹਾਂਜੀ ਗੁੱਡ ਆਫਟਰਨੂਨ, ਕੀ ਹਾਲ ਹੈ ਤੁਹਾਡਾ?
3: ਹਾਲ ਚਾਲ ਬਹੁਤ ਵਧੀਆ ਜੀ। ਮੈਂ ਤੁਹਾਨੂੰ ਦੱਸਣਾ ਸੀ ਬਈ ਆਪਣਾ ਕੱਲ ਛੋਟੇ ਭਚੰਗੀ ਦਾ ਆਪਣੇ ਦਾ ਗਾਣਾ ਆ ਗਿਆ, ਹੋਰ ਇੱਕ ਜੇ ਜੇ ਗਰੇਵਾਲ ਦਾ ਲੇਕ ਸ਼ੋਰ।
0: ਜੇ ਜੇ ਗਰੇਵਾਲ, ਅੱਛਾ ਤੁਹਾਡੀ ਵਾਈਫ ਵੀ ਕਾਲ ਕਰਦੇ ਹੁੰਦੇ ਆ ਮੈਨੂੰ?
3: ਹਾਂਜੀ ਹਾਂਜੀ ਹਾਂਜੀ, ਪਿਛਲੀ ਵਾਰੀ ਉਹਨਾਂ ਨੇ ਜਿਹੜੀ ਓਪਨਿੰਗ ਕਰਕੇ ਆਏ ਸੀਗੇ ਉਹਦੇ ਲਈ ਉਹਨਾਂ ਨੇ ਲਵਾਇਆ ਸੀਗਾ ਜਿੱਦਾਂ ਉਹਨਾਂ
0: ਗਾਣਾ। ਓਕੇ ਠੀਕ ਹੈ ਠੀਕ ਹੈ।
3: ਮੈਨੂੰ ਇਹ ਨਹੀਂ ਲਵਾਇਆ ਹੋਣਾ, ਸੋਰੀ ਇਹ ਨਹੀਂ ਲਵਾਇਆ ਹੋਣਾ, ਹਜੇ ਫਰਾਈਡੇ ਹੀ ਲਾਂਚ ਕੀਤਾ ਉਹਨੇ ਲੇਕ ਸ਼ੋਰ ਆ ਗਾਣੇ ਦਾ ਨਾ।
0: ਲੇਕ ਸ਼ੋਰ ਠੀਕ ਹੈ, ਨਹੀਂ ਤੁਸੀਂ ਨਾਮ ਲੈ ਲਾ
3: ਜੇ ਲੱਗਿਆ ਜਰੂਰ, ਚਲੋ ਜਿੱਦਾਂ ਵੀ ਮਤਲਬ ਕਿਸੇ ਨੂੰ ਲੱਗੂਗਾ ਫੀਡਬੈਕ ਜਰੂਰ ਦਾ, ਉਹ ਅਸ਼ੀਰਵਾਦ ਚਾਹੀਦਾ ਸਾਰਿਆਂ ਦਾ।
0: ਹਾਂਜੀ ਹਾਂਜੀ ਬਿਲਕੁਲ, ਤੁਸੀਂ ਨਾਮ ਲੈ ਨਾ ਜੇ ਜੇ ਗਰੇਵਾਲ, ਫਿਰ ਮੈਨੂੰ ਧਿਆਨ ਚ ਆਇਆ ਵੀ ਉਹ ਪੋਸੀਬਲੀ ਤੁਹਾਡੇ ਵਾਈਫ ਹੀ ਨੇ, ਫਿਰ ਉਹਨਾਂ ਨੇ ਵੀ ਆਪਣੇ ਬੇਟੇ ਦੀ ਗੱਲ ਕੀਤੀ ਸੀ,
3: ਰੁਪਨ ਲਵਾਇਆ ਸੀਗਾ ਜੀ।
0: ਹਾਂਜੀ ਹਾਂਜੀ,
3: ਬਾਕੀ ਜਦੋਂ ਟਾਈਮ ਲੱਗਿਆ ਤੇ ਆਪਣਾ ਤਾਂ ਫਿਰ ਉਹੀ ਫੇਵਰੇਟ ਆਪਣੇ ਚਮਕੀਲਾ ਸਾਹਿਬ, ਉਹਦਾ ਲਾ ਦਿਓ ਜਰੂਰ ਬਿੱਲ ਲੱਗਿਆ।
0: ਠੀਕ ਹੈ,
3: ਕਰਿਓ ਜਰੂਰ ਸ਼ੇਅਰ ਆ ਗਾਣਾ ਜੇ ਜੇ ਗਰੇਵਾਲ ਵਾਲਾ ਹੈ।
0: ਹਾਂਜੀ ਹਾਂਜੀ, ਮੈਂ ਜ਼ਰੂਰ ਸੁਣਾਉਂਦੀ ਹਾਂ ਤੁਹਾਨੂੰ, ਥੋੜ੍ਆ ਟਾਈਮ ਦਿਓ।
3: ਥੈਂਕ ਯੂ ਜੀ,
0: ਹਾਂਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ, ਤੇ ਬਿਲਕੁਲ ਮੈਂ ਗਾਣਾ ਤੁਹਾਡਾ ਜ਼ਰੂਰ ਸੁਣਾਉਂਗੀ। ਦੇਖੋ ਕਿੰਨਾ ਕਿੰਨਾ ਵਧੀਆ ਲੱਗਦਾ ਨਾ ਜਦੋਂ ਤੁਹਾਡੇ ਬੱਚੇ ਕੁਛ ਹਨਾ ਏਦਾਂ ਦਾ ਕਰਦੇ ਨੇ, ਪੇਰੈਂਟਸ ਨੂੰ ਮਾਣ ਹੁੰਦਾ ਹੈ ਜਦੋਂ ਕਿਸੇ ਇੱਕ ਮੁਕਾਮ ਤੇ ਪਹੁੰਚ ਜਾਂਦੇ ਨੇ ਜਾਂ ਫਿਰ ਆਪਣੀ ਮਿਹਨਤ ਦੇ ਨਾਲ ਖੜੇ ਹੁੰਦੇ ਆ ਨਾ, ਤਾਂ ਪੇਰੈਂਟਸ ਨੂੰ ਆਲਵੇਜ਼ ਪ੍ਰਾਊਡ ਹੁੰਦਾ ਆ। ਤਾਂ ਜ਼ਰੂਰ ਮੈਂ ਤੁਹਾਡਾ ਗਾਣਾ ਲਗਾਉਂਗੀ, ਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ, ਸੁਣਾਉਣਾ ਵੀ ਹੋਵੇ ਪ੍ਰੋਗਰਾਮ ਦੇ ਵਿੱਚ, ਅੱਜ ਖੁੱਲ੍ਹੀ ਛੁੱਟੀ ਹੈ, ਸੌਣ ਦੇ ਮਹੀਨੇ ਦੇ ਵਿੱਚ ਤਾਂ ਵੈਸੇ ਹੀ ਬੰਦੇ ਦਾ ਮਨ ਜਿਹਾ ਗੁਣਗੁਣਾਉਣ ਲੱਗ ਜਾਂਦਾ ਨਾ, ਤੇ ਤੁਹਾਡਾ ਵੀ ਮਨ ਕਰੇ ਥੋੜ੍ਹਾ ਜਿਹਾ ਕੁਛ ਗੁਣਗੁਣਾਉਣ ਦਾ, ਕੁਛ ਆਪਣੀ ਰਾਈਟਿੰਗ ਸ਼ੇਅਰ ਕਰਨ ਦਾ ਜਾਂ ਆਪਣਾ ਕੋਈ ਗਾਣਾ ਸੁਣਾਉਣ ਦਾ, ਤਾਂ ਜ਼ਰੂਰ ਮੋਸਟ ਵੈਲਕਮ, ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਤੇ ਹੈਲੋ, ਫਿਰ ਮੇਰੇ ਨਾਲ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਜੇ ਤੁਸੀਂ ਵੀ ਆਪਣਾ ਆਈ ਐਗਜ਼ਾਮ ਦੇਣਾ ਹੋਵੇ। ਕੁਇਕਲੀ ਇਹਨਾਂ ਦਾ ਮੈਸੇਜ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡਾ ਮੈਂ ਗਾਣਾ ਸੁਣਾਉਂਗੀ, ਫਰਮਾਇਸ਼ੀ ਗਾਣਾ। ਅਤੇ ਲਓ ਫਿਰ ਰਾਜਨ ਜੀ ਦੇ ਨਾਲ ਗੱਲਬਾਤ ਕਰੀਏ, ਅਤੇ ਤੁਸੀਂ ਪਹੁੰਚੋ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਸਪੈਕਸ ਐਕਸਪ੍ਰੈਸ, ਅੱਜ ਡਾਕਟਰਸ ਅਵੇਲੇਬਲ ਨੇ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
4: ਬਹੁਤ ਬਹੁਤ ਧੰਨਵਾਦ ਜੀ ਮਨਪ੍ਰੀਤ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਹਾਂਜੀ
4: ਜੀ, ਅੱਜ ਦੱਸਣਾ ਚਾਹਾਂਗੇ ਜਿਹੜੇ ਵੀ ਸਾਡੇ ਭੈਣ ਭਰਾ ਪ੍ਰਿਸਕ੍ਰਿਪਸ਼ਨ ਗਲਾਸਿਸ ਲੈਣਾ ਚਾਹੁੰਦੇ ਨੇ ਜਾਂ ਫਿਰ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਨੇ ਜਾਂ ਬ੍ਰਾਂਡਡ ਸਨ ਗਲਾਸਿਸ ਲੈਣਾ ਚਾਹੁੰਦੇ ਨੇ, ਤੁਸੀਂ ਪਹੁੰਚ ਸਕਦੇ ਹੋ ਸਪੈਕਸ ਐਕਸਟਰਾ ਦੇ ਉੱਤੇ। ਸੇਲਸ ਬਹੁਤ ਵਧੀਆ ਚੱਲ ਰਹੀ ਹੈ ਜੀ, ਸਮਰ ਦਾ ਮੌਸਮ ਹੈ ਤੇ ਹਰ ਕਿਸੇ ਨੇ ਵਧੀਆ ਸਟਾਈਲਿਸ਼ ਸਨ ਗਲਾਸਿਸ ਲੈਣੀਆਂ ਹੁੰਦੀਆਂ ਨੇ, ਤੇ ਬ੍ਰਾਂਡਡ ਸਨ ਗਲਾਸਿਸ ਜਿਹਦੇ ਚ ਗੁੱਚੀ ਦੀਆਂ, ਪ੍ਰਾਡਾ, ਟੋਮ ਫੋਰਡ, ਟਿਫਨੀ, ਡੋਲਚੀ ਗਬਾਨਾ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਨਾਲ ਦੀ ਨਾਲ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਹੋਣ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਦਿੱਤੇ ਜਾ ਰਹੇ ਨੇ, ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਤੁਹਾਨੂੰ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ

0: ਵਿੱਚ 410 ਇੰਚ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਸਾਡਾ 905-460-8888, ਤੇ ਸਟੋਰ ਸਾਡਾ ਜੀ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ, ਤੁਸੀਂ 5 ਵਜੇ ਤੱਕ ਵਾਕ ਇਨ ਕਰ ਸਕਦੇ ਹੋ, ਤੇ ਜੇ ਅੱਖਾਂ ਦੀ ਅਪਾਇੰਟਮੈਂਟ ਵਾਸਤੇ, ਅੱਖਾਂ ਦੇ ਚੈੱਕਅਪ ਵਾਸਤੇ ਕੋਈ ਅਪਾਇੰਟਮੈਂਟ ਬੁੱਕ ਕਰਵਾਉਣੀ ਹੈ ਤਾਂ ਵੀ ਕੋਈ ਨੰਬਰ 905-460-8888, ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਵੀ ਕਰ ਰਹੇ ਹਾਂ ਜੀ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ, ਸੋ ਇੱਕ ਇੱਕ ਨੰਬਰ ਇੱਕ ਵਾਰ ਫਿਰ ਜੀ 905-460-8888, 905-460-8888. ਬਹੁਤ ਬਹੁਤ ਧੰਨਵਾਦ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਤੇ ਤੁਸੀਂ ਅੱਜ ਪਹੁੰਚੋ, ਡਾਕਟਰਸ ਅਵੇਲੇਬਲ ਨੇ 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਤੇ ਲੋ ਫਿਰ ਸੁਣੋ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਫਰਮਾਇਸ਼ੀ ਗਾਣਾ, ਹਰਜੀਤ ਸਿੱਧੂ ਐਂਡ ਪ੍ਰਵੀਨ ਦਰਦੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਪੇਸ਼ ਕਰਨਾ ਗੱਭਰੂ ਮਟਿਆਰ ਨੂੰ ਮਾੜੀ ਆਖਦਾ ਤੇ ਮਟਿਆਰ ਗੱਭਰੂ ਨੂੰ ਆਖਦੇ, ਮਟਿਆਰ ਗੱਭਰੂ ਨੂੰ ਮਾੜਾ ਆਖਦੀ ਹੈ। ਲਓ ਦੋਨਾਂ ਦੀ ਫੋਨ ਤੇ ਗੱਲਬਾਤ ਹੁੰਦੀ ਹੈ। ਬੜਾ ਪਿਆਰਾ ਜਿਹਾ ਸੌਂਗ ਤੁਹਾਡੀ ਨਜ਼ਰ ਕਰਾਂ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 9055564 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਸਾਰਿਆਂ ਦਾ ਦਿਨ ਬੜਾ ਵਧੀਆ ਨਿਕਲ ਰਿਹਾ ਹੋਏਗਾ, ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸਿਟੀ ਆਫ ਬਰੈਂਪਟਨ ਦੇ ਵੱਲੋਂ। ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਆਪਣਾ ਸਮਰ ਟਾਈਮ, ਓਬਵੀਅਸਲੀ ਗੱਲ ਹੈ ਕਿ ਸਾਰੇ ਗੈਦਰਿੰਗਸ ਕਰਦੇ ਨੇ ਆਪਣੇ ਘਰਾਂ ਦੇ ਵਿੱਚ, ਗੈਟ ਟੁਗੈਦਰਸ ਬਹੁਤ ਹੁੰਦੀਆਂ ਨੇ, ਵੀਕਐਂਡ ਹੈਗਾ ਆ ਤੇ ਵੀਕਐਂਡ ਦੇ ਉੱਪਰ ਓਬਵੀਅਸਲੀ ਗੱਲ ਹੈ ਕਿ ਤੁਹਾਡੇ ਘਰਾਂ ਦੇ ਵਿੱਚ ਜਾਂ ਤੁਹਾਡੇ ਨੇਬਰਸ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਗੈਸਟ ਆਏ ਹੀ ਹੋਣਗੇ। ਤਾਂ ਧਿਆਨ ਦੇ ਨਾਲ ਸੁਣੋ, ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਆਪਣਾ ਜਿੰਨਾ ਵੀ ਸ਼ੋਰ ਸ਼ਰਾਬਾ ਹੁੰਦਾ ਉਹਨੂੰ ਥੋੜ੍ਹਾ ਜਿਹਾ ਘੱਟ ਰੱਖੋ, ਤੁਹਾਡੇ ਨੇਬਰਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੁਹਾਡੇ ਸ਼ੋਰ ਸ਼ਰਾਬੇ ਤੋਂ, ਜਿਹੜੇ ਤੁਹਾਡੇ ਸਾਈਡਸ ਤੇ ਅੱਗੇ ਪਿੱਛੇ ਕਿਤੇ ਵੀ ਰਹਿੰਦੇ ਨੇਗੇ ਤੁਹਾਡੇ ਘਰਾਂ ਦੇ, ਤਾਂ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਇਸ਼ੂ ਨਾ ਹੋਵੇ। ਆਪਣੀ ਨੋਇਜ਼ ਜਿਹੜੀ ਹੈਗੀ ਉਹਨੂੰ ਡਾਊਨ ਰੱਖੋ। ਜਿੰਨੇ ਸਾਈਡ ਵਾਕਸ ਨੇ, ਬਾਈਕ ਲੇਨਸ ਨੇ, ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਨੂੰ ਬਲੋਕ ਨਾ ਕਰੋ ਕਦੇ ਵੀ। ਗੱਡੀਆਂ ਇੱਧਰ ਉੱਧਰ ਪਾਰਕ ਕਰ ਲਓ, ਬਟ ਸਾਈਡ ਵਾਕਸ ਤੇ ਬਾਈਕ ਲੇਨਸ ਜਿਨ੍ਹਾਂ ਦੇ ਵੀ ਘਰਾਂ ਦੇ ਬਾਹਰ ਹੈਗੇ ਨੇ ਉਹਨਾਂ ਨੂੰ ਤੁਸੀਂ ਕਲੀਅਰ ਰੱਖੋ। ਤੇ ਜਿੰਨਾ ਵੇਸਟ ਹੁੰਦਾ ਆ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ। ਪੂਰੀ ਕਲੀਨਨੈਸ ਦਾ ਧਿਆਨ ਰੱਖੋ, ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ। ਪ੍ਰੋਪਰ ਬਿਨਸ ਦੇ ਵਿੱਚ ਡਿਸਪੋਜ਼ ਕਰੋ, ਜਿੰਨਾ ਵੀ ਗਾਰਬੇਜ ਹੁੰਦਾ ਇੱਧਰ ਉੱਧਰ ਕਿਤੇ ਵੀ ਡੰਪ ਨਾ ਕਰੋ। ਤੇ ਜਿੰਨੀ ਵੀ ਮੈਂ ਦੱਸਦੇ ਕਿ ਸਟਰੀਟ ਪਾਰਕਿੰਗ ਹੈ ਉਹ 3 ਘੰਟੇ ਦੇ ਲਈ ਲਿਮਿਟਡ ਕੀਤੀ ਹੋਈ ਹੈ ਦਿਨ ਟਾਈਮ, ਤੇ ਸ਼ਾਮ ਦੇ ਟਾਈਮ ਤੁਸੀਂ ਜਿਹੜਾ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦਾ ਟਾਈਮ ਹੈ ਉਹਦੇ ਵਿੱਚ ਤੁਸੀਂ ਸਟਰੀਟ ਦੇ ਉੱਪਰ ਆਪਣੀ ਪਾਰਕਿੰਗਸ ਨਹੀਂ ਕਰ ਸਕਦੇ। ਤਾਂ ਇਹਨਾਂ ਛੋਟੇ ਜਿਹੇ ਗੱਲਾਂ ਦਾ ਧਿਆਨ ਰੱਖੋ। ਸਿਟੀ ਆਫ ਬਰੈਂਪਟਨ ਵੱਲੋਂ ਤੁਹਾਡੇ ਲਈ ਇਹ ਮੈਸੇਜ ਪਹੁੰਚਾਇਆ ਜਾ ਰਿਹਾ, ਚੰਗੇ ਨੇਬਰਸ ਬਣੋ, ਚੰਗੀ ਕਮਿਊਨਿਟੀ ਬਣ ਸਕਦੀ ਹੈ। ਤੇ ਤੁਸੀਂ ਸਿਟੀ ਆਫ ਬਰੈਂਪਟਨ ਦੀ ਸਾਈਟ ਦੇ ਉੱਪਰ ਪਹੁੰਚੋ, ਇਹਨਾਂ ਦੀ ਵੈਬਸਾਈਟ ਹੈ brampton.ca/bylaws, ਇੱਥੇ ਜਾ ਕੇ ਤੁਸੀਂ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਦੇਖ ਸਕਦੇ ਹੋ ਤੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਬੈਟਰ ਹੈ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸੋ ਦੈਟ ਕਿ ਕੋਈ ਟਿਕਟ, ਕੋਈ ਚਾਰਜਿਸ ਨਾ ਲੱਗ ਜਾਣ ਤੇ ਆਪਣੀ ਜਿਹੜੀ ਲਾਈਫ ਆ ਉਹ ਵੀ ਸਮੂਥਲੀ ਚੱਲੀ ਜਾਵੇ, ਹਨਾ। ਐਕਸਟਰਾ ਖਰਚਾ ਕਿਹਨੂੰ ਪਸੰਦ ਹੁੰਦਾ, ਕਿਸੇ ਨੂੰ ਵੀ ਨਹੀਂ। ਤੇ ਐਨੀਵੇਜ਼ 6972, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਫਰਮਾਇਸ਼ੀ ਗਾਣਾ ਸੀਗਾ, ਜਿਨ੍ਹਾਂ ਨੇ ਮੈਨੂੰ ਦੱਸਿਆ ਉਹਨਾਂ ਨੇ ਕਰ ਲਿਆ ਹੋਣਾ ਇੰਜੋਏ।
1: ਮੈਨੂੰ ਨਹੀਂ ਲੱਗਦਾ ਕਿ
0: ਚਲੋ ਕੋਈ ਗੱਲ ਨੀ, ਤੁਸੀਂ ਇਸ ਗੱਲ ਤੇ ਮਾਇੰਡ ਨਾ ਕਰੋ ਕਿਉਂਕਿ ਦੇਖੋ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ। ਇਹਨੇ ਗਾਣਾ ਨਾ ਲਾਈਵ ਅਖਾੜੇ ਚ ਗਾਇਆ ਹੋਇਆ ਸੀਗਾ ਤਾਂ ਫਿਰ ਉਹਦੇ ਕਰਕੇ ਥੋੜਾ ਜਿਹਾ ਰੋ ਹੁੰਦਾ ਹੈ। ਜੇ ਪ੍ਰੋਪਰ ਕਿਸੇ ਸਟੂਡੀਓ ਦੇ ਵਿੱਚ ਕੋਈ ਕੀਤੀ ਹੋਵੇ ਰਿਕਾਰਡਿੰਗ ਫਿਰ ਉਹ ਡਿਫਰੈਂਟ ਹੋ ਜਾਂਦਾ, ਬਟ ਜਿਹੜੇ ਉਹ ਲਾਈਵ ਗਾਏ ਹੁੰਦੇ ਨੇ ਉਹ ਫਿਰ ਥੋੜੇ ਜਿਹੇ ਰੋ ਮਿਊਜ਼ਿਕ ਹੀ ਹੁੰਦਾ ਉਹਦੇ ਵਿੱਚ, ਬਟ ਇਟਸ ਓਕੇ। ਚਲੋ ਤੁਸੀਂ ਉਹਨਾਂ ਨੇ ਜਿਨ੍ਹਾਂ ਨੇ ਫਰਮਾਇਸ਼ ਕੀਤਾ ਉਹਨਾਂ ਨੇ ਆਪਣਾ ਗਾਣਾ ਇੰਜੋਏ ਕੀਤਾ, ਉਹ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੈ। ਤੇ ਤੁਸੀਂ ਪਲੀਜ਼ ਇੱਕ ਦੂਸਰੇ ਦੇ ਉੱਪਰ ਕਮੈਂਟਸ ਨਾ ਕਰਿਆ ਕਰੋ ਤੇ ਆਪਣੀ ਤੁਸੀਂ ਆਪਣਾ ਗਾਣਾ ਦੱਸੋ, ਮੈਂ ਤੁਹਾਡਾ ਗਾਣਾ ਲਗਾ ਦੂੰਗੀ, ਹੈ ਨਾ। ਤੇ ਐਨੀਵੇ ਸਟੂਡੀਓ ਨੰਬਰ 905-5544-44 9055-64-44 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। ਇੱਕ ਕਾਲਰ ਹੋਰ ਨੇ, ਸਟੇਸ਼ਨ ਆਈ ਡੀ ਫਿਰ ਲਵਾਂਗੇ 1016 ਜੀ। ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਮਨਪ੍ਰੀਤ ਬੇਟਾ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬੇਟਾ ਤੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਕੋਈ ਹੈ ਡਰੈਸ ਗੋੜੇ ਬੱਬੂ ਮਾਨ ਦਾ ਲਾਇਆ ਗਾਣਾ ਹੈ।
0: ਹਾਂਜੀ
2: ਬੇਟਾ, ਜਿਹਨਾਂ ਨੂੰ ਪ੍ਰੋਬਲਮ ਵੀ ਤੁਸੀਂ ਚੈਨਲ ਚੇਂਜ ਕਰ ਲਓ, ਹੁਣ ਤੇ ਕੱਲ ਖਾਂਦਾ ਰੇਡੀਓ ਆਪਣੇ ਤੇ ਆ ਵੀ ਤੁਹਾਨੂੰ ਕੰਟੈਕਟ ਕੰਟੈਕਟ
0: ਨਹੀਂ ਨਹੀਂ ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਉਹ ਛੱਡੋ, ਹੁਣ ਗੱਲ ਹੋ ਗਈ ਹੋ ਗਈ, ਬਸ ਇਟਸ ਓਕੇ।
2: ਹਾਂਜੀ ਬੇਟਾ, ਯਾਰ ਤੁਸੀਂ ਪ੍ਰੋਗਰਾਮ ਨਾਈਸ, ਯੂ ਆਰ ਅ ਗੁੱਡ ਹੋਸਟ, ਓਕੇ ਗੁੱਡ,
0: ਥੈਂਕ ਯੂ। ਤੁਸੀਂ ਬੱਬੂ ਮਾਨ ਦਾ ਕਿਹੜਾ ਗਾਣਾ ਸੁਣਨਾ ਮੈਨੂੰ ਦੱਸਿਆ ਨਹੀਂ?
2: ਕੋਈ ਲਾ ਦੇ ਬੇਟਾ, ਸਾਰੇ ਚੋਇਸ ਸਾਰੇ ਇਸੇ ਗੁੱਡ ਆ ਬੇਟਾ।
0: ਚਲੋ ਠੀਕ ਹੈ ਠੀਕ ਹੈ, ਮੈਂ ਲਗਾਉਂਦੀ ਹਾਂ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 5133 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਆ ਜਿਹੜਾ ਪਹਿਲਾਂ ਇੱਕ ਕਾਲਰ ਆਇਆ ਸੀ ਉਹ ਕਹਿੰਦਾ ਜੀ ਪੰਜਾਬੀ ਗੁਣਾ, ਫਿਰ ਤੁਸੀਂ
0: ਨਹੀਂ ਦੇਖੋ
3: ਨਾ ਸੁਣੋ, ਫਿਰ ਤੁਸੀਂ ਇੰਗਲਿਸ਼ ਗਾਣੇ ਸੁਣੋ।
0: ਹਾਂਜੀ ਹਾਂਜੀ, ਚਲੋ ਕੋਈ ਗੱਲ ਨਹੀਂ, ਇਹ ਆਪਾਂ ਹੁਣ ਆਪਾਂ ਇੰਨੀ ਡਿਬੇਟ 'ਚ ਨਹੀਂ ਪੈਣਾ ਇਹਨਾਂ ਗੱਲਾਂ ਨੂੰ, ਮੈਂ ਵੀ ਉਹਨਾਂ ਨੂੰ ਜਵਾਬ ਦੇਤਾ ਤੇ ਇਟਸ ਓਕੇ, ਛੱਡੋ ਗੱਲ ਨੂੰ।
4: ਪਰ ਫਿਰ ਵੀ ਇਮੇਜਿਨ ਹੈਵਿੰਗ ਅ ਮਸਕੋਕਾ ਗੈਟਅਵੇ ਦੈਟ ਵਰਕਸ ਫॉर ਯੂ।

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਵੈਲਕਮ, ਖੁਸ਼ਾਮਦੀਦ ਜੀ ਆਇਆਂ ਨੂੰ। ਤੁਸੀਂ ਸੁਣ ਰਹੇ ਹੋ AM 530, ਚਲੋ AM 530। ਉਮੀਦ ਕਰਦੇ ਹਾਂ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਅਸੀਂ ਵੀ ਪ੍ਰੇਅਰ ਕਰਦੇ ਹਾਂ ਕਿ ਰੱਬ ਮਿਹਰ ਬਣਾਈ ਰੱਖੇ, ਸਭ ਹੱਸਦੇ ਵਸਦੇ ਰਹਿਣ ਅਤੇ ਤਰੱਕੀਆਂ ਕਰਨ। ਹੁਣ ਤੁਸੀਂ ਸੁਣ ਰਹੇ ਹੋ AM 530 ਅਤੇ ਅਸੀਂ ਵੀ ਹਾਜ਼ਰ ਹਾਂ ਆਪਣੇ ਲਿਸਨਰਸ ਦਾ ਮਨਪਸੰਦ ਪ੍ਰੋਗਰਾਮ ਲੈ ਕੇ, ਜਿਸਦਾ ਨਾਮ ਹੈ ਤਾਰੇ ਸਿਤਾਰੇ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਕਿ ਅਸੀਂ ਹਰ ਸੰਡੇ ਇਸ ਪ੍ਰੋਗਰਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ। ਸਾਡਾ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ ਅਤੇ ਲਾਈਵ ਹੀ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਉਹ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸ ਕੇ ਆਪਣਾ ਕੋਈ ਵੀ ਜੋਤਿਸ਼ ਨਾਲ ਜੁੜਿਆ ਹੋਇਆ ਸਵਾਲ ਪੁੱਛ ਸਕਦਾ ਹੈ। ਅਸੀਂ ਦੱਸ ਦਈਏ ਕਿ ਸਾਡਾ ਇਹ ਪ੍ਰੋਗਰਾਮ ਜੋਤਿਸ਼ ਨਾਲ ਰਿਲੇਟਿਡ ਹੁੰਦਾ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਲਾਈਵ ਹੀ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਜਿਸ ਤਰ੍ਹਾਂ ਕਿ ਅਗਰ ਤੁਸੀਂ ਆਪਣੀ ਜੋਬ ਬਾਰੇ ਪੁੱਛਣਾ ਚਾਹੁੰਦੇ ਹੋ, ਆਪਣੇ ਬਿਜ਼ਨਸ ਬਾਰੇ ਤੁਹਾਡੇ ਮਨ 'ਚ ਕੋਈ ਸਵਾਲ ਹੈ, ਤੁਸੀਂ ਆਪਣੀ ਪੀਅਰ, ਸਿਹਤ, ਫਿਊਚਰ ਨੂੰ ਲੈ ਕੇ ਚਿੰਤਿਤ ਹੋ, ਆਪਣੀ ਲਿਕੁਇਡ ਮਨੀ ਜਾਂ ਫਾਈਨਾਂਸ ਬਾਰੇ ਕੁਛ ਜਾਣਨਾ ਚਾਹੁੰਦੇ ਹੋ, ਘਰ ਖਰੀਦਣ ਜਾਂ ਵੇਚਣ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ, ਆਪਣੇ ਬੱਚਿਆਂ ਦੇ ਫਿਊਚਰ ਜਾਂ ਸਟੱਡੀ ਜਾਂ ਕਰੀਅਰ ਨੂੰ ਲੈ ਕੇ ਤੁਹਾਡੇ ਮਨ ਵਿੱਚ ਕਿਸੇ ਵੀ ਤਰ੍ਹਾਂ ਦੀ ਚਿੰਤਾ ਹੈ ਤਾਂ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਲਾਈਵ ਕਾਲ ਕਰਨ ਵਾਸਤੇ ਸਾਡੇ ਸਟੂਡੀਓ ਦਾ ਨੰਬਰ ਹੈ ਜੀ 905-600-73-33-37। ਨੰਬਰ ਫਿਰ ਨੋਟ ਕਰ ਲਓ ਜੀ 905-600-73-33-37। 9056-733-3337 ਤੁਸੀਂ ਇਸ ਨੰਬਰ 'ਤੇ ਲਾਈਵ ਕਾਲ ਕਰ ਸਕਦੇ ਹੋ 7 ਵਜੇ ਤੋਂ ਲੈ ਕੇ 8 ਵਜੇ ਤੱਕ। ਤੁਸੀਂ ਆਪਣਾ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ ਦੱਸਣੀ ਹੈ, ਬਰਥ ਦਾ ਟਾਈਮ ਦੱਸਣਾ ਹੈ ਅਤੇ ਬਰਥ ਦਾ ਪਲੇਸ ਦੱਸਣਾ ਹੈ, ਭਾਵ ਜਨਮ ਦੀ ਤਰੀਕ, ਜਨਮ ਦਾ ਮਹੀਨਾ ਅਤੇ ਜਨਮ ਦਾ ਸਾਲ ਦੱਸਣਾ ਹੈ। ਇਸ ਤੋਂ ਇਲਾਵਾ ਤੁਸੀਂ ਤੁਹਾਡਾ ਜਨਮ ਕਿੱਥੇ ਹੋਇਆ ਹੈ, ਕਿਸ ਪਿੰਡ, ਸ਼ਹਿਰ, ਜ਼ਿਲ੍ਹੇ, ਕੰਟਰੀ 'ਚ ਹੋਇਆ ਹੈ, ਇਸ ਤੋਂ ਇਲਾਵਾ ਤੁਹਾਡਾ ਜਨਮ ਸਵੇਰੇ ਹੋਇਆ ਹੈ ਕਿ ਸ਼ਾਮ ਨੂੰ ਹੋਇਆ ਹੈ, ਤੁਸੀਂ ਇਹ ਸਾਰਾ ਕੁਝ ਦੱਸ ਕੇ ਸਾਨੂੰ ਜੋਤਿਸ਼ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦੇ ਹੋ। ਅਗਰ ਕਿਸੇ ਨੂੰ ਆਪਣੀ ਡੇਟ ਆਫ ਬਰਥ ਪ੍ਰੋਪਰ ਨਹੀਂ ਪਤਾ, ਜਿਸ ਤਰ੍ਹਾਂ ਕੋਈ ਸੀਨੀਅਰਸ ਨੇ, ਤਾਂ ਉਹ ਸਾਨੂੰ ਆਪਣਾ ਨਾਮ ਜਾਂ ਨਾਮ ਦਾ ਪਹਿਲਾ ਅਕਸ਼ਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦੇ ਨੇ। ਅਸੀਂ ਉਹਨਾਂ ਨੂੰ ਰਾਸ਼ੀ ਦੇ ਹਿਸਾਬ ਦੇ ਨਾਲ, ਪ੍ਰਸ਼ਨ ਕਾਲ ਦੇ ਹਿਸਾਬ ਦੇ ਨਾਲ ਅਤੇ ਗੋਚਰ ਦੇ ਹਿਸਾਬ ਦੇ ਨਾਲ ਜਵਾਬ ਦੇਵਾਂਗੇ। ਨੰਬਰ ਫਿਰ ਨੋਟ ਕਰ ਲਓ ਜੀ 905-600-73-33-37। ਇਸ ਨੰਬਰ 'ਤੇ ਲਾਈਵ ਕਾਲ ਕੀਤੀ ਜਾ ਸਕਦੀ ਹੈ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ, ਜੋ ਕਿ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹਾਜ਼ਰ ਹੁੰਦੇ ਹਾਂ। ਅਤੇ ਜਿਹੜੇ ਵੀਰ ਭੈਣ ਡਰਾਈਵਿੰਗ ਕਰ ਰਹੇ ਹੈ ਉਹ ਥੋੜ੍ਹਾ ਸੇਫਲੀ ਡਰਾਈਵਿੰਗ ਕਰਨ, ਜੇ ਤਾਂ ਉਹਨਾਂ ਨੇ ਸਾਡੇ ਪ੍ਰੋਗਰਾਮ 'ਚ ਕਾਲ ਕਰਨੀ ਹੈ ਤਾਂ ਬਿਲਕੁਲ ਧਿਆਨ ਨਾਲ ਡਰਾਈਵਿੰਗ ਕਰਦੇ ਹੋਏ ਕਾਲ ਕੀਤੀ ਜਾਵੇ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅਤੇ ਮਿਲਾਉਂਦੇ ਹਾਂ ਤੁਹਾਨੂੰ ਆਪਣੇ ਮਹਿਮਾਨ ਦੇ ਨਾਲ, ਆਪਣੇ ਐਕਸਪਰਟ ਦੇ ਨਾਲ, ਜੋ ਜੋਤਿਸ਼ ਨਾਲ ਜੁੜੇ ਹੋਏ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਦੇਣਗੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਸਾਡੇ ਪ੍ਰੋਗਰਾਮ ਤਾਰੇ ਸਿਤਾਰੇ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ ਤੇ ਮੋਨਿਕਾ ਜੀ ਤੇ ਨਾਲ ਮੇਰੇ ਜਿੰਨੇ ਵੀ ਲਿਸਨਰਸ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿ ਸ਼੍ਰੀ ਅਕਾਲ
0: ਜੀ। ਕਾਲਸ ਆਣੀਆਂ ਸ਼ੁਰੂ ਹੋ ਗਈਆਂ, ਪਹਿਲਾਂ ਆਪਾਂ ਕਾਲਸ ਲੈਣੇ ਆ ਜੀ। ਗੁਰਕਰਨ ਸਿੰਘ ਜੀ ਤੁਸੀਂ ਔਨ 에ਅਰ ਹੋ, ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਸਵਾਲ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਮੇਰਾ ਨਾਮ ਗੁਰਕਰਨ ਸਿੰਘ, ਡੇਟ ਆਫ ਬਰਥ 21 ਜਨਵਰੀ 1993
0: ਜੀ। ਇੱਕ ਮਿੰਟ ਥੋੜਾ ਸਲੋ ਬੋਲੋ, 21 ਜਨਵਰੀ 1993 ਠੀਕ ਹੈ ਜੀ?
2: ਹਾਂਜੀ।
0: ਟਾਈਮ
2: ਸਵੇਰੇ
0: 11:20 AM ਐਂਡ ਬਰਥ ਪਲੇਸ ਕੀ ਹੈ ਜੀ ਤੁਹਾਡਾ?
2: ਰੋਪੜ, ਪੰਜਾਬ।
0: ਰੋਪੜ, ਕੀ ਪੁੱਛਣਾ ਚਾਹੁੰਦੇ ਹੋ ਜੀ?
2: ਮੈਂ ਕੁਝ ਨਹੀਂ, ਫਿਊਚਰ ਬਾਰੇ ਪਤਾ ਕਰਨਾ ਜੀ, ਸਮਝ ਨਹੀਂ ਲੱਗ ਰਿਹਾ ਫੋਕਸ ਕੀ ਕਰੀਏ, ਜੌਬ ਵੀ ਕਰ ਰਹੇ ਹਾਂ, ਬਿਜ਼ਨਸ ਵੀ ਨਾਲ ਹੀ ਕਰ ਰਹੇ ਹਾਂ।
0: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਰੇਡੀਓ ਤੇ ਪ੍ਰੋਗਰਾਮ ਨੂੰ ਸੁਣਦੇ ਰਹੋ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਜੀ ਇਹਨਾਂ ਦੇ ਸਵਾਲ ਦਾ ਜਵਾਬ ਦਿਓ ਜੀ।
1: ਜੀ ਜਿਸ ਤਰ੍ਹਾਂ ਕਿ ਇਹਨਾਂ ਨੇ ਪੁੱਛਿਆ ਕਿ ਫੋਕਸ ਨਹੀਂ ਹੁੰਦਾ, ਬ੍ਰਹਿਸਪਤੀ ਕਰਮੇ ਵਾਲੇ ਜੀਵਨ ਦੇ ਵਿੱਚ ਕਦੀ ਵੀ ਕਿਸੇ ਚੀਜ਼ ਤੇ ਫੋਕਸ ਨਹੀਂ ਰਹਿ ਸਕਦੇ, ਆਪਣੇ ਆਪ ਨੂੰ ਰਿਲੈਕਸ ਨਹੀਂ ਕਰਦੇ। ਰਿਲੈਕਸ ਕਰਨਾ ਮਤਲਬ ਜੋ ਹੋ ਰਿਹਾ ਹੈ ਚੰਗਾ ਹੀ ਹੋ ਰਿਹਾ ਹੈ, ਹਰ ਇੱਕ ਕੰਮ ਦੇ ਵਿੱਚ ਇਸ ਤਰ੍ਹਾਂ ਲੱਗਣਾ ਹੈ ਕਿ ਇਹ ਹੁਣ ਮੰਦਾ ਹੋ ਗਿਆ ਹੈ, ਹੁਣ ਮੈਂ ਉਧਰ ਨੂੰ ਧਿਆਨ ਕਰ ਲਵਾਂ, ਐਂਡ ਆਫ ਦੀ ਡੇ ਤੁਹਾਨੂੰ ਬਿਜ਼ਨਸ ਕਰਨਾ ਪੈਣਾ ਹੈ, ਪਰ ਹਜੇ ਜਿਹੜੀ ਵੀ ਚੀਜ਼ ਚੱਲਦੀ ਹੈ ਉਹਨੂੰ ਚੱਲਦੇ ਰਹਿਣ ਦੇਣਾ ਚਾਹੀਦਾ। 36 ਦੀ ਏਜ ਤੋਂ ਬਾਅਦ ਲਾਈਫ ਦੇ ਵਿੱਚ ਜੋ ਜੋ ਚੇਂਜਸ ਆਉਣਗੇ ਉਹ ਤੁਹਾਡੇ ਵਾਸਤੇ ਬਹੁਤ ਹੀ ਬੈਟਰ ਹੋਣਗੇ, ਅਗਲੇ ਸਾਲ ਦੇ ਵਿੱਚ ਕੁਛ ਚੀਜ਼ਾਂ ਤੁਹਾਡੇ ਅਨੁਕੂਲ ਹੋਣੀਆਂ ਸ਼ੁਰੂ ਹੋ
0: ਜਾਣਗੀਆਂ। ਤੁਸੀਂ
3: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਂ ਆਪਦੀ ਬੇਟੀ ਦਾ ਪਤਾ ਕਰਨਾ ਸੀਗਾ, ਉਹਨਾਂ ਦੀ ਡੇਟ ਆਫ ਬਰਥ ਹੈਗੀ ਆ 14 ਨਵੰਬਰ
0: ਹਾਂਜੀ
3: 2013
0: 14 ਨਵੰਬਰ 2013 ਠੀਕ ਹੈ ਜੀ। ਟਾਈਮ ਦੱਸ ਦੋ ਜਨਮ ਦਾ।
3: ਟਾਈਮ ਹੈਗਾ ਸਾਮੀ 6:33
0: 6:33 ਸ਼ਾਮ ਦਾ, ਠੀਕ
3: ਹੈ, ਬ੍ਰੈਂਪਟਨ,
0: ਬ੍ਰੈਂਪਟਨ ਦਾ। ਕੀ ਪੁੱਛਣਾ ਤੁਸੀਂ ਆਪਣੀ ਬੇਟੀ ਬਾਰੇ?
3: ਜੋ ਵੀ ਚੰਗਾ ਮਾੜਾ ਦੱਸ ਦੋ ਤੁਸੀਂ, ਜੋ ਵੀ ਦੱਸ ਸਕਦੇ।
0: ਠੀਕ ਹੈ ਜੀ, ਫਿਊਚਰ ਬਾਰੇ ਪੁੱਛ ਰਹੇ ਹੋ, ਦੱਸਦੇ ਹਾਂ ਜੀ ਤੁਹਾਨੂੰ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜੀ ਜਿਸ ਤਰ੍ਹਾਂ ਇਹਨਾਂ ਨੇ ਪੁੱਛਿਆ ਕਿ ਚੰਗਾ ਤੇ ਮਾੜਾ, ਹਮੇਸ਼ਾ ਹੀ ਚੰਗਾ ਚੰਗਾ ਹੋਣਾ ਚਾਹੀਦਾ, ਕਿਉਂਕਿ ਧੀਆਂ ਦੀ ਕੁੰਡਲੀ ਦੇ ਵਿੱਚ ਪਰਮਾਤਮਾ ਜਿਹੜਾ ਹੈ ਨਾ, ਉਹ ਬਹੁਤ ਕੁਛ ਵਧੀਆ ਹੀ ਲਿਖ ਕੇ ਭੇਜਦਾ। ਇਹਨਾਂ ਦੀ ਲੜਕੀ ਦੀ ਕੁੰਡਲੀ ਵੀ ਬਹੁਤ ਵਧੀਆ ਹੈਗੀ ਆ, ਚੰਗੇ ਗ੍ਰਹਿ ਹੈਗੇ ਆ, ਬੇਸ਼ਕ ਥੋੜਾ ਜਿਹਾ ਸੁਭਾਅ ਦੇ ਵਿੱਚ ਮਨ ਮਰਜ਼ੀ ਕਰਨ ਵਾਲਾ ਲਗਨ ਹੈਗਾ ਵਾ, ਚੌਥੇ ਭਾਵ ਤੋਂ ਬੱਚਾ ਮਾਂਗਲਿਕ ਹੈਗਾ ਵਾ, ਪਰ ਮੰਗਲਿਕ ਬੱਚੇ ਜੀਵਨ ਚ ਤਰੱਕੀ ਬਹੁਤ ਕਰਦੇ ਨੇ, ਥੋੜਾ ਜਿਹਾ ਮੈਰਿਡ ਲਾਈਫ ਨੂੰ ਲੈ ਕੇ ਅੰਦਰ ਕੌਨਸ਼ੀਅਸ ਰਿਹਾ ਜਾਵੇ ਤੇ ਇਹ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਤਰੱਕੀਆਂ ਕਰਦੇ ਨੇ। ਥੋੜਾ ਜਿਹਾ ਗ੍ਰਹਿਾਂ ਦੀ ਛਠੇ ਭਾਵ ਚ ਸੂਰਜ ਰਾਹੂ ਦਾ ਥੋੜਾ ਜਿਹਾ ਇੱਕ ਗ੍ਰਹਿਣ ਲੱਗਿਆ ਹੋਇਆ, ਜਿਹੜਾ ਕਿ 21 ਸਾਲਾਂ ਦੀ ਉਮਰ ਤੋਂ ਬਾਅਦ ਖਤਮ ਹੋ ਜਾਵੇਗਾ ਤੇ ਜੀਵਨ ਬੜਾ ਸਮੂਥ ਚੱਲੇਗਾ। ਸਿਰਫ ਇਹਨਾਂ ਨੂੰ 16 ਸਾਲ ਦੀ ਉਮਰ ਤੋਂ ਲੈ ਕੇ 19 ਸਾਲ ਦੀ ਉਮਰ ਤੱਕ ਥੋੜਾ ਜਿਹਾ ਆਪਣੇ ਕਰੀਅਰ ਨੂੰ ਲੈ ਕੇ ਕੌਨਸ਼ੀਅਸ ਰਹਿਣਾ ਪਵੇਗਾ। ਗ੍ਰਹਿ ਚੰਗੇ
0: ਜੀ। ਦਲਜੀਤ ਬਾਜਵਾ ਜੀ ਔਨ ਏਅਰ ਹੋ ਜੀ, ਦਲਜੀਤ ਜੀ ਪੁੱਛ ਸਕਦੇ ਹੋ ਆਪਣਾ ਸਵਾਲ ਜੀ, ਪੁੱਛੋ ਜੀ ਆਪਣਾ ਸਵਾਲ, ਆਪਣੀ ਡੇਟ ਆਫ ਬਰਥ ਦੱਸੋ ਜਿਹਦੇ ਬਾਰੇ ਵੀ ਪੁੱਛਣਾ ਚਾਹੁੰਦੇ ਹੋ।
4: ਹੈਲੋ
0: ਹੈਲੋ, ਹਾਂਜੀ ਦਲਜੀਤ ਜੀ ਸੁਣ ਰਿਹਾ ਮੈਨੂੰ, ਪੁੱਛੋ ਆਪਣਾ ਸਵਾਲ।
4: ਮੇਰੇ ਦਾਦਾ ਦਾ ਨਾਮ ਜਸਕਰਨਪ੍ਰੀਤ,
0: ਠੀਕ ਹੈ ਜੀ,
4: ਉਸ ਦੀ ਡੇਟ ਆਫ ਬਰਥ 24 April 1995।
0: 24 April 1995, ਟਾਈਮ ਵੀ ਦੱਸ ਦੋ ਜੀ ਉਹਨਾਂ ਦੇ ਜਨਮ ਦਾ। ਉਹਨਾਂ ਦੇ ਜਨਮ ਦਾ ਟਾਈਮ ਕੀ ਹੈ?
4: ਟਾਈਮ ਦਾ ਨਹੀਂ ਪਤਾ,
0: ਕੀ ਪੁੱਛਣਾ ਚਾਹੁੰਦੇ ਹੋ ਇਹਨਾਂ ਵਾਸਤੇ? ਕੀ ਪੁੱਛਣਾ ਚਾਹੁੰਦੇ ਹੋ, ਸਵਾਲ ਕੀ ਤੁਹਾਡਾ? ਠੀਕ ਹੈ ਜੀ, ਅਸੀਂ ਤੁਹਾਨੂੰ ਦੱਸਦੇ ਹਾਂ ਸਵਾਲ ਦਾ ਜਵਾਬ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜਿਹਨਾਂ ਦਾ ਸਵਾਲ ਨੀ ਮੈਨੂੰ,
0: ਇਹ ਪੁੱਛ ਰਿਹਾ ਕਿ ਮੈਰਿਜ ਨੀ ਕਰਵਾ ਰਹੀ ਲੜਕੀ ਤੇ ਮੈਰਿਜ ਵਾਸਤੇ ਮੰਦੀ ਨੀ, ਰਿਸ਼ਤੇ ਨੀ ਆ ਰਹੇ।
1: ਜਦੋਂ 12ਵੇਂ ਭਾਵ ਦੇ ਵਿੱਚ ਮੰਗਲ ਹੋਵੇ, ਜਾਂ ਤਾਂ 28ਵੇਂ ਸਾਲ ਦੇ ਵਿੱਚ ਵਿਆਹ ਹੋ ਜਾਂਦਾ ਹੁੰਦਾ ਹੈ, ਜਾਂ 34ਵੇਂ ਸਾਲ ਦੇ ਵਿੱਚ ਵਿਆਹ ਹੁੰਦਾ ਹੈ। 33 ਸਾਲ ਦੀ ਉਮਰ ਤੱਕ ਤਾਂ ਬੱਚਾ ਡਿਸੀਜਨ ਹੀ ਨਹੀਂ ਲੈ ਪਾਉਂਦਾ ਕਿ ਮੈਂ ਕਿਹੜੇ ਪਾਸੇ ਨੂੰ ਜਾਣਾ ਹੈ, ਵਿਆਹ ਕਰਾਉਣਾ ਵੀ ਹੈ ਕਿ ਨਹੀਂ ਕਰਾਉਣਾ। 1 ਸਾਲ ਬਾਅਦ ਯਾਨੀ ਕਿ 33ਵੇਂ ਸਾਲ ਸਟਾਰਟ ਹੁੰਦਿਆਂ ਹੀ ਇਹਨਾਂ ਨੂੰ ਥੋੜਾ ਬਹੁਤਾ ਜਿਹੜਾ ਹੈ ਇਸ ਵੱਲੋਂ ਰਿਸਪੋਂਸ ਮਿਲਣਾ ਸ਼ੁਰੂ ਹੋ ਜਾਵੇਗਾ। ਫਿਰ ਵੀ ਇੱਕ ਛੋਟਾ ਜਿਹਾ ਉਪਾਅ ਹੈਗਾ ਕਿ ਮਿੱਠੀ ਚੀਜ਼ ਜਿਹੜੀ ਹੈ ਉਹ ਧਾਰਮਿਕ ਸਥਾਨ ਤੇ ਦਿੱਤੀ ਜਾਵੇ, ਜਿਹਨਾਂ ਦੇ ਵਿੱਚੋਂ ਪਤੀਸਾ ਜਾਂ ਪਤਾਸੇ, ਇਹ ਦੋ ਚੀਜ਼ਾਂ ਜਿਹੜੀਆਂ ਨੇ, ਦਾਣੇ ਨਾਲ 400 ਗ੍ਰਾਮ ਦੇਣ ਦੇ ਨਾਲ ਲਾਭ ਹੋਵੇ।
0: ਰਾਮ ਸਿੰਘ ਜੀ ਔਨ ਏਅਰ ਹੋ,
5: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਪੁੱਛੋ ਆਪਣਾ ਸਵਾਲ ਜੀ।
5: ਮੇਰਾ ਜਨਮ ਹੈਗਾ 15/8/81 ਦਾ।
0: 15/8/81, ਟਾਈਮ ਵੀ ਦੱਸ ਦੋ ਜੀ ਜਨਮ ਦਾ।
5: ਟਾਈਮ ਨੀ ਮੈਨੂੰ ਚੇਤੇ ਜੀ।
0: ਅੱਛਾ ਜੀ, ਇਹ ਪਤਾ ਵਾ ਸਵੇਰੇ ਸ਼ਾਮ ਨੂੰ ਕਿਸ ਟਾਈਮ ਜਨਮ ਹੋਇਆ ਤੁਹਾਡਾ, ਇੰਨਾ ਐਸਟੀਮੇਟ ਪਤਾ ਤੁਹਾਨੂੰ?
5: ਨਹੀਂ ਜੀ ਕੁਛ ਨੀ, ਮੈਂ ਗਲਤ ਨੀ ਸਮਝਦਾ। ਤੇ ਜਿਹੜਾ ਮੋਗਾ ਪੰਜਾਬ ਆ।
0: ਠੀਕ ਹੈ ਜੀ, ਮੋਗਾ ਪੰਜਾਬ ਦਾ ਜਨਮ ਹੈ। ਨਾਮ ਦਾ ਚਲੋ ਪਹਿਲਾ ਅਕਸ਼ਰ ਦੱਸ ਦੋ ਜੀ ਆਪਣਾ ਫਿਰ।
5: ਰਾਮ ਮੇਰਾ ਪੂਰਾ ਨਾਮ ਹੀ ਹੈ ਜੀ।
0: ਠੀਕ ਹੈ ਜੀ, ਕੀ ਪੁੱਛਣਾ ਚਾਹ ਰਹੇ ਹੋ? ਠੀਕ ਹੈ ਜੀ, ਕੀ ਪੁੱਛਣਾ ਚਾਹ ਰਹੇ ਹੋ?
5: ਮੈਂ ਵਰਕ ਪਰਮਿਟ ਤੇ ਇੱਥੇ ਪੁੱਛਣਾ ਚਾਹ ਰਿਹਾ ਵੀ ਕੋਈ ਬਣ ਨਹੀਂ ਰਿਹਾ ਪੀਆਰ ਦਾ, ਨਾ ਘਰ ਵਾਲੀ ਦਾ, ਤੇ ਦੋ ਬੇਟੀਆਂ ਮੇਰੀ ਇੰਡੀਆ ਵਾ, ਇੱਕ ਬੇਟਾ ਵਾ, ਕੀ ਉਹਨਾਂ ਦਾ, ਇੱਕ ਬੇਟੀ ਇੱਥੇ ਆ, ਅੱਡੋ ਅੱਡ ਪਰਿਵਾਰ ਬੈਠੇ ਆ, ਕੀ ਫਿਊਚਰ ਦੇ ਵਿੱਚ ਕੀ ਹੋਊਗਾ ਵਾ?
0: ਠੀਕ ਹੈ ਜੀ, ਤੁਹਾਨੂੰ ਆਪਣੀ ਵਾਈਫ ਦਾ ਪੂਰਾ ਡੇਟ ਆਫ ਬਰਥ ਪਤਾ ਜੀ?
1: ਬਹੁਤ ਵਾਰੀ ਦੇਖਿਆ ਹੈ, ਜਾਂ ਤਾਂ ਬੰਦਾ ਪੇਰੈਂਟਸ ਤੋਂ ਜਾਂ ਬੱਚਿਆਂ ਤੋਂ ਦੂਰ ਹੋ ਜਾਂਦਾ, ਕਈ ਵਾਰੀ ਦੋਨਾਂ ਤੋਂ ਹੀ ਦੂਰ ਹੋ ਜਾਂਦਾ। ਕਦੋਂ ਤੱਕ ਹੁੰਦਾ ਹੈ? 48 ਦੀ ਏਜ ਤੱਕ। ਪਰ ਕੁੰਡਲੀ ਦੇ ਵਿੱਚ ਇੱਕ ਯੋਗ ਐਸਾ ਬਣਿਆ ਹੋਇਆ ਹੈ ਜਿਹੜਾ ਕਿ ਇਹਨਾਂ ਨੂੰ ਐਸੇ ਸਾਲ ਦੇ ਐਂਡ ਦੇ ਵਿੱਚ ਰਸਤਾ ਦਿਖਾ ਸਕਦਾ ਹੈ। ਪੀਅਰ ਹੋਣ ਨੂੰ ਹਜੇ ਸਮਾਂ ਲੱਗ ਰਿਹਾ ਹੈ, ਪਰ ਇਹਨਾਂ ਨੂੰ ਰਸਤਾ ਕਲੀਅਰ ਹੋਣ ਲਈ ਇਸੇ ਸਾਲ ਦੇ ਐਂਡ ਤੱਕ ਜਾ ਕੇ ਕੋਈ ਨਾ ਕੋਈ ਐਸਾ ਰਾਹ ਲੱਭੇਗਾ ਕਿ ਸ਼ਾਇਦ ਉਹਨਾਂ ਦੇ ਵਿੱਚ ਪੀਅਰ ਦੇ ਰਾਹ ਖੁੱਲ ਜਾਣ। ਤੇ ਇਹਨਾਂ ਨੂੰ ਇੱਕ ਉਪਾਅ ਕਰਨਾ ਚਾਹੀਦਾ ਹੈ, ਤਾਂਬੇ ਦਾ ਸਿੱਕਾ, ਖੋਟਾ ਸਿੱਕਾ ਜਿਸ ਨੂੰ ਕਹਿੰਦੇ ਆ, ਕੁੰਡਾ ਲਵਾ ਕੇ ਲਾਲ ਜਾਂ ਖਾਕੀ ਜਾਂ ਸਫੇਦ ਧਾਗੇ ਦੇ ਵਿੱਚ ਗਲੇ ਚ ਪਾਉਣਾ ਚਾਹੀਦਾ ਹੈ, ਤਾਂ ਜੋ ਇਹਨਾਂ ਦਾ ਬੰਧਨ ਟੁੱਟ ਸਕੇ। ਤੇ ਇਹਨਾਂ ਨੂੰ ਆਰਾਮ ਮਿਲ ਜਾਵੇ
0: ਜੀ। ਅਸੀਂ ਆਪਣੇ ਜੋ ਵੀ ਲਿਸਨਰ ਪ੍ਰੋਗਰਾਮ ਨੂੰ ਸੁਣ ਰਹੇ ਇੱਕ ਵਾਰ ਫੇਰ ਦੱਸ ਦਿੰਦੇ ਹਾਂ ਜੀ, ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਹੈ ਜੀ, ਐਸਟ੍ਰੋਲੋਜੀ ਨਾਲ ਰਿਲੇਟਿਡ ਪ੍ਰੋਗਰਾਮ ਹੁੰਦਾ ਹੈ, ਜੋਤਿਸ਼ ਨਾਲ ਰਿਲੇਟਿਡ। ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਨੰਬਰ ਹੈ ਜੀ 905-673-3337। ਸਾਡਾ ਇਹ ਪ੍ਰੋਗਰਾਮ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੁੰਦਾ ਹੈ, ਅਤੇ ਲਾਈਵ ਹੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ। ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ 905-673-3337 'ਤੇ ਕਾਲ ਕਰਕੇ ਆਪਣਾ ਸਵਾਲ ਪੁੱਛ ਸਕਦਾ ਹੈ। ਸਵਾਲ ਕਰਨ ਲਈ ਤੁਸੀਂ ਸਾਨੂੰ ਆਪਣੀ ਡੇਟ ਆਫ ਬਰਥ, ਟਾਈਮ ਔਰ ਪਲੇਸ ਦੱਸਣਾ ਹੈ। ਇਸ ਤੋਂ ਇਲਾਵਾ ਅਗਰ ਕੋਈ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦਾ ਹੈ ਜਾਂ ਪਰਸਨਲ ਮਿਲਣਾ ਚਾਹੁੰਦਾ ਹੈ ਜਾਂ ਅਪਾਇੰਟਮੈਂਟ ਲੈ ਕੇ, ਜਿਸ ਤਰ੍ਹਾਂ ਕਿ ਟੈਲੀਫੋਨਿਕ ਅਪਾਇੰਟਮੈਂਟ ਜਾਂ ਵੀਡੀਓ ਕਾਲ 'ਤੇ ਅਪਾਇੰਟਮੈਂਟ ਲੈ ਕੇ ਮਿਲਣਾ ਚਾਹੁੰਦਾ ਹੈ ਤਾਂ ਤੁਸੀਂ 647-917-2346 'ਤੇ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਪ੍ਰੋਗਰਾਮ ਦੇ ਦੌਰਾਨ ਇਸ ਨੰਬਰ 'ਤੇ ਕਾਲ ਨਾ ਕੀਤੀ ਜਾਵੇ, ਪ੍ਰੋਗਰਾਮ ਤੋਂ ਬਾਅਦ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। 6590 ਔਨ ਏਅਰ ਹੋ ਜੀ ਤੁਸੀਂ ਜੀ, 6590 ਪੁੱਛੋ ਜੀ ਆਪਣਾ ਸਵਾਲ। ਜੀ 9555 ਪੁੱਛੋ ਜੀ ਆਪਣਾ ਸਵਾਲ।
6: ਹਾਂਜੀ, ਮੇਰਾ ਨਾਮ ਗੁਰਪ੍ਰੀਤ ਹੈ ਜੀ, ਡੇਟ ਆਫ ਬਰਥ 3rd March 1984।
0: ਇੱਕ ਮਿੰਟ ਜੀ, 3rd March 1994, ਠੀਕ ਹੈ ਜੀ, ਟਾਈਮ ਦੱਸੋ।
6: 1984 ਜੀ,
0: 1984 ਸੋਰੀ, ਠੀਕ ਹੈ ਜੀ, ਅੱਗੇ ਟਾਈਮ ਦੱਸੋ ਬਰਥ ਦਾ।
6: 2 PM
0: 2 PM ਐਂਡ ਬਰਥ ਪਲੇਸ ਵੀ ਦੱਸ ਦਿਓ ਜੀ।
6: ਜਲੰਧਰ, ਪੰਜਾਬ
0: ਜੀ। ਹੁਣ ਪੁੱਛੋ ਕੀ ਪੁੱਛਣਾ ਤੁਸੀਂ?
6: ਮੈਂ ਇਹ ਪੁੱਛਣਾ ਕਿ ਜੇ ਬਿਜ਼ਨਸ ਕਰਨਾ ਹੋਵੇ ਤਾਂ ਕਿਹੜਾ ਕਰਨਾ ਚਾਹੀਦਾ?
0: ਠੀਕ ਹੈ ਜੀ, ਠੀਕ ਹੈ ਜੀ, ਤੁਹਾਨੂੰ
6: ਮੈਂ ਕਨਵੀਨੀਅੰਸ ਸਟੋਰ ਲੈਣਾ ਚਾਹੁੰਦਾ ਇੱਥੇ ਕੈਨੇਡਾ ਦੇ ਵਿੱਚ, ਕੀ ਉਹ ਮੈਨੂੰ ਲੈਣਾ ਚਾਹੀਦਾ ਜਾਂ ਹਜੇ ਜੌਬ ਕਰਨੀ ਚਾਹੀਦੀ ਹੈ?
0: ਠੀਕ ਹੈ ਜੀ, ਅਸੀਂ ਤੁਹਾਨੂੰ ਤੁਹਾਡੀ ਕੁੰਡਲੀ ਦੇ ਹਿਸਾਬ ਦੇ ਨਾਲ ਜੋ ਵੀ ਪ੍ਰੋਪਰ ਆਨਸਰ ਹੈ ਅਸੀਂ ਤੁਹਾਨੂੰ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
1: ਜੀ, ਜਿਸ ਤਰ੍ਹਾਂ ਇਹਨਾਂ ਦੀ ਕੁੰਡਲੀ ਦੇ ਵਿੱਚ ਗ੍ਰਹਿਾਂ ਦੀ ਸਥਿਤੀ ਹੈਗੀ ਹੈ, ਇਹਨਾਂ ਨੂੰ ਕੋਈ ਐਸਾ ਬਿਜ਼ਨਸ ਲੈਣਾ ਚਾਹੀਦਾ ਹੈ ਜਿਸ ਦੇ ਵਿੱਚ ਰਿਟੇਲ ਸ਼ਾਪ ਦੇ ਲਾਭ ਨਹੀਂ ਹੋ ਸਕਦਾ, ਕਰਨਾ ਇਹਨਾਂ ਨੂੰ ਬਿਜ਼ਨਸ ਨਹੀਂ ਚਾਹੀਦਾ ਹੈ। ਹਜੇ ਜੌਬ ਚੱਲਦੀ ਹੈ ਤੇ ਸਹੀ ਗੱਲ ਹੈ, ਪਰ ਬਿਜ਼ਨਸ ਇਹਨਾਂ ਦੇ ਲੈਣ ਦਾ ਸਮੇਂ ਆ ਗਿਆ। ਪਰ ਬਿਜ਼ਨਸ ਐਸਾ ਲਿਆ ਜਾਵੇ ਜਿਹਦੇ ਵਿੱਚ ਥੋੜੇ ਥੋੜੇ ਪੈਸੇ ਨਾ ਇਕੱਠੇ ਕੀਤੇ ਜਾਣ। ਇਹੋ ਜਿਹੇ ਕੋਈ ਬਿਜ਼ਨਸ ਹੁੰਦੇ ਨੇ, ਕਿੱਦਾਂ ਕੋਈ ਕਿਸੇ ਚੀਜ਼ ਦੀ ਸੇਲ ਕਰਨੀ, ਉਹ ਮਹੀਨੇ ਦੇ ਵਿੱਚ 2-4 ਹੀ ਵਿਕਦੀਆਂ ਨੇ ਤੇ ਉਹਨਾਂ ਦੇ ਵਿੱਚ ਮੋਟਾ ਪ੍ਰੋਫਿਟ ਹੋ ਜਾਂਦਾ ਹੈ। ਕੋਈ ਐਸਾ ਕੋਈ ਕੰਮ ਕੀਤਾ ਜਾਵੇ ਜਿਸ ਦੇ ਵਿੱਚ ਲੰਬਾ ਚੌੜਾ, ਮਤਲਬ ਰੋਜ਼ ਦੀ ਰੋਜ਼ ਵਾਲਾ ਕੰਮ ਨਾ ਹੋਵੇ, ਇੱਕੋ ਵਾਰੀ ਹਫਤੇ ਚ ਕੋਈ ਚੀਜ਼ ਵਿਕ, ਚਾਹੇ ਇੱਕੋ ਹੀ ਵਿਕ ਜਾਵੇ, ਮਹੀਨੇ ਚ 2 ਵਿਕ ਜਾਣ, ਇਸ ਤਰ੍ਹਾਂ ਦਾ ਕੋਈ ਬਿਜ਼ਨਸ ਇਹਨਾਂ ਨੂੰ ਚੂਜ਼ ਕਰਨਾ ਚਾਹੀਦਾ ਹੈ। ਰਿਟੇਲ ਸਟੋਰ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਹੈ
0: ਜੀ। 0555 ਤੁਸੀਂ ਓਨ ਏਅਰ ਹੋ ਜੀ, 0555 ਪੁੱਛੋ ਆਪਣਾ ਸਵਾਲ।
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
7: ਮੇਰਾ ਨਾਮ ਅਰਸ਼ਪ੍ਰੀਤ ਹੈ
0: ਜੀ। ਠੀਕ ਹੈ ਜੀ।
7: 20-10-1986 ਮੇਰਾ ਡੇਟ ਆਫ ਬਰਥ ਆ।
0: 20-10-1986, ਠੀਕ ਹੈ ਜੀ,
7: ਟਾਈਮ? ਹਾਂਜੀ, 6 to 7 ਮਾਰਨਿੰਗ।
0: ਠੀਕ ਹੈ ਜੀ, ਬਰਥ ਪਲੇਸ ਦੱਸ ਦੋ।
7: ਫਿਰੋਜ਼ਪੁਰ ਆਈ ਇੰਡੀਆ, ਪੰਜਾਬ।
0: ਫਿਰੋਜ਼ਪੁਰ ਪੰਜਾਬ,
7: ਹਾਂਜੀ,
0: ਠੀਕ ਹੈ ਜੀ।
7: ਤੇ ਮੈਂ ਪੁੱਛਣਾ ਸੀਗਾ ਕਿ ਇੱਕ ਤਾਂ ਸਿਹਤ ਬਾਰੇ ਪੁੱਛਣਾ ਸੀਗਾ, ਦੂਸਰਾ ਬਿਜ਼ਨਸ ਬਾਰੇ ਪੁੱਛਣਾ ਸੀਗਾ ਜੀ।
0: ਠੀਕ ਹੈ ਜੀ, ਬਿਜ਼ਨਸ ਬਾਰੇ ਕੀ ਪੁੱਛਣਾ ਚਾਹੁੰਦੇ ਹੋ ਜੀ?
7: ਕਿ ਬਿਜ਼ਨਸ ਕਿਹੜਾ, ਮਤਲਬ ਕਿ ਆਪਾਂ ਨੂੰ ਵਧੀਆ ਰਹੂਗਾ, ਸਕਸੈਸਫੁਲ?
0: ਠੀਕ ਹੈ ਜੀ, ਠੀਕ ਹੈ ਜੀ,
7: ਓਕੇ ਜੀ।
0: ਜੀ
1: ਜੀ, ਜਿਸ ਤਰ੍ਹਾਂ ਲਗਨ ਦੇ ਵਿੱਚ ਸੂਰਿਆ ਬੁੱਧ ਸ਼ੁਕਰ ਇੱਕ ਐਸਾ ਕੰਬੀਨੇਸ਼ਨ ਹੁੰਦਾ ਹੈ ਕਿ ਸੂਰਿਆ ਬੁੱਧ ਨਾਲ ਮਿਲ ਕੇ ਸ਼ੁਕਰ ਨੂੰ ਖਰਾਬ ਕਰ ਦਿੰਦਾ ਹੈ, ਜਿਸ ਕਰਕੇ ਕਦੀ ਕਦੀ ਸਾਡੀ ਸਿਹਤ ਖਰਾਬ ਹੁੰਦੀ ਹੈ, ਕਦੀ ਕਦੀ ਅਸੀਂ ਪੂਰਾ ਤੰਦਰੁਸਤ ਹੁੰਦੇ ਹਾਂ। ਸਵੇਰੇ ਅਸੀਂ ਪੂਰੇ ਐਨਰਜੈਟਿਕ ਰਵਾਂਗੇ, ਜਿੱਦਾਂ ਜਿੱਦਾਂ ਦੁਪਹਿਰ ਹੁੰਦੀ ਜਾਊਗੀ ਸਰੀਰ ਦੇ ਵਿੱਚੋਂ ਜਾਨ ਘਟਦੀ ਜਾਊਗੀ। ਤੇ ਜਿਹੜਾ ਤੁਸੀਂ ਪੁੱਛਿਆ ਕਿ ਬਿਜ਼ਨਸ ਕਿਹੜਾ ਕੀਤਾ ਜਾਵੇ, ਬਿਜ਼ਨਸ ਵੱਲੋਂ ਇਹ ਦੱਸਿਆ ਕਿ ਚੰਦਰਮਾ ਜਦੋਂ 7ਵੇਂ ਭਾਵ ਚ ਹੁੰਦਾ ਹੈ, ਚਾਹੇ ਬਿਜ਼ਨਸ ਹੋਵੇ ਚਾਹੇ ਉਹ ਸਿਹਤ ਹੋਵੇ, ਉਹ ਇਸ ਤਰ੍ਹਾਂ ਦਾ ਰਹਿੰਦਾ ਹੈ ਕਿ ਅਪ ਐਂਡ ਡਾਊਨ ਉਸ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ। ਬਿਜ਼ਨਸ ਕੋਈ ਵੀ ਕੀਤਾ ਜਾ ਸਕਦਾ ਕਿ ਚੰਦਰਮਾ 7ਵੇਂ ਹਰ ਬਿਜ਼ਨਸ ਦੇ ਵਿੱਚ ਐਡਜਸਟ ਹੋ ਜਾਂਦਾ, ਸੰਪੂਰਨ ਤਾਂ ਨਹੀਂ ਪਰ ਅੰਸ਼ਿਕ ਕਾਲ ਸਿਰਫ ਦੋਸ਼ ਹਰ ਕੰਮ ਦੇ ਵਿੱਚ ਡਿਲੇ ਕਰਦਾ ਹੈ। 42 ਸਾਲਾਂ ਦੀ ਉਮਰ ਤੋਂ ਬਾਅਦ ਹਰ ਇੱਕ ਚੀਜ਼ ਸੈਟਲ ਕਰਦਾ ਜਿਹੜਾ
0: ਜੀ ਜੀ। 6590 ਔਨ ਏਅਰ ਹੋ ਤੁਸੀਂ?
8: ਹਾਂਜੀ, ਮੇਰੀ ਡੇਟ ਆਫ ਬਰਥ ਹੈ 6th May 1968,
0: ਠੀਕ ਹੈ ਜੀ, ਟਾਈਮ ਬਤਾਈਏ।
8: ਔਰ ਪੂਨਾ ਇੰਡੀਆ ਸੇ ਹੂੰ, ਬਰਥ ਹੈ
0: ਪੂਨਾ,
8: ਯਾ
0: ਠੀਕ ਹੈ ਜੀ। ਐਂਡ ਬਰਥ ਕਾ ਟਾਈਮ ਕਿਆ ਜੀ?
8: ਮਾਰਨਿੰਗ 12:20
0: AM ਔਰ AM
8: AM AM
0: ਠੀਕ ਹੈ ਜੀ ਕੀ ਪੁੱਛਣਾ ਜੀ ਆਪਣੇ
8: ਅਭੀ ਮੁਝੇ ਘਰ ਲੈਣਾ ਹੈ ਯਹਾਂ ਵਰਕਆਊਟ ਨਹੀਂ ਹੋ ਰਹਾ ਹੈ
0: ਆਪਣੇ ਨਯਾ ਘਰ ਲੈਣਾ ਹੈ ਤੋ ਉਸਕੇ ਲੀਏ ਆਪ ਕਿਆ ਪੁੱਛ ਰਹੇ
8: ਹੋ ਮੇਰੇ ਪਾਸ ਸਭ ਕੁਛ ਹੈ ਬਟ ਸਟਿਲ ਵਰਕਆਊਟ ਨਹੀਂ ਹੋ ਰਹਾ ਹੈ ਲਾਸਟ ਇੱਕ ਸਾਲ ਸੇ
0: ਓਕੇ ਜੀ ਠੀਕ ਹੈ ਜੀ ਹਮ ਆਪਕੋ ਬਤਾਤੇ ਹੈਂ ਔਰ ਉਪਾਏ ਬਤਾਤੇ ਹੈਂ ਆਪ ਸੁਣਤੇ ਰਹੀਏ ਪ੍ਰੋਗਰਾਮ ਕੋ ਜੀ 6 May 1968 ਪੂਨਾ 12:20 AM
1: ਜੀ ਜਿਸ ਤਰ੍ਹਾਂ ਕੁੰਡਲੀ ਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਮਕਾਨ ਲੈਣਾ ਹੈ ਪਰ ਵਰਕਆਊਟ ਨਹੀਂ ਹੋ ਰਿਹਾ ਹੈ ਰੀਜ਼ਨ ਹੈ ਕਿ ਸ਼ਨੀ ਰਾਹੂ ਨਾਲ ਤੀਸਰੇ ਭਾਵ ਦੇ ਵਿੱਚ ਬੈਠਾ ਹੈ ਕੁੰਡਲੀ ਦੇ ਵਿੱਚ ਚੌਥੀ ਪ੍ਰੋਪਰਟੀ ਆਪਾਂ ਜੀਵਨ ਚ ਲੈਣੀ ਹੁੰਦੀ ਹੈ ਚਾਹੇ ਉਹ ਬੈਕ ਹੋਮ ਦੇ ਵਿੱਚ ਲਈਏ ਚਾਹੇ ਇੱਥੇ ਲਈਏ ਮਿਨੀਮਮ ਚੌਥੀ ਪ੍ਰੋਪਰਟੀ ਲੈਣ ਦਾ ਯੋਗ ਹੁੰਦਾ ਹੈ ਇਸ ਟਾਈਮ 12ਵੇਂ ਭਾਵ ਦੇ ਵਿੱਚ ਰਾਹੂ ਦੇ ਨਾਲ ਬੈਠਾ ਹੋਇਆ ਰਾਹੂ ਦੇ ਨਾਲ ਬੈਠਾ ਹੋਇਆ ਸ਼ਨੀ 12ਵੇਂ ਭਾਵ ਦੇ ਵਿੱਚ ਪ੍ਰੋਪਰਟੀ ਤਾਂ ਦਵਾਉਂਦਾ ਹੈ ਪਰ ਰਿਸਕ ਲੈਣਾ ਪੈਂਦਾ ਹੈ ਕਹਿਣ ਦਾ ਮਤਲਬ ਹੁੰਦਾ ਹੈ ਕਿ ਛੋਟੀ ਛੋਟੀ ਚੀਜ਼ ਕਰਕੇ ਪ੍ਰੋਪਰਟੀ ਛੱਡੀ ਨਹੀਂ ਜਾਂਦੀ ਜਾਂ ਇਹ ਕਹਿ ਸਕਦੇ ਹਾਂ ਕਿ ਘਰ ਜਿੱਦਾਂ ਦਾ ਬਣਦਾ ਹੈ ਉਦਾਂ ਦਾ ਹੀ ਲੈ ਲੈਣਾ ਚਾਹੀਦਾ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਅਗਰ ਲੱਭਣ ਲੱਗਣਗੇ ਤੇ 12 ਦਾ ਸ਼ਨੀ ਕਦੀ ਵੀ ਘਰ ਬਣਾ ਕੇ ਨਹੀਂ ਦਿੰਦਾ ਡਿਲੇ ਤੇ ਡਿਲੇ ਹੀ ਕਰਦਾ ਹੈ ਜਿਹੜੀਆਂ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ ਉਹਨੂੰ ਦੇਖਦੇ ਹੋਏ ਤੁਸੀਂ ਘਰ ਤੇ ਵਰਕਆਊਟ ਕਰੋਗੇ ਤੇ ਤੁਹਾਨੂੰ ਘਰ ਬਹੁਤ ਹੀ ਛੇਤੀ ਮਿਲ ਜਾਣਾ
0: ਜੀ ਜਿਸ ਤਰ੍ਹਾਂ ਕਹਿ ਰਹੇ ਸੀਗੇ ਕਿ ਇੱਕ ਸਾਲ ਤੋਂ ਕਰ ਰਹੇ ਆ ਜੀ ਮਿਹਨਤ ਪਰ ਮਿਲ ਨਹੀਂ ਰਿਹਾ ਇਹਨਾਂ ਨੂੰ ਕੋਈ ਉਪਾਏ ਦੱਸ ਦੋ
1: ਜੀ ਉਪਾਏ ਹੁੰਦਾ ਹੈਗਾ ਜੀ ਕੋਈ ਵੀ ਇਨਸਾਨ ਜਿਸਦਾ ਮਕਾਨ ਬਣਨ ਦੇ ਵਿੱਚ ਦੇਰੀ ਹੋ ਰਹੀ ਹੋਵੇ ਉਹਨਾਂ ਨੂੰ ਇਸ ਤਰ੍ਹਾਂ ਫੀਲ ਹੁੰਦਾ ਹੋਵੇ ਕਿ ਕੋਲ ਪੈਸੇ ਵੀ ਹੈਗੇ ਆ ਪਰ ਮਤਲਬ ਮਕਾਨ ਲਿਆ ਨਹੀਂ ਜਾ ਰਿਹਾ ਮਿਲ ਨਹੀਂ ਰਿਹਾ ਪਸੰਦ ਦਾ ਨਹੀਂ ਮਿਲਦਾ ਤੇ ਸੋਮਵਾਰ ਵਾਲੇ ਦਿਨ ਮਿੱਠੇ ਗੁਲਗੁਲੇ ਜਿਹੜੇ ਕਿ ਆਪਾਂ ਬਰਸਾਤਾਂ ਦੇ ਵਿੱਚ ਬਣਾਉਂਦੇ ਵੀ ਹਾਂ ਸਾਉਣ ਦੇ ਮਹੀਨੇ ਦੇ ਵਿੱਚ ਵੀ ਬਣਾਉਂਦੇ ਹਾਂ ਬਹੁਤ ਸਾਰੇ ਲੋਕ ਗੁੱਗਾ ਪੂਜਣ ਦੇ ਵੇਲੇ ਵੀ ਇਸ ਨੂੰ ਬਣਾਉਂਦੇ ਨੇ ਸੋਮਵਾਰ ਰਾਤ ਨੂੰ ਸਰੋਂ ਦੇ ਤੇਲ ਦੇ ਵਿੱਚ ਮਿੱਠੇ ਗੁਲਗੁਲੇ ਬਣਾ ਕੇ ਮੰਗਲਵਾਰ ਵਾਲੇ ਦਿਨ ਹਨੂੰਮਾਨ ਜੀ ਦੇ ਮੋਰੇ ਚੜਾਉਣ ਦੇ ਨਾਲ ਉਹਨਾਂ ਨੂੰ ਭੋਗ ਲਗਾਉਣ ਦੇ ਨਾਲ 8 ਮੰਗਲਵਾਰ ਕਰਦਿਆਂ ਹੀ ਬਹੁਤ ਸਾਰੇ ਲੋਕਾਂ ਦੇ ਘਰ ਬਣਦੇ ਹੋਏ ਦੇਖੇ
0: ਜੀ ਠੀਕ ਹੈ ਜੀ ਜੀ ਮੀਨਾਕਸ਼ੀ ਸ਼ਰਮਾ ਜੀ ਪੁੱਛੋ ਆਪਣਾ ਸਵਾਲ
9: ਹੈਲੋ ਮੈਮ ਮੇਰਾ ਡੇਟ ਆਫ ਬਰਥ ਹੈਗਾ ਮੀਨਾਕਸ਼ੀ ਸ਼ਰਮਾ ਨੇਵਾ ਡੇਟ ਆਫ ਬਰਥ ਹੈਗਾ 2 May 1985 ਮੈਂ ਪੁੱਛਣਾ ਮੇਰੇ ਨਾ ਬੇਬੀ ਨੀ ਹੋ ਰਿਹਾ ਅਗਰ ਹੁੰਦਾ ਤੇ ਮਿਸ ਕੈਰੇਜ ਹੋ ਜਾਂਦਾ ਤੇ ਕੋਈ ਚਾਂਸਿਸ ਹੈਗੇ ਇਨ ਫਿਊਚਰ ਬੇਬੀ ਦੇ ਜਾਂ ਕੋਈ ਵੀ ਬੇਬੀ ਨਹੀਂ ਆ ਫਸਟ ਬੇਬੀ ਟਰਾਈ ਕਰ ਰਹੇ ਆ 2-3 ਵਾਰੀ ਕੀਤਾ ਤੇ ਮਿਸ ਕੈਰੇਜ ਹੋ ਗਿਆ
0: ਠੀਕ ਹੈ ਜੀ ਅਸੀਂ ਤੁਹਾਨੂੰ ਤੁਹਾਡੇ ਦੱਸਦੇ ਆ
9: ਉਪਾਏ ਠੀਕ ਹੈ ਜੀ
0: ਜੀ
1: ਜੀ ਕੁਟੁੰਬ ਭਾਵ ਦੇ ਵਿੱਚ ਬੈਠਾ ਹੋਇਆ ਸੂਰਜ ਰਾਹੂ ਦਾ ਗ੍ਰਹਿਣ ਜੇ ਪੰਚਮ ਭਾਵ ਪੀੜਤ ਹੋਵੇ ਤਾਂ ਔਲਾਦ ਨਾ ਹੋਣ ਦਾ ਯੋਗ ਹੁੰਦਾ ਹੈ ਪਰ ਜਦੋਂ ਕੁਟੁੰਬ ਭਾਵ ਦੇ ਵਿੱਚ ਗ੍ਰਹਿਣ ਹੋਵੇ ਤੇ ਖਾਨਦਾਨ ਦੇ ਵਾਧੇ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੈਜੀਟੇਰੀਅਨ ਰਹਿਣਾ ਪਵੇਗਾ ਦੂਸਰਾ ਤੁਹਾਨੂੰ ਸ਼੍ਰੀ ਬਾਲ ਗੋਪਾਲ ਜਾਣੀ ਕਿ ਸ਼੍ਰੀ ਕ੍ਰਿਸ਼ਨ ਜੀ ਦਾ ਜਿਹੜਾ ਮੇਨ ਅਨੁਸ਼ਠਾਨ ਹੈਗਾ ਬਾਲ ਗੋਪਾਲ ਮਹਾ ਅਨੁਸ਼ਠਾਨ ਕਰਵਾਉਣ ਦੇ ਨਾਲ ਹੀ ਤੁਹਾਨੂੰ ਇਸ ਦੇ ਵਿੱਚ ਸਫਲਤਾ ਮਿਲੇਗੀ ਅਗਰ ਦੋਨਾਂ ਦਾ ਹਸਬੈਂਡ ਵਾਈਫ ਦਾ ਬਲੱਡ ਗਰੁੱਪ ਸੇਮ ਹੈ ਜਿਸ ਤਰ੍ਹਾਂ ਕਿ ਬੀ ਪੋਜ਼ਿਟਿਵ ਹੈ ਏ ਪੋਜ਼ਿਟਿਵ ਹੈ ਜਾਂ ਏ ਨੈਗੇਟਿਵ ਹੈ ਅਗਰ ਪੋਜ਼ਿਟਿਵ ਪੋਜ਼ਿਟਿਵ ਦੋਨਾਂ ਦਾ ਹੈ ਤੇ ਇਸ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਫਿਰ ਤੁਹਾਨੂੰ ਇਸ ਅਨੁਸ਼ਠਾਨ ਦੇ ਨਾਲ ਜਾਣਾ ਹੀ ਪਵੇਗਾ
0: ਜੀ ਹੈਪੀ ਜੀ ਔਨ ਏਅਰ ਹੋ ਪੁੱਛੋ ਆਪਣਾ ਸਵਾਲ
10: ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
10: ਹਾਂਜੀ ਮੇਰੀ ਡੇਟ ਆਫ ਬਰਥ ਹੈਗੀ ਆ 25 October 1975
0: ਠੀਕ ਹੈ ਜੀ 25 October 1975 ਟਾਈਮ ਦੱਸ ਦੋ
10: ਟਾਈਮ ਰਾਤ ਦਾ ਆਪਣਾ 10:10 PM
0: 10:03 PM ਠੀਕ ਹੈ ਜੀ ਬਰਥ ਪਲੇਸ
10: ਮਲੇਰਕੋਟਲਾ ਸੰਗਰੂਰ ਜੀ ਪੰਜਾਬ
0: ਮਲੇਰਕੋਟਲਾ ਠੀਕ ਹੈ ਜੀ ਕੀ ਪੁੱਛਣਾ ਚਾਹੁੰਦੇ ਹੋ
10: ਵੈਸੇ ਠੀਕ ਆ ਸਾਰਾ ਕੁਛ ਐਵਰੀਥਿੰਗ ਓਕੇ ਚੱਲਦਾ ਬਸ ਉਦਾਂ ਮਾੜੀ ਪੰਜ ਜੀ ਨਿਗਾਹ ਮਾਰ ਲੈਣਾ ਵੀ ਕੋਈ ਫਿਊਚਰ ਦੇ ਵਿੱਚ ਕੋਈ ਕਿੱਦਾਂ ਰਹੂ ਫੈਮਿਲੀ ਸਾਰਾ ਕੁਛ ਸਾਰਾ ਕੁਛ ਐਵਰੀਥਿੰਗ ਓਕੇ ਆ ਕੋਈ ਏਦਾਂ ਨਹੀਂ ਪਰ ਫਿਰ ਵੀ ਮੈਂ ਪਤਾ ਕਰਨਾ ਚਾਹੁੰਦਾ ਵੀ ਕੁਛ
0: ਠੀਕ ਹੈ ਜੀ ਅਸੀਂ ਦੱਸ ਦਿੰਦੇ ਹਾਂ ਸੁਣਦੇ ਰਹੋ ਪ੍ਰੋਗਰਾਮ ਨੂੰ ਜੀ
1: ਜੀ ਵੈਸੇ ਕੁੰਡਲੀ ਸੱਚਮੁੱਚ ਹੀ ਇਹੋ ਜਿਹੀ ਹੈਗੀ ਕਿ ਐਵਰੀ ਥਿੰਗ ਗੁੱਡ ਹੈ, ਪਰ ਬ੍ਰਹਿਸਪਤੀ ਜਦੋਂ ਵੀ ਦਸਵੇਂ ਭਾਵ ਦੇ ਵਿੱਚ ਆਉਂਦਾ ਹੈ ਤੇ ਝੂਠੀ ਬਦਨਾਮੀ ਝੂਠੇ ਇਲਜ਼ਾਮ ਲਗਾਉਂਦਾ ਹੈ। ਇਸ ਵਰਸ਼ਫਲ ਦੇ ਵਿੱਚ ਵੀ ਆਇਆ ਹੋਇਆ ਹੈ ਕੋਈ ਐਸੀ ਕਿਸੇ ਨੂੰ ਕੋਈ ਦਿਲ ਦੁਖਾਉਣ ਵਾਲੀ ਕੋਈ ਗੱਲ ਨਾ ਕੀਤੀ ਜਾਵੇ, ਖਾਸ ਕਰਕੇ ਫੀਮੇਲ ਨੂੰ, ਕਿਉਂਕਿ ਜਦੋਂ ਵੀ ਬ੍ਰਹਿਸਪਤੀ ਦਸਵੇਂ ਆਉਂਦਾ ਤੇ ਫੀਮੇਲ ਵੱਲੋਂ ਹੀ ਝੂਠੇ ਇਲਜ਼ਾਮ ਲੱਗਦੇ ਨੇ, ਬਦਨਾਮੀ ਕੀਤੀ ਜਾਂਦੀ ਹੈ। ਕਈ ਵਾਰੀ ਅਸੀਂ ਐਸੀ ਕਈ ਗੱਲ ਨਹੀਂ ਕੀਤੀ ਹੁੰਦੀ ਪਰ ਸਾਡਾ ਨਾਮ ਆ ਜਾਂਦਾ ਹੈ, ਇਸ ਤਰ੍ਹਾਂ ਬਚ ਕੇ ਰਹਿਣਾ ਜ਼ਰੂਰੀ ਹੈ। ਇਸਦਾ ਉਪਾਅ ਕੀ ਹੈ? ਕਿਸੇ ਵੀ ਤਰ੍ਹਾਂ ਦੀ ਧਾਰਮਿਕ ਕੰਸਟਰਕਸ਼ਨ ਦੇ ਵਿੱਚ ਦਾਨ ਨਹੀਂ ਕਰਨਾ। ਅਗਰ ਕਿਸੇ ਵੀ ਧਾਰਮਿਕ ਸਥਾਨ ਤੇ ਕੰਸਟਰਕਸ਼ਨ ਚੱਲ ਰਹੀ ਹੋਵੇ ਉੱਥੇ ਕੰਸਟਰਕਸ਼ਨ ਦੇ ਵਿੱਚ ਦਾਨ ਨਹੀਂ ਕਰਨਾ, ਹੋਰ ਬਾਕੀ ਦਾਨ ਕੀਤੇ ਜਾ ਸਕਦੇ ਨੇ। ਤੇ ਨਾਲ ਦੀ ਨਾਲ ਕਿਸੇ ਦੀ ਗਰੰਟੀ ਨਹੀਂ ਭਰਨੀ, ਝੂਠੀ ਗਵਾਹੀ ਨਹੀਂ ਦੇਣੀ, ਕਿਸੇ ਦੇ ਲੋਨ ਦੇ ਵਿੱਚ ਜਾਮਨੀ ਨਹੀਂ ਬਣਨਾ, ਨਹੀਂ ਤਾਂ ਉਹ ਸਾਰੀ ਦੀ ਸਾਰੀ ਮੁਸੀਬਤ ਆਪ ਨੂੰ ਝੱਲਣੀ ਪਵੇਗੀ। ਗਰੰਟਰ ਬਣਦਿਆਂ ਹੀ ਉਹ ਬੰਦਾ ਕਿਸ਼ਤ ਦੇਣੀ ਬੰਦ ਕਰੇਗਾ ਤੇ ਅਸੀਂ ਫਸ ਜਾਵਾਂਗੇ। ਇਸ ਕਰਕੇ ਧਿਆਨ ਰੱਖਣ ਦੀ ਜ਼ਰੂਰਤ ਹੈ। ਜ਼ਿੰਦਗੀ ਬੜੀ ਵਧੀਆ ਜਾਵੇਗੀ, ਕੋਈ ਵੀ ਵਧੀਆ
0: ਜੀ। 36 ਬਾਈ ਓਨੀਅਰੋ ਜੀ।
11: ਹਾਂਜੀ 23-7-91
0: 23-7-91 ਹਾਂਜੀ। ਟਾਈਮ
11: 8:55 ਸਵੇਰ ਦਾ,
0: 8:55 AM ਐਂਡ ਬਰਥ ਪਲੇਸ
11: ਅਹਿਮਦਗੜ।
0: ਅਹਿਮਦਗੜ ਕੀ ਪੁੱਛਣਾ ਜੀ?
11: ਇਹਦਾ ਆ ਰਿਹਾ ਬਰਥਡੇ ਆ ਰਿਹਾ, ਵੀ ਇਹਦਾ ਕਿਵੇਂ ਅੱਗੇ ਆ ਸਮਾਂ, ਕੀ ਅਸੀਂ ਇਹਦਾ ਕੋਈ ਉਪਾਅ ਕਰਨ ਵਾਲਾ ਤਾਂ ਕਰ ਦਈਏ?
0: ਠੀਕ ਹੈ ਜੀ, ਅਸੀਂ ਦੱਸ ਦਿੰਦੇ ਹਾਂ ਜੀ।
1: ਜੀ
0: ਜੀ
1: ਜਦੋਂ ਰਾਹੂ 12ਵੇਂ ਭਾਵ ਦੇ ਵਿੱਚ ਆ ਜਾਵੇ ਤੇ ਖਰਚੇ ਇੰਨੇ ਕੁ ਜ਼ਿਆਦਾ ਵਧਾ ਦਿੰਦਾ ਹੈ ਕਿ ਬੰਦੇ ਕੋਲੋਂ ਕੰਟਰੋਲ ਕਰਨੇ ਔਖੇ ਹੋ ਜਾਣੇ ਜੀ। ਇਹ ਇਹਨਾਂ ਦੇ ਅਗਲੇ ਸਾਲ ਦੇ ਵਿੱਚ ਆ ਰਿਹਾ, ਪਰ ਨਾਲ ਦੀ ਨਾਲ ਸ਼ਨੀ ਬਹੁਤ ਵਧੀਆ ਆ ਰਿਹਾ। ਕਾਨ ਜਾਂ ਗੱਡੀ ਕਹਿਣ ਦਾ ਮਤਲਬ ਜਾਂ ਤਾਂ ਕਾਰੋਬਾਰ 'ਚ ਤਰੱਕੀ ਹੁੰਦੀ ਹੈ, ਜਾਂ ਘਰ ਨਵਾਂ ਲਿਆ ਜਾਂਦਾ ਹੈ, ਤੇ ਜਾਂ ਗੱਡੀ ਬਦਲੀ ਜਾਂਦੀ ਹੈ। ਇਹ ਇਹਨਾਂ ਦਾ ਗ੍ਰਹਿ ਬਹੁਤ ਵਧੀਆ। ਬੁੱਧ ਛਠੇ ਭਾਵ ਦੇ ਵਿੱਚ ਸ਼ੁਭ ਸ਼ੁਭ ਬੋਲਣਾ ਸਾਰਾ ਸਾਲ ਜਿਹੜਾ ਅਗਲਾ ਆਉਣ ਵਾਲਾ ਹੈ। ਜਿੰਨਾ ਜ਼ਿਆਦਾ ਸ਼ੁਭ ਬੋਲੋਗੇ ਓਨਾ ਹੀ ਲਾਈਫ ਦੇ ਵਿੱਚ ਤਰੱਕੀ ਹੋਵੇਗੀ। ਅਗਰ ਬੁਰਾ ਬੋਲੋਗੇ ਦੂਸਰੇ ਦਾ ਵੀ ਬੁਰਾ ਹੋਵੇਗਾ ਤਾਂ ਆਪਣਾ ਉਸ ਤੋਂ 4 ਗੁਣਾ ਬੁਰਾ ਹੋਵੇਗਾ। ਗ੍ਰਹਿਾਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਵਧੀਆ ਹੈ, ਨਾਲ ਸੂਰਜ ਤੇ ਬ੍ਰਹਿਸਪਤੀ ਕੇਂਦਰ ਦੇ ਵਿੱਚ ਬੈਠ ਕੇ ਚੰਗਾ ਫਲ ਦੇਣਗੇ। ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੁਹਾਡਾ ਜਨਮ ਦਿਨ ਬਹੁਤ ਵਧੀਆ ਚੜ ਰਿਹਾ ਹੈ ਤੇ ਆਉਣ ਵਾਲਾ ਸਮੇਂ ਵੀ ਤੁਹਾਡੇ ਲਈ ਧਨ ਤੋਂ ਲੈ ਕੇ ਸਿਹਤ ਵਾਸਤੇ ਸਾਰੇ ਪਾਸੇ ਚੰਗਾ ਹੋਵੇ
0: ਜੀ। ਅਸੀਂ ਆਪਣੇ ਲਿਸਨਰਸ ਨੂੰ ਫੇਰ ਇੱਕ ਵਾਰ ਦੱਸ ਦਿੰਦੇ ਹਾਂ ਜੀ, ਸਾਡੇ ਸਟੂਡੀਓ ਦਾ ਨੰਬਰ ਲਾਈਵ ਕਾਲ ਕਰਨ ਵਾਸਤੇ ਹੈਗਾ ਜੀ ਇਸ ਟਾਈਮ 905-673-3337। ਅਗਰ ਤੁਸੀਂ ਵੀ ਜੋਤਿਸ਼ ਵਿੱਚ ਇੰਟਰਸਟ ਰੱਖਦੇ ਹੋ, ਆਪਣੀ ਕੁੰਡਲੀ ਦਾ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ 905-673-3337 ਤੇ ਲਾਈਵ ਕਾਲ ਕਰਕੇ ਲਾਈਵ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਇਸ ਤੋਂ ਇਲਾਵਾ ਅਗਰ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਜੀ 647-923-46 ਇਹ ਨੰਬਰ ਸੇਵ ਕਰ ਲਓ ਤੁਸੀਂ। ਅਗਰ ਤੁਸੀਂ ਅੱਜ ਕੱਲ੍ਹ 'ਚ ਨਹੀਂ ਦਿਖਾਉਣਾ ਚਾਹੁੰਦੇ, ਕਦੀ ਵੀ ਤੁਹਾਨੂੰ ਇਸ ਨੰਬਰ ਦੀ ਲੋੜ ਪੈ ਸਕਦੀ ਹੈ, ਤੁਸੀਂ ਕੋਈ ਆਪਣੀ ਕੁੰਡਲੀ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ, ਤੁਹਾਡੇ ਕੋਈ ਰਿਲੇਟਿਵ ਜਾਂ ਫਰੈਂਡ ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਇਹ ਨੰਬਰ ਸ਼ੇਅਰ ਕਰ ਸਕਦੇ ਹੋ 647-917-2346। ਇਸ ਨੰਬਰ 'ਤੇ ਤੁਸੀਂ ਆਪਣੀ ਵੀਡੀਓ ਕਾਲ 'ਤੇ ਵੀ ਗੱਲ ਕਰ ਸਕਦੇ ਹੋ, ਪਰਸਨਲ ਮਿਲਣ ਵਾਸਤੇ ਅਪਾਇੰਟਮੈਂਟ ਬਣਾ ਸਕਦੇ ਹੋ। ਨੰਬਰ ਇੱਕ ਵਾਰ ਫੇਰ ਮੈਂ ਦੱਸ ਦਿੰਦੀ ਹਾਂ ਜੀ, 647-917-2346। ਇਸ ਤੋਂ ਇਲਾਵਾ ਜਿਨ੍ਹਾਂ ਦੇ ਬਰਥਡੇ ਵੀ ਜੁਲਾਈ ਅਗਸਤ ਜਾਂ ਸਤੰਬਰ ਵਿੱਚ ਆ ਰਹੇ ਨੇ, ਤਾਂ ਉਹ ਐਡਵਾਂਸ ਵਿੱਚ ਵੀ ਆਪਣੀ ਕੁੰਡਲੀ ਦਿਖਾ ਕੇ ਆਪਣੇ ਆਉਣ ਵਾਲੇ ਸਾਲ ਦੇ ਜੋ ਵੀ ਉਪਾਅ ਬਣਦੇ ਹੋ ਪਹਿਲਾਂ ਹੀ ਕਰ ਸਕਦੇ ਨੇ, ਪੁੱਛ ਸਕਦੇ ਨੇ, ਤਾਂ ਕਿ ਉਹਨਾਂ ਦਾ ਪੂਰਾ ਸਾਲ ਬਹੁਤ ਹੀ ਵਧੀਆ ਰਹੇ ਜੀ। 3004 ਆਉਣੇ ਔਰ ਤੁਸੀਂ?
11: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
11: ਹਾਂਜੀ, ਮੇਰੀ ਡੇਟ ਆਫ ਬਰਥ ਹੈ ਜੀ 28 ਮਾਰਚ 1979।
0: 28 ਮਾਰਚ 1979, ਠੀਕ ਹੈ ਜੀ। ਟਾਈਮ ਦੱਸੋ।
11: 5:45 AM
0: 5:45 AM ਐਂਡ ਬਰਥ ਪਲੇਸ?
11: ਰੋਪੜ ਜੀ।
0: ਰੋਪੜ ਕੀ ਪੁੱਛਣਾ ਜੀ?
11: ਆਪਣਾ ਪੁੱਛਣਾ ਜੀ ਵੀ ਕੰਮ ਕਾਰ ਕਿੱਦਾਂ ਰਹੇਗਾ ਜੀ ਲਾਈਫ 'ਚ, ਠੀਕ ਨਾ? ਤੇ ਵੀ ਕੋਈ ਬਿਜ਼ਨਸ ਜੇ ਖੋਲ੍ਹੀ ਤਾਂ ਚੱਲੇਗਾ ਜੀ, ਐਜੀ ਬਿਜ਼ਨਸ ਦੀ ਖੁੱਲ੍ਹੀ,
0: ਠੀਕ ਹੈ ਜੀ।
11: ਤੇ ਕਿਹੜੇ ਭਗਵਾਨ ਜੀ ਦੀ ਆਪਾਂ ਆਰਾਧਨਾ ਕਰੀਏ ਜੀ?
0: ਠੀਕ ਹੈ ਜੀ, ਅਸੀਂ ਸਾਰੇ ਤੁਹਾਨੂੰ ਸਵਾਲਾਂ ਦੇ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦਿੰਦਾ ਕਿ ਲਗਨ ਦੇ ਵਿੱਚ ਬੈਠਾ ਹੋਇਆ ਸੂਰਜ, ਇਹਨਾਂ ਨੇ ਸਵਾਲ ਬਹੁਤ ਵਧੀਆ ਮੰਨੇ, ਪੁੱਛਿਆ ਕਿ ਕਿਹੜੇ ਭਗਵਾਨ ਦੀ ਪੂਜਾ ਕੀਤੀ ਜਾਵੇ। ਕਹਿੰਦਾ ਪ੍ਰਤੱਖ ਪ੍ਰਧਾਨ 3 ਨੇ ਤੁਹਾਡੇ ਘਰ ਦੇ ਵਿੱਚ
0: ਜੀ,
1: ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਸਵੇਰੇ ਸ਼ਾਮ ਦਿਖਣ ਵਾਲਾ, ਯਾਨੀ ਕਿ ਸਵੇਰ ਤੋਂ ਸ਼ਾਮ ਤੱਕ ਦਿਖਣ ਵਾਲਾ ਸੂਰਜ ਹੈ। ਇਸ ਸੂਰਜ ਦੀ ਪੂਜਾ ਕਰਨੀ ਚਾਹੀਦੀ ਹੈ ਜਿਹੜਾ ਕਿ ਤੁਹਾਨੂੰ ਊਰਜਾ ਦਿੰਦਾ ਹੈ। ਰਾਤ ਦੇ ਸਮੇਂ ਚੰਦਰਮਾ ਅਗਰ ਨਜ਼ਰ ਆਉਂਦਾ ਹੈ ਤੇ ਉਸਨੂੰ ਨਮਸਕਾਰ ਕਰਨੀ ਚਾਹੀਦੀ ਹੈ ਕਿਉਂਕਿ ਲਗਨ ਭਾਵ ਚ ਬੈਠਾ ਹੈ। ਤੇ ਤੀਸਰੀ ਛੋਟੀ ਕੰਨਿਆ, ਚਾਹੇ ਉਹ ਆਪਣੀ ਬੇਟੀ ਹੋਵੇ, ਭੈਣ, ਭੂਆ, ਭਤੀਜੀ ਦੀ ਬੱਚੇ ਜਾਂ ਕਿਸੇ ਦੇ ਵੀ ਬੱਚੇ ਹੋਣ, ਅਗਰ ਉਹ 12 ਸਾਲ ਤੋਂ ਛੋਟੀ ਹੈ, ਕੰਜਕ ਹੈ, ਇਹ 3 ਦੇਵਤਿਆਂ ਨੂੰ ਪੂਜਣਾ ਚਾਹੀਦਾ ਹੈ ਜਿਹੜਾ ਕਿ ਤੁਹਾਨੂੰ ਜੀਵਨ ਦੇ ਵਿੱਚ ਸਫਲਤਾ ਵੀ ਦਿੰਦਾ ਜਾਵੇਗਾ। ਕਾਲ ਸਰਪ ਦੋਸ਼ ਕੁੰਡਲੀ ਦੇ ਵਿੱਚ ਬਣਿਆ ਹੈ, ਆਮਦਨ ਦੇ ਨਾਲੋਂ ਜ਼ਿਆਦਾ ਖਰਚੇ ਹੋਣਗੇ ਕਿਉਂਕਿ 3 ਗ੍ਰਹਿ 12ਵੇਂ ਭਾਵ ਦੇ ਵਿੱਚ ਬੈਠੇ ਹੋਏ ਨੇ। ਪਰ ਸ਼ੁਕਰ ਕਹਿੰਦਾ ਟੈਨਸ਼ਨ ਜਿੰਨੀ ਮਰਜ਼ੀ ਹੋਵੇ ਨੀਂਦ ਸਕੂਨ ਦੀ ਆਵੇਗੀ, ਭਾਵੇਂ ਦਿਨੇ ਸਵਾ ਲਓ ਭਾਵੇਂ ਰਾਤ ਨੂੰ ਸਵਾ ਲਓ, ਜੀਵਨ ਬਹੁਤ ਵਧੀਆ ਜਾਵੇਗਾ। ਚੰਗੀ ਕੁੰਡਲੀ ਹੈਗੀ, ਸਿਰਫ ਕਾਲ ਸਰਪ ਦੋਸ਼ ਦਾ ਉਪਾਅ ਕੀਤਾ ਜਾਵੇ ਤਾਂ ਲਾਈਫ ਮਜ਼ੇਦਾਰ ਰਹੂਗੀ।
0: ਜੀ ਪੁੱਛ ਰਹੇ ਸੀ ਨਾਲ ਬਿਜ਼ਨਸ ਵੀ, ਉਹ ਕਿਹੜਾ ਕਰਨ, ਕਿਸ ਫੀਲਡ ਦਾ ਕਰਨ, ਉਹਨਾਂ ਨੂੰ ਬਹੁਤ ਜ਼ਿਆਦਾ।
1: ਬਿਜ਼ਨਸ ਦੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਐਸਾ ਬਿਜ਼ਨਸ ਜਿਸ ਦੇ ਵਿੱਚ ਬਹੁਤ ਜ਼ਿਆਦਾ ਧਨ ਨਾ ਲੱਗਿਆ ਹੋਵੇ, ਕਿਉਂਕਿ 12ਵੇਂ ਭਾਵ ਦੇ ਵਿੱਚ 3 ਗ੍ਰਹਿ ਬੈਠੇ ਹੋਣ ਕਰਕੇ ਕਈ ਵਾਰੀ ਬਿਜ਼ਨਸ ਗਲਤ ਚੂਜ਼ ਹੋ ਜਾਂਦਾ ਹੈ ਤੇ ਬਹੁਤ ਸਾਰਾ ਧਨ ਦਾ ਨਸ਼ਟ ਹੋ ਜਾਂਦਾ ਹੈ। ਇਸ ਕਰਕੇ ਤੁਸੀਂ ਕੋਈ ਵੀ ਐਸਾ ਬਿਜ਼ਨਸ ਕਰੋ ਜਿਸ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਇਨਵੋਲਵ ਨਾ ਹੋਵੇ।
0: ਜੀ 9181 ਹੋ ਨੇਰੋ ਤੁਸੀਂ?
12: ਹਾਂਜੀ ਸਤਿ ਸ੍ਰੀ ਅਕਾਲ, ਮੇਰਾ ਨਾਮ ਸੁਨਾਮ ਸਿੰਘ ਆ
0: ਜੀ।
12: ਹਾਂਜੀ ਮੈਂ ਕੋਈ ਆਪਣੇ ਬਾਰੇ ਤਾਂ ਨਹੀਂ ਪੁੱਛਣਾ ਜੀ, ਮੈਂ ਜਿੱਦਾਂ ਅਸੀਂ ਫਰੈਂਡ ਕੰਮ ਕਰਦੇ ਸੀ ਇਕੱਠੇ ਹੀ, ਜਿੱਦਾਂ ਇੱਕ ਦੂਜੇ ਲੈਣ ਦੇਣ ਚੱਲਦਾ ਰਹਿੰਦਾ ਸੀ, ਵਾਪਸ ਕਰ ਲੈਂਦੇ ਸੀ। ਉਹ ਇੱਕ ਚੀਜ਼ ਬੜੀ ਪਰੇਸ਼ਾਨ ਕਰਦੀ ਆ 10-15 ਸਾਲ ਤੋਂ, ਮਤਲਬ ਕਿ ਜਿੱਦਾਂ ਡੈਰੀ ਦੇ ਪੈਸੇ ਉਹ ਉੱਥੋਂ ਲਏ ਥੋੜੇ ਜਿਹੇ 100 ਡਾਲਰ, ਮਤਲਬ ਕਿ ਉਹ ਉਦੋਂ ਬਾਅਦ ਮੈਨੂੰ ਫੋਨ ਨਹੀਂ ਕੀਤਾ, ਨਾਮ ਨਹੀਂ ਕੀਤਾ, ਮੈਨੂੰ ਪਰੇਸ਼ਾਨ ਕਰਦਾ ਇਹਦਾ ਕੀ ਇਲਾਜ ਆ ਕਿ ਇਹਨੂੰ ਗੁਰਦੁਆਰੇ ਚੜਾਈਏ ਜਾਂ ਮੰਦਰ ਚੜਾਈਏ ਜਿਹੜਾ ਕਿ ਪਰੇਸ਼ਾਨੀ ਦੂਰ ਹੋਵੇ।
0: ਠੀਕ ਹੈ ਜੀ, ਵੈਸੇ ਤਾਂ ਜੋਤਿਸ਼ ਨਾਲ ਰਿਲੇਟਡ ਸਵਾਲ ਨਹੀਂ, ਅਸੀਂ ਫੇਰ ਵੀ ਤੁਹਾਨੂੰ ਇਹਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ।
1: ਜੀ ਵੈਸੇ ਕਹਿੰਦੇ ਨੇ ਕਿ ਜੇ ਕਿਤੇ ਅਸੀਂ ਆਪਣੇ ਖੇਤ ਦੇ ਵਿੱਚ ਫਸਲ ਬੀਜਦੇ ਹੋਈਏ ਤੇ ਕੁਛ ਜਿਹੜੇ ਦਾਣੇ ਨਾਲ ਦੇ ਖੇਤ ਦੇ ਵਿੱਚ ਜਾ ਕੇ ਉੱਗ ਜਾਣ, ਉਹਨੂੰ ਵੱਢ ਲਿਆ ਜਾਵੇ ਤਾਂ ਉਸਦਾ ਵੀ ਸਾਨੂੰ ਫਲ ਦੇਣਾ ਪੈਂਦਾ ਹੈ। ਪਹਿਲੀ ਗੱਲ ਤਾਂ ਇਹ ਹੈਗਾ ਕਿ ਬਹੁਤ ਜ਼ਿਆਦਾ ਵੱਡੀ ਰਕਮ ਨਹੀਂ ਹੈਗੀ, ਅਗਰ ਤਾਂ ਰਕਮ ਵੱਡੀ ਹੋਵੇ ਤਾਂ ਉਸਦੇ ਪਰਿਵਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਉਹ ਰਕਮ ਬਹੁਤ ਛੋਟੀ ਹੈਗੀ ਹੈ ਤਾਂ ਉਸਦੇ ਬਦਲੇ ਇਹ ਸੰਕਲਪ ਕਰਦੇ ਹੋਏ ਕਿਸੇ ਐਸੇ ਧਾਰਮਿਕ ਸਥਾਨ ਤੇ ਦਿੱਤੀ ਜਾਣੀ ਚਾਹੀਦੀ ਹੈ ਜਿਸ ਤੇ ਉਸਦਾ ਯੂਜ਼ ਹੋ ਸਕੇ, ਜਿੱਦਾਂ ਲੰਗਰ ਦੇ ਵਿੱਚ ਦਿੱਤੀ ਜਾ ਸਕਦੀ ਹੈ, ਉਸਦੇ ਨਾਮ ਦੇ ਬੰਦੇ ਨੂੰ ਪ੍ਰਦਾਨ ਕੀਤਾ ਜਾ ਸਕਦਾ ਹੈ ਕਿ ਇਹ ਦਿੱਤੇ ਹੋਏ 100 ਡਾਲਰ ਦਾ ਜਿਹੜਾ ਫਲ ਹੈ ਉਸ ਇਨਸਾਨ ਨੂੰ ਮਿਲੇ। ਇਸ ਸੰਕਲਪ ਦੇ ਨਾਲ ਉਸਦਾ ਦਾਨ ਕੀਤਾ ਜਾ ਸਕਦਾ ਹੈ ਤਾਂ ਤੁਸੀਂ ਇਸ ਕਰਜ਼ ਤੋਂ ਮੁਕਤ ਹੋ ਸਕਦੇ ਹੋ। ਬਾਕੀ ਉਸ ਪਰਮਾਤਮਾ ਦੇ ਹੱਥ ਦੇ ਵਿੱਚ ਹੈਗਾ ਕਿ ਉਹ ਕਿਹੋ ਜਿਹੇ ਫਲ ਦਿੰਦਾ ਹੈ, ਕਿਉਂਕਿ ਫਲ ਦੇ ਬਾਰੇ ਗ੍ਰੰਥਾਂ ਦੇ ਵਿੱਚ ਬਹੁਤ ਲੰਬੀਆਂ ਚੌੜੀਆਂ ਗੱਲਾਂ ਲਿਖੀਆਂ ਹੋਈਆਂ ਨੇ, ਪਰ ਜੇ ਤੁਹਾਡਾ ਮਨ ਸਾਫ਼ ਹੈ, ਨੀਅਤ ਸਾਫ਼ ਹੈ ਤੇ ਇਸ ਦਾ ਕੋਈ ਬੁਰਾ ਫਲ ਨਹੀਂ ਮਿਲਦਾ।
0: ਜੀ ਜੀ, ਅੱਜ ਕੱਲ੍ਹ ਦੇ ਜ਼ਮਾਨੇ 'ਚ ਨਹੀਂ ਤਾਂ ਕੋਈ ਬਹੁਤ ਪੈਸੇ ਲੈ ਕੇ ਭੁੱਲ ਜਾਂਦਾ, ਇਹਨਾਂ ਨੂੰ 100 ਡਾਲਰ ਵੀ ਯਾਦ ਨੇ, ਬਹੁਤ ਵਧੀਆ ਗੱਲ ਹੈ, ਅਤੇ ਤੁਸੀਂ ਇਹਨੂੰ ਦਾਨ ਕਰ ਸਕਦੇ ਹੋ। ਜੀ ਜੀ ਅਜੇ ਜੀ ਆਉਣੇ ਆ ਤੁਸੀਂ, ਅਜੇ ਵਡੇਰਾ ਜੀ।
13: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
13: 17 ਸਤੰਬਰ 1964 ਜੀ,
0: 17 ਸਤੰਬਰ 1964 ਸ਼ਿਮਲਾ। ਠੀਕ ਹੈ ਜੀ, ਟਾਈਮ ਦੱਸ ਦੋ।
13: ਅਰਲੀ ਇਨ ਦਾ ਮਾਰਨਿੰਗ 5-6 ਵਿੱਚ ਹੈ ਜੀ।
0: 5-6 ਦੇ ਵਿੱਚ ਵਿੱਚ ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ ਸਵੇਰ ਦਾ?
13: ਮੈਂ ਪੁੱਛਣਾ ਚਾਹੁੰਦਾ ਜੀ, ਮੇਰੇ ਕੋਲ ਥੋੜਾ ਜਿਹਾ ਅਪਗ੍ਰੇਡ ਕਰਨਾ ਚਾਹੁੰਦਾ, ਮਕਾਨ ਥੋੜਾ ਬੜਾ ਲੈਣਾ ਚਾਹੁੰਦਾ, ਕਦ ਤੱਕ ਕੰਮ ਬਣ ਜਾਊਗਾ?
0: ਠੀਕ ਹੈ ਜੀ, ਦੱਸ ਦਿੰਦੇ ਹਾਂ ਜੀ, ਸੁਣਦੇ ਰਹੋ ਪ੍ਰੋਗਰਾਮ ਨੂੰ। ਜੀ
1: ਜਿਸ ਤਰ੍ਹਾਂ ਕਿ ਸੈਕੰਡ ਭਾਵ ਦੇ ਵਿੱਚ ਸ਼ਨੀ ਆਇਆ ਹੋਵੇ, ਮਕਾਨ ਕਰਨਾ ਹੋਵੇ ਤਾਂ ਜਿਸ ਦਿਨ ਮਨ ਬਣ ਜਾਵੇ ਉਸਦੇ 4 ਮਹੀਨਿਆਂ ਦੇ ਅੰਦਰ ਅੰਦਰ ਅਪਗ੍ਰੇਡ ਹੋ ਜਾਂਦਾ। ਅਗਰ ਵੇਚ ਕੇ ਕਰਨਾ ਹੈ ਤੇ ਹੁਣ ਚੰਗਾ ਸਮਾਂ ਹੈਗਾ, ਆਪਾਂ ਆਪਣਾ ਪੁਰਾਣਾ ਘਰ ਵੇਚ ਕੇ ਵੀ ਆਪਾਂ ਨਵਾਂ ਘਰ ਲੈ ਸਕਦੇ ਹਾਂ, ਹੁਣ ਸਮੇਂ ਸਹੀ ਹੈਗਾ। ਇਹ ਹੋ ਜਾਵੇ ਉਸਦੇ ਲਈ ਕੀ ਉਪਾਅ ਕੀਤੇ ਜਾ ਸਕਦੇ ਨੇ? ਪੱਕੇ ਬਦਾਮ ਦਾ ਮਤਲਬ ਹੁੰਦਾ ਕਿ ਜਿਹਨਾਂ ਦੇ ਉੱਪਰ ਸ਼ੈਲ ਵੀ ਹੋਵੇ, ਜਿਹਨੂੰ ਆਪਾਂ, ਇੱਕ ਤਾਂ ਕਾਗਜ਼ੀ ਬਦਾਮ ਹੁੰਦੇ ਨੇ, ਇੱਕ ਬਹੁਤ ਹਾਰਡ ਸ਼ੈਲ ਵਾਲੇ ਬਦਾਮ ਹੁੰਦੇ ਨੇ, ਅੱਜ ਕੱਲ੍ਹ ਪੰਜਾਬੀ ਸਟੋਰਾਂ ਦੇ ਉੱਤੇ ਆ ਕੇ ਆ ਜਾਂਦੇ ਨੇ ਕਿਉਂਕਿ ਬਿਹਾਰਾਂ ਦੇ ਨੇੜੇ ਜਾਂ ਅੱਗੇ ਦੀਵਾਲੀ ਦੇ ਨੇੜੇ ਉਹ ਜ਼ਰੂਰ ਆਉਂਦੇ ਹੁੰਦੇ ਨੇ
0: ਜੀ,
1: ਤੇ ਇਸ ਕਰਕੇ ਉਸਨੂੰ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਦੇ ਦਿੰਦੇ ਆ, 1 ਪਾਈਆ ਤੋਂ ਲੈ ਕੇ 1 ਕਿਲੋ ਤੱਕ ਅਗਰ ਚੜਾ ਦਿੰਦੇ ਆ, ਖਾਸ ਕਰਕੇ ਸ਼ਿਵਲਿੰਗ, ਤੇ ਤੁਹਾਡਾ ਇਹ ਜਿਹੜਾ ਕੰਮ ਆ ਬਹੁਤ ਹੀ ਛੇਤੀ ਤੇ ਵਧੀਆ ਹੀ ਤਰੀਕੇ ਨਾਲ ਸਮੂਦਲੀ ਹੋ ਜਾਵੇਗਾ
0: ਜੀ। ਠੀਕ ਹੈ ਜੀ, 3631 ਔਨ ਏਅਰ ਹੋ ਤੁਸੀਂ।
14: ਹੈਲੋ, ਸਤਿ ਸ਼੍ਰੀ ਅਕਾਲ ਮੈਮ ਜੀ।
0: ਸਤਿ ਸ਼੍ਰੀ ਅਕਾਲ ਜੀ,
14: ਮੈਂ ਬਫਲੋ ਤੋਂ ਬੋਲਦਾ ਜੀ, ਅਮਰਜੀਤ
0: ਜੀ।
14: ਮੈਂ ਆਪਣੇ ਬੇਟੇ ਬਾਰੇ ਪੁੱਛਣਾ ਹੈ, ਵਿਆਹ ਦੇ ਲਗਨ ਬਾਰੇ, ਕੋਈ ਠੰਡਾ ਜਿਹਾ ਚੱਲ ਰਿਹਾ ਨਾ
0: ਜੀ। ਆਪਣੇ ਬੇਟੇ ਦੀ ਡੇਟ ਆਫ ਬਰਥ ਦੱਸ ਦਿਓ।
14: ਅਕਤੂਬਰ 2, 1995।
0: ਠੀਕ ਹੈ ਜੀ, 2 ਅਕਤੂਬਰ 1995। ਟਾਈਮ ਦੱਸੋ ਜੀ।
14: ਟਾਈਮ 10:30 ਦਾ, ਸਵੇਰ ਦਾ।
0: 10:30 ਸਵੇਰੇ, ਠੀਕ ਹੈ ਜੀ। ਬਰਥ ਪਲੇਸ
14: ਤੇ ਨਾਮ? ਹਾਂਜੀ,
0: ਬਰਥ ਪਲੇਸ, ਜਨਮ ਕਿੱਥੇ ਹੋਇਆ ਜੀ ਉਹਨਾਂ ਦਾ?
14: ਬਫਲੋ ਜੀ।
0: ਠੀਕ ਹੈ ਜੀ, ਤੁਸੀਂ ਹੁਣ ਪੁੱਛਣਾ ਚਾਹ ਰਹੇ ਹੋ ਉਹਨਾਂ ਦੀ ਮੈਰਿਜ ਬਾਰੇ ਸਵਾਲ ਜੀ?
14: ਹਾਂਜੀ, ਮੈਰਿਜ ਬਾਰੇ ਸਵਾਲ। ਨਾਮ ਹੀ ਚਾਹੀਦਾ ਤੁਹਾਨੂੰ? ਨਾਮ
0: ਨਹੀਂ ਜੀ। ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਤੁਸੀਂ ਫੋਨ ਕੱਟ ਕੇ ਰੇਡੀਓ ਤੇ ਹੀ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
1: ਜੀ, ਲਗਨ ਦੇ ਵਿੱਚ ਬੈਠਾ ਹੋਇਆ ਮੰਗਲ, ਇਸ ਟਾਈਮ 7ਵੇਂ ਭਾਵ ਦੇ ਵਿੱਚ ਮੰਗਲ ਤੇ ਰਾਹੂ ਇਕੱਠੇ ਆ ਕੇ ਬੈਠਦੇ ਨੇ। ਆਹ ਵਾਲਾ ਸਾਲ ਤਾਂ ਰਿਸ਼ਤੇ ਦੀ ਕੋਸ਼ਿਸ਼ ਵੀ ਕਰਾਂਗੇ ਤੇ ਸਿਰੇ ਨਹੀਂ ਚੜਨਾ। 32ਵੇਂ ਸਾਲ ਦੇ ਵਿੱਚ ਬ੍ਰਹਿਸਪਤੀ ਚੰਗਾ ਆਵੇਗਾ, ਕੇਂਦਰ ਦੇ ਵਿੱਚ ਆ ਕੇ ਬੈਠੇਗਾ, ਫਿਰ ਰਿਸ਼ਤਾ ਜਿਹੜਾ ਸਿਰੇ ਚੜ ਜਾ। ਯਾਨੀ ਕਿ 2 ਅਕਤੂਬਰ ਤੋਂ ਬਾਅਦ ਜੋ ਪ੍ਰਯਾਸ ਕੀਤੇ ਜਾਣਗੇ ਉਹ ਸਫਲ ਹੋਣਗੇ, ਕਾਮਯਾਬ ਹੋਣਗੇ ਤੇ ਵਧੀਆ ਰਿਸ਼ਤਾ ਜਿਹੜਾ ਹੈ ਉਹ ਸਿਰੇ ਚੜ ਜਾਵੇਗਾ। ਕਿਉਂਕਿ ਲਗਨ ਦਾ ਮੰਗਲ ਕਈ ਵਾਰੀ ਸਾਡੇ ਇਸ ਕੰਮ ਦੇ ਵਿੱਚ ਦੇਰੀ ਪਾਉਂਦਾ ਹੈ, ਦੂਸਰਾ ਸੂਰਜ ਬੁੱਧ ਨਾਲ ਮਿਲ ਕੇ ਸ਼ੁੱਕਰ ਨੂੰ ਖਰਾਬ ਕਰਦਾ ਹੈ, ਜਿਹੜਾ ਕਿ ਬੱਚਾ ਜਿੱਥੇ ਆਪਣਾ ਮਨ ਸੀ ਉੱਥੇ ਵੀ ਵਿਆਹ ਉਸਦਾ ਨਹੀਂ ਹੋਣ ਦਿੰਦਾ। 32ਵੇਂ ਸਾਲ ਇਹਨਾਂ ਲਈ ਸ਼ੁਭ ਚੜੇ
0: ਜੀ। 2609 ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ।
15: ਹੈਲੋ, ਮੇਰਾ ਡੇਟ ਆਫ ਬਰਥ ਹੈਗੀ 8 ਜਨਵਰੀ 1994।
0: 8 ਜਨਵਰੀ,
15: ਜਨਮ ਮੇਰਾ ਸ਼ਾਮ ਦਾ, ਜ਼ਿਲ੍ਹਾ ਨਵਾਂ ਸ਼ਹਿਰ ਦਾ ਜਨਮ।
0: ਨਵਾਂ ਸ਼ਹਿਰ,
15: ਮੈਂ ਪੁੱਛਣਾ ਸੀਗਾ ਕਿ PR ਦੇ ਬਾਰੇ ਪੁੱਛਣਾ ਸੀਗਾ ਕਿ ਮੈਂ ਜਿੱਦਾਂ ਕੋਈ ਬਣ ਨਹੀਂ ਰਿਹਾ ਜਾਂ ਮੇਰਾ ਇੱਥੇ ਹੈਗਾ ਅੱਗੇ ਜਾਂ ਮੈਨੂੰ ਵਾਪਸ ਹੀ ਜਾਣਾ ਪਊਗਾ ਇੰਡੀਆ।
0: ਜਨਮ ਦਾ ਸਮੇਂ ਥੋੜਾ ਜਿਹਾ ਦੱਸੋਗੇ ਤੁਸੀਂ? ਕਿਹਾ ਵਾ ਕਿ ਸ਼ਾਮ ਨੂੰ ਟਾਈਮ ਥੋੜਾ ਜਿਹਾ।
15: ਸ਼ਾਮ ਪ੍ਰੋਪਰ ਨਹੀਂ ਪਤਾ, ਅਰਾਊਂਡ 6 ਦੇ ਹੋ ਸਕਦਾ, ਅਰਾਊਂਡ 6 ਪਤਾ ਨਹੀਂ, ਪਤਾ
0: 6 ਵਜੇ ਦੇ ਕੋਲ ਕੋਲ। ਠੀਕ ਹੈ ਜੀ, ਠੀਕ ਹੈ ਜੀ, ਤੁਹਾਡੇ ਸਵਾਲ ਦਾ ਜਵਾਬ ਦਿੰਨੇ ਆ, ਸੁਣਦੇ ਰਹੋ ਪ੍ਰੋਗਰਾਮ ਜੀ।
1: ਜੀ, ਕੁੰਡਲੀ ਦੇ 11ਵੇਂ ਭਾਵ ਦੇ ਵਿੱਚ ਬੈਠਾ ਹੋਇਆ ਕੇਤੂ ਆ, ਬਾਰ ਬਾਰ ਰਿਜੈਕਸ਼ਨ ਹੋਣ ਤੋਂ ਬਾਅਦ ਵੀ ਅਗਰ ਹਿੰਮਤ ਨਹੀਂ ਛੱਡੀ ਜਾਂਦੀ, ਨਵੇਂ ਨਵੇਂ ਰਸਤੇ ਫਿਰ ਲੱਭ ਲਏ ਜਾਂਦੇ ਨੇ ਤੇ ਕਾਮਯਾਬੀ ਹੋਣ ਦਾ ਚਾਂਸ ਹੁੰਦਾ ਹੈ। ਕਿਉਂਕਿ 34 ਸਾਲ ਦੀ ਉਮਰ ਤੱਕ ਕੋਈ ਵੀ ਰਸਤਾ ਹੱਥ ਨਹੀਂ ਆਉਣਾ, ਨਾ ਕਾਮਯਾਬੀ ਮਿਲਦੀ ਹੈ। ਅਗਰ 34 ਸਾਲ ਪਾਰ ਕਰਾ ਦੋਗੇ ਤੇ ਤੁਹਾਡਾ ਇੱਥੇ ਹੀ ਰਹਿਣ ਦਾ ਯੋਗ ਹੈ। 34 ਸਾਲ ਦੀ ਉਮਰ ਤੋਂ ਪਹਿਲਾਂ ਅਗਰ ਕੋਈ ਰਸਤਾ ਨਹੀਂ ਖੁੱਲਦਾ ਤਾਂ ਵਾਪਸ ਜਾਣਾ ਪਵੇਗਾ
0: ਜੀ। 4723 ਔਨ ਏਅਰ ਹੋ, 4723।
16: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ ਜੀ? ਡੇਟ ਆਫ ਬਰਥ ਦੱਸੋ ਜੀ। ਤੁਹਾਡੀ ਨਾ ਆਵਾਜ਼ ਕਲੀਅਰ ਨਹੀਂ ਆ ਰਹੀ ਹੈਗੀ, ਦੁਬਾਰਾ ਦੱਸੋਗੇ?
16: 5/4
0: ਹਾਂਜੀ,
16: 5 April 1975।
0: ਠੀਕ ਹੈ ਜੀ,
16: ਇੰਦਰਜੀਤ ਸਿੰਘ ਨਾਮ ਹੈ ਜੀ, ਟਾਈਮ ਦਾ ਨਹੀਂ ਪਤਾ ਇਹਨਾਂ ਦਾ।
0: ਠੀਕ ਹੈ ਜੀ,
16: ਬਾਹਰ ਦਾ ਬਣਦਾ ਜਾਂ ਕਦੋਂ ਬਰਥ ਪਲੇਸ ਹੈਗਾ? ਹੁਸ਼ਿਆਰਪੁਰ ਜੀ।
0: ਹੁਸ਼ਿਆਰਪੁਰ, ਬਾਹਰ ਦਾ ਮਤਲਬ ਕਿ ਤੁਸੀਂ ਪੁੱਛ ਰਹੇ ਹੋ ਕਿ ਬਣੇਗਾ ਕਿ ਨਹੀਂ, ਇਹ ਪੁੱਛਣਾ ਚਾਹੁੰਦੇ ਹੋ?
16: ਹਾਂਜੀ, ਤੇ ਥੋੜੀ ਲਾਈਫ ਡਿਸਟਰਬ ਹੋ ਰਹੀ।
0: ਠੀਕ ਹੈ ਜੀ, ਇੱਥੇ ਨੇ ਜਾਂ ਇੰਡੀਆ 'ਚ ਹੈਗੇ ਨੇ?
16: ਹਾਂਜੀ,
0: ਇਹ ਇੱਥੇ ਹੀ ਨੇ ਕਿ ਇੰਡੀਆ 'ਚ ਹੈਗੇ ਨੇ? ਠੀਕ ਹੈ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਜੀ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜਾਂ ਲਗਨ ਦੇ ਵਿੱਚ ਬੈਠਾ ਹੋਇਆ ਕੇਤੂ, ਬਿਸਤਰਾ ਬੰਨਿਆ ਹੈ ਪਰ ਯਾਤਰਾ ਨਹੀਂ ਹੋਊਗੀ, ਜੇ ਹੋਊਗੀ ਤੇ 100 ਦਿਨ ਦੇ ਅੰਦਰ ਅੰਦਰ ਵਾਪਸ ਜਾਣਾ ਪਵੇਗਾ। ਅਗਰ ਇਹਨਾਂ ਦਾ ਕੰਮ ਬਣਦਾ ਹੈ, ਕਹਿਣ ਦਾ ਮਤਲਬ ਕਿ ਕੁੰਡਲੀ ਦੇ ਵਿੱਚ ਯੋਗ ਬਣਿਆ ਹੋਇਆ ਹੈਗਾ ਵਾ, ਕੰਮ ਬਣਦਾ ਹੈ, ਤੇ ਪਹਿਲੀ ਯਾਤਰਾ 100 ਦਿਨ ਤੋਂ ਵੱਧ ਨਾ ਕੀਤੀ ਜਾਵੇ ਤਾਂ ਹੀ ਜ਼ਿੰਦਗੀ ਦੇ ਵਿੱਚ ਸਫਲਤਾ ਮਿਲੇਗੀ। ਵੈਸੇ ਹਜੇ ਤੱਕ ਤਾਂ ਬਾਰ ਬਾਰ ਰਿਜੈਕਸ਼ਨ ਜਾਂ ਬਾਰ ਬਾਰ ਨਾ ਆਉਣ ਦਾ ਯੋਗ ਬਣਦਾ ਹੈ, ਪਰ 100 ਦਿਨ ਦੀ ਯਾਤਰਾ ਦਾ ਸੰਕਲਪ ਲੈ ਕੇ ਅਗਰ ਵੀਜ਼ਾ ਕੀਤਾ ਜਾਵੇਗਾ ਕਿ ਮੈਂ ਆਉਣਾ ਵਾ ਸਿਰਫ ਕੁਛ ਮਹੀਨੇ ਬਿਤਾ ਕੇ, ਯਾਨੀ ਕਿ 90 ਦਿਨ ਤੇ ਅੰਦਰ ਅੰਦਰ ਮੈਂ ਵਾਪਸ ਚਲਾ ਜਾਊਂਗਾ, ਬਾਰ ਬਾਰ ਇਹ ਸੰਕਲਪ ਕੀਤਾ ਜਾਵੇ ਤਾਂ ਵੀਜ਼ਾ ਮਿਲ ਜਾਵੇਗਾ ਤੇ ਅਪ੍ਰੈਲ ਮਹੀਨਾ ਜਿਹੜਾ ਅਗਲੇ ਸਾਲ ਦਾ ਚੜੇਗਾ ਉਹ ਇਹਨਾਂ ਲਈ ਸ਼ੁਰੂ ਚੜ ਸਕਦਾ।
0: ਤੇ ਪੁੱਛ ਰਹੇ ਸੀ ਲਾਈਫ ਡਿਸਟਰਬ ਨੇ ਉਹਨਾਂ ਦੀ?
1: ਕੁੰਡਲੀ ਦੇ ਵਿੱਚ ਗ੍ਰਹਿ ਬਹੁਤ ਖਰਾਬ ਚੱਲਦੇ ਨੇ, ਰਾਹੂ 7ਵੇਂ ਭਾਵ ਦੇ ਵਿੱਚ ਹੋਵੇ ਤੇ ਜਾਂ ਤਾਂ ਆਪਣੀ ਪਰਸਨਲ ਲਾਈਫ ਜਾਂ ਫੈਮਿਲੀ ਲਾਈਫ ਜਾਂ ਕਾਰੋਬਾਰ ਦੀ ਲਾਈਫ ਤਿੰਨੇ ਹੀ ਡਿਸਟਰਬ ਹੋ ਜਾਂਦੀਆਂ ਨੇ ਜਾਂ ਵਿੱਚੋਂ ਇੱਕ ਠੀਕ ਹੁੰਦੀ ਹੈ ਬਾਕੀ ਸਾਰੀਆਂ ਚੀਜ਼ਾਂ ਡਿਸਟਰਬ ਹੁੰਦੀਆਂ ਨੇ।
0: 4561 ਹੋਣੇ ਰੋ ਜੀ 4561
17: ਹੈਲੋ
0: ਜੀ ਪੁੱਛੋ ਜੀ ਕੀ ਪੁੱਛਣਾ ਹੈ।
17: ਹਾਂਜੀ ਮੈਂ ਪੁੱਛਣਾ ਸੀਗਾ ਕਿ ਮੇਰੀ ਨਾ ਬੇਟੀ ਆ
0: ਜੀ,
17: ਹਾਂਜੀ ਉਹਨਾਂ ਦੀ ਨਾ ਫਾਈਲ ਲੱਗੀ ਹੋਈ ਆ।
0: ਠੀਕ ਹੈ ਜੀ।
17: ਤੇ ਉਹਨਾਂ ਦਾ ਕੁਛ ਆਉਂਦਾ ਨੀ ਪਿਆ, ਉਹ ਪੁੱਛਣਾ ਸੀਗਾ ਉਹਨਾਂ ਦੀ ਡੇਟ ਆਫ ਬਰਥ ਹੈਗੀ ਆ 89।
0: ਹਾਂਜੀ
17: ਤੇ
0: ਮਹੀਨਾ ਤੇ ਤਰੀਕ ਵੀ ਦੱਸ ਦੋ।
17: ਮਹੀਨਾ ਹੈਗਾ ਅਗਸਤ 17
0: ਅਗਸਤ। ਠੀਕ ਹੈ ਜੀ।
17: ਹਾਂਜੀ ਉਹਦਾ 8 to 8:30 ਦੇ ਵਿੱਚ ਵਿੱਚ ਆ, ਪਰ ਪੱਕਾ ਮੈਨੂੰ ਟਾਈਮ ਨਹੀਂ ਪਤਾ। ਮਾਰਨਿੰਗ ਟਾਈਮ,
0: ਮਾਰਨਿੰਗ ਦਾ
17: ਟਾਈਮ। ਹਾਂਜੀ ਲੁਧਿਆਣੇ ਬਰਥ ਆ।
0: ਠੀਕ ਹੈ ਲੁਧਿਆਣੇ ਦਾ। ਤੇ ਪੀਆਰ ਦੀ ਫਾਈਲ ਆਈ ਹੋਈ, ਉਹਦਾ ਰਿਜ਼ਲਟ ਨਹੀਂ ਆਇਆ।
17: ਹਾਂਜੀ
0: ਠੀਕ ਹੈ।
17: ਇੱਕ ਹੋਰ ਪੁੱਛਣਾ ਸੀ ਕਿ ਉਹ ਬੇਟਾ ਵੀ ਆ, ਬੇਟੇ ਦੀ ਵੀ ਲਾਈਫ ਹੋਈ ਆ।
0: ਠੀਕ ਹੈ ਉਹਦੀ ਵੀ ਡੇਟ ਆਫ ਬਰਥ ਦੱਸੋ।
17: ਹਾਂ ਉਹਦੀ ਦੱਸਦੀ ਆ, ਇੱਕ ਮਿੰਟ
0: ਥੋੜਾ ਜਲਦੀ ਬੋਲਣਾ ਪਊਗਾ ਜਾਂ ਤੁਸੀਂ ਦੁਬਾਰਾ ਕਾਲ ਕਰ ਲਿਓ ਕਿਉਂਕਿ ਮੈਨੂੰ ਬਹੁਤ।
17: 9 ਤਰੀਕ
0: ਜੀ,
17: 9 ਤਰੀਕ ਆ ਜੀ, 11ਵਾਂ ਮਹੀਨਾ ਆ।
0: ਠੀਕ ਹੈ ਤੇ
17: 1996 ਮੋਗੇ ਦਾ ਉਹਨਾਂ ਦਾ ਹੈਗਾ ਆਪਣਾ।
0: ਟਾਈਮ ਦੱਸੋ ਜੀ ਇਹਨਾਂ ਦਾ।
17: ਪੌਣੇ 7 ਵਜੇ ਹਨਾ, ਸਵੇਰ ਦੇ।
0: ਸਵੇਰ
1: ਦੇ ਪਾਇੰਟ ਕਿਹੜੀ
17: ਲੱਗੀ? ਸ਼ਾਮ ਦੇ ਜੀ, ਸ਼ਾਮ ਦੇ, ਸੌਰੀ
0: ਸ਼ਾਮ ਦੇ।
1: ਕਿਹੜੀ ਪੀਆਰ ਦੀ?
17: ਸੈਟਰਡੇ ਆ ਦਿਨ, ਸੈਟਰਡੇ
0: ਜੀ। ਇਹਨਾਂ ਦੀ ਦੋਨਾਂ ਦੀ ਕਿਹੜੇ ਬੇਸ ਤੇ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੀ?
17: ਇੱਕ ਦੀ ਤਾਂ ਹੈਗੀ ਇਹਨਾਂ ਦੇ ਨੈਣੀ ਬੇਸ ਤੇ, ਬੇਟੀ ਦੀ ਨੈਣੀ ਬੇਸ ਤੇ ਜੀ, ਤੁਹਾਨੂੰ ਪਹਿਲਾਂ ਦੱਸਿਆ।
0: ਠੀਕ ਹੈ।
17: ਤੇ ਜਿਹੜੀ ਬਾਅਦ ਵਿੱਚ ਤੁਹਾਨੂੰ ਡੇਟ ਆਫ ਬਰਥ ਦੱਸਿਆ ਉਹਨਾਂ ਦਾ ਹੈਗਾ ਜੀ ਆਪਣਾ ਆਪਣੇ ਆਇਆ
0: ਜੀ
17: ਕੀ ਕਹਿੰਦੇ ਇਹਨੂੰ, ਪੜ੍ਹਾਈ ਬੇਸ ਤੇ।
0: ਠੀਕ ਹੈ ਜੀ, ਠੀਕ ਹੈ ਜੀ, ਅਸੀਂ ਦੱਸਦੇ ਹਾਂ ਜੀ।
1: ਜੀ ਜਿਸ ਤਰ੍ਹਾਂ ਇਹਨਾਂ ਨੇ ਕੁੰਡਲੀ ਦੇ ਮੁਤਾਬਕ ਪੁੱਛਿਆ ਹੈ ਕਿ ਪੀ ਆਰ ਦੀ ਫਾਈਲ ਲੱਗੀ ਹੋਈ ਹੈ ਨੈਣੀ ਬੇਸ ਤੇ, ਕਿਉਂਕਿ ਮੰਗਲ 12 ਭਾਵ ਦੇ ਵਿੱਚ ਹੋਵੇ ਔਰ ਮੈਡੀਕਲ ਲਾਈਨ ਦੇ ਵਿੱਚ ਅਗਰ ਫਾਈਲ ਲੱਗੀ ਹੋਈ ਹੈ ਤੇ ਫਾਈਲ ਬਹੁਤ ਸਲੋ ਪ੍ਰੋਸੈਸ ਹੁੰਦੀ ਹੈ, ਕਈ ਵਾਰੀ ਕੁਛ ਪਰੇਸ਼ਾਨੀਆਂ ਵੀ ਆਉਂਦੀਆਂ ਨੇ। 12ਵੇਂ ਭਾਵ ਜਾਣੀ ਕਿ ਵਿਦੇਸ਼ ਦੇ ਖਾਨੇ 'ਚ 4 ਗ੍ਰਹਿ ਬੈਠੇ ਹੋਏ ਨੇ, ਇੱਕ ਉਪਾਏ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੰਨੀ ਜਲਦੀ ਕਰੋਗੇ ਉਨੀ ਜਲਦੀ ਹੀ ਫਾਈਲ ਚੱਕੀ ਜਾਵੇਗੀ
0: ਜੀ।
1: ਕਹਿੰਦੇ ਨੇ ਪਤਾਸੇ ਲੈ ਕੇ ਕੋਈ ਵੀ ਇੰਡੀਆ ਦੇ ਵਿੱਚ ਹੋਵੇ ਖਵਾਜਾ ਜੀ ਦੇ ਨਾਮ ਦੇ ਉੱਤੇ, ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਖਵਾਜੇ ਦੀ ਕੋਈ ਮਾਨਤਾ, ਉਸਦੇ ਨਾਮ ਤੇ ਪਤਾਸੇ ਜਿਹੜੇ ਨੇ ਖਵਾਜਾ ਜੀ ਨੂੰ ਚੜਾਏ ਜਾਣ ਤੇ ਕੰਮ ਬਹੁਤ ਛੇਤੀ ਬਣ ਜਾਂਦਾ ਹੈ
0: ਜੀ।
1: ਜੋ ਇਹਨਾਂ ਨੇ ਦੂਸਰੀ ਪੁੱਛੀ ਹੈ ਕਿ ਉਸਦੀ ਫਾਈਲ ਦਾ ਰਿਜ਼ਲਟ ਕਦੋਂ ਆਵੇਗਾ, ਤਾਂ ਉਸਦੀ ਫਾਈਲ ਦਾ ਰਿਜ਼ਲਟ ਜਿਹੜਾ ਹੈਗਾ ਉਹ ਜਾ ਕੇ 12 ਅਕਤੂਬਰ ਤੋਂ ਬਾਅਦ ਗ੍ਰਹਿ ਖੁੱਲਦਾ ਹੈ, ਉਸ ਤੋਂ ਬਾਅਦ ਹੀ ਜਾ ਕੇ ਪਤਾ ਲੱਗੇਗਾ।
0: ਠੀਕ ਹੈ ਜੀ ਜੀ। 4235 ਆਉਣੇ ਰਹੋ ਤੁਸੀਂ।
18: ਹੈਲੋ ਜੀ।
0: ਜੀ ਪੁੱਛੋ ਜੀ ਆਪਣਾ ਸਵਾਲ।
18: ਮੈਂ ਨਾ ਆਪਣੀ ਬੇਟੀ ਬਾਰੇ ਪੁੱਛਣਾ ਸੀ, ਜਿੱਦਾਂ ਉਹਦਾ ਬਰਥ ਲੰਘ ਕੇ ਗਿਆ ਆ, ਵੈਸੇ ਕੀ ਆਉਣ ਵਾਲਾ ਟਾਈਮ ਉਹਦਾ ਕਿੱਦਾਂ ਦਾ ਰਹੇਗਾ, ਸਟੱਡੀ ਬੇਸ ਤੇ ਜਾਂ ਕੁਛ ਵੀ? ਪੀਆਰ ਤਾਂ ਆਲਰੇਡੀ ਅਸੀਂ ਇੱਥੇ ਆ, ਤੇ ਉਹਦਾ ਹੈਗਾ 3 July
0: ਜੀ
18: 2004 ਦਾ ਬਰਥ ਆ,
0: ਤੇ
18: ਰਾਤ 7:40 ਦਾ ਬਰਥ ਆ।
0: 7:40 ਰਾਤ ਨੂੰ ਬਰਥ ਕਿੱਥੇ ਹੋਇਆ ਸੀ ਜੀ?
18: ਬਰਥ ਉਹਦਾ ਹੋਇਆ ਸੀ ਕਪੂਰਥਲੇ।
0: ਕਪੂਰਥਲਾ। ਤੇ ਹੁਣ ਤੁਸੀਂ ਉਹਨਾਂ ਦੀ ਸਟੱਡੀ ਬਾਰੇ ਪੁੱਛਣਾ ਚਾਹੁੰਦੇ ਹੋ?
18: ਹਾਂਜੀ, ਮਤਲਬ ਅੱਗੇ ਫਿਊਚਰ ਕਿੱਦਾਂ ਦਾ ਰਹੂਗਾ ਉਹਦਾ।
0: ਠੀਕ ਹੈ ਜੀ, ਅਸੀਂ ਦਿੰਨੇ ਆ ਸਵਾਲ ਦਾ ਜਵਾਬ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
1: ਜੀ ਕੁੰਡਲੀ ਦੇ ਵਿੱਚ ਗ੍ਰਹਿ ਬਹੁਤ ਵਧੀਆ ਬੈਠੇ ਨੇ, ਪਰ ਮੰਗਲ ਬੁੱਧ ਲਗਨ ਚ ਹੋਵੇ ਤੇ ਬੱਚਾ ਕਈ ਵਾਰੀ ਓਵਰ ਅਗਰੈਸਿਵ ਹੋਣ ਲੱਗ ਜਾਂਦਾ, ਬਿਨਾਂ ਕਾਰਨ ਗੁੱਸਾ ਕਰਨਾ ਸ਼ੁਰੂ ਕਰ ਦਿੰਦਾ ਹੈ। ਅਗਰ ਇਹ ਬੱਚਾ ਆਪਣੇ ਗੁੱਸੇ ਤੇ ਕਾਬੂ ਰੱਖੇ ਤੇ ਹਰ ਇੱਕ ਚੀਜ਼ ਨੂੰ ਸੋਚ ਸਮਝ ਕੇ ਕਰੇ ਤੇ ਇਸ ਤੋਂ ਵਧੀਆ ਕੁੰਡਲੀ ਨਹੀਂ ਹੁੰਦੀ, ਕਿਉਂਕਿ ਕੁੰਡਲੀ ਦੇ ਵਿੱਚ ਕੁਛ ਚੀਜ਼ਾਂ ਜਿੱਦਾਂ ਚੰਦਰਮਾ ਵੀਕ ਹੈ, ਮਨ ਕਾਬੂ ਚ ਨਹੀਂ ਰਹਿੰਦਾ, ਸੂਰਜ ਸ਼ਨੀ 12ਵੇਂ ਭਾਵ ਦੇ ਹੋਣ ਤੇ ਪਿਤਾ ਦੇ ਉੱਪਰ ਵੀ ਕੁਛ ਥੋੜਾ ਜਿਹਾ ਹੈਲਥ ਨੂੰ ਲੈ ਕੇ ਕੁਛ ਇਸ਼ੂ ਹੋ ਜਾਂਦੇ ਨੇ, ਜਾਂ ਪਿਤਾ ਦੇ ਉੱਪਰ ਕੋਈ ਨਾ ਕੋਈ ਪਰੇਸ਼ਾਨੀ, ਪਿਤਾ ਦੇ ਨਾਲ ਕੋਈ ਨਾ ਕੋਈ ਦਿੱਕਤ ਹੋ ਸਕਦੀ ਹੈ। ਬ੍ਰਹਿਸਪਤੀ ਸ਼ੁਕਰ ਇਹ ਬਹੁਤ ਵਧੀਆ ਗ੍ਰਹਿ ਕੁੰਡਲੀ ਦੇ ਵਿੱਚ ਬੈਠੇ ਹੋਏ ਨੇ, ਆਉਣ ਵਾਲਾ ਸਾਲ ਵੀ ਇਹਨਾਂ ਦਾ ਬਹੁਤ ਵਧੀਆ ਜਾਵੇਗਾ ਤੇ ਅਗਲੇ ਸਾਲ ਦੇ ਵਿੱਚ ਇਹਨਾਂ ਦਾ ਜਿਸ ਤਰ੍ਹਾਂ ਜਿਹੜਾ ਇਹਨਾਂ ਦਾ ਸਾਲ ਚੱਲ ਰਿਹਾ ਉਸਦੇ ਵਿੱਚ ਗ੍ਰਹਿਆਂ ਦੀ ਸਥਿਤੀ ਚੰਗੀ ਹੈ, ਸ਼ੁਕਰ ਲਗਨ ਦੇ ਵਿੱਚ ਹੈਗਾ ਕਿ ਛੋਟੀ ਉਮਰ ਚ ਵੀ ਵਧੀਆ ਰਿਸ਼ਤਾ ਆ ਸਕਦਾ ਹੈ, ਬੁੱਧ ਥੋੜੇ ਜਿਹਾ ਜਿੱਦੀਪਨ ਦਿੰਦਾ ਹੈ, ਥੋੜੀ ਥੋੜੀ ਜੀ ਮਿਕਸ ਜੀ ਬਣੀ ਹੋਈ ਹੈ ਤੇ ਚੰਗਾ ਫਲ ਦੇਣਗੇ
0: ਜੀ। ਚਰਨਜੀਤ ਸਿੰਘ ਜੀ ਆਉਣੇ ਰਹੋ। ਚਰਨਜੀਤ ਸਿੰਘ ਜੀ ਪੁੱਛ ਸਕਦੇ ਹੋ ਆਪਣਾ ਸਵਾਲ, ਜੁੜ ਗਏ ਤੁਸੀਂ ਪ੍ਰੋਗਰਾਮ ਚ।
19: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ
19: ਮੈਂ ਆਪਣੇ ਬੇਟੇ ਬਾਰੇ ਪੁੱਛਣਾ ਸੀ ਜੀ, ਉਹਦੀ ਸ਼ਾਦੀ ਦਾ ਉਹਦਾ ਯੋਗ ਨਹੀਂ ਬਣ ਰਿਹਾ।
0: ਠੀਕ ਹੈ।
19: ਤੇ ਉਹਦਾ ਨਾਮ ਮਨਦੀਪ ਸਿੰਘ ਆ ਤੇ ਓਹਦਾ ਡੇਟ ਆਫ ਬਰਥ 27 ਸਤੰਬਰ 1990 ਲੁਧਿਆਣਾ।
0: 27 ਸਤੰਬਰ 1990 ਲੁਧਿਆਣਾ। ਟਾਈਮ ਵੀ ਦੱਸ ਦੋ ਜਨਮ ਦਾ।
19: ਹਾਂਜੀ 8 ਵਜੇ ਦਾ ਜੀ, ਸਵੇਰ ਦਾ, ਮਾਰਨਿੰਗ
0: 8 ਵਜੇ ਸਵੇਰ ਦਾ। ਠੀਕ ਹੈ ਜੀ, ਅਸੀਂ ਦੱਸਦੇ ਹਾਂ ਸਵਾਲ ਦਾ ਜਵਾਬ, ਸੁਣਦੇ ਰਹੋ।
1: ਕੁੰਡਲੀ ਦੇ ਮੁਤਾਬਕ ਨਾ ਤਾਂ ਬੱਚਾ ਮਤਲਬ ਕਿ ਹਜੇ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਸਿਰੇ ਚੜ੍ਹਨ ਦਾ ਕੋਈ ਯੋਗ ਦਿਖਦਾ। ਕਾਰਨ ਕੀ ਹੈ ਕਿ ਮੰਗਲ 8ਵੇਂ ਭਾਵ 'ਚ, 8ਵੇਂ ਭਾਵ ਦਾ ਮੰਗਲ ਦੋਸ਼ ਜਦੋਂ ਤੱਕ ਕਿਉਰ ਨਹੀਂ ਕੀਤਾ ਜਾਂਦਾ ਰਿਸ਼ਤਾ ਚੜ੍ਹਨ ਸਿਰੇ ਚੜ੍ਹਨ 'ਚ ਦਿੱਕਤਾਂ ਹੁੰਦੀਆਂ ਨੇ। ਇਸ ਸਮੇਂ ਦੇ ਵਿੱਚ ਵੀ ਸ਼ੁਕਰ ਕੇਂਦਰ ਦੇ ਵਿੱਚ ਨਾਲ ਦੀ ਨਾਲ ਸ਼ਨੀ ਕੇਂਦਰ ਦੇ ਵਿੱਚ ਆ ਗਿਆ, ਯਾਨੀ ਕਿ ਰਿਸ਼ਤਾ ਚੜ੍ਹਿਆ ਹੋਇਆ ਸਿਰੇ ਵੀ ਜਿਹੜਾ ਨਿੱਤ ਰੁਕ ਸਕਦਾ ਹੈ। ਜਦੋਂ ਤੱਕ ਬ੍ਰਹਿਸਪਤੀ ਕੇਂਦਰ 'ਚ ਨਹੀਂ ਆਉਂਦਾ, ਜਦੋਂ ਤੱਕ 8ਵੀਂ ਸਾਲ ਕਹਿੰਦੇ ਨੇ, ਜਾਂ ਤਾਂ ਮੰਗਲੀਕ ਦਾ ਉਪਾਅ ਕੀਤਾ ਜਾਵੇ ਜਾਂ 8ਵੀਂ ਸਾਲ ਦੀ ਉਮਰ ਤੱਕ ਵੇਟ ਕੀਤਾ ਜਾਵੇ। ਜਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਉਸ ਤਰ੍ਹਾਂ ਕਰਨ ਦੇ ਨਾਲ ਹੀ ਇਹਨਾਂ ਦਾ ਰਿਸ਼ਤਾ ਸਿਰੇ ਚੜ੍ਹ ਜਾਵੇ।
19: ਦੂਜੇ
0: ਬੇਟੇ ਦਾ ਜਿਹਦਾ ਤੁਸੀਂ ਦੱਸਿਆ ਸ਼ਾਦੀ ਬਾਰੇ ਪੁੱਛਣਾ, ਉਹਨਾਂ ਦੀ ਜਨਮ ਤਰੀਕ ਤੁਸੀਂ ਦੱਸੀ ਮੈਨੂੰ, 21 ਅਕਤੂਬਰ 2000 ਉਹਨਾਂ ਦਾ ਜਨਮ।
19: 21 ਅਕਤੂਬਰ 2000
0: ਹਾਂ, ਉਹਨਾਂ ਦਾ ਜਨਮ ਦਾ ਤੁਹਾਨੂੰ ਟਾਈਮ ਪਤਾ ਜੀ?
19: ਲੁਧਿਆਣੇ ਜਨਮ ਹੋਇਆ ਸਮਾਂ।
0: ਠੀਕ ਹੈ, ਤੇ ਜਸਪ੍ਰੀਤ ਦਾ ਵੀ ਲੁਧਿਆਣੇ ਜਨਮ ਹੋਇਆ ਜੀ?
19: ਨਹੀਂ ਨਹੀਂ, ਉਹਦਾ ਹੋਇਆ ਸ਼ੇਖੇ।
0: ਅੱਛਾ ਜੀ, ਇਹ
19: ਕਿੱਥੇ? ਬਰਨਾਲਾ।
0: ਠੀਕ ਹੈ ਜੀ, ਠੀਕ ਹੈ
1: ਜੀ। ਸਵੇਰ ਕਿੰਨੇ ਵਜੇ ਜਨਮ
0: ਹੋਇਆ ਜੀ? ਉਹਨਾਂ ਨੂੰ ਪਤਾ ਨਹੀਂ ਟਾਈਮ ਦਾ।
19: ਨਹੀਂ ਜੀ, ਕੋਈ ਉਹਦਾ ਪਤਾ ਨਹੀਂ ਡੇਟ ਆਫ ਬਰਥ ਦਾ।
0: ਠੀਕ ਹੈ ਜੀ, ਠੀਕ ਹੈ ਜੀ, ਦੱਸਦੇ।
19: ਨਹੀਂ ਨਹੀਂ, ਉਹਦਾ ਬਰਨਾਲਾ।
0: ਠੀਕ ਹੈ ਜੀ, ਉਹਨਾਂ ਨੂੰ ਪ੍ਰੋਪਰ ਨਹੀਂ ਪਤਾ। ਉਹ ਜਸਪ੍ਰੀਤ ਦੀ ਉਹ ਪੀਆਰ ਬਾਰੇ ਪੁੱਛ ਰਿਹਾ ਜੀ, ਬਰਨਾਲੇ ਦਾ ਜਨਮ ਹੈ। ਤੇ ਮੁੰਡੇ ਦੀ ਜੀ ਉਹਨਾਂ ਨੇ ਸ਼ਾਦੀ ਬਾਰੇ ਪੁੱਛਣਾ, 21 ਅਕਤੂਬਰ 2000 ਦਾ ਜਨਮ ਹੈ ਲੁਧਿਆਣੇ ਦਾ
1: ਜੀ। ਜਿਨ੍ਹਾਂ ਦਾ 2000 ਦਾ ਬਰਥ ਹੈ, ਸ਼ਾਦੀ ਬਾਰੇ ਸਵਾਲ ਹੈਗਾ, ਅਗਲਾ ਸਾਲ ਇਹਨਾਂ ਦਾ ਸ਼ੁਕਰ ਕੇਂਦਰ ਦੇ ਵਿੱਚ ਆਵੇਗਾ ਤੇ ਰਿਸ਼ਤਾ ਵਧੀਆ ਸਿਰੇ ਚੜ੍ਹ ਜਾਵੇਗਾ। ਤੇ ਜਿਹਦੇ ਬਾਰੇ ਪੁੱਛਿਆ ਗਿਆ ਕਿ ਪੀਆਰ ਨਹੀਂ ਹੋ ਰਹੀ, ਪੀਆਰ ਵਾਸਤੇ ਕਿਸੇ ਗ੍ਰਹਿ ਦੇ ਕਾਰਨ ਕੋਈ ਦੇਰੀ ਨਹੀਂ ਹੈਗੀ, ਕੋਈ ਫਾਈਲ ਦੇ ਵਿੱਚ ਕੋਈ ਕਮੀ ਪੇਸ਼ੀ ਹੋ ਸਕਦੀ ਹੈ, ਅਗਰ ਕੋਈ ਡਾਕੂਮੈਂਟ ਘੱਟ ਹੈ ਤੇ ਉਸਦੀ ਤਿਆਰੀ ਕਰਕੇ ਰੱਖੀ ਜਾਵੇ ਤੇ ਇਹਨਾਂ ਦਾ ਜਿਹੜਾ ਕੰਮ ਆ ਉਸਦੇ ਵੀ ਵੇਲੇ ਹੋ ਸਕਦਾ ਹੀ ਹੈ
0: ਜੀ।
20: 81 3 0 81 3 0
0: ਥੋੜਾ ਜਿਹਾ ਦੁਬਾਰਾ ਸ਼ੁਰੂ ਤੋਂ ਦੱਸੋਗੇ? ਥੋੜਾ ਸਲੋ ਬੋਲ ਕੇ ਆਵਾਜ਼ ਕੱਟ ਗਈ ਸੀ। 3 ਸਪਟੰਬਰ
20: ਕੰਮ ਕਾਰ ਤੁਹਾਡਾ ਕਿੱਦਾਂ ਰਹੇਗਾ ਇੱਦਾਂ ਪੁੱਛਣਾ ਚਾਹੁੰਦੇ ਹੋ
0: ਕੁੰਡਲੀ
1: ਦੇ ਮੁਤਾਬਕ ਕੰਮ ਕਾਰ ਦੀ ਪੋਜੀਸ਼ਨ ਜਦੋਂ 7ਵੇਂ ਭਾਵ ਦਾ ਗ੍ਰਹਿ ਕਰਮ ਦਾ ਭਾਗਿਆ ਦਾ ਗ੍ਰਹਿ ਬਣ ਜਾਂਦਾ ਹੈ, ਲਾਈਫ ਦੇ ਵਿੱਚ 34 ਸਾਲਾਂ ਦੀ ਉਮਰ ਤੋਂ ਲੈ ਕੇ ਤੇ 52 ਸਾਲ ਤੱਕ ਹਰ ਇੱਕ ਚੀਜ਼ ਬੜੀ ਹੀ ਵਧੀਆ ਤੇ ਸੰਘਰਸ਼ਪੂਰਨ, ਕਦੀ ਉਹਨਾਂ ਨੂੰ ਐਂ ਲੱਗਦਾ ਕਿ ਹਰ ਇੱਕ ਚੀਜ਼ ਡਿਸਟਰਬ ਹੈ ਤੇ ਕਦੀ ਲੱਗਦਾ ਸਾਰਾ ਕੁਛ ਬਹੁਤ ਵਧੀਆ, ਤੇ ਹੁਣ ਇਹ ਸਮੂਥ ਹੋਣਾ ਸ਼ੁਰੂ ਹੋ ਗਿਆ, ਹੌਲੀ ਹੌਲੀ ਜਿਹੜਾ ਹੈ ਉਹ ਸੈੱਟ ਰਹੂਗਾ ਕੰਮ ਕਰਦਾ ਹਜੇ ਸਮੇਂ ਬਚਿਆ ਹੋਇਆ ਉਹ ਵਧੀਆ ਕੰਮ ਕਰਨਗੇ ਤੇ ਵਧੀਆ ਹੀ ਜੀਵਨ ਬਤੀਤ ਕਰਨਗੇ। ਸਿਰਫ ਰਾਹੂ ਦੂਸਰੇ ਭਾਵ ਦੇ ਵਿੱਚ ਹੈਗਾ ਜਿਹੜਾ ਕਿ ਵਾਣੀ ਸ਼ੁੱਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਸੇ ਨੂੰ ਵੀ ਬੁਰਾ ਨਾ ਬੋਲਿਆ ਜਾਵੇ, ਹਰ ਇੱਕ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਰਿਹਾ ਜਾਵੇ, ਆਪਣੇ ਗੁੱਸੇ ਤੇ ਕਾਬੂ ਰੱਖਿਆ ਜਾਵੇ ਤਾਂ ਜ਼ਿੰਦਗੀ ਬਹੁਤ ਵਧੀਆ ਰਹਿੰਦੀ।
20: ਜੀ 3622 ਔਨ ਏਅਰ ਹੋ?
2: ਹਾਂਜੀ 6493 ਜੀ।
20: 6493 ਠੀਕ ਹੈ ਜੀ, ਟਾਈਮ ਦੱਸੋ।
2: 9 ਵਜੇ ਸਵੇਰ।
20: ਸਵੇਰੇ 9 ਵਜੇ ਐਂਡ ਬਰਥ ਪਲੇਸ?
2: ਇਹ ਵੀ ਅਹਿਮਦਗੜ੍ਹ ਜੀ।
20: ਅਹਿਮਦਗੜ੍ਹ, ਕੀ ਪੁੱਛਣਾ ਜੀ?
2: ਇਹਦਾ ਫਿਊਚਰ ਕਿਵੇਂ ਆ ਜੀ, ਸਮਾਂ ਆਉਣ ਵਾਲਾ?
20: ਠੀਕ ਹੈ ਜੀ। ਜੀ
1: ਜੀ ਕੁੰਡਲੀ ਦੇ ਮੁਤਾਬਕ 36-42 ਪੋਜ਼ਿਟਿਵ ਸੰਘਰਸ਼ ਸ਼ੁਰੂ ਹੋਵੇਗਾ। 34-35 ਸਾਲ ਤੱਕ ਇਨਸਾਨ ਪ੍ਰੋਪਰ ਸੀਰੀਅਸ ਹੋ ਕੇ ਆਪਣੇ ਜੀਵਨ ਨੂੰ ਇੰਨਾ ਧਿਆਨ ਨਹੀਂ ਕਰਦਾ ਜਿੰਨਾ ਕਿ ਇਹ 36-42 ਦੇ ਵਿੱਚ ਕਰੇਗਾ।

0: ਜਿਹੜੀ ਚੀਜ਼ ਕਰਨੀ ਹੈ ਹਾਸਿਲ ਕਰਨੀ ਹੈ ਉਹਨੂੰ ਕਰਕੇ ਹੀ ਰਹਿਣਾ ਹੈ। ਅਗਰ ਇਹ ਪੋਜ਼ਿਟਿਵ ਜਿੱਦ ਰਹੇਗੀ ਤਾਂ ਬਹੁਤ ਵਧੀਆ ਰਹੇਗਾ, ਨੈਗੇਟਿਵ ਜਿੱਦ ਜਿਹੜੀ ਉਹ ਨੁਕਸਾਨ ਕਰ ਸਕਦੀ।
1: ਜੀ ਰਾਕੇਸ਼ ਜੀ ਔਨ ਏਅਰ ਹੋ ਤੁਸੀਂ।
2: ਹੈਲੋ, ਨਮਸਕਾਰ ਭੈਣ ਜੀ।
1: ਨਮਸਤੇ ਜੀ।
2: ਹਾਂਜੀ, ਮੈਂ ਆਪਣੇ ਨਾ ਦੋਨਾਂ ਬੇਟਿਆਂ ਦਾ ਪੁੱਛਣਾ ਸੀ
1: ਜੀ।
2: ਬੜੇ ਬੇਟੇ ਦੀ ਸ਼ਾਦੀ ਦਾ ਪੁੱਛਣਾ ਸੀ, ਜਮਾਂ ਡੇਟ ਆਫ ਬਰਥ।
1: ਹਾਂਜੀ ਲਿਖਵਾਓ ਜੀ।
2: ਹਾਂਜੀ, ਉਹਦੀ ਡੇਟ ਆਫ ਬਰਥ ਹੈ, ਨਾਮ ਹੈਗਾ ਗਗਨ, ਤੇ ਨਵੰਬਰ 28
1: ਜੀ
2: 1995 ਰਾਤ ਦੇ 11:30
1: ਜੀ। ਇੱਕ ਮਿੰਟ ਥੋੜਾ ਸਲੋ ਬੋਲੋ। 28 ਨਵੰਬਰ 1995 ਰਾਤੀ 11:30।
2: ਬਾਰਾਂ ਵਜੇ
1: ਦਿਨ ਦੇ ਟਾਈਮ, ਯਾਨੀ ਪੀ ਐਮ ਪੀ ਐਮ ਨਾ। ਠੀਕ ਹੈ ਜੀ। 22 ਸਪਤੰਬਰ 2012 PM ਠੀਕ ਹੈ ਜੀ। ਐਂਡ ਉਹਦਾ ਵੀ ਓਕਵਿਲ ਦਾ ਜਨਮ ਹੈ ਜੀ,
2: ਹੈਮਿਲਟਨ ਦਾ ਹੈ ਜੀ।
1: ਉਹਦਾ ਹੈਮਿਲਟਨ ਦਾ। ਉਹਨਾਂ ਬਾਰੇ ਕੀ ਪੁੱਛਣਾ ਹੈ?
2: ਉਹਦੇ ਆਪਣੇ ਜੌਬ ਦਾ ਹੀ ਪੁੱਛਣਾ ਸੀਗਾ, ਜਿੱਦਾਂ ਕੰਮ ਕਾਰ ਕਿੱਦਾਂ ਹੋ ਜੂ, ਵਧੀਆ ਹਜੇ ਕਰਦਾ ਤਾਂ ਹੈ, ਮਤਲਬ ਇੰਨਾ ਵਧੀਆ ਨਹੀਂ।
1: ਠੀਕ ਹੈ, ਅਸੀਂ ਤੁਹਾਨੂੰ ਦੋਨਾਂ ਦੇ ਸਵਾਲਾਂ ਦੇ ਜਵਾਬ ਦਿੰਨੇ ਆ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ
0: ਜੀ ਪਹਿਲਾਂ ਛੋਟੇ ਬਾਰੇ ਕੁਛ ਦੱਸ ਦਿੰਦੇ ਹਾਂ ਜਿਨ੍ਹਾਂ ਦੀ ਜੌਬ ਵਧੀਆ ਨਹੀਂ।
1: ਠੀਕ ਹੈ ਜੀ, ਜੋਬ ਬਾਰੇ ਪੁੱਛਣਾ।
0: ਬ੍ਰਹਸਪਤੀ ਸ਼ਨੀ ਨਾਲ ਸੱਤਵੇਂ ਭਾਵ ਦੇ ਵਿੱਚ ਬੈਠਾ ਹੋਵੇ, ਇੰਟਰਵਿਊ ਸਾਰੀਆਂ ਪਾਸ ਕਰੇਗਾ ਪਰ ਕੰਮ ਤੇ ਪੂਰਾ ਇੰਟਰਸਟ ਨਹੀਂ ਲਵੇਗਾ। ਜੇ ਕੰਮ ਤੇ ਇੰਟਰਸਟ ਲਵੇਗਾ ਤਾਂ ਉਥੋਂ ਵੈਸੇ ਹੀ ਜਵਾਬ ਹੋ ਜਾਵੇਗਾ, ਸ਼ਾਰਟ ਟਾਈਮ ਲਈ ਬੰਦਾ ਜੌਬ ਕਰਦਾ ਹੈ। ਬ੍ਰਹਸਪਤੀ ਸੱਤਵੇਂ ਦਾ ਉਪਾਅ ਹੈਗਾ ਕਿ ਹਲਦੀ ਦੀਆਂ 7 ਗੱਠੀਆਂ ਪੀਲੇ ਕੱਪੜੇ ਚ ਬੰਨ ਕੇ ਇਸਦੇ ਜਿਹੜੇ ਕਬਰ ਦੇ ਵਿੱਚ ਲੋਕਰ ਹੈਗਾ ਜਾਂ ਕਬਰ ਦੇ ਵਿੱਚ ਕੋਈ ਦਰਾਜ ਬਣਿਆ ਹੋਇਆ ਉਸਦੇ ਵਿੱਚ ਰੱਖ ਦੇਣ ਦੇ ਨਾਲ ਜੌਬ ਬਹੁਤ ਵਧੀਆ ਹੋ ਜਾਵੇਗੀ
1: ਜੀ।
0: ਤੇ ਨਾਲ ਦੂਸਰਾ ਇਹਨਾਂ ਨੇ ਇੱਕ ਸਵਾਲ ਪੁੱਛਿਆ ਹੈ ਆਪਣੇ ਦੂਸਰੇ ਬੱਚੇ ਬਾਰੇ
1: ਜੀ, ਉਹਨਾਂ ਦੇ ਵਿਆਹ
0: ਬਾਰੇ। ਵਿਆਹ ਦਾ ਸਵਾਲ
1: ਜੀ,
0: ਕਾਲ ਸਰਪ ਦੋਸ਼ ਬੈਠਾ ਹੋਇਆ ਹੈ ਕੁੰਡਲੀ ਦੇ ਵਿੱਚ ਜਿਸ ਕਰਕੇ ਵਿਆਹ ਹੋਣ ਦੇ ਵਿੱਚ ਦੇਰੀ ਹੈ, ਮੰਗਲ ਸ਼ੁੱਕਰ ਦੇ ਨਾਲ ਬੈਠ ਕੇ ਬਹੁਤ ਸਾਰੇ ਰਿਸ਼ਤੇ ਜਾਂ ਰਿਲੇਸ਼ਨਸ਼ਿਪ ਜਿਹੜੀ ਆ ਉਹ ਜਾਂ ਰਿਲੇਸ਼ਨਸ਼ਿਪ ਤਾਂ ਬ੍ਰੇਕ ਹੋ ਜਾਂਦੀਆਂ ਨੇ, ਕਈ ਵਾਰੀ ਰਿਸ਼ਤਾ ਵੀ ਹੋ ਕੇ ਟੁੱਟ ਜਾਂਦਾ ਹੈ। ਇਸ ਕਰਕੇ ਮੰਗਲ ਸ਼ੁੱਕਰ ਦਾ ਇਲਾਜ ਕੀਤਾ ਜਾਵੇ ਤੇ 92 ਸਾਲ ਦੇ ਵਿੱਚ ਵਿਆਹ ਹੋਵੇਗਾ ਤੇ ਨਾਲ ਦੀ ਨਾਲ ਕਾਲ ਸਰਪ ਦਾ ਇਲਾਜ ਕਰਾਉਣਾ ਵੀ ਜ਼ਰੂਰੀ ਹੈਗਾ। 92 ਸਾਲ ਵਿਆਹ ਵਾਸਤੇ ਸ਼ੁਭ ਰਹੇਗਾ
1: ਜੀ। 28-87
3: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੇਰਾ ਡੇਟ ਆਫ ਬਰਥ ਮਾਰਚ 3, 1991 ਹੈ।
1: 3 ਮਾਰਚ 1991 ਠੀਕ ਹੈ ਜੀ।
3: ਹਾਂਜੀ, ਤੇ ਬਰਥ ਟਾਈਮ ਹੈਗਾ ਦੁਪਹਿਰ ਦੇ 3 ਵਜੇ, ਢੰਡਾਰੀ ਕਲਾਂ ਲੁਧਿਆਣਾ।
1: ਠੀਕ ਹੈ ਜੀ।
3: ਹਾਂਜੀ, ਤੇ ਮੈਂ ਆਪਣੇ ਫੈਮਿਲੀ ਲਾਈਫ ਤੇ ਮੈਂ ਜੌਬ ਬਾਰੇ ਪੁੱਛਣਾ ਚਾਹੁੰਦੀ ਹਾਂ ਵੀ ਫਾਈਨੈਂਸ਼ੀਅਲ ਲਾਈਫ ਕਿੱਦਾਂ ਦੀ ਰਹੂਗੀ, ਤੇ ਮੈਂ ਘਰ ਲੈਣਾ ਚਾਹੁੰਦੀ ਹਾਂ ਵੀ ਕਦੋਂ ਤੱਕ ਮੇਰਾ ਲਾਈਕ ਜੋਬ ਬਣਦਾ ਹੈ।
1: ਠੀਕ ਹੈ ਜੀ, ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ ਨੂੰ ਜੀ।
0: ਜੀ, ਕੁੰਡਲੀ ਦੇ ਮੁਤਾਬਕ ਉਹਨਾਂ ਨੇ ਪੁੱਛਿਆ ਹੈ ਕਿ ਲਾਈਫ ਦੇ ਵਿੱਚ ਘਰ ਲੈਣਾ ਚਾਹੁੰਦੇ
1: ਜੀ, ਫੈਮਿਲੀ ਲਾਈਫ ਬਾਰੇ ਪੁੱਛ ਰਿਹਾ, ਜੋਬ ਬਾਰੇ, ਫਾਈਨਾਂਸ ਬਾਰੇ, ਘਰ ਲੈਣ ਬਾਰੇ
0: ਜੀ। ਜਦੋਂ 7ਵਾਂ ਭਾਵ ਦੇਖਦੇ ਹਾਂ ਤਾਂ ਸੰਘਰਸ਼ ਜ਼ਿਆਦਾ ਦਿਖਾਉਂਦਾ ਹੈ, ਸ਼ਨੀ ਤੇ ਰਾਹੂ ਬੈਠੇ ਨੇ, ਪਰ ਬ੍ਰਹਿਸਪਤੀ ਕੇਤੂ ਜਿਹੜੇ ਉਹ ਹਿੰਮਤ ਦੇ ਕੇ ਹਰ ਪ੍ਰੋਬਲਮ ਤੋਂ ਬਾਹਰ ਕੱਢ ਦਿੰਦੇ ਨੇ। ਜਿੰਨੀ ਜਲਦੀ ਪ੍ਰੋਬਲਮ ਆਉਂਦੀ ਹੈ ਉਨੀ ਜਲਦੀ ਹੱਲ ਵੀ ਹੋ ਜਾਂਦਾ ਹੈ। ਘਰ ਨੂੰ ਲੈ ਕੇ ਆਹ ਵਾਲੇ 2 ਸਾਲ ਚ, ਇਹ ਵਾਲਾ ਤੇ ਅਗਲਾ ਸਾਲ, ਇਹ ਵਾਲੇ ਸਾਲ ਦੇ ਵਿੱਚ ਤੇ ਘਰ ਬਣਿਆ ਬਣਿਆ ਲੈ ਸਕਦੇ ਹਾਂ ਕਿਉਂਕਿ 5ਵ ਭਾਵ ਦੇ ਵਿੱਚ ਸ਼ਨੀ ਹੈ, ਆਪ ਕਿਤੇ ਬਿਲਡਅਪ ਨਹੀਂ ਕਰਵਾ ਸਕਦੇ। ਜਿੱਦਾਂ ਆਪਾਂ ਕਈ ਵਾਰੀ ਪ੍ਰੀ ਬੁੱਕ ਕਰ ਦਿੰਦੇ ਹਾਂ ਵੀ ਘਰ ਹਜੇ ਬਣਨੇ ਹੁੰਦੇ, ਇਸ ਤਰ੍ਹਾਂ ਦਾ ਨਹੀਂ ਕਰ ਸਕਦੇ, ਬਣਿਆ ਬਣਾਇਆ ਲੈ ਸਕਦੇ। ਅਗਰ ਪ੍ਰੀ ਬੁੱਕ ਵੀ ਕਰਨਾ ਹੈ ਤੇ 37ਵੇਂ ਸਾਲ ਦੇ ਵਿੱਚ ਕਰ ਸਕਦੇ ਹਾਂ, ਉਹ ਇਹਨਾਂ ਦੇ ਲਈ ਸਮੇਂ ਸ਼ੁਭ ਰਹੇਗਾ। ਯਾਨੀ ਕਿ ਇਸ ਸਾਲ ਚ ਬਣਿਆ ਬਣਾਇਆ ਘਰ ਤੇ ਅਗਲੇ ਸਾਲ ਦੇ ਵਿੱਚ ਬੁੱਕ ਕਰ ਸਕਦੇ ਹਾਂ, ਇਹ ਇਹਨਾਂ ਦਾ ਯੋਗ ਬਣਦਾ ਹੈ। ਸੰਘਰਸ਼ ਦੇ ਨਾਲ ਜੀਵਨ ਚੱਲੇਗਾ ਪਰ ਹਰ ਇੱਕ ਚੀਜ਼ ਪ੍ਰਾਪਤ ਵੀ ਹੋਵੇਗੀ
1: ਜੀ। 12:40 ਔਨ ਏਅਰ 1240 ਜੀ।
4: ਨਮਸਤੇ ਜੀ।
1: ਨਮਸਤੇ ਜੀ, ਪੁੱਛੋ ਜੀ ਸਵਾਲ।
4: ਮੈਂ ਆਪਣੇ ਛੋਟੇ ਮੁੰਡੇ ਬਾਰੇ ਪੁੱਛਣਾ ਆ।
1: ਠੀਕ ਹੈ ਜੀ।
4: ਉਹਨਾਂ ਦਾ ਡੇਟ ਆਫ ਬਰਥ ਹੈ 27 ਜੁਲਾਈ 1990।
1: ਓਕੇ,
4: 1990
1: ਠੀਕ ਹੈ ਜੀ। 27 ਜੁਲਾਈ 1990 ਟਾਈਮ ਦੱਸੋ ਜੀ।
4: ਟਾਈਮ ਹੈਗਾ ਜੀ ਦਿਨ ਦਾ ਸਵੇਰ ਦਾ 9:30 ਵਜੇ।
1: 9:30 ਸਵੇਰੇ ਠੀਕ ਹੈ ਜੀ। ਬਰਥ ਪਲੇਸ ਕੀ ਹੈ ਜੀ ਉਹਨਾਂ ਦਾ?

0: ਜੀ ਜਲੰਧਰ
1: ਕੀ ਪੁੱਛਣਾ ਜੀ?
0: ਉਹ ਦੇਖਣਾ ਹੋਵੇ ਫਿਊਚਰ 'ਚ ਮੈਂ ਕਿਹੋ ਜਿਹਾ ਰਹਿਣਾ, ਕੀ ਉਹਦੇ ਸਹੀ ਰਹੂਗਾ
1: ਜੀ? ਤੁਹਾਡੇ ਨਾਲ ਠੀਕ ਰਹੇਗਾ ਇਹ ਪੁੱਛ ਰਹੇ ਹੋ ਜਾਂ ਉਹਨਾਂ ਦਾ ਫਿਊਚਰ? ਠੀਕ ਹੈ ਜੀ,
0: ਹਾਂ ਬੇ ਆਪਣੇ ਬਾਰੇ ਤਦੇ ਪੁੱਛਣ ਲੱਗਾ ਵੀ ਕੀ ਮੈਨੂੰ ਸਹੀ ਰਹੇਗਾ।
1: ਠੀਕ ਹੈ ਜੀ ਜੀ, ਉਹਨਾਂ ਦੇ ਸਵਾਲ ਦਾ ਜਵਾਬ ਦੇ ਦਿਓ
2: ਜੀ। ਸਵਾਲ ਦਾ ਜਵਾਬ ਹੈ ਕਿ ਸੂਰਜ ਕੇਤੂ ਦੇ ਨਾਲ 12ਵੇਂ ਭਾਵ ਦੇ ਵਿੱਚ ਇੱਕ ਗ੍ਰਹਿਣ ਬਣਾਉਂਦਾ ਹੈ
1: ਜੀ।
2: ਅਗਰ ਪਿਤਾ ਪੁੱਤਰ ਦਾ ਸੰਬੰਧ ਠੀਕ ਰਵੇ ਤੇ ਜੀਵਨ ਵੀ ਬਹੁਤ ਵਧੀਆ ਰਵੇਗਾ। ਅਗਰ ਪਿਤਾ ਪੁੱਤਰ ਦੇ ਸੰਬੰਧ ਦੇ ਵਿੱਚ ਕੁਝ ਕੜਵਾਹਟ ਆਈ ਤਾਂ ਜੀਵਨ ਦੇ ਵਿੱਚ ਉਸਨੂੰ ਕਾਫੀ ਸੰਘਰਸ਼ ਵੀ ਕਰਨਾ ਪਵੇਗਾ। 12ਵਾਂ ਭਾਵ ਵਿਆਹੇ ਦੇ ਖਾਨੇ ਚ ਸੂਰਜ ਕੇਤੂ ਬ੍ਰਹਿਸਪਤੀ ਇੱਕ ਐਸਾ ਯੋਗ ਬਣਾ ਕੇ ਬੈਠੇ ਹੋਏ ਨੇ ਕਿ ਸਾਰੀ ਆਮਦਨ ਹਜੇ ਤੱਕ ਤਾਂ ਜਿੰਨੀ ਵੀ ਕਰੂਗਾ ਜੋੜਨ ਦਾ ਚਾਂਸਿਸ ਨਹੀਂ ਹੈਗਾ। 38 ਸਾਲ ਤੋਂ 42 ਸਾਲ ਦੇ ਵਿੱਚ ਵਿੱਚ ਧਨ ਜੋੜਨ ਦਾ ਸਮੇਂ ਆਉਂਦਾ ਹੈ ਅਗਰ ਇਨਸਾਨ ਪੋਜ਼ਿਟਿਵ ਹੋ ਕੇ ਆਪਣੇ ਜੀਵਨ ਨੂੰ ਅੱਗੇ ਵਧਾਉਂਦਾ ਹੈ। ਕਿਉਂਕਿ ਜਦੋਂ ਵੀ ਸੂਰਜ ਕੇਤੂ ਦੇ ਨਾਲ ਗ੍ਰਹਿਣ ਹੁੰਦਾ ਹੈ ਤੇ ਉਸਨੂੰ ਆਪਣੀ ਕਾਮਯਾਬੀ ਦਾ ਬਹੁਤਾ ਜ਼ਿਆਦਾ ਫਿਕਰ ਨਹੀਂ ਹੁੰਦਾ। ਅੱਜ ਦੇ ਬਾਰੇ ਇਹੀ ਉਹ ਸੋਚਦਾ ਹੈ, ਫਿਊਚਰ ਦੇ ਬਾਰੇ ਬਹੁਤ ਜ਼ਿਆਦਾ ਨਹੀਂ। ਸ਼ੁਕਰ ਬਹੁਤ ਵਧੀਆ, ਬੁੱਧ ਬਹੁਤ ਵਧੀਆ, ਚੰਦਰਮਾ ਬਹੁਤ ਵਧੀਆ, ਮੰਗਲ ਬਹੁਤ ਵਧੀਆ ਤੇ ਸ਼ਨੀ ਬਹੁਤ ਵਧੀਆ, ਜਿਹੜਾ ਕਿ ਹੌਲੀ ਹੌਲੀ ਇਹਨਾਂ ਨੂੰ ਜੀਵਨ ਦੇ ਵਿੱਚ ਸੈਟਲ ਕਰ ਹੀ ਦੇਵੇਗਾ। 36ਵੇਂ ਸਾਲ ਤੋਂ ਭਾਗਯ ਉਹਦੇ ਦਾ ਸਮੇਂ ਸ਼ੁਰੂ ਹੋ ਚੁੱਕਿਆ
1: ਜੀ। ਸੰਤੋਖ ਸਿੰਘ ਜੀ ਹੋਣੇ ਰੋ,
0: ਜਿਹੜਾ ਕਿ ਹੌਲੀ ਹੌਲੀ ਇਹਨਾਂ ਨੂੰ
1: ਪੁੱਛ ਸਕਦੇ ਹੋ ਆਪਣਾ ਸਵਾਲ ਜੀ। ਪਿੱਛੋਂ ਰੇਡੀਓ ਦੀ ਆਵਾਜ਼ ਕੱਟ ਕਰਕੇ ਪੁੱਛੋ ਆਪਣਾ ਸਵਾਲ ਸੰਤੋਖ ਸਿੰਘ ਜੀ, ਉਹ ਜੁੜ ਗਿਆ ਪ੍ਰੋਗਰਾਮ 'ਚ। ਜੀ ਮਨਪ੍ਰੀਤ ਜੀ ਪੁੱਛੋ, ਕੀ ਪੁੱਛਣਾ ਚਾਹੁੰਦੇ ਹੋ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਆਪਣਾ 7 ਨਵੰਬਰ 1982
1: 7 ਨਵੰਬਰ 1982 ਹਾਂਜੀ,
3: ਟਾਈਮ 3:15 AM ਮੋਗਾ ਪੰਜਾਬ।
1: ਠੀਕ ਹੈ, ਕੀ ਪੁੱਛਣਾ ਜੀ?
3: ਤੇ ਸਵਾਲ ਹੈਗਾ ਜੀ, ਮੈਂ ਆਪਣੇ ਬਿਜ਼ਨਸ ਬਾਰੇ ਪੁੱਛਣਾ ਸੀਗਾ, ਜੇ ਆਪਣਾ ਕੰਮ ਕਾਰ ਕਰਨਾ ਹੋਵੇ
1: ਹਾਂਜੀ
3: ਤੇ ਕਿਹੜਾ ਕਦੋਂ ਕਰਨਾ ਚਾਹੀਦਾ ਔਰ ਕਿਸ ਲਾਈਨ ਦੇ ਵਿੱਚ ਫਾਇਦਾ ਹੋਊਗਾ, ਕਿਸ ਲਾਈਨ 'ਚ ਕਰਨਾ ਚਾਹੀਦਾ ਔਰ ਕੀ ਇਹ ਫਾਇਦੇਮੰਦ ਹੋਊਗਾ ਜਾਂ ਨਹੀਂ ਜੇ ਆਪਣਾ ਕੰਮ ਕਰਨਾ ਹੋਵੇ?
1: ਠੀਕ ਹੈ ਜੀ, ਇਸ ਟਾਈਮ ਤੁਸੀਂ ਬਿਜ਼ਨਸ ਕਰ ਰਹੇ ਹੋ ਜਾਂ ਜੋਬ ਕਰ ਰਹੇ ਹੋ?
3: ਅਜੇ ਤਾਂ ਜੋਬ ਕਰ ਰਹੇ ਹਾਂ ਜੀ।
1: ਠੀਕ ਹੈ ਜੀ, ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ ਰਹੋ ਜੀ।
2: ਬਿਜ਼ਨਸ ਕਰਨ ਦਾ ਸਮੇਂ ਸਟਾਰਟ ਹੋ ਚੁੱਕਿਆ ਹੈ, ਤੁਸੀਂ ਲੇਟ ਹੋ। ਕੰਮ ਕੋਈ ਵੀ ਕਰ ਲਓ, ਮਲਟੀ ਟਾਸਕਿੰਗ ਇਨਸਾਨ ਹੁੰਦਾ ਹੈ, ਹਰ ਤਰ੍ਹਾਂ ਦੇ ਕੰਮ ਦੇ ਵਿੱਚ ਨੌਲੇਜ ਰੱਖਦਾ ਹੈ ਤੇ ਹਰ ਇੱਕ ਨੂੰ ਪ੍ਰਭਾਵਿਤ ਵੀ ਕਰ ਲੈਂਦਾ ਹੈ। 5 ਗ੍ਰਹਿਾਂ ਦੀ ਪੰਚਾਇਤ ਰਹਿਣਾ ਤੇ ਰਾਜਨੀਤੀ ਵੀ ਚਾਹੀਦਾ ਸੀ, ਪਰ ਹੁਣ ਤੁਸੀਂ ਵਿਦੇਸ਼ ਦੇ ਵਿੱਚ ਆ ਗਏ ਹੋ, ਇਸ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਐਸਾ ਕੰਮ ਕੀਤਾ ਜਾਵੇ ਜਿਸ ਦੇ ਵਿੱਚ ਮੈਨੂਪੁਲੇਸ਼ਨ ਜਾਣੀ ਕਿ ਦਿਮਾਗ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਵੇ। ਤੇ ਇੱਕ ਆਪਣੀ ਕੁੰਡਲੀ 'ਚ ਕਾਲ ਸਰਪ ਦੋਸ਼ ਨਿਵਾਰਨ ਜ਼ਰੂਰ ਕਰਾਓ, ਕਿਉਂਕਿ ਬਹੁਤ ਹੀ ਭਾਰਾ ਕਾਲ ਸਰਪ ਦੋਸ਼ ਹੈਗਾ ਜਿਹੜਾ ਕਿ ਤੁਹਾਨੂੰ ਜੀਵਨ ਦੇ ਵਿੱਚ ਲੇਟ ਕਰੀ ਜਾ ਰਿਹਾ। ਹੁਣ ਤੱਕ ਤੁਸੀਂ ਇੱਕ ਸਟੈਬਲਿਸ਼ ਬਿਜ਼ਨਸ ਦੇ ਮਾਲਕ ਹੋਣਾ ਸੀ, ਪਰ ਕਾਲ ਸਰਪ ਦੋਸ਼ ਕਰਕੇ ਲੇਟ ਹੋ ਗਏ। ਹੁਣ ਸਹੀ ਸਮਾਂ ਹੈ, ਤੁਸੀਂ ਕੋਈ ਵੀ ਬਿਜ਼ਨਸ ਐਸਾ ਕਰ ਸਕਦੇ ਹੋ ਜਿਸ ਦੇ ਵਿੱਚ ਪੈਸੇ ਨਾਲੋਂ ਜ਼ਿਆਦਾ ਦਿਮਾਗ ਯੂਜ਼ ਕੀਤਾ
1: ਜੀ। ਤੇ ਇਹਨਾਂ ਨੂੰ ਤੁਸੀਂ ਲਾਈਨ ਦੱਸਦੀ ਕਿਸ ਲਾਈਨ ਦਾ ਬਿਜ਼ਨਸ ਕਰ ਸਕਦੇ ਨੇ?
2: ਲਾਈਨ ਕਿਸੇ 'ਚ ਵੀ ਕਰ ਸਕਦੇ ਕਿਉਂਕਿ ਮਲਟੀ ਟਾਸਕਿੰਗ ਕੁੰਡਲੀ ਹੁੰਦੀ ਹੈ, ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਜਿਹੜਾ ਕੀਤਾ ਜਾ ਸਕਦਾ ਜਿਹੜਾ ਵੀ ਇਹਨਾਂ ਦੇ ਇੰਟਰਸਟ ਦੇ ਵਿੱਚ ਇਹਨਾਂ ਨੂੰ ਸਮਝ ਪੈਂਦਾ
1: ਜੀ। ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਮੈਂ ਹੋਰ ਕਾਲਸ ਨਹੀਂ ਲੈ ਪਾਉਂਗੀ। ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਔਰ ਸਾਨੂੰ ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ ਜਿਨ੍ਹਾਂ ਦਾ ਉਪਾਅ ਕਰਕੇ ਕੰਮ ਬਣਦਾ ਹੈ, ਔਰ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਨੋਟ ਕਰ ਲਓ ਜੀ, 6479723246 6479172346 ਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਤੋਂ ਬਾਅਦ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਗਰ ਤੁਸੀਂ ਵੀਡੀਓ ਕਾਲ 'ਤੇ ਆਪਣਾ ਕੁੰਡਲੀ ਨੂੰ ਚੈੱਕ ਕਰਵਾਉਣਾ ਚਾਹੁੰਦੇ ਹੋ, ਤੁਸੀਂ ਬ੍ਰੈਮਟਨ ਤੋਂ ਦੂਰ ਰਹਿੰਦੇ ਹੋ ਤਾਂ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ, ਕਾਲ 'ਤੇ ਵੀ ਗੱਲ ਕਰ ਸਕਦੇ ਹੋ, ਪਰਸਨਲ ਵੀ ਮਿਲ ਸਕਦੇ ਹੋ। ਅਗਰ ਤੁਹਾਡੇ ਬਰਥਡੇ ਆਉਣ ਵਾਲੀ ਜੁਲਾਈ ਅਗਸਤ ਜਾਂ ਸਪਤੰਬਰ 'ਚ ਆ ਰਹੇ ਨੇ ਤਾਂ ਤੁਸੀਂ ਤਾਂ ਵੀ ਆਪਣੀ ਕੁੰਡਲੀ ਦਿਖਾ ਕੇ ਆਪਣੇ ਬਣਦੇ ਹੋਏ ਉਪਾਅ ਕਰ ਸਕਦੇ ਹੋ ਤਾਂ ਕਿ ਤੁਹਾਡਾ ਆਉਣ ਵਾਲਾ ਸਾਲ ਬਹੁਤ ਹੀ ਸ਼ੁਭ ਰਹੇ। ਨਵੇਂ ਜੰਮੇ ਹੋਏ ਬੱਚਿਆਂ ਦੀ ਵੀ ਕੁੰਡਲੀ ਚੈੱਕ ਕਰਵਾਉਣਾ ਚਾਹੁੰਦੇ ਹੋ ਜਾਂ ਬਣਵਾਉਣਾ ਚਾਹੁੰਦੇ ਹੋ ਤਾਂ ਵੀ 6479972346 'ਤੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵਾਸਤੂ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ, ਆਪਣਾ ਲੱਕੀ ਨੰਬਰ ਜਾਣਨਾ ਚਾਹੁੰਦੇ ਹੋ, ਆਪਣੀ ਹਸਤ ਰੇਖਾ ਦਿਖਾਉਣਾ ਚਾਹੁੰਦੇ ਹੋ, ਜਿਨ੍ਹਾਂ ਕੋਲ ਆਪਣੀ ਪੂਰੀ ਡੇਟ ਆਫ ਬਰਥ ਨਹੀਂ ਹੁੰਦੀ ਆਪਣੀ ਮਸਤਕ ਰੇਖਾ ਤੋਂ ਪਤਾ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਜੋਤਿਸ਼ ਨਾਲ ਜਾਂ ਆਪਣੀ ਕੁੰਡਲੀ ਨਾਲ ਰਿਲੇਟਿਡ ਸਵਾਲ ਹੈ ਤਾਂ ਤੁਸੀਂ 647-947-2346 ਤੇ ਕਾਲ ਕਰ ਸਕਦੇ ਹੋ। ਅਸੀਂ ਫਿਰ ਹੁਣ ਤੁਹਾਨੂੰ ਮਿਲਾਂਗੇ ਜੀ ਅਗਲੇ ਸੰਡੇ ਦੁਬਾਰਾ 7 ਵਜੇ ਤੋਂ ਲੈ ਕੇ 8 ਵਜੇ ਤੱਕ। ਸਾਡੇ ਲਿਸਨਰਸ ਨੂੰ ਦੱਸ ਦਈਏ ਸਾਡਾ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ ਅਤੇ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਹੀ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ। ਸੁਣਦੇ ਰਹੋ AM 530। ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ, ਸਾਡੇ ਪ੍ਰੋਗਰਾਮ ਨੂੰ ਪਿਆਰ ਦਿੰਦੇ ਹੋ। ਮਿਲਾਂਗੇ ਜੀ ਅਗਲੇ ਸੰਡੇ, ਤਦ ਤੱਕ ਸਭ ਨੂੰ ਹੈਪੀ ਸੰਡੇ, ਗੁੱਡ ਨਾਈਟ, ਬਾਏ ਬਾਏ, ਟੇਕ ਕੇਅਰ।